ਕਰੋ ਓਕੇ ਕਹਿ ਕੇ ਗਾਣਾ ਦੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਬੜਾ ਇੱਕ ਖਾਸ ਲੈ ਕੇ ਆਇਆ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਆਸ ਪਾਸ ਮੌਜੂਦ ਹੁੰਦੀਆਂ ਨੇ ਅਤੇ ਸਾਨੂੰ ਉਹਨਾਂ ਬਾਰੇ ਇਲਮ ਨਹੀਂ ਹੁੰਦਾ, ਜਿਹੜੀਆਂ ਕਿ ਸਾਨੂੰ ਬੜੀ ਵੱਡਿਆ ਮੁਨਾਫਾ ਬੜਾ ਵੱਡਾ ਫਾਇਦਾ ਦੇ ਕੇ ਜਾ ਸਕਦੀਆਂ ਨੇ। ਖਾਸ ਤੌਰ ਦੇ ਉੱਤੇ ਜਦੋਂ ਆਪਾਂ ਕਾਰੋਬਾਰ ਕਰਦੇ ਹਾਂ ਤਾਂ ਉਸ ਸਮੇਂ ਟੈਕਸ ਦੀ ਵੱਡੀ ਸਮੱਸਿਆ ਰਹਿੰਦੀ ਹੈ। ਚਾਹੇ ਕਿ ਸਾਡੇ ਕੋਲ ਟੈਕਸ ਏਜੰਟ ਹੁੰਦੇ ਨੇ, ਸਾਨੂੰ ਬਹੁਤ ਹੈਲਪ ਜਿਹੜੀ ਅਕਾਊਂਟੈਂਟਸ ਦੇ ਵੱਲੋਂ ਕੀਤੀ ਜਾਂਦੀ ਹੈ, ਪਰ ਕਈ ਵਾਰ ਜਦੋਂ ਆਪਾਂ ਤਰੱਕੀ ਕਰਦੇ ਹਾਂ ਤਾਂ ਬੜੇ ਸਾਰੇ ਇੱਦਾਂ ਦੇ ਲੂਪ ਹੋਲ ਆਪਾਂ ਛੱਡ ਜਾਂਦੇ ਹਾਂ ਜਿਨ੍ਹਾਂ ਦੇ ਵਿੱਚ ਬਾਅਦ 'ਚ ਆਪਾਂ ਬੜੀ ਬੁਰੀ ਤਰ੍ਹਾਂ ਦੇ ਨਾਲ ਫਸਦੇ ਹਾਂ। ਇਨ ਸ਼ੋਰਟ ਜੇ ਮੈਂ ਕਹਾਂ ਤਾਂ ਫਿਰ ਸਾਨੂੰ ਵਕੀਲਾਂ ਤੱਕ ਪਹੁੰਚਣਾ ਪੈਂਦਾ, ਪਰ ਅਕਾਊਂਟੈਂਟ ਅਤੇ ਵਕੀਲ ਦੇ ਦਰਮਿਆਨ ਇੱਕ ਐਸਾ ਲਿੰਕ ਮਿਸਿੰਗ ਰਹਿ ਜਾਂਦਾ ਜਿਹੜਾ ਸਾਨੂੰ ਬਹੁਤ ਅੱਗੇ ਜਾ ਕੇ ਮਹਿੰਗਾ ਪੈਂਦਾ ਵਾ ਅਤੇ ਸਮੱਸਿਆ ਇੰਨੀ ਕੁ ਜ਼ਿਆਦਾ ਬਣ ਜਾਂਦੀ ਹੈ ਕਿ ਸਾਨੂੰ ਉਹ ਕਾਰੋਬਾਰ ਜਿਹੜਾ ਘਰ ਚਲਾ ਰਿਹਾ ਹੁੰਦਾ ਉਹ ਉਲਟਾ ਸਾਨੂੰ ਸਿਰਦਰਦੀ ਲੱਗਣ ਲੱਗ ਪੈਂਦਾ। ਕਿਸੇ ਵੀ ਕਿਸਮ ਦੀਆਂ ਟੈਕਸ ਸੰਬੰਧੀ ਤੁਹਾਨੂੰ ਜੇਕਰ ਸਮੱਸਿਆ ਆ ਰਹੀਆਂ ਹੋਣ ਜਾਂ ਫਿਰ ਕੋਈ ਕਿਸੇ ਕਿਸਮ ਦਾ ਆਡਿਟ ਚੱਲ ਰਿਹਾ ਹੋਵੇ ਜਾਂ ਫਿਰ ਚਾਂਸ ਹੋਣ ਇੱਦਾਂ ਦੇ ਅਤੇ ਜਾਂ ਫਿਰ ਰੱਬ ਨਾ ਕਰੇ ਕੋਈ ਸੁਪਰ ਇਨੋਵੇਸ਼ਨ ਦਾ ਜਾਂ ਫਿਰ ਇਹਦੇ ਨਾਲ ਰਿਲੇਟਿਡ ਕੋਈ ਵੀ ਮਸਲਾ ਤੁਸੀਂ ਫੇਸ ਕਰ ਰਹੇ ਹੋ ਜਾਂ ਸੁਣ ਰਹੇ ਹੋ ਜਾਂ ਫਿਰ ਇਹਦੇ ਪ੍ਰਤੀ ਸੁਚੇਤ ਰਹਿਣਾ ਚਾਹੁੰਦੇ ਹੋ ਅਤੇ ਹੋਰ ਵੀ ਬਹੁਤ ਸਾਰਾ ਕੁਛ, ਇਹ ਸਾਰਾ ਕੁਛ ਜਾਣਨਾ ਆਪਾਂ ਅੱਜ ਨਿਤਿਨ ਜੀ ਦੇ ਕੋਲੋਂ। ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਕੰਮ ਦੇ ਮਾਹਰ ਪਹੁੰਚੇ ਨੇ ਨਿਤਿਨ ਸਾਹਿਬੀ ਜੀ, ਜਿਹੜੇ ਕਿ ਇਸ ਟਾਈਮ ਦੇ ਉੱਤੇ ਆਪਣੀ ਔਰਗਨਾਈਜੇਸ਼ਨ ਰਨ ਕਰ ਰਹੇ ਨੇ। ਇੰਟਰੋਡਕਸ਼ਨ ਦੇ ਵਿੱਚ ਮੈਂ ਇਹ ਜ਼ਰੂਰ ਕਹਿ ਦੇਣਾ ਚਾਹੁੰਦਾ ਕਿ ATO ਡਿਪਾਰਟਮੈਂਟ ਦੇ ਵਿੱਚ ਇਹ ਲੰਮਾ ਸਮਾਂ ਕੰਮ ਕਰ ਚੁੱਕੇ ਨੇ, ਇਸ ਕਰਕੇ ਇਹ ਸਾਡੀ ਹੋਰ ਬਿਹਤਰ, ਸਾਡੇ ਭਾਈਚਾਰੇ ਦੀ ਹੋਰ ਬਿਹਤਰ ਮਦਦ ਕਰ ਸਕਦੇ ਆ। ਭਾਈ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਸਟੂਡੀਓ 'ਚ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਥੈਂਕ ਯੂ ਫੋਰ ਹੈਵਿੰਗ ਮੀ।
0: ਮੈਂ ਸੋਚ ਰਿਹਾ ਹਾਂ ਵੀ ਇੰਟਰੋਡਕਸ਼ਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਪਸਾਵਾਂ, ਅਤੇ ਪਰ ਕਾਫੀ ਕੁਛ ਹਾਲੇ ਵੀ ਮੈਂ ਸੋਚ ਰਿਹਾ, ਫਿਰ ਇਹ ਲੰਮੀ ਹੋ ਜਾਣੀ ਇੰਟਰੋਡਕਸ਼ਨ, ਆਪਾਂ ਇੱਥੇ ਕਿ ਜੇ ਛੱਡਦੇ ਹਾਂ ਕੁਛ ਤੁਹਾਡੇ ਕੋਲੋਂ ਪੁੱਛ ਲੈਂਦੇ ਹਾਂ। ਕਿਵੇਂ ਸਾਹਿਬ ਜੀ ਇਹ ਸਫ਼ਰ ਸ਼ੁਰੂ ਹੋਇਆ? ਬਿਲਕੁਲ ਨਵੇਕਲਾ ਤੁਹਾਡਾ ਬਿਜ਼ਨਸ ਹੈ, ਇੰਨਾ ਕੁ ਤਾਂ ਜ਼ਰੂਰ ਮੈਂ ਕਹਿ ਸਕਦਾ ਵੀ ਇੱਦਾਂ ਦਾ ਮੈਂ ਪਹਿਲਾਂ ਕੋਈ ਕਾਰੋਬਾਰ ਇੱਦਾਂ ਦਾ ਨਹੀਂ ਸੁਣਿਆ ਜਿਹੜਾ ਤੁਸੀਂ ਕਰ ਰਹੇ ਹੋ ਇਸ ਟਾਈਮ ਦੇ ਉੱਤੇ। ਕੀ ਮੈਂ ਠੀਕ ਓਬਜ਼ਰਵ ਕੀਤਾ, ਠੀਕ ਸੁਣਿਆ? ਥੋੜ੍ਹਾ ਜਿਹਾ ਦੱਸੋਗੇ ਆਪਣੇ ਬਿਜ਼ਨਸ ਬਾਰੇ?
1: ਹਾਂਜੀ ਰਣਜੋਤ ਜੀ, ਸਭ ਤੋਂ ਪਹਿਲਾਂ ਕਿ ਸਾਰੇ ਸਰੋਤਿਆਂ ਨੂੰ ਨਮਸਕਾਰ ਮੇਰੇ ਵੱਲੋਂ। ਮੈਂ ਵੀ ਜੀ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਅੱਜ ਤੋਂ 21 ਸਾਲ ਪਹਿਲਾਂ, ਅਤੇ ਜਿਸ ਤਰ੍ਹਾਂ ਸਭ ਦੇ ਸੁਪਨੇ ਹੁੰਦੇ ਨੇ ਕਿ ਇੱਥੇ ਆ ਕੇ ਆਪਾਂ ਉਹਨੂੰ ਅੱਗੇ ਵਧਾ ਸਕੀਏ, ਆਪਣੇ ਯੂਨੋ ਓਨੈਸਟੀ ਇੰਟੈਗਰਿਟੀ ਨਾਲ ਕੰਮ ਕਰੀਏ, ਅਤੇ ਮੈਨੂੰ ਮੌਕਾ ਮਿਲਿਆ। ਐਟਲੀਸਟ 15 to 16 years ਮੈਂ ATO ਦੇ ਵਿੱਚ ਕੰਮ ਕੀਤਾ ਜੀ, ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ। ਉਹਦੇ ਵਿੱਚ ਮੈਂ ਟੈਕਸ ਡਾਇਰੈਕਟਰ ਵੀ ਰਹਿ ਚੁੱਕਾ ਕਾਫੀ ਦੇਰ 'ਚ। ਫਿਰ ਉਸ ਤੋਂ ਬਾਅਦ ਮੈਨੂੰ ਹੈਂਡ ਪਿਕ ਕੀਤਾ ਗਿਆ ਵਿਲੀਅਮ ਬਕ, ਜੋ ਕਿ ਟੋਪ 10 ਅਕਾਊਂਟਿੰਗ ਫਰਮ ਹੈ ਆਸਟ੍ਰੇਲੀਆ ਦੀ। ਉਹਦੇ 'ਚ ਮੈਂ ਉਹਨਾਂ ਦੀ ਟੈਕਸ ਟੀਮ ਨੂੰ ਲੀਡ ਕੀਤਾ, ਜਿਹਦੇ 'ਚ ਮੈਂ ਕੋਪਰੇਟ ਟੈਕਸ, ਇੰਟਰਨੈਸ਼ਨਲ ਟੈਕਸ, ਪ੍ਰਾਈਵੇਟ ਵੈਲਥ, ਸਮਾਲ ਬਿਜ਼ਨਸਿਸ, ਨੋ ਟੈਕਸ ਡਿਸਪਿਊਟਸ, ਟੈਕਸ ਐਡਵਾਈਜ਼ਰੀ, ਕਾਫੀ ਕੁਛ ਕੰਮ ਕੀਤਾ। ਉਸ ਤੋਂ ਬਾਅਦ ਸਭ ਦੇ ਪਿਆਰ ਦੇ ਨਾਲ, ਸਭ ਦੇ ਸਪੋਰਟ ਨਾਲ, ਕਾਫੀ ਕਲਾਇੰਟਸ ਐਸੇ ਥੇ ਜੋ ਕਹਿੰਦੇ ਸੀ ਸਾਹਿਬੀ ਹੁਣ ਟਾਈਮ ਆ ਗਿਆ ਕਿ ਤੂੰ ਥੋੜ੍ਹਾ ਆਪਣਾ ਕੰਮ ਕਰ, ਤਾਂ ਕਿ ਅਸੀਂ ਤੇ ਕੋਈ ਡਾਇਰੈਕਟ ਆਈਏ, ਨਾ ਕਿ ਐਜ਼ ਅ ਇੰਪਲੋਈ ਆਈਏ ਕਿਸੇ ਫਰਮ ਦੇ ਵਿੱਚ। ਫਿਰ ਸਭ ਦੇ ਸਪੋਰਟ ਦੇ ਨਾਲ ਅਸੀਂ ਸੈਬੀ ਪਾਰਟਨਰਸ ਆਪਣੀ ਟੈਕਸ ਸਪੈਸ਼ਲਿਸਟ ਬੁਟੀਕ ਫਰਮ ਸਟਾਰਟ ਕੀਤੀ ਹੈ, ਔਰ ਕਾਫੀ ਦੇਰ ਹੋ ਗਿਆ। ਔਰ ਉਹਦੇ ਨਾਲ ਅਸੀਂ ਬੇਸਿਕਲੀ ਟੈਕਸ ਡਿਸਪਿਊਟ ਸਪੈਸ਼ਲਿਸਟ ਹਾਂ, ਜਿੱਦਾਂ ਤੁਸੀਂ ਕਿਹਾ ਕਿ ਆਡਿਟਸ ਹੈ, ਓਬਜੈਕਸ਼ਨਸ ਹੈ, DPN ਡਿਫੈਂਸਿਸ ਹੈ, ਜਾਂ ਕੋਈ ਵੀ ਮੈਟਰ ਹੈ ਜੋ ਤੁਹਾਡਾ ਅਕਾਊਂਟੈਂਟ ਨਹੀਂ ਕਰ ਪਾ ਰਿਹਾ, ਉਹ ਅਸੀਂ ਸਭ ਕੁਝ ਕਰ ਸਕਦੇ ਹਾਂ ਜੀ।
0: ਜੀ ਬਿਲਕੁਲ, ਮੈਂ ਥੋੜ੍ਹਾ ਜਿਹਾ ਸ਼ੁਰੂਆਤ ਦੇ ਵਿੱਚ ਇਹ ਵੀ ਦੱਸਦਾ ਕਿ ਐਡ ਇਹਨਾਂ ਦੀ ਤੁਸੀਂ ਸੁਣੀ ਹੋਊਗੀ ਰੇਡੀਓ ਦੇ ਉੱਤੇ, ਪਰ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਹੈ ਇਹਨੂੰ ਕੋਈ ਪ੍ਰਮੋਸ਼ਨਲ ਗੱਲਬਾਤ ਜਿਹੜੀ ਆ ਉਹ ਬਿਲਕੁਲ ਨਹੀਂ ਉਸ ਦਾਇਰੇ ਤੋਂ, ਇਹ ਬਿਲਕੁਲ ਬਾਹਰ ਆਪਣੇ ਭਾਈਚਾਰੇ ਦੇ ਲਈ, ਆਪਣੀ ਕਮਿਊਨਿਟੀ ਦੇ ਲਈ ਇੱਕ ਐਜੂਕੇਸ਼ਨਲ, ਇੱਕ ਇਨਫੋਰਮੇਸ਼ਨਲ, ਇੱਕ ਸੈਸ਼ਨ ਆਪਾਂ ਲੈ ਕੇ ਆਏ ਹਾਂ। ਤੁਹਾਡੇ ਲਈ ਕਿਤੇ ਨਾ ਕਿਤੇ ਜ਼ਰੂਰ ਲਾਭਦਾਇਕ ਰਹੂਗਾ, ਚਾਹੇ ਤੁਸੀਂ ਹਾਲੇ ਬਿਜ਼ਨਸ ਨਹੀਂ ਵੀ ਕਰ ਰਹੇ, ਅਤੇ ਇਹ ਗੱਲਬਾਤ ਜਿਹੜੀ ਆ ਥਰੂ ਆਊਟ ਜ਼ਰੂਰ ਧਿਆਨ ਦੇ ਨਾਲ ਸੁਣਿਓ। ਅਤੇ ਜੇ ਤੁਸੀਂ ਕਾਰੋਬਾਰ ਕਰ ਰਹੇ ਹੋ ਹੋਰ ਧਿਆਨ ਦੇ ਨਾਲ, ਅਤੇ ਜੇਕਰ ਚਿਰਾਂ ਤੋਂ ਕਰ ਰਹੇ ਹੋ ਤਾਂ ਫਿਰ ਤਾਂ ਬਾਕੀ ਕੰਮ ਛੱਡ ਦਿਉ, ਤੁਸੀਂ ਫਿਰ ਇਹ ਪਹਿਲਾਂ ਸੁਣ ਲਓ। ਮੈਂ ਠੀਕ ਹੈ ਭਾਈ, ਕੁਛ ਮਤਲਬ ਇਹ 'ਚ ਅਤਕਥਨੀ ਤਾਂ ਨਹੀਂ ਕੋਈ?
1: ਨਹੀਂ ਨਹੀਂ, ਬਿਲਕੁਲ ਠੀਕ ਹੈ ਜੀ। ਆਈ ਥਿੰਕ ਇਟਸ ਇੰਪੋਰਟੈਂਟ ਵੀ ਜੀ, ਬਿਲਕੁਲ ਤੁਸੀਂ ਠੀਕ ਕਿਹਾ, ਮੇਰਾ ਪਰਪਸ ਇੱਥੇ ਆਉਣ ਦਾ ਅੱਜ ਇਹੀ ਹੈ ਕਿ ਮੈਂ ਸਭ ਜਿਹੜੇ ਆਪਣੇ ਬਿਜ਼ਨਸ ਓਨਰਸ ਹੈ ਐਂਟਰਪ੍ਰੀਨਿਓਰਸ ਆ ਉਹਨਾਂ ਨੂੰ ਇੱਕ ਐਜੂਕੇਸ਼ਨ ਦੇ ਹਿਸਾਬ ਨਾਲ ਦੱਸ ਪਾਵਾਂ ਕਿ ਕੀ ਉਹਨਾਂ ਦੇ ਰਾਈਟਸ ਹੈ, ਕੀ ਓਬਲੀਗੇਸ਼ਨਸ ਹੈ, ਕੀ ਚੀਜ਼ਾਂ ਰਾਈਟ ਕਰਨੀਆਂ ਚਾਹੀਦੀਆਂ ਲੀਗਲ ਫਰੇਮ ਦੇ ਨਾਲ, ਲੀਗਲ ਫਰੇਮਵਰਕ ਦੇ ਨਾਲ। ਔਰ ਇਹ ਵੀ ਇੰਪੋਰਟੈਂਟ ਹੈ ਕਿ ਆਪਾਂ ਜਦੋਂ ਬਿਜ਼ਨਸ ਨੂੰ ਸਕੇਲ ਕਰਦੇ ਹਾਂ ਅਸੀਂ ਉਹਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ। ਵੈਲਥ ਕ੍ਰੀਏਸ਼ਨ ਤਾਂ ਹੋ ਜਾਂਦੀ ਹੈ, ਵੈਲਥ ਪ੍ਰੋਟੈਕਸ਼ਨ ਅੱਜ ਕੱਲ੍ਹ ਨਹੀਂ ਹੋ ਰਹੀ।
0: ਇੱਕ ਸਟੇਜ ਆਉਂਦੀ ਹੈ ਜਦੋਂ ਫਿਰ ਉਹ ਲੀਕੇਜ ਸ਼ੁਰੂ ਹੋ ਜਾਂਦੀ ਹੈ, ਜਦੋਂ ਆਪਣਾ ਅਜਾਈ ਪੈਸਾ ਜਾਈ ਜਾਂਦਾ ਅਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਆਪਾਂ ਉਸ ਨੂੰ ਬਚਾ ਸਕੀਏ। ਆਪਾਂ ਫਿਰ ਅੱਖੀਂ ਜਾਂਦਾ ਹੀ ਸਿਰਫ ਵੇਹਨੇ ਹਾਂ ਵੀ ਉਹ ਗਿਆ ਅਤੇ ਉਹ ਗਿਆ, ਅਤੇ ਉਹਦੇ ਵਿੱਚੋਂ ਇੱਕ ਵੱਡੀ ਲੀਕੇਜ ਜਿਹੜੀ ਆ ਉਹ ਇਸ ਪਾਸੇ ਨੂੰ ਹੁੰਦੀ ਹੈ, ਫਿਰ ਕਈ ਵਾਰੀ ਅਦਾਲਤਾਂ ਤੱਕ ਵੀ ਪਹੁੰਚ ਜਾਂਦਾ ਕੰਮ। ATO ਇੱਕ ਵੱਡਾ ਹੋਊਆ ਜਿਹੜਾ ਬੰਦਾ ਕਾਰੋਬਾਰ ਕਰਦਾ, ਜਾਂ ਫਿਰ ਇੱਦਾਂ ਕਹਿ ਲਓ ਕਿ ਵੱਡਾ ਹੋਊਆ ਬਣਾ ਦਿੱਤਾ ਜਾਂਦਾ, ਇੰਨਾ ਕੁ ਡਰਾਇਆ ਜਾਂਦਾ ਵਾ ਵੀ ਹਾਏ ਆਹ ਵੀ ਕਾਨੂੰਨ, ਹਾਏ ਆਹ ਵੀ ਕਾਨੂੰਨ, ਆਹ ਵੀ ਚੇਂਜ ਹੋ ਗਿਆ, ਤੂੰ ਆਹ ਵੀ ਗਲਤ ਕੀਤਾ, ਤੂੰ ਇੱਥੇ ਵੀ ਫਸਣਾ। ਦੱਸਣਾ ਚਾਹੋਗੇ ATO ਦੇ ਵਿੱਚ ਕਿਹੜੇ ਅਹੁਦੇ ਤੱਕ ਰਹੇ ਹੋ, ਕਿੰਨਾ ਸਿਰ ਅਤੇ ਕੀ ਉੱਥੇ ਕੰਮ ਸੀ ਤੁਹਾਡਾ?
1: ਅਤੇ ATO ਦੇ ਵਿੱਚ ਜੀ ਮੈਂ 15 to 16 ਸਾਲ ਤੱਕ ਰਿਹਾ। ਉਹਦੇ ਵਿੱਚ ਆਈ ਸਟਾਰਟਿਡ ਐਡਵਾਈਜ਼ਰੀ ਦੇ ਵਿੱਚ, ਉਹਦੇ ਵਿੱਚ ਪ੍ਰਾਈਵੇਟ ਰੂਲਿੰਗਸ ਹੁੰਦੀਆਂ ਜਦੋਂ ਕਿ ਜਿੱਦਾਂ ਸ਼ਰੋਤਾ ਇਹਨੂੰ ਸ਼ਾਇਦ ਕਾਫੀ ਨਾਂ ਪਤਾ ਹੋ, ਜੇ ਤੁਸੀਂ ਸਰਟਨ ਨਹੀਂ ਹੋ ਕੁਛ ਇਨਫੋਰਮੇਸ਼ਨ ਲਾਅ ਦੇ ਬਾਰੇ, ਤੁਸੀਂ ATO ਨੂੰ ਐਕਚੁਲੀ ਅਪਲਾਈ ਕਰ ਸਕਦੇ ਹੋ ਐਜ਼ ਅ ਪ੍ਰਾਈਵੇਟ ਰੂਲਿੰਗ ਕਿ ਇਹ ਚੀਜ਼ ਮੈਂ ਕਰਨਾ ਚਾਹ ਰਿਹਾ ਕਿ ਮੈਂ ਸਹੀ ਰਸਤੇ 'ਚ ਹੈ, ਅਤੇ ATO ਫਰੀ ਆਫ ਚਾਰਜ ਤੁਹਾਨੂੰ ਉਹ ਸਰਵਿਸ ਦਿੰਦੇ ਆ। ਅਤੇ ਉਹ ਰੂਲਿੰਗ ਡਿਪਾਰਟਮੈਂਟ 'ਚ ਮੈਂ ਕਾਫੀ ਦੇਰ ਕੰਮ ਕੀਤਾ। ਉਸ ਤੋਂ ਬਾਅਦ ਫੀਨਿਕਸ ਟਾਸਕ ਫੋਰਸ ਦੇ ਵਿੱਚ ਮੈਂ ਲੈਡ ਕੀਤੇ ਟੋਪ 50 ਫੀਨਿਕਸਿੰਗ। ਕਾਫੀ ਜਾਣਿਆਂ ਨੂੰ ਅਗਰ ਇਨਫੋਰਮੇਸ਼ਨ ਨਹੀਂ ਹੈ, ਫੀਨਿਕਸਿੰਗ ਇਹ ਹੁੰਦੀ ਕਿ ਜੇ ਤੁਸੀਂ ਜਾਣ ਬੁੱਝ ਕੇ ਆਪਣੀ ਕੰਪਨੀ ਨੂੰ ਬੰਦ ਕਰੋ ਤਾਂ ਕਿ ਤੁਸੀਂ ਜਿਹੜਾ ਤੁਹਾਡੇ ਕ੍ਰੈਡੀਟਰਸ ਹੈ ਉਹਨਾਂ ਨੂੰ ਪੈਸਾ ਨਾ ਜਾ ਸਕੇ, ਤੁਹਾਨੂੰ ਇੰਟੈਂਸ਼ਨਲੀ ਤੁਸੀਂ ਬੇਸਿਕਲੀ ਬੋਲਦੇ ਹੋ ਕ੍ਰੈਡਿਟ ਡਿਫੀਟ ਰਿਲੇਸ਼ਨਸ਼ਿਪ 'ਚ ਤੁਸੀਂ ਚਲੇ ਜਾਂਦੇ ਹੋ, ਅਤੇ ਉਹਨੂੰ ਫਿਨਿਕਸਿੰਗ ਕਹਿੰਦੇ। ਉਸ ਤੋਂ ਬਾਅਦ ਫਿਰ ਮੈਂ ਇੰਟਰਨੈਸ਼ਨਲ ਏਰੀਆ ਇੰਟਰਨੈਸ਼ਨਲ ਟੈਕਸ 'ਚ ਬੜਾ ਕੰਮ ਕੀਤਾ, ਜਿਹਦੇ ਵਿੱਚ ਇਨਵੈਡ ਇਨਵੈਸਟਮੈਂਟਸ ਆਉਂਦੀਆਂ ਬਾਹਰੋਂ ਦੀ, ਆਸਟ੍ਰੇਲੀਅਨ ਵੱਡੀਆਂ ਕੰਪਨੀਆਂ ਇੱਥੇ ਇਨਵੈਸਟ ਕਰਦੀਆਂ, ਉਹਨਾਂ ਦੀ ਟੈਕਸ ਇੰਪਲੀਕੇਸ਼ਨਸ ਕੀ ਹੈ, ਫਿਰ ਜਾਂ ਇੱਥੋਂ ਦੇ ਫਾਊਂਡਰ ਸਟਾਰਟਅਪਸ ਬਾਹਰ ਬਿਜ਼ਨਸ ਲੈ ਕੇ ਜਾਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਕਰ ਸਕਦੇ ਨੇ, ਉਹਨਾਂ ਦੇ ਕੀ ਇੰਪਲੀਕੇਸ਼ਨਸ ਹੈ ਸਾਰਾ ਕੁਝ। ਫਿਰ ਕੋਆਪਰੇਸ਼ਨ ਟੈਕਸ, ਮਲਟੀਨੈਸ਼ਨਲਸ ਦੇ ਨਾਲ ਮੈਂ ਕਾਫੀ ਕੰਮ ਕੀਤਾ, ਟੋਪ ਜਿਹੜੇ ਤੁਹਾਡੇ ਸਟੋਕ ਆਸਟ੍ਰੇਲੀਅਨ ਸਟੋਕ ਲਿਸਟਡ ਕੰਪਨੀ ਆ ਟੋਪ 10, ਉਹਨਾਂ ਦੇ ਜਸਟੀਫਾਈਡ ਪ੍ਰੋਗਰਾਮ, ਉਹਨਾਂ ਦੇ ਇੰਸ਼ੋਰੈਂਸ ਕੰਮ ਮੈਂ ਕੀਤਾ। ਫਿਰ ਟੈਕਸ ਕੌਂਸਲ ਨੈਟਵਰਕ ਹੈ, ਬੇਸਿਕਲੀ ਵਿਦ ਇਨ ਦ ATO ਇੱਕ ਲੀਗਲ ਏਰੀਆ ਜੋ ਕਿ ਜਦੋਂ ਬਹੁਤ ਕੰਪਲੈਕਸਿਟੀ ਹੋ ਜਾਂਦੀ ਹੈ ਲਾਅ ਦੇ ਬਾਰੇ, ਨਹੀਂ ਸਮਝ ਆਉਂਦਾ ਕਿਸ ਤਰ੍ਹਾਂ, ਅਤੇ ਉਹ ਉਸ ਏਰੀਆ 'ਚ ਜਾਂਦਾ, ਉਹ ਏਰੀਆ ਨੂੰ ਇੰਟਰਪ੍ਰਿਟੇਸ਼ਨ ਆਫ ਦ ਲਾਅ ਕਰਦਾ, ਫੈਕਟਸ ਦੇਖਦਾ, ਟੈਕਸੇਸ਼ਨ ਰੂਲਿੰਗਸ ਕੀ ਹੈ, ਕੋਰਟ ਕੇਸਿਸ ਕੀ ਹੈ, ਫਿਰ ਉਹਦਾ ਇੱਕ ਵਿਊ ਬਣਾਉਂਦਾ ਉਸ ਸਲਿਊਸ਼ਨ ਔਰ ਪ੍ਰੋਬਲਮ ਦਾ, ਕੀ ਸਲਿਊਸ਼ਨ ਹੋ ਸਕਦਾ। ਉਸ ਏਰੀਆ 'ਚ ਮੈਂ ਕੰਮ ਕੀਤਾ ਪੂਰੇ ATO 'ਚ। ਆਈ ਥਿੰਕ 20,000 ਇੰਪਲੋਈਜ਼ ਹੁੰਦੇ ਨੇ ਜੀ ਉਹਦੇ ਵਿੱਚ, TCN ਜੋ ਟੈਕਸ ਕੌਂਸਲ ਨੈਟਵਰਕ ਕਹਿੰਦੇ, ਉਹ 'ਚ ਸਿਰਫ 200 ਹੁੰਦੇ ਸੀ, ਤਾਂ ਬੇਸਿਕਲੀ ਕ੍ਰੀਮ ਆਫ ਕ੍ਰੀਮ ਨੂੰ ਓਪਰਚੁਨਿਟੀ ਮਿਲਦੀ ਸੀ ਉਹਦੇ ਵਿੱਚ ਜਾ ਕੇ। ਅਤੇ ਉਹ 'ਚ ਏਰੀਆ 'ਚ ਮੈਂ 5-6 ਸਾਲ ਕੰਮ ਕੀਤਾ, ਬਹੁਤ ਲਰਨਿੰਗਸ ਸਿੱਖੀਆਂ ਉਹ 'ਚ, ਡੈਪਟੀ ਕਮਿਸ਼ਨਰਸ ਲੈਵਲ ਦੇ ਨਾਲ ਮੈਂ ਕੰਮ ਕੀਤਾ, ਈਵਨ ਕਮਿਸ਼ਨਰ ਆਫ ਟੈਕਸੇਸ਼ਨ ਦੇ ਨਾਲ ਵੀ ਕੰਮ ਕੀਤਾ, ਜੋ ਕਿ ਸਿਰਫ ਇੱਕੋ ਹੀ ਹੁੰਦਾ ਆਸਟ੍ਰੇਲੀਆ 'ਚ। ਕਾਫੀਆਂ ਨੂੰ ਭੁਲੇਖਾ ਆਪਣੇ ਨਾਲ ਕਿ ਉੱਥੇ ਹਰ ਸਟੇਟ ਦੇ ਵਿੱਚ ਆ ਜਾਂਦੇ ਨੇ ਕਮਿਸ਼ਨਰ ਆਫ ਟੈਕਸ। ਅਤੇ ਇਸ ਤੋਂ ਬਾਅਦ ਆਈ ਥਿੰਕ ਟ੍ਰਾਂਸਫਰ ਪ੍ਰਾਈਸਿੰਗ, ਜਿੱਦਾਂ ਹੁਣ ਕਈ ਵਾਰੀ ਕੀ ਹੁੰਦਾ ਕਿ ਇੱਥੋਂ ਦੀ ਆਪਾਂ ਸਕੇਲ ਕਰਨਾ ਚਾਹੁੰਦੇ ਹਾਂ ਬਿਜ਼ਨਸ US ਦੇ ਵਿੱਚ, ਫਿਰ ਉਹ ਰਿਲੇਟਿਡ ਪਾਰਟੀ ਟ੍ਰਾਂਜੈਕਸ਼ਨ ਹੋ ਜਾਂਦੀਆਂ ਕਿ ਤੁਸੀਂ ਇੱਥੋਂ ਵੇਚ ਰਹੇ ਹੋ ਆਪਣੀ ਕੰਪਨੀ ਨੂੰ US ਦੇ ਵਿੱਚ, US ਦੀ ਕੰਪਨੀ ਇੱਥੋਂ ਵਾਪਸ ਕੁਛ ਵੇਚ ਰਹੀ ਹੈ ਆਸਟ੍ਰੇਲੀਅਨ ਕੰਪਨੀ ਦੇ ਉੱਤੋਂ, ਡਾਇਰੈਕਟਰ ਤਾਂ ਸੇਮ ਹੀ ਹੁੰਦੇ ਨੇ ਜ਼ਿਆਦਾਤਰ। ਉਹ 'ਚ ਫਿਰ ਟ੍ਰਾਂਸਫਰ ਪ੍ਰਾਈਸਿੰਗ ਇੱਕ ਚੀਜ਼ ਹੈ ਜਿਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਰਮਸ ਲੈਂਥ ਟ੍ਰਾਂਜੈਕਸ਼ਨਸ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਆਪਣੀ ਕੰਪਨੀ ਦੇ ਨਾਲ। ਇਹ ਤਾਂ ਨਹੀਂ ਤੁਸੀਂ ਇਨਫਲੇਟ ਕਰ ਰਹੇ ਹੋ ਟ੍ਰਾਂਜੈਕਸ਼ਨ ਨੂੰ, ਪ੍ਰਾਈਸ ਨੂੰ, ਤਾਂ ਕਿ ਪ੍ਰੋਫਿਟ ਬਾਹਰ ਚਲੇ ਜਾਏ ਕੰਟਰੀ ਤੋਂ। ਅਤੇ ਉਹ ਚੀਜ਼ਾਂ 'ਚ ਵੀ ਮੈਂ ਕੰਮ ਕੀਤਾ ਜੀ। ਅਤੇ ਹੁਣ ਕਾਫੀ ਬਾਹਰ ਆ ਕੇ ਆਪਣੇ ਸੈਬੀ ਪਾਰਟਨਰਸ ਦੇ ਵਿੱਚ ਕਾਫੀ, ਹੁਣ ਜੋ ਮੈਨੂੰ ਪਿਛਲੇ ਕੁਛ ਸਮੇਂ ਤੋਂ ਕੰਮ ਕਰਦੇ ਹੋ ਰਹੇ ਹੈ, ਇਜ਼ ਆਡਿਟਸ ਬਹੁਤ ਜ਼ਿਆਦਾ ਵੀਰ ਜੀ। GST ਆਡਿਟਸ ਹੋ ਰਹੇ ਨੇ, ਸੁਪਰ ਐਨੁਏਸ਼ਨ ਗਰੰਟੀ ਦੇ ਆਡਿਟਸ ਹੋ ਰਹੇ ਨੇ, FBT ਆਡਿਟਸ ਬਹੁਤ ਹੋ ਰਹੇ ਨੇ, ਜਿੱਦਾਂ ਤੁਸੀਂ ਬਿਜ਼ਨਸ ਕਾਰ ਲੈਣੀ ਹੈ, ਫਿਰ ਉਸ ਤੋਂ ਬਾਅਦ ਤੁਹਾਡੇ ਇਨਕਮ ਟੈਕਸ ਆਡਿਟਸ ਹੋ ਰਹੇ ਨੇ, ਫਿਰ ਉਸ ਤੋਂ ਬਾਅਦ ਐਗਰੈਸਿਵ ਟੈਕਸ ਕੁਲੈਕਸ਼ਨ ਬਹੁਤ ਹੋ ਰਹੀ ਹੈ ATO ਵੱਲੋਂ। ਪਹਿਲਾਂ ਕੀ ਹੁੰਦਾ ਸੀ ਕਿ ਤੁਹਾਨੂੰ ਇੱਕ ਪੇਮੈਂਟ ਪਲਾਨ ਬੜੇ ਆਰਾਮ ਨਾਲ ਮਿਲ ਜਾਂਦਾ ਸੀ, ਹੁਣ ਤੁਸੀਂ ਵੀ ਕਾਫੀ ਸਰੋਤਿਆਂ ਨੂੰ ਸੁਣਿਆ ਹੋਏਗਾ ਕਿ ਹੁਣ ਬੜਾ ATO ਐਗਰੈਸਿਵ ਹੋ ਗਿਆ, ਉਹ ਕਹਿੰਦਾ DPN ਇਸ਼ੂ ਕਰ ਦਿੰਦਾ, ਡਾਇਰੈਕਟਰ ਪੈਨਲਟੀ ਨੋਟਿਸ ਵੀ। ਜੇ ਤੁਸੀਂ DPN ਇਸ ਲਈ ਇਸ਼ੂ ਹੁੰਦਾ ਜਦੋਂ ਤੁਸੀਂ GST ਸੁਪਰਨੇਸ਼ਨ ਔਰ PAYG ਵਿਦ ਹੋਲਡਿੰਗ ਨਾ ਦਿੱਤੀਆਂ ਹੋਏ ਟਾਈਮ ਸਿਰ, ਉਹਦੇ ਉੱਤੇ ਤੁਹਾਨੂੰ DPN ਹੁੰਦਾ, ਉਹ 'ਚ ਤੁਸੀਂ ਪਰਸਨਲੀ ਐਜ਼ ਅ ਡਾਇਰੈਕਟਰ ਲਾਇਬਲ ਹੋ ਜਾਂਦੇ ਹੋ, ਤੁਹਾਡੇ ਐਸੈਟਸ ਵੀ ਐਸੋਸੀਏਟਡ ਹੋ ਜਾਂਦੇ ਨੇ ਨਾਲ, ਅਤੇ ਮਤਲਬ ਇੰਨਾ ਜ਼ਿਆਦਾ ਉਹਦਾ ਹੈ। ਉਸ ਤੋਂ ਬਾਅਦ ਗਾਰਨਿਸ਼ਿੰਗ ਨੋਟਿਸਿਸ ਇਸ਼ੂ ਕਰ ਦੇਣੇ, ਜਿੱਦਾਂ ਤੁਹਾਡੇ ਬੈਂਕ ਅਕਾਊਂਟ ਹੈ ਉਹਨਾਂ ਨੇ ਫਰੀਜ਼ ਕਰ ਦੇਣੇ, ਆਪੇ ਪੈਸੇ ਲੈ ਜਾਣਾ, ਤੁਹਾਨੂੰ ਪਤਾ ਨਹੀਂ ਸਵੇਰੇ ਉੱਠ ਕੇ ਪੈਸੇ ਨਹੀਂ ਹੈਗੇ ਬੈਂਕ 'ਚ।
0: ਸੋ ਇਹ ਵੀ ਰਾਈਟਸ ਹੈਗੇ ਏਟੀਓ ਕੋ
1: ਹਾਂ ਇਹ ਵੀ ਰਾਈਟਸ ਹੈਗੇ ਨੇ ਫਿਰ ਉਹ ਤਾਂ ਫਿਨਿਸ਼ਿੰਗ ਆਰਡਰ
0: ਇਹ ਸਿਰਫ ਕੰਪਨੀ ਦੇ ਜਾਂ ਪਰਸਨਲ ਵੀ
1: ਨਹੀਂ ਕੰਪਨੀ ਪਰਸਨਲ ਦੋਨਾਂ ਤੇ
0: ਜਿੱਥੇ ਕਿਉਂਕਿ ਤੁਸੀਂ ਨਾਲ ਡੈਕਸ਼ਿਪ ਤੇ ਨਾਲ ਤੁਸੀਂ ਡੈਕਲੇਰੇਸ਼ਨ ਦਿੱਤੀ ਆ
1: ਯੈਸ
0: ਜਾਂ ਫਿਰ ਤੁਹਾਡੀ ਕਹਿ ਲਓ ਵੀ ਗਰੰਟੀ ਆ ਤੁਹਾਡੀ
1: ਐਗਜ਼ੈਕਟਲੀ ਓਕੇ ਐਗਜ਼ੈਕਟਲੀ ਫਿਰ ਨਾਲ ਫ੍ਰੀਜ਼ਿੰਗ ਆਰਡਰ ਵੀਰ ਜੀ ਜਿੱਦਾਂ ਤੁਹਾਡੇ ਐਸੈਟਸ ਹੈ ਉਹਨਾਂ ਨੇ ਫ੍ਰੀਜ਼ ਕਰ ਲੈਣਾ ਫੈਡਰਲ ਕੋਰਟ ਤੋਂ ਜਾ ਕੇ ਆਰਡਰ ਲੈ ਲੈਣਾ ਕਿ ਅੱਜ ਤੁਹਾਡੇ ਪੰਜ ਪ੍ਰੋਪਰਟੀਜ਼ ਹੈ ਜਾਂ ਪੰਜ ਕਾਰਾਂ ਹੈ ਤੁਸੀਂ ਵੇਚ ਨਹੀਂ ਸਕਦੇ ਪਹਿਲਾਂ ਏਟੀਓ ਤੋਂ ਪੈਸਾ ਉਤਾਰੋ ਹੁਣ ਤਾਂ ਨਵਾਂ ਸ਼ੁਰੂ ਹੋ ਗਿਆ ਵੀਰ ਜੀ ਡੀਪੀਓ ਡਿਪਾਰਚਰ ਪ੍ਰੋਹਿਬਿਸ਼ਨ ਆਰਡਰ ਮਤਲਬ ਕੀ ਹੈ ਕਿ ਜੇ ਤੁਸੀਂ ਲੱਖ ਦੋ ਲੱਖ ਡਾਲਰ ਏਟੀਓ ਦਾ ਦੇਣ ਵਾਲਾ ਹੈ ਤੇ ਤੁਸੀਂ ਆਪਣਾ ਮਜ਼ੇ ਨਾਲ ਹੋਲੀਡੇ ਪੈਕ ਕਰਕੇ ਬੱਚਿਆਂ ਨਾਲ ਜਾ ਰਹੇ ਹੋ ਪਲੇਨ ਤੇ ਉੱਥੇ ਹੀ ਉਹਨਾਂ ਨੇ ਕਸਟਮ ਜਾਂ ਤੁਹਾਡੇ ਇਮੀਗ੍ਰੇਸ਼ਨ ਵਾਲੇ ਨੇ ਤੁਹਾਨੂੰ ਫੜ ਲੈਣਾ ਉਹਨੇ ਕਹਿਣਾ ਵੀਰ ਜੀ ਜਾਂ ਭੈਣ ਜੀ ਤੁਸੀਂ ਰੁਕੋ ਤੁਸੀਂ ਪਹਿਲਾਂ $3,00,000 ਦਿਓ ਹੋਲੀਡੇ ਬਾਅਦ 'ਚ ਜਾਣਾ ਉਹਨੂੰ ਕਹਿੰਦੇ ਡੀਪੀਓ ਇਸ਼ੂ ਹੋਣਾ
0: ਕਿਉਂਕਿ ਸਾਰੇ ਤਿੰਨੇ ਡਿਪਾਰਟਮੈਂਟ ਜਿਹੜੇ ਕਨੈਕਟਡ ਸੀ
1: ਡਾਟਾ ਮੈਚਿੰਗ ਹੋ ਰਹੀ ਹੈ ਤੇ ਹੁਣ ਬਹੁਤ ਅਗਰੈਸਿਵ ਹੋ ਗਿਆ ਤੇ ਇਹਦੇ ਕਾਰਨ ਆਈ ਥਿੰਕ ਹੁਣ ਟੈਕਸ ਸਪੈਸ਼ਲਿਸਟ ਦਾ ਰੋਲ ਬਹੁਤ ਵੱਧ ਗਿਆ ਇਸ ਲਈ ਮੈਂ ਹਮੇਸ਼ਾ ਸ਼ਰੋਤਿਆਂ ਨੂੰ ਕਹਿੰਦਾ ਕਿ ਅਕਾਊਂਟੈਂਟਸ ਬਹੁਤ ਅੱਛਾ ਕੰਮ ਕਰ ਰਹੇ ਨੇ ਹਰ ਕਿਸੇ ਦਾ ਇੱਕ ਦਰਿਆ ਹੁੰਦਾ ਕੰਮ ਕਰਨ ਦਾ ਇਸ ਲਈ ਮੈਂ ਆਪਣੇ ਆਪ ਨੂੰ ਕਾਫੀ ਪਿਆਰ ਨਾਲ ਲੋਕ ਮੈਨੂੰ ਟੈਕਸ ਸਰਜਨ ਵੀ ਕਹਿੰਦੇ ਨੇ ਜੇ ਤੁਸੀਂ ਸਰਜਰੀ ਕਰਾਉਣੀ ਹੈ ਟੈਕਸ ਰਿਲੇਟਡ ਮਤਲਬ ਕੰਪਲੈਕਸ ਮੈਟਰਸ ਹੈਗੇ ਨੇ ਡਿਸਪਿਊਟ ਹੈ ਜਾਂ ਲਾਅ ਦੇ ਬਾਰੇ ਕੁਛ ਵੀ ਕਰਨਾ ਤੇ ਯੂ ਗੋ ਟੂ ਸੈਬੀ
0: ਜੀ ਸੋ ਇਨ ਸ਼ਾਰਟ ਕਿਉਂਕਿ ਇਹ ਗੱਲਾਂ ਕਈ ਵਾਰੀ ਕਹਿ ਲਓ ਕਿ ਬਹੁਤ ਵੱਡੀਆਂ ਵੱਡੀਆਂ ਜਿਹੜਾ ਕੋਈ ਆਮ ਇਸ ਟਾਈਮ ਦੇ ਉੱਤੇ ਮੰਨ ਲਓ ਟੈਕਸੀ ਚਲਾ ਰਿਹਾ ਸੁਣ ਰਿਹਾ ਟਰੱਕ ਚਲਾ ਰਿਹਾ ਵੀਰ ਸੁਣ ਰਿਹਾ ਕੋਈ ਕੋਰੀਅਰ ਵਾਲਾ ਵਾ ਕੋਈ ਆਮ ਰੈਸਟੋਰੈਂਟ ਵਾਲਾ ਵਾ ਕੁਛ ਸਮਾਲ ਬਿਜ਼ਨਸ ਵਾਲੇ ਅਤੇ ਉਹਨਾਂ ਨੂੰ ਇਹ ਲੱਗੂਗਾ ਵੀ ਇਹ ਤਾਂ ਵੱਡੇ ਵੱਡੇ ਲੋਕਾਂ ਦੇ ਲਈ ਸ਼ਾਇਦ ਸਰਵਿਸਿਜ਼ ਸ਼ਾਇਦ ਉਹ ਇੱਦਾਂ ਦੇ ਕਿਤੇ ਨਾ ਕਿਸੇ ਝੰਬੇਲੇ 'ਚ ਫਸਦੇ ਹੋਣਗੇ ਥੋੜ੍ਹਾ ਜਿਹਾ ਆਪਾਂ ਕਲੀਅਰ ਕਰੀਏ ਕਿ ਆਪਣੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਕਿਹੜੇ ਕਿਹੜੇ ਏਰੀਆ ਦੇ ਵਿੱਚ ਕੰਮ ਕਰਨਗੀਆਂ ਅਤੇ ਕਿੱਦਾਂ ਕਿੱਦਾਂ
1: ਸਾਡੀਆਂ ਸਰਵਿਸਿਜ਼ ਸਾਡੇ ਲਈ ਇੱਕੋ ਹੀ ਮੋਟੋ ਹੈ ਕਿ ਸਾਡੇ ਲਈ ਕੋਈ ਛੋਟਾ ਕੋਈ ਵੱਡਾ ਨਹੀਂ ਹੈ ਜੀ ਅਤੇ ਅਸੀਂ ਬੁੱਕ ਕੀਪਿੰਗ ਵੀ ਦਿੰਦੇ ਹਾਂ ਅਕਾਊਂਟਿੰਗ ਲੋਜਮੈਂਟਸ ਜੋ ਆਪਾਂ ਕਰਦੇ ਨੇ ਬੈਸਿਸ ਔਰ ਈਅਰ ਐਂਡ ਕੰਪਨੀ ਰਿਟਰਨਸ ਜਾਂ ਸੋਲ ਟ੍ਰੇਡਰ ਦੀ ਉਹ ਵੀ ਦਿੰਦੇ ਹਾਂ ਫਿਰ ਉਸ ਤੋਂ ਬਾਅਦ ਅੱਗੇ ਜੇ ਆਪਾਂ ਆ ਜਾਈਏ ਕੋਈ ਡਿਸਪਿਊਟ ਵਰਕ ਹੈ ਜਿੱਦਾਂ ਆਡਿਟ ਹੈ ਤੁਹਾਡੇ ਆਡਿਟ ਆਇਆ ਉਹਦੀ ਵੀ ਸਰਵਿਸਿਜ਼ ਆਪਾਂ ਪ੍ਰੋਵਾਈਡ ਕਰਦੇ ਹਾਂ ਫਿਰ ਤੁਸੀਂ ਆਡਿਟ ਤੋਂ ਨਹੀਂ ਹੈਪੀ ਕਈ ਵਾਰੀ ਆਡਿਟ ਫਾਈਨਲ ਹੋ ਜਾਂਦਾ ਤੁਸੀਂ ਹੈਪੀ ਨਹੀਂ ਹੋ ਤੁਸੀਂ ਕਹਿੰਦੇ ਯਾਰ ਮੇਰੇ ਕੋਲ ਤਾਂ ਸਾਰੀਆਂ ਰਿਸੀਟਾਂ ਮੇਰੇ ਤੋਂ ਇਹ ਚੀਜ਼ ਹੈ ਫਿਰ ਅਸੀਂ ਉਹਦੀ ਓਬਜੈਕਸ਼ਨ ਵੀ ਲੌਂਚ ਕਰਦੇ ਹਾਂ ਫਿਰ ਲੈਟਸ ਏ ਓਬਜੈਕਸ਼ਨ ਏਟੀਓ ਡਿਸਅਲਾਓ ਕਰ ਦਿੰਦਾ ਕਈ ਵਾਰੀ ਉਹ ਪਾਰਸ਼ਲੀ ਅਲਾਓ ਕਰਦਾ ਕਈ ਵਾਰੀ ਉਹ ਡਿਸਅਲਾਓ ਕਰ ਦਿੰਦੇ ਫੁੱਲ 'ਚ ਫਿਰ ਅੱਗੇ ਅਪੀਲ ਰਾਈਟ ਹੁੰਦਾ ਏ ਆਰ ਟੀ 'ਚ ਜਾਂਦਾ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ ਉੱਥੇ ਤੱਕ ਅਸੀਂ ਜਾਂਦੇ ਹਾਂ ਜੇ ਉਹ 'ਚ ਵੀ ਜਾ ਕੇ ਤੁਸੀਂ ਸੈਟਿਸਫਾਈ ਨਹੀਂ ਹੋ ਤੁਹਾਨੂੰ ਲੱਗਦਾ ਕਿ ਤੁਹਾਡਾ ਕੇਸ ਹਲੇ ਸਟਰੋਂਗ ਹੈ ਫਿਰ ਦੈਨ ਵੀ ਵਰਕ ਵਿਦ ਦ ਬੈਰਿਸਟਰਸ ਫਿਰ ਅਸੀਂ ਉਹਨਾਂ ਦੇ ਨਾਲ ਟੀਮ ਅਪ ਕਰਕੇ ਪ੍ਰੋਜੈਕਟ ਮੈਨੇਜ ਕਰਕੇ ਅਸੀਂ ਫੈਡਰਲ ਕੋਰਟ ਤੱਕ ਜਾਂਦੇ ਫੈਡਰਲ ਕੋਰਟ 'ਚ ਵੀ ਜੇ ਵਿਨਿੰਗ ਨਾ ਹੋ ਸਕੇ ਫਿਰ ਵੀ ਤੁਹਾਨੂੰ ਲੱਗਦਾ ਕਿ ਬਈ ਹਾਂ ਹਲੇ ਵੀ ਜਾਨ ਹੈਗੀ ਹੈ ਫਾਈਟ ਕਰਨ ਦੀ ਤੇ ਫਿਰ ਦੈਨ ਵੀ ਕੈਨ ਗੋ ਟੂ ਦ ਹਾਈ ਕੋਰਟ ਆਫ ਆਸਟ੍ਰੇਲੀਆ ਸੋ
0: ਓਕੇ ਸੋ ਥਰੂ ਆਊਟ ਮਤਲਬ ਕੋਈ ਵੀ ਛੋਟੀ ਤੋਂ ਲੈ ਕੇ ਤੇ ਵੱਡੀ ਸਮੱਸਿਆ ਉਹਦੇ ਵਿੱਚ ਤੁਹਾਡੀ ਫਰਮ ਟੈਕਲ ਕਰਦੀ ਹੈ ਨਿਤਿਨ ਜੀ ਏਟੀਓ ਤੁਸੀਂ ਕੰਮ ਕਰਕੇ ਹਟੇ ਹੋ ਐਜ਼ ਏ ਡਾਇਰੈਕਟਰ ਤੁਸੀਂ ਸੌਦੇ ਤੱਕ ਵੀ ਤੁਸੀਂ ਪਹੁੰਚੇ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਸਭ ਤੋਂ ਵੱਧ ਸਮੱਸਿਆ ਕਿਹੜੀ ਚੀਜ਼ ਦੀ ਆਉਂਦੀ ਹੈ
1: ਆਈ ਥਿੰਕ ਮੈਨੂੰ ਜੋ ਲੱਗਦਾ ਗੁਰਜੋਤ ਭਾਅ ਜੀ ਕਿ ਸੋਰੀ ਰਣਜੋਤ ਭਾਅ ਜੀ ਮੈਨੂੰ ਇਹ ਲੱਗ ਰਿਹਾ ਕਿ ਫਾਈਨੈਂਸ਼ੀਅਲ ਲਿਟਰੇਸੀ ਇੰਪੋਰਟੈਂਟ ਹੈ ਸਾਡੇ ਭਾਈਚਾਰੇ 'ਚ ਹੋ ਕੀ ਰਿਹਾ ਕਿ ਅਸੀਂ ਮਿਹਨਤੀ ਤਾਂ ਬਹੁਤ ਹੈ ਇਹ ਤਾਂ ਗੱਲ ਮੰਨਣ ਵਾਲੀ ਜੀ ਪੰਜਾਬੀਆਂ ਜਾਂ ਨੋਨ ਪੰਜਾਬੀ ਜਾਂ ਜਿਹੜੇ ਵੀ ਹੈ ਅਸੀਂ ਮਿਹਨਤ ਹਰ ਕੋਈ ਕਰਨਾ ਚਾਹੁੰਦਾ ਹੈ ਮਿਹਨਤ ਕਰਦੇ ਵੀ ਹੈ ਪਰ ਮਿਹਨਤ ਦੇ ਨਾਲ ਆਪਾਂ ਸਿਰਫ ਬਿਜ਼ਨਸ ਦੇ ਉੱਤੇ ਹੀ ਮਿਹਨਤ ਕਰਦੇ ਅਸੀਂ ਬਿਜ਼ਨਸ ਦੇ ਨਾਲ ਜਿਹੜੀਆਂ ਰਿਲੇਟਿਡ ਸਮੱਸਿਆ ਹੈ ਆ ਸਕਦੀਆਂ ਉਹਦੇ ਬਾਰੇ ਆਪਾਂ ਟਾਈਮ ਨਹੀਂ ਕੱਢਦੇ ਫੋਰ ਐਗਜ਼ਾਮਪਲ ਹੁਣ ਪੁਆਇੰਟ ਇਹ ਹੈ ਕਿ ਤੁਸੀਂ ਡਾਇਰੈਕਟਰ ਬਣਦੇ ਹੋ ਕੰਪਨੀ ਦਾ ਬੜੇ ਆਰਾਮ ਨਾਲ ਤੁਸੀਂ ਅਕਾਊਂਟੈਂਟ ਤੋਂ ਜਾਂਦੇ ਹੋ ਤੁਸੀਂ ਕਹਿੰਦੇ ਮੈਨੂੰ ਮੈਂ ਬਿਜ਼ਨਸ ਖੋਲ੍ਹਾਂ ਉਹ ਕਹਿੰਦਾ ਜਾਂ ਡਾਇਰੈਕਟ ਜਾਂ ਤੂੰ ਕੰਪਨੀ ਖੋਲ੍ਹ ਲੈ ਜਾਂ ਟਰੱਸਟ ਖੋਲ੍ਹ ਲੈ ਪਹਿਲੀ ਗੱਲ ਤਾਂ ਇਹ ਦੋਨੋਂ ਚੀਜ਼ਾਂ ਧਿਆਨ ਨਾਲ ਦੇਖਣੀਆਂ ਚਾਹੀਦੀਆਂ ਐਕਚੁਅਲੀ ਹਾਈਬ੍ਰਿਡ ਸਿਸਟਮ ਵੀ ਹੁੰਦਾ ਹਾਈਬ੍ਰਿਡ ਦੇ ਨਾਲ ਕੀ ਹੁੰਦਾ ਮਿਕਸਿੰਗ ਆਫ ਟਰੱਸਟ ਐਂਡ ਦ ਕੰਪਨੀ ਟੁਗੈਦਰ ਉਹ ਇੱਕ ਬੜਾ ਡਿਫਰੈਂਟ ਸਟਰਕਚਰ ਸੈਟਅਪ ਹੁੰਦਾ ਪਰ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਜਦੋਂ ਤੁਸੀਂ ਕੰਪਨੀ ਦੇ ਡਾਇਰੈਕਟਰ ਬਣਦੇ ਹੋ ਤੁਸੀਂ ਕੋਈ ਨਹੀਂ ਹੈ ਟਾਈਮ ਸਪੈਂਡ ਕਰਦਾ 5 ਮਿੰਟ ਅੱਜ ਕੱਲ੍ਹ ਤਾਂ ਏ ਆਈ ਹੈ ਭਾਅ ਜੀ ਪਾਓ ਏ ਆਈ ਦੇ ਵਿੱਚ ਕੋ ਡਿਊਟੀਜ਼ ਆਫ ਡਾਇਰੈਕਟਰ ਉਹ 'ਚ ਤੁਹਾਨੂੰ ਸਾਰਾ ਪਤਾ ਚੱਲਦਾ ਕਿ ਡਾਇਰੈਕਟਰ ਦੀਆਂ ਡਿਊਟੀਜ਼ ਕੀ ਹੈ ਔਰ ਉਹ ਡਾਇਰੈਕਟਰ ਦੀਆਂ ਡਿਊਟੀਜ਼ ਨੂੰ ਗਵਰਨ ਕਰਦੀ ਹੈ ਏਟੀਓ ਨਹੀਂ ਐਸਿਕ ਐਸਿਕ ਦੇ ਵਿੱਚ ਕੋਆਪਰੇਸ਼ਨ ਲਾਅ ਹੁੰਦਾ ਕੋਆਪਰੇਸ਼ਨ ਲਾਅ ਦੇ ਨਾਲ ਵੀ ਤੁਸੀਂ ਰਿਸਪੋਂਸੀਬਲ ਉਹਦੇ ਬਾਰੇ ਜਾਣਕਾਰੀ ਲਓ ਫਿਰ ਉਸ ਤੋਂ ਬਾਅਦ ਅਸੀਂ ਹਰ ਚੀਜ਼ ਅਕਾਊਂਟੈਂਟ 'ਤੇ ਕਰ ਦਿੰਦੇ ਹਾਂ ਯਾਰ ਮੈਂ ਉਹਨੂੰ ਡਾਟਾ ਦੇ ਤਾ ਉਹਨੇ ਮੈਨੂੰ ਨਹੀਂ ਦੱਸਿਆ ਬਲੇਮਿੰਗ ਗੇਮ ਬੜੀ ਆਪਾਂ ਕਰ ਲੈਂਦੇ ਬੜੀ ਈਜ਼ੀ ਹੈ ਐਸਕਿਊਜ਼ ਆਪਾਂ ਇਹ ਕੋਮਨ ਹੈ ਇਹ ਆਪਾਂ ਆਪਣੇ ਆਪ ਨੂੰ ਐਜੂਕੇਟ ਕਰੀਏ ਥੋੜ੍ਹਾ ਜਿਹਾ ਟਾਈਮ ਸਪੈਂਡ ਕਰੀਏ ਕਿ ਆਪਾਂ ਐਨਾਲਾਈਜ਼ ਕਰੀਏ ਇੱਕ ਸਿੰਪਲ ਐਗਜ਼ਾਮਪਲ ਮੈਂ ਦੇ ਰਿਹਾ ਬੜੀ ਸਿੰਪਲ ਵੇ ਨਾਲ $100 ਤੁਸੀਂ ਸੇਲ ਕੀਤੀ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਮੇਰੇ ਓਪਰੇਟਿੰਗ ਐਕਸਪੈਂਸਿਸ $40,000 ਹੈ ਫੋਰ ਐਗਜ਼ਾਮਪਲ ਫਟਾਫਟ ਅਸੀਂ ਕੈਲਕੂਲੇਟ ਜਾਂਦੇ ਹਾਂ $50 ਸਾਡਾ ਪ੍ਰੋਫਿਟ ਹੋ ਗਿਆ ਆਈ ਥਿੰਕ ਡੂ ਰਿਵਰਸ $100 ਤੁਸੀਂ ਸੇਲ ਕੀਤੀ, ਪਤਾ GST 10% ਕੱਢਣੀ ਹੈ, ਠੀਕ ਹੈ ਨਾ, 10 ਕੱਢੋ, ਦੂਜੇ ਬੈਂਕ 'ਚ ਲੈ ਕੇ ਜਾਓ ਉਸੇ ਵੇਲੇ, ਚਾਹੇ ਵੀਕਲੀ ਲੈ ਕੇ ਜਾਓ ਚਾਹੇ ਐਵਰੀਡੇ ਲੈ ਕੇ ਜਾਓ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ 25% ਸਮਾਲ ਬਿਜ਼ਨਸ, ਜੇ ਤੁਹਾਡਾ 10 million ਤੋਂ ਘੱਟ ਟਰਨਓਵਰ ਹੈ ਪੂਰੇ ਸਾਲ 'ਚ, ਉਹਨੇ 25% ਨੀਅਰਲੀ ਮੋਟਾ ਮੋਟਾ ਪ੍ਰੋਫਿਟ ਦੇ ਉੱਤੇ ਟੈਕਸ ਦੇਣਾ, ਪਰ ਲੈਟਸ ਸੇ ਆਪਾਂ ਕਹਿੰਦੇ 25% ਹੀ ਟੈਕਸ ਦੇਣਾ ਸੇਲ ਦੇ ਉੱਤੇ, ਠੀਕ ਹੈ, 25% ਉਹ ਕੱਢ ਲਓ, 10 ਉਹ ਕੱਢਿਆ, 25 ਉਹ 35 ਰਹਿ ਗਿਆ, 65 ਰਹਿ ਗਿਆ। ਹੁਣ 65 ਦੇ ਵਿੱਚੋਂ ਦੇਖੋ ਓਪਰੇਟਿੰਗ ਐਕਸਪੈਂਸਿਸ ਕਿੰਨੇ ਹੈ, ਜੇ ਉਹ 25-35 ਆਪਾਂ ਅਲੱਗ ਰੱਖਾਂਗੇ ਬੈਂਕ ਅਕਾਊਂਟ 'ਚ, ਆਪਾਂ 65 ਦਿਮਾਗ 'ਚ ਲੈ ਕੇ ਚੱਲਾਂਗੇ ਕਿ ਹਲੇ 65 ਆਇਆ, ਸੇਲ 100 ਨਹੀਂ ਹੋਈ, ਸੇਲ 65 ਹੋਈ ਹੈ, 65 ਤੋਂ ਆਪਾਂ ਓਪਰੇਟਿੰਗ ਐਕਸਪੈਂਸਿਸ ਕੱਟ ਗਏ, ਸ਼ਾਇਦ $15 ਬਚਣ, ਮਤਲਬ 15-20% ਤੁਹਾਡਾ ਪ੍ਰੋਫਿਟ ਬਣੇ, ਸਕੂਨ ਨਹੀਂ ਆ, ਟੈਨਸ਼ਨਾਂ ਨਹੀਂ ਹੈ। ਅੱਛਾ ਸੁਪਰ ਥੋੜੀ ਜਿਹੀ ਨਾਲ ਹੈ, ਅੱਜ ਕੱਲ੍ਹ ਤਾਂ ਹੁਣ ਪੇਡੇ ਸੁਪਰ ਹੈ, ਨਾਲ ਨਾਲ ਜਿੱਦਾਂ ਜਿੱਦਾਂ ਪੇ ਕੀਤੇ ਸੁਪਰ ਦੇਣੀ ਹੈ,
0: ਇਹ ਵੀ ਚੇਂਜ ਹੋ ਗਿਆ,
1: ਇਹ ਵੀ ਚੇਂਜ ਹੋ ਗਿਆ ਹੁਣ 1 July ਤੋਂ। ਹੁਣ ਪੁਆਇੰਟ ਇਹ ਹੈ ਐਕਚੁਅਲੀ ਮਾਇੰਡ ਸੈਟ ਨੂੰ ਥੋੜ੍ਹਾ ਚੇਂਜ ਕਰਨਾ, ਇਸ ਕੰਟਰੀ 'ਚ ਆਏ ਹੈ ਸਾਨੂੰ ਇਹ ਵੀ ਦੇਖਣਾ ਕਿ ਟੈਕਸ ਦੀ ਚੋਰੀ ਜ਼ਰੂਰੀ ਨਹੀਂ ਹੈ, ਟੈਕਸ ਦੇ ਨਾਲ ਲੂਪਹੋਲਸ ਹੁੰਦੇ ਨੇ, ਉਹਨੂੰ ਸਟਰਕਚਰਿੰਗ ਪ੍ਰੋਪਰਲੀ ਕਰੋ ਔਰ ਇਹ ਐਕਸਪੈਂਸਿਸ ਪ੍ਰੋਪਰਲੀ ਕਰੋ ਤਾਂ ਕਿ ਤੁਸੀਂ ਸਕੇਲ ਅਪ ਕਰ ਪਾਓ ਬਿਜ਼ਨਸ ਨੂੰ, ਠੀਕ ਹੈ। ਚੋਰੀ ਕਰਕੇ ਕਿਹਦਾ ਨੁਕਸਾਨ ਹੈ, ਨੁਕਸਾਨ ਸਾਡਾ ਹੀ ਹੈ, ਗੌਰਮੈਂਟ ਦੇ, ਜੇ ਤੁਸੀਂ ਰੋਡ ਦੇ ਉੱਤੇ ਰੋਡਸ ਪ੍ਰੋਪਰ ਨਹੀਂ ਬਣੀਆਂ, ਫਿਰ ਅਸੀਂ ਚੱਕਾ ਮਾਰਾਂਗੇ, ਯਾਰ ਇਹਨਾਂ ਪੋਥੋ ਲਾ ਗਏ ਨੇ, ਫਿਰ ਜੇ ਕਿਤੇ ਵੇਟਿੰਗ ਲਿਸਟ ਹੋ ਜਾਏ ਗੌਰਮੈਂਟ ਉੱਥੇ, ਫਿਰ ਆਪਾਂ ਚੱਕਾ ਮਾਰਾਂਗੇ। ਤਾਂ ਪੁਆਇੰਟ ਇਜ਼, ਆਪਾਂ ਜੇ ਸਿਸਟਮ ਦੇ ਵਿੱਚ ਲੈ ਕੇ ਬਲੈਂਡ ਹੋ ਕੇ ਉਹਨੂੰ ਇਨਹਾਂਸ ਐਪਰੀਸ਼ੀਏਟ ਹੋ ਕੇ ਪ੍ਰੋਪਰਲੀ ਕੰਮ ਕਰੀਏ ਤਾਂ ਸਰ ਵੈਲਦੀ ਆਸਟ੍ਰੇਲੀਅਨ ਐਵੇਂ ਥੋੜ੍ਹਾ ਬਣ ਜਾਂਦੇ ਨੇ। ਮੇਰੇ ਕਿੰਨੇ ਕਲਾਇੰਟ ਹੈ ਜੋ ਹਾਈ ਵੈਲਥ ਇੰਡੀਵਿਜੁਅਲਸ ਹੈ, ਅਲਟਰਾ ਹਾਈ ਵੈਲਥ ਇੰਡੀਵਿਜੁਅਲ, ਉਹਨਾਂ ਦੇ 50 million ਤੋਂ 100 million ਦੀ ਟਰਨਓਵਰ ਹੈ, ਉਹਨਾਂ ਦਾ ਕੰਮ ਕਰਦਾ, ਆਈ ਐਮ ਦੇਅਰ ਐਡਵਾਈਜ਼ਰਸ, ਲਾਈਕ ਅ ਟਰਸਟਿਡ ਐਡਵਾਈਜ਼ਰ। ਹੁਣ ਉਹਨਾਂ 'ਚ ਮੈਂ ਦੇਖਦਾ ਸਰ, ਦੇ ਨੋ ਹਾਊ ਟੂ ਪਲੇ ਦਾ ਗੇਮ, ਪਲੇ ਦਾ ਗੇਮ ਨਾ ਭਾਜੀ, ਗੇਮ ਤਾਂ ਖੇਲੀਏ, ਪਹਿਲਾਂ ਹੀ ਆਪਾਂ ਵਾਈਡ ਪਾਈ ਜਾਣੀ, ਆਪਾਂ ਕ੍ਰਿਕਟ ਜਾਂਦੇ ਨਾ, ਵਾਈਡ ਜਾਂ ਨੋ ਬੋਲ ਹੀ ਖੇਲੀ ਜਾਣੀ, ਤਾਂ ਗੇਮ ਕੀ ਖੇਲਾਂਗੇ।
0: ਸਹੀ ਗੱਲ ਹੈ। ਅੱਛਾ, ਜਿੱਦਾਂ ਤੁਸੀਂ ਪੈਸੇ ਵੱਖਰੇ ਕੱਢਣ ਦੀ ਕਿਹਾ ਵੀ ਵੱਖਰੇ ਅਕਾਊਂਟ ਦੇ ਵਿੱਚ, ਇੱਕ ਵੈਸੇ ਤਾਂ ਬਹੁਤ ਸਾਰੇ ਜਿਹੜੇ ਚਲੋ ਕਾਰੋਬਾਰੀ ਉਹਨਾਂ ਨੂੰ ਪਤਾ ਹੋਊਗਾ, ਪਰ ਜਿਨ੍ਹਾਂ ਨੂੰ ਨਹੀਂ ਪਤਾ, ਇਹ ਪਹਿਲਾਂ ਹੀ ਕੱਢ ਕੇ ਵੱਖਰੇ ਰੱਖਣ ਦਾ ਮਤਲਬ ਇਹ ਕਿ ਤੁਹਾਨੂੰ ਮੁੜ ਕੇ ਇੱਕਦਮ ਬੋਝ ਨਾ ਪਵੇ ਕਿ ਆਹ ਹਾਏ ਆਹ ਕਿੱਥੋਂ ਆ ਗਏ, ਕਿਉਂਕਿ ਆਪਾਂ ਜ਼ਿਆਦਾਤਰ ਆਪਾਂ ਵੀ ਹੁਣ ਚਿਰਾਂ ਤੋਂ ਕਾਰੋਬਾਰ ਕਰਦੇ ਹਾਂ ਅਤੇ ਇੱਥੇ ਮਰੀਦਾ ਆਖੀਦਾ ਵੀ ਹਾਂ ਠੀਕ ਹੈ, ਵਧੀਆ ਚੱਲ ਰਿਹਾ ਹੈ ਨਾ, 4 ਪੈਸੇ ਹੈਗੇ ਅਕਾਊਂਟ ਦੇ ਵਿੱਚ, ਅਤੇ ਜਿੱਦਣ ਆਪਾਂ ਬੈਸ ਭਰੀ ਦੀ ਉਦਣ ਕਹੀਦਾ ਹਾਏ ਆਹ ਕੀ ਹੋ ਗਿਆ, ਫਿਰ ਉਦਣ ਚੀਕਾਂ ਵੱਜਦੀਆਂ। ਅਤੇ ਇਹ ਮੇਰੇ ਖਿਆਲ ਇਹ ਜਿਹੜੇ ਬੈਂਕ ਅਕਾਊਂਟ ਦਿੰਦੇ ਉਹ ਨਾਲ GST ਅਕਾਊਂਟ ਉਸੇ ਬੈਂਕ 'ਚ ਵੀ ਦੇ ਦਿੰਦੇ
1: ਨਾਲ, ਬੈਂਕ ਨੂੰ ਬੋਲ ਸਕਦੇ ਹੋ ਕਿ ਮੈਨੂੰ 2 ਓਪਰੇਟਿੰਗ ਅਕਾਊਂਟ ਖੋਲ ਦਿਉ, ਉਹਦੇ ਵਿੱਚ ਟ੍ਰਾਂਸਫਰ ਕਰੀ ਜਾਓ, ਜੇ ਤੁਹਾਡਾ ਆਪਣਾ ਇੰਟਰਨਲ ਬੁੱਕਕੀਪਰ ਹੈਗਾ ਉਹਨਾਂ ਨੂੰ ਬੋਲ ਦਿਉ, ਜੇ ਅਕਾਊਂਟੈਂਟ ਉਹਨਾਂ ਨੂੰ ਹੀ ਬੋਲ ਦਿਉ, ਉਹਨਾਂ ਕੋਲ ਤਾਂ ਐਕਸੈਸ ਹੁੰਦੀ ਹੈ, ਬੈਂਕ 'ਚ ਐਕਸੈਸ ਆਪਾਂ ਦੇ ਦਿੰਦੇ ਹਾਂ ਜ਼ਿਆਦਾਤਰ, ਆਪਾਂ ਉਹਨਾਂ ਨੂੰ ਕਹਿ ਦਿਉ ਕਿ ਸਰ ਹਫ਼ਤੇ ਦੇ ਵਿੱਚ ਮੇਰਾ ਆਹ 35% ਕੱਢੀ ਜਾਓ ਤੁਸੀਂ।
0: ਸੋ ਇਸ ਤੋਂ ਇਲਾਵਾ ਕੀ ਵੇਖਿਆ ਤੁਸੀਂ ਇੰਨੇ ਸਮੇਂ ਦੇ ਵਿੱਚ, ਸਭ ਤੋਂ ਵੱਡੀ ਗਲਤੀ ਹੋਰ ਕਿੱਥੇ ਕਿੱਥੇ ਹੁੰਦੀ ਹੈ, ਕਿੱਥੇ ਫਸਦੇ ਨੇ ਆਪਣੇ ਬੰਦੇ ਗਾਂਹ ਜਾ ਕੇ?
1: ਆਈ ਥਿੰਕ ਕੁਛ ਗਲਤੀਆਂ, ਮੈਨੂੰ ਇਹ ਲੱਗਦਾ ਕਿ ਜਲਦੀ ਆਪਾਂ ਅਮੀਰ ਕੁਛ ਅਚੀਵ ਕਰਨਾ ਚਾਹ ਰਹੇ ਹਾਂ, ਇੱਕ ਨਾ ਅੱਜ ਦੀ ਜੋ ਜਨਰੇਸ਼ਨ ਦੇ ਵਿੱਚ ਨਾ ਪੇਸ਼ੈਂਸ ਰੈਜ਼ੀਲੀਅੰਸ ਉਹ ਘੱਟ ਗਈ ਹੈ, ਅਸੀਂ ਕੰਪੈਰੀਜ਼ਨ ਬਹੁਤ ਕਰਨ ਲੱਗ ਗਏ ਹਾਂ। ਕੰਪੈਰੀਜ਼ਨ ਦੇ ਨਾਲ ਕੀ ਹੈ ਕਿ ਸ਼ਾਰਟਕੱਟ ਹਿੱਸੇ ਵਾ, ਫੋਰ ਐਗਜ਼ਾਮਪਲ ਹੁਣ ਮੈਂ ਤੁਹਾਨੂੰ ਆਪ ਦੱਸਦਾ, ਮੈਨੂੰ ਐਵਰੀ ਵੀਕ ਭਾਜੀ 5-6 ਕਾਲ ਆਉਂਦੀਆਂ ਜੋ ਮੋਰਗੇਜ ਬ੍ਰੋਕਰਸ ਦੇ ਆਉਂਦੀਆਂ, ਔਰ ਕਲਾਇੰਟ ਨੇ ਕਿਹਾ ਹੁੰਦਾ ਕਿ ਬਈ ਨਿਤਿਨ ਸਾਹਿਬ ਨੂੰ ਫੋਨ ਕਰੋ, ਕਿਉਂਕਿ ਅਸੀਂ ਉਹਨਾਂ ਦੇ ਅਕਾਊਂਟਸ ਦੇਖਦੇ ਨੇ, ਲੋਜਮੈਂਟਸ ਦੇਖਦੇ ਨੇ ਉਹ, ਜਦਕਿ ਮਜ਼ੇਦਾਰ ਗਿਆ, ਮੈਂ ਕਦੀ ਅਕਾਊਂਟਿੰਗ ਔਰ ਬੁੱਕ ਕੀਪਿੰਗ ਕਰਨਾ ਨਹੀਂ ਚਾਹੁੰਦਾ ਸੀ, ਜਦੋਂ ਬੰਦੇ ਮੇਰੇ ਕੋਲ ਐਡਵਾਈਜ਼ਰ ਲਈ ਆਏ ਐਡਵਾਈਜ਼ਿੰਗ ਲੈਣ ਲਈ ਜਾਂ ਟੈਕਸ ਡਿਸਪਿਊਟ ਮੈਟਰਸ ਮੈਂ ਉਹਨਾਂ ਦੇ ਰਿਜ਼ੋਲਵ ਕਰਾਏ, ਤਾਂ ਉਹਨਾਂ ਨੇ ਕਿਹਾ ਵੀਰ ਜੀ ਆਪਾਂ ਕਿਤੇ ਹੋਰ ਨਹੀਂ ਜਾਣਾ, ਤੁਸੀਂ ਸਾਨੂੰ ਪ੍ਰੋਟੈਕਟ ਕਰ ਸਕਦੇ, ਤੁਸੀਂ ਸਾਡਾ ਸਾਰਾ ਕੰਟਰੋਲ ਲੈ ਲਓ, ਉਸ ਲਈ ਸਾਨੂੰ ਫਿਰ ਆਪਣਾ ਉਹ ਬੁੱਕ ਕੀਪਿੰਗ ਔਰ ਅਕਾਊਂਟਿੰਗ ਆਮ ਵੀ ਖੋਲਣੀ ਪਈ। ਹੁਣ ਹੋਇਆ ਕਿ ਜਦੋਂ ਆਪਾਂ ਬੁੱਕ ਕੀਪਿੰਗ ਔਰ ਅਕਾਊਂਟਿੰਗ ਆਮ ਦੇਖੀ, ਉਹਦੇ ਵਿੱਚ ਨਾਲ ਜਦੋਂ ਬੋਰਡ ਗਏ ਬ੍ਰੋਕਰਸ ਮੈਨੂੰ ਫੋਨ ਕਰਕੇ ਕਹਿੰਦੇ ਨੇ ਵੀ ਜੇ ਤੁਸੀਂ ਇੱਦਾਂ ਕਰਨਾ, ਮੇਰੇ ਤੁਹਾਡਾ ਕਲਾਇੰਟ ਹੈ, ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ, ਉਹਨਾਂ ਨੇ ਨਵੀਂ ਪ੍ਰੋਪਰਟੀ ਲੈਣੀ ਹੈ, ਬੋਰੋਵਿੰਗ ਉਹਨਾਂ ਦੀ ਹੈਨੀ ਹੈ, ਪਰ ਉਹਨਾਂ ਦਾ ਨਾ ਥੋੜ੍ਹਾ 2024-2025 ਦੇ ਨਾ ਟੈਕਸ ਰਿਟਰਨ 'ਚ ਜਾ ਕੇ ਨਾ ਥੋੜ੍ਹਾ ਇਨਫਲੇਟ ਕਰ ਦਿਉ ਫਿਗਰਸ। ਅਤੇ ਬੜਾ ਮਜ਼ੇਦਾਰ ਗੱਲ ਹੈ, ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕੀ ਕਹਿ ਰਹੇ ਹੋ ਤੁਸੀਂ, ਮਤਲਬ ਮੈਨੂੰ ਸਮਝ ਲੱਗਾ, ਕਹਿੰਦਾ ਵੀਰ ਜੀ ਕਿ ਤੁਸੀਂ ਨਵੇਂ ਆਏ ਹੋ ਇੰਡਸਟਰੀ 'ਚ, ਮੈਂ ਕਿਹਾ ਨਵੀਂ ਇੰਡਸਟਰੀ 'ਚ ਤਾਂ ਨਵੇਂ ਆਏ, 20 ਸਾਲ ਹੋ ਗਏ ਮੈਨੂੰ ਕੰਮ ਕਰਦੇ, ਪਰ ਜੋ ਤੁਸੀਂ ਮੈਨੂੰ ਕਹਿ ਰਹੇ ਹੋ ਤੁਸੀਂ ਸਮਝ ਰਹੇ ਹੋ ਕੀ ਕਹਿ ਰਹੇ ਹੋ ਤੁਸੀਂ ਮੈਨੂੰ, ਕਿ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਬਸ ਮੈਂ ਆਪਣੇ ਲੈਟਰ ਹੈਡ 'ਤੇ ਤੁਹਾਨੂੰ ਤੁਹਾਡੇ ਕਲਾਇੰਟ ਨੂੰ ਇਹ ਦੇ ਦਾਂ ਕਿ ਬਈ $1,00,000 ਦੀ ਸੇਲ ਨਹੀਂ ਸੀ, $5,00,000 ਦੀ ਸੇਲ ਸੀ, ਐਗਜ਼ਾਮਪਲ। ਹਾਂ, ਮੈਂ ਕਿਹਾ ਇਹ ਨਹੀਂ ਹੋ ਸਕਦਾ। ਹੁਣ ਮੈਂ ਜਦੋਂ ਉਹਨਾਂ ਨੂੰ ਨਾ ਕੀਤੀ, ਉਹਦਾ ਲੋਸ ਮੈਨੂੰ ਹੋਇਆ, ਕਲਾਇੰਟ ਛੱਡ ਕੇ ਗਿਆ, ਪਰ ਦ ਪੁਆਇੰਟ ਇਜ਼ ਭਾਜੀ, ਮੈਂ ਸ਼ਾਇਦ ਕਲਾਇੰਟ ਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਉਹਨਾਂ ਲਈ ਹੀ ਅੱਛਾ ਕੀਤਾ। ਫੋਰ ਐਗਜ਼ਾਮਪਲ, ਅੱਜ ਉਹਨਾਂ ਦੀ ਬੋਰਿੰਗ ਨਹੀਂ ਹੈ, ਉਹ ਲੋਨ ਲੈ ਲੈਂਦੇ, ਅੱਜ ਤਾਂ ਕਿਸ਼ਤਾਂ ਦੇ ਦਿੰਦੇ, ਜਦੋਂ ਇੰਟਰਸਟ ਰੇਟ ਵਧਣਾ, ਪ੍ਰੋਬਲਮ ਕਿੰਨੂ ਆਉਣੀ,
0: ਆ ਰਹੀ ਹੈ।
1: ਹੁਣ ਉਹ ਜਿਹੜੀਆਂ ਮਿਸਟੇਕਸ ਹੈ ਉਹ ਅੱਜ ਕੱਲ੍ਹ ਬਹੁਤ ਨੋਰਮ ਬਣ ਗਿਆ, ਕਿ ਬਸ ਇਹ ਦੇਖ ਕੇ ਚੱਲੀ ਜਾ ਰਿਹਾ ਮੇਰੇ ਕੋਲ 5 ਪ੍ਰੋਪਰਟੀਜ਼ ਆ ਮੇਰੇ ਕੋਲ 10 ਪ੍ਰੋਪਰਟੀ ਉਹ ਠੀਕ ਆ ਕੋਈ ਗੱਲ ਨਹੀਂ ਟਾਈਮ ਲਾਓ 10-20 ਸਾਲ ਲਾਓ ਕੰਮ ਕਰੋ ਅੱਗੇ ਆ ਜਾਣਗੇ ਅੱਛਾ ਦੂਜੀ ਗੱਲ ਇਹ ਹੈ ਮੈਂ ਬੜਾ ਸਪਿਰਚੁਅਲ ਹਾਂ ਭਾਅ ਜੀ ਐਟ ਦ ਐਂਡ ਆਫ ਦਾ ਡੇ ਮੈਂ ਤਾਂ ਦੇਖਿਆ ਨਹੀਂ ਕਿਸੇ ਨੂੰ ਹੁਣ ਤੁਸੀਂ ਦੇਖਿਆ ਤਾਂ ਮੈਨੂੰ ਨਹੀਂ ਪਤਾ ਮੈਂ ਕਿਸੇ ਨੂੰ ਦੇਖਿਆ ਕਿ ਸੋਨੇ ਰੋਟੀ ਖਾਂਦੇ ਹੋਏ ਖਾਲੀ ਆਇਆ ਖਾਲੀ ਅੱਜ ਜਾਣਾ ਇਹ ਸਮਝਣਾ ਬਹੁਤ ਮੁਸ਼ਕਿਲ ਹੋ ਗਿਆ ਮੈਨੂੰ ਲੱਗਦਾ ਅੱਜ ਕੱਲ੍ਹ ਦੀ ਸੋਸਾਇਟੀ 'ਚ ਹਰ ਕਿਸੇ ਨੂੰ ਲੱਗਦਾ ਆਹ 5-10 ਗੱਡੀਆਂ ਮੈਂ ਕਹਿੰਦਾ ਇੰਜੋਏ ਕਰੋ ਇੰਜੋਏ ਕਰੋ ਬੜੀ ਮਜ਼ੇਦਾਰ ਇੱਕ ਗੱਲ ਕਰਨਾ ਜੇ ਤੁਸੀਂ ਅਲਾਓ ਕਰੋ ਕਿਸੇ ਨਾਲ ਮੇਰੀ ਗੱਲ ਹੋਈ ਤੇ ਮੈਂ ਕਿਹਾ ਉਹ ਸਾਡੇ ਨਾ ਬਜ਼ੁਰਗ ਕਹਿੰਦੇ ਸੀ ਕਿ ਚਾਦਰ ਉੱਨੀ ਕਰਨੀ ਚਾਹੀਦੀ ਜਿੰਨੇ ਚ ਪੈਰ
0: ਪੈਰ
1: ਮੈਨੂੰ ਰਿਸਪੋਂਸ ਕੀ ਆਇਆ ਵੀਰ ਜੀ ਇਹ ਬਾਰਬੀਕਿਊ ਦਾ ਕਹਿੰਦਾ ਚਾਦਰ ਵੱਡੀ ਲੈ ਲਓ ਮੈਂ ਬਹੁਤ ਵਧੀਆ ਮੈਂ ਕਿਹਾ ਚਾਦਰ ਵੀ ਵੱਡੀ ਲੈ ਲਓ ਜਦੋਂ ਚਾਦਰ ਦੇ ਵਿੱਚ 6 ਪੈਣੇ ਹੈ ਤੇ ਫਿਰ ਸਭ ਕੁਝ ਨਜ਼ਰ ਆਉਣਾ ਤੇ ਥੱਲੇ ਕੀ ਹੈ ਹੁਣ ਪੁਆਇੰਟ ਸੋਚਣ ਵਾਲਾ ਕਿ ਤੁਸੀਂ ਆਪਣੇ ਆਪ ਨੂੰ ਆਪਣੇ ਮਨ ਨੂੰ ਸਮਝਾ ਦੋਨੋ ਸਾਈਡਾਂ ਸਕਦੇ ਤੁਸੀਂ ਜੀਵਨ ਕਿੱਦਾਂ ਬਤੀਤ ਕਰਨਾ ਤੁਸੀਂ ਲੈਗਸੀ ਆਪਣੇ ਕੰਟਰੀ ਚ ਆਏ ਹੋ ਪਿਆਰ ਨਾਲ ਇੱਕ ਸਿਸਟਮ ਨਾਲ ਰਹੋ ਸਕਿੱਲ ਅਪ ਕਰੋ ਟਰਸਟਿਡ ਐਡਵਾਈਜ਼ਰ ਲਓ ਮੈਂ ਸੱਚੀ ਕਹਿੰਦਾ ਬਹੁਤ ਓਪਰਚੁਨਿਟੀਜ਼ ਹੈ ਰਾਈਟ ਵੇ ਨਾਲ ਬਹੁਤ ਕੁਛ ਤੁਸੀਂ ਅਚੀਵ ਕਰ ਸਕਦੇ ਤੇ ਇਹ ਥੋੜਾ ਜਿਹਾ ਮੇਰੀ ਮੈਸੇਜ ਹੈ ਕਮਿਊਨਿਟੀ ਆਪਣੇ ਨੂੰ ਵੀ ਨੋਨ ਕਮਿਊਨਿਟੀ ਮੈਂਬਰਸ ਨੂੰ ਵੀ ਕਿ ਪਲੀਜ਼ ਇੱਕ ਇੱਕ ਬਿਜ਼ਨਸ ਪਲਾਨ ਰੱਖੋ
0: ਬਸ ਸੋ ਇੱਥੇ ਬਿਜ਼ਨਸ ਪਲਾਨ ਦੀ ਜਿਹੜੀ ਆਪਾਂ ਅਕਸਰ ਹੀ ਵੇਹਨੇ ਹਾਂ ਵੀ ਘਾਟ ਰਹਿੰਦੀ ਆ ਅਤੇ ਉਹ ਗੋ ਵਿਦ ਫਲੋ ਉਹ ਚੱਲੀ ਜਾਂਦਾ ਵਾ ਕੰਮ ਫਿਰ ਉਹ ਇੱਕ ਸਟੇਜ 'ਤੇ ਜਾ ਕੇ ਪਤਾ ਲੱਗਦਾ ਕਿ ਆਪਾਂ ਪਿੱਛੇ ਬੈਕ ਐਂਡ ਦੇ ਉੱਤੇ ਆਪਾਂ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਹੈ ਉਹ ਜਿਹੜੀਆਂ ਬੈਕ ਐਂਡ ਦੇ ਉੱਤੇ ਸਾਰੀਆਂ ਹੋਈਆਂ ਗਲਤੀਆਂ ਨੇ ਉਹ ਕੀ ਉਹ ਵੀ ਤੁਹਾਨੂੰ ਤੰਗ ਪਰੇਸ਼ਾਨ ਕਰ ਸਕਦੀਆਂ ਜੇ ਕਰ ਸਕਦੀਆਂ ਅਤੇ ਕਿੰਨੇ ਕੁ ਚਿਰ ਤੱਕ ਤੁਹਾਡੇ ਸਿਰ 'ਤੇ ਤਲਵਾਰ ਲਟਕਦੀ ਰਹਿੰਦੀ ਆ ਉਸ ਚੀਜ਼ ਦੀ ਅਤੇ ਜੇ ਮੰਨ ਲਓ ਆਪਾਂ ਉਹਦੇ ਤੋਂ ਬਚਣਾ ਹੈ ਤਾਂ ਫਿਰ ਉਹਦੇ ਲਈ ਕੀ ਸਲਿਊਸ਼ਨ ਹੈ ਜੇ ਉਹ ਆਲਰੇਡੀ ਹੋ ਚੁੱਕਾ ਕੁਛ ਤਾਂ
1: ਦੇਖੋ ਬੜੀ ਪਿਆਰੀ ਗੱਲ ਹੈ ਕਹਿੰਦੇ ਨੇ ਕਿ ਇੱਕ ਝੂਠ ਦੇ ਮਗਰ 100 ਝੂਠ ਬੋਲਣੇ ਪੈਂਦੇ ਨੇ
0: ਬਿਲਕੁਲ
1: ਇਹੀ ਗੱਲ ਅਪਣਾਈ ਜਾਂਦੀ ਹੈ ਜਿਹੜੀਆਂ ਪੁਰਾਣੀਆਂ ਗਲਤੀਆਂ ਉਹ ਨਾਲ ਤਾਂ ਰਹਿਣਗੀਆਂ ਪਰ ਉਹਦੇ ਦੋ ਆਪਸ਼ਨ ਹੈ ਜਾਂ ਤਾਂ ਆਪਾਂ ਵਲੰਟਰੀ ਡਿਸਕਲੋਜ਼ਰ ਕਰ ਦਈਏ ATO ਨੂੰ ਕਹੀਏ ਕਿ ਆਹ ਵਲੰਟਰੀ ਡਿਸਕਲੋਜ਼ਰ ਸਾਡੇ ਕੋਲ ਗਲਤੀਆਂ ਹੋ ਗਈਆਂ ਸੇਲ ਘੱਟ ਗਈ ਘੱਟੀ ਆਪਾਂ ਰੱਖੀ ਗਈ ਹੈ ਗਲਤੀ ਨਾਲ ਇਹਦੀ ਸੇਲ ਇੰਨੀ ਹੋਣੀ ਚਾਹੀਦੀ ਜਾਂ ਖਰਚੇ ਸਾਡੇ ਵੱਧ ਗਏ ਨੇ ਅਤੇ ਇਹਦੇ ਖਰਚੇ ਘਟਾ ਦਿਉ ਉਹਨੂੰ ਕਹਿੰਦੇ ਵਲੰਟਰੀ ਡਿਸਕਲੋਜ਼ਰ ਜਦੋਂ ਆਪਾਂ ਵਲੰਟਰੀ ਡਿਸਕਲੋਜ਼ਰ ਕਹਿੰਦੇ ਹਾਂ ਬੇਸਿਕਲੀ ਆਪਾਂ ਆਪ ਸਮਰਪਣ ਕਰ ਰਹੇ ਉਹਨਾਂ ਨੂੰ ਕਿ ਆਹ ਸਾਨੂੰ ਗਲਤੀ ਹੋ ਗਈ ਹੈ ਅਤੇ ਉਹ 'ਚ ਉਹਨਾਂ ਨੇ ਬੜੇ ਆਰਾਮ ਨਾਲ ਉਹ ਪੈਨਲਟੀ ਵੀ ਨਹੀਂ ਲਾਉਂਦੇ ਉਹ ਬੜੇ ਆਰਾਮ ਨਾਲ ਅਮੈਂਡਮੈਂਟਸ ਕਰ ਦਿੰਦੇ ਨੇ ਆਲ ਗੁੱਡ ਟੂ ਗੋ ਤੋ ਬੇਸਿਕਲੀ ਇਹਨੂੰ ਆਪਾਂ ਇੱਕ ਤਰ੍ਹਾਂ ਦਾ ਪੀਸ ਆਫ ਮਾਇੰਡ ਕਹਿ ਸਕਦੇ ਦੂਜਾ ਫਿਰ ਕੀ ਹੁੰਦਾ ਜਿਹੜੇ ਬੰਦੇ ਬਹੁਤ ਆਪਣੇ ਆਪ ਨੂੰ ਸੋਚਦੇ ਨਹੀਂ ਨਹੀਂ ਨਹੀਂ ਜਦੋਂ ਹੋਏਗਾ ਤਾਂ ਦੇਖ ਲਾਂਗੇ ਹੁਣ ਜਦੋਂ ਹੋਇਆ ਤਾਂ ਦੇਖ ਲਾਉਣ ਵਾਲੇ ਬੰਦੇ ਵੀ ਮੇਰੇ ਕੋਲ ਆਉਂਦੇ ਨੇ ਜੀ ਹੁਣ ਉਹਦੇ ਐਗਜ਼ਾਮਪਲਸ ਇਹ ਆ ਕਿ ਕੰਪਨੀ ਪਿਛਲੇ ਕੁਛ ਸਾਲਾਂ ਤੋਂ 3-4 ਸਾਲਾਂ 'ਚ ਉਹਨਾਂ ਨੇ ਬੈਸਿਸ 'ਤੇ GST ਪੇ ਨਹੀਂ ਕੀਤੀ GST ਅਕਰੂ ਹੁੰਦੇ ਰਹੇ ਜਿਹਦਾ GST ਅਕਰੂ ਹੁੰਦੇ ਰਹੇ ਉਹਦੇ ਨਾਲ ਉਹਦੇ 'ਤੇ ਇੰਟਰਸਟ ਵੀ ਪੈਂਦਾ ਕਿਉਂਕਿ ਬੈਂਕ ATO ਕੋਈ ਫਰੀ ਇੰਟਰਸਟ ਫਰੀ ਉਹ ਤਾਂ ਹੈ ਨਹੀਂ ਪੈਸੇ ਦੇਣ ਵਾਲਾ ਉਹਨੇ ਉਹਦਾ ਹੀ ਤੁਹਾਨੂੰ ਇੰਟਰਸਟ ਲਾਉਣਾ ਜਿਹਦਾ ਬੈਂਕ ਤੁਹਾਡੇ ਦੋ ਇੰਟਰਸਟ ਲਾਉਂਦਾ ਅਤੇ ਉਹਨੇ ਉਹਦੇ ਉੱਤੇ GIC ਜਨਰਲ ਇੰਟਰਸਟ ਚਾਰਜ ਲੱਗਦਾ ਅਤੇ ਉਹ ਕਰਕੇ ਫਿਰ ਉਹ ਤੋਂ ਬਾਅਦ ਲੇਟ ਲੋਜਮੈਂਟ ਪੈਨਲਟੀ ਵੀ ਲੱਗ ਰਹੀ ਹੈ ਮੋਟਾ ਮੋਟਾ ਕੀ ਹੁੰਦਾ $1,00,000 ਦਾ ਜਿਹੜਾ ਤੁਹਾਡਾ ਡੈਟ ਹੈ ਨਾ ਉਹ ਆਉਣ ਵਾਲੇ ਟਾਈਮ 'ਚ ਉਹ 2,00,000 ਹੋ ਜਾਂਦਾ ਬਿਨਾਂ ਕੁਛ ਕੀਤੇ ਹੋਏ ਤੁਸੀਂ ਸੋਚਦੇ ਮੈਂ ਤਾਂ 1,00,000 ਹੀ ਦੇਣਾ ਹੁਣ ਉਹਦੇ ਵਿੱਚ ਕੀ ਹੁੰਦਾ ਬੜੇ ਲੋਕੀ ਅੱਜ ਕੱਲ੍ਹ ਕਹਿੰਦੇ ਨੇ ਮੈਂ ਤਾਂ ਕੰਪਨੀ ਲਿਕੁਇਡੇਟ ਕਰ ਦੇਣਾ ਸਭ ਕੁਝ ਖਤਮ ਆਪਾਂ ਕੰਪਨੀ ਖਤਮ ਟੈਕਸ ਦੇਣਾ ਨਹੀਂ ਆ ਕੋਈ ਨਹੀਂ ਆਪਾਂ ਫਿਰ ਖੋਲਾਂਗੇ ਕਿਸੇ ਹੋਰ ਦੇ ਨਾਂ ਤੇ ਧਿਆਨ ਨਾਲ ਵਿਚਾਰ ਨਾਲ ਇਹ ਸੁਣੋ ਜਿਹੜੇ ਸਰੋਤਾ ਹੈ ਕਿ ਜਿਹੜੇ ਇਹ ਸੋਚ ਰਹੇ ਨੇ ਇਨਕਮ ਟੈਕਸ ਤੋਂ ਫਿਰ ਵੀ ਸ਼ਾਇਦ ਤੁਸੀਂ ਬਚ ਸਕਦੇ ਹੋ ਜਿਹੜੀ GST ਹੈ ਸੁਪਰ ਹੈ ਔਰ PAYG ਵਿਦਹੈਲਡ ਜਿਹੜੀ ਆਪਾਂ ਸੈਲਰੀ ਤੋਂ ਘਟਾ ਕੇ ਰੱਖਦੇ ਹਾਂ ਇਹ ਪੈਸਾ ਕਦੀ ਵੀ ਕੰਪਨੀ ਦਾ ਨਹੀਂ ਸੀਗਾ ਇਹ ਪੈਸਾ ਕਮਿਊਨਿਟੀ ਦਾ ਸੀ GST ਤੁਸੀਂ ਔਨ ਬਿਹਾਫ ਆਫ ਕਮਿਊਨਿਟੀ ਤੁਸੀਂ ਕਲੈਕਟ ਕੀਤੀ ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਸੁਪਰ ਹੈ ਉਹ ਤੁਸੀਂ ਅਫਕੋਰਸ ਉਹ ਔਨ ਟੋਪ ਆਫ ਦੈਟ ਉਹ ਵੀ ਤੁਹਾਡੇ ਇੰਪਲੋਈ ਦਾ PAYG ਵਿਦਹੋਲਡਿੰਗ ਤੁਸੀਂ ਫਿਰ ਆਪਣੇ ਇੰਪਲੋਈ ਨੂੰ 100 ਵਾਲੀ ਜਗ੍ਹਾ 70 ਦਿੱਤੇ ਨੇ 35 ਉਹਦੇ ਚੋਂ ਕਟਾ ਕੇ ਆਪਣੇ ਕੋਲ ਰੱਖੇ ਉਹ ਵੀ ਤੁਹਾਡਾ ਪੈਸੇ ਨੇ ਹੁਣ ਗਵਰਨਮੈਂਟ ਕੋਈ ਦੇਖੋ ਜੀ ਨਲਾਇਕ ਗਵਰਨਮੈਂਟ ਨਹੀਂ ਹੈ ਉਹਨੇ ਲੋ ਬਣਾਏ ਨੇ ਲੋ ਬੜੇ ਸੋਚ ਸਮਝ ਕੇ ਬਣਾਏ ਨੇ ਗਵਰਨਮੈਂਟ ਕਹਿੰਦੀ ਹੈ ਹਾਂ ਵੀ ਤੂੰ ਕੰਪਨੀ ਤੋਂ ਲਿਕੁਇਡੇਟ ਕਰਤੀ ਕੋਈ ਗੱਲ ਨਹੀਂ ਪਰ ਜਿਹੜੇ ਆ ਸਾਰੇ ਪੈਸੇ ਆ ਨਾ 3 ਟੈਕਸਿਸ ਦੇ ਇਹ ਤੈਨੂੰ ਪਰਸਨਲੀ ਦੇਣੇ ਪੈਣਗੇ ਹੁਣ ਪਰਸਨਲੀ ਦੇ ਵਿੱਚ ਤੁਹਾਡੇ ਸਾਰੇ ਐਸੈਟਸ ਲਾਈਨ 'ਤੇ ਹੋ ਜਾਂਦੇ ਨੇ ਉਹਨੂੰ ਕਹਿੰਦੇ ਫਿਰ DPN ਇਸ਼ੂ DPN ਇਜ਼ ਦ ਵੇ ਆਫ ਮੂਵਿੰਗ ਦ ਕੰਪਨੀ ਲਾਇਬਿਲਟੀ ਟੂ ਯੂ ਐਜ਼ ਅ ਪਰਸਨਲ ਲਾਇਬਿਲਟੀ ਫੋਰ ਦ ਕੰਪਨੀ ਟੈਕਸਿਸ ਅਤੇ ਹੁਣ ਇਹ ਚੀਜ਼ਾਂ ਮੈਨੂੰ ਅੱਜ ਕੱਲ੍ਹ ਪਿਛਲੇ 2-3 ਸਾਲਾਂ 'ਚ 80,000 DPN ਇਸ਼ੂ ਹੋਏ ਨੇ ਭਾਅ
0: ਜੀ
1: 80,000 ਔਰ ਆਈ ਥਿੰਕ ਐਵਰੀ ਵੀਕ ਐਟਲੀਸਟ 4-5 ਕੇਸ ਮੈਂ DPN ਦੇ ਡਿਫੈਂਸਿਸ ਕਰ ਰਿਹਾ
0: ਸੋ ਜ਼ਿਆਦਾਤਰ ਇਹ ਚੀਜ਼ਾਂ ਫੇਸ ਕਰਨੀਆਂ ਪੈਣੀਆਂ ਓਕੇ ਅੱਛਾ ਇਸ ਤੋਂ ਇਲਾਵਾ ਜਿਹੜੇ ਹੋਰ ਆਡਿਟਸ ਦੇ ਬਾਰੇ ਜਿਹੜੀ ਬੜੀ ਚਰਚਾ ਹੁੰਦੀ ਆ ਆਮ ਕਮਿਊਨਿਟੀ ਦੇ ਵਿੱਚ, ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਵੀ ਆਡਿਟਸ ਜਿਹੜੇ ਨੇ ਉਹ ਇਸ ਸੂਰਤ ਵਿੱਚ ਹੁੰਦੇ ਨੇ, ਇੱਦਾਂ ਨਹੀਂ ਹੁੰਦੇ, ਇੰਨਾ ਕੁ ਹੋਵੇ ਤਾਂ ਫਿਰ ਕੋਈ ਨਹੀਂ, ਉਹਨਾਂ ਦਾ ਖਰਚਾ ਬਹੁਤ ਹੁੰਦਾ ਇਸ ਕਰਕੇ ਉਹ ਹੱਥ ਹੀ ਨਹੀਂ ਪਾਉਂਦੇ ਥੋੜ੍ਹੇ ਬਹੁਤੇ ਨੂੰ, ਇਹਦਾ ਕੀ ਪ੍ਰੋਸੈਸ ਹੈ, ਕਿੱਥੇ ਕਿੱਥੇ ਕਿੱਦਾਂ ਪਿੱਕ ਕਰਦੇ ਹੋ?
1: ਦੇਖੋ, ਦੋ ਤਿੰਨ ਤਰ੍ਹਾਂ ਦੇ ਆਡਿਟਸ ATO ਪਿੱਕ ਕਰਦਾ। ਇੱਕ ਤਾਂ ਰਿਸਕ ਮਾਡਲਿੰਗ ਉਹਨਾਂ ਦੇ ਇੰਟਰਨਲ ਸਿਸਟਮ 'ਚ ਹੁੰਦੀ ਹੈ, ਰਿਸਕ ਮੈਟ੍ਰਿਕਸ ਹੁੰਦੀ ਹੈ, ਕਿਉਂਕਿ ਰਿਸਕ ਮੈਟ੍ਰਿਕਸ ਇੱਦਾਂ ਹੁੰਦੀ ਹੈ ਕਿ ਦੇ ਹੈਵ ਡਾਟਾ ਐਨਲਿਸਟ, ਡਾਟਾ ਸਾਇੰਟਿਸਟ ਦੇ ਹੈਵ ਹਾਇਰਡ, ਉਹਨਾਂ ਨੂੰ $2.5 lakh ਦੇ ਪੈਕੇਜ ਮਿਲ ਰਹੇ ਨੇ ਵੀਰ ਜੀ, ਅਤੇ ਉਹਨਾਂ ਦਾ ਕੰਮ ਹੀ ਹੈ ਕਿ ਡਾਟਾ ਨੂੰ ਐਨਾਲਾਈਜ਼ ਕਰਨਾ ਜੋ ਕਮਿਊਨਿਟੀ ਵੱਲੋਂ ਆ ਰਿਹਾ, ਡਿਫਰੈਂਟ ਡਿਫਰੈਂਟ ਕਿ ਵੀ ਇਹ ਇੰਡਸਟਰੀ 'ਚ ਹੋ ਸਕਦਾ ਵੀ ਹੈ ਇਹ ਨਹੀਂ,
0: ਅਕੋਰਡਿੰਗ ਟੂ ਬੈਂਚ ਮਾਰਕ,
1: ਅਕੋਰਡਿੰਗ ਟੂ ਦ ਇੰਡਸਟਰੀ ਬੈਂਚ ਮਾਰਕ। ਪਰ ਉਹ ਵੀ ਇੰਡਸਟਰੀ ਬੈਂਕ, ਕਈ ਕਈ ਬੜੇ ਸ਼ੈਤਾਨ ਜਾਂ ਬੜੇ ਕਲੈਵਰ ਮਾਈਂਡ ਨੂੰ ਕਹਿੰਦੇ ਭਾਈ ਇੰਡਸਟਰੀ ਬੈਂਕ ਤੋਂ ਤੁਹਾਡੇ ਥੱਲੇ ਥੱਲੇ ਚਲੀ ਜਾਓ, ਕੁਛ ਨਹੀਂ ਹੁੰਦਾ, ਕੋਈ ਨਹੀਂ ਫੜਨਗੇ। ਨਹੀਂ, ਉਹ ਦੇਖਦੇ ਨੇ ਤੁਹਾਡਾ ਪ੍ਰਾਇਰ ਹਿਸਟਰੀ। ਦੇਖੋ, ਇਲੈਕਟ੍ਰੋਨਿਕ ਫਿੰਗਰਪ੍ਰਿੰਟਸ ਤੁਸੀਂ ਛੱਡ ਰਹੇ ਹੋ ਜਿੰਨੀ ਵਾਰੀ ਤੁਸੀਂ ਲੌਜਮੈਂਟ ਕਰਦੇ ਹੋ, ਭਾਵੇਂ ਆਪਣੇ ਟੈਕਸ ਏਜੰਟ ਦੇ ਥਰੂ, ਭਾਵੇਂ ਆਪ ਤੁਸੀਂ ATO ਦੇ ਉੱਤੇ। ਤੋ ਦੇ ਐਨਾਲਾਈਜ਼ ਐਵਰੀਥਿੰਗ ਵਿਦ ਦ AI ਨਾਓਡੇਜ਼, ਔਰ ਡਾਟਾ ਮੈਚਿੰਗ ਦੇ ਨਾਲ, ਅਤੇ ਉਹਨਾਂ ਨੂੰ ਪਤਾ ਹੈ ਕਿ ਕਿੱਥੇ ਰੈੱਡ ਫਲੈਗ ਉਹਨਾਂ ਨੇ ਦੇਣਾ। ਅਤੇ ਇਹ ਕੋਈ ਪਰਮਾਨੈਂਟ ਨਹੀਂ ਹੈ ਕਿ ਇਸ ਸਾਲ ਉਹਨਾਂ ਨੇ, ਜਨਰਲੀ ਉਹ ਦੱਸ ਦਿੰਦੇ ਨੇ ਕਿ ਇਸ ਸਾਲ ਆਪਾਂ 3-4 ਇੰਡਸਟਰੀ ਚੂਜ਼ ਕੀਤੀ, ਉਹਨਾਂ ਨੂੰ ਆਪਾਂ ਫੋਕਸ ਕਰਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਤੁਸੀਂ ਵਿਹਲੇ ਹੋ ਗਏ ਤਾਂ ਕਰੋ ਜੋ ਕਰਨਾ। ਉਹਨਾਂ ਦੇ ਇੱਕ ਪ੍ਰੋਪਰਲੀ ਫਰੇਮਵਰਕ ਹੈਗਾ, ਰਿਸਕ ਮੈਟ੍ਰਿਕਸ ਫਰੇਮਵਰਕ ਹੈ ਜਿਹ 'ਚ ਆਡਿਟ। ਦੂਜਾ, ਤੁਸੀਂ ਹੈਰਾਨ ਹੋਵੋਗੇ, ਅੱਜ ਦੀ ਡੇਟ 'ਚ ਡੋਬਿਨ ਬਹੁਤ ਚੱਲ ਰਹੇ ਨੇ। ਆਈ ਥਿੰਕ, ਅਗਰ ਮੈਂ ਰੋਂਗ ਨਹੀਂ ਹੈ, ਸਟੈਟਸ ਇਹ ਹੈ ਕਿ ਕਮ ਸੇ ਕਮ 10 ਤੋਂ ਪਤਾ ਨਹੀਂ 20,000 ਪਰ ਮੰਥ ਕਾਲ ਜਾਂਦੀਆਂ ਜੀ ATO ਕੋ ਡੋਬਿਨ ਕਰਨ ਲਈ। ਹੁਣ ਉਹ ਡੋਬਿਨ
0: ਇੱਕ ਚੀਜ਼ ਹੈ,
1: ਇਹ ਡੋਬਿਨ ਹੁੰਦਾ ਕਿ ਤੁਹਾਡੇ ਨੇਬਰਸ, ਤੁਹਾਡੇ ਕੰਪੀਟੀਟਰਸ, ਉਹ ਕਹਿੰਦੇ ਯਾਰ ਮੈਂ ਵੀ ਆਹੀ ਇੰਡਸਟਰੀ 'ਚ ਕੰਮ ਕਰ ਰਿਹਾ, ਇਹਨਾਂ ਕਿਸੇ ਦੇ ਮੋਟਰ ਮਕੈਨਿਕ ਹੈ ਜਾਂ ਕੋਈ ਕੈਫੇ ਵਾਲਾ, ਜਾਂ ਮੈਂ ਤਾਂ ਇੱਕ ਕੈਫੇ ਨਹੀਂ ਚਲਾ ਪਾ ਰਿਹਾ, ਉਹਨੇ 5 ਖੋਲ ਲੈਣੇ। ਯੂਨੋ, ਲਾਈਫ ਸਟਾਈਲ ਡਜ਼ਨਟ ਮੈਚ, ਯੂਨੋ, ਉਹ ਕਾਰਾਂ ਤੁਸੀਂ ਲੈ ਲਈਆਂ, ਬੈਗ ਲੈ ਲਏ ਲੂਈ ਵਿਟੋਨ, ਸੋਸ਼ਲ ਮੀਡੀਆ 'ਚ ਜਿੰਨਾ ਮਤਲਬ ਕਿ ਅੱਜ ਕੱਲ੍ਹ ਮਤਲਬ ਇਹੀ ਰਹਿ ਜਾਂਦਾ ਕਿ ਟੋਇਲਟ ਨਹੀਂ ਗਏ, ਬਾਕੀ ਸਭ ਕੁਝ ਸੋਸ਼ਲ ਮੀਡੀਆ 'ਚ। ਮਤਲਬ ਪੁਆਇੰਟ ਇਹ ਹੈ ਕਿ ਉੱਥੇ ਗੌਰਮੈਂਟ ਪਾਗਲ ਨਹੀਂ ਆ, ਗੌਰਮੈਂਟ ਇਜ਼ ਵੈਰੀ ਕਲੈਵਰ, ਸੋ ਦੇ ਪਿੱਕ ਯੂ ਅਪ। ਹੁਣ ਡੋਬਿੰਗ ਦੇ ਵਿੱਚ ਅੱਜ ਕੱਲ੍ਹ ਤਾਂ ਸਰ ਪੁਲਿਸ, ਵਿਕਟੋਰੀਆ ਪੁਲਿਸ ਨੇ ਕੈਂਪੇਨ ਚਲਾਇਆ ਹੋਇਆ, ਉਹਨਾਂ ਨੇ ਇਹ ਕਿਹਾ ਕਿ ਜੇ ਤੁਹਾਨੂੰ ਲਾਈਫ ਸਟਾਈਲ, ਤੁਹਾਡੇ ਨੇਬਰਸ ਜਾਂ ਕਿਸੇ ਨੂੰ ਤੁਹਾਨੂੰ ਲੱਗਦਾ ਲਾਈਫ ਸਟਾਈਲ ਮੈਚ ਨਹੀਂ ਕਰਦਾ ਉਹਨਾਂ ਦੀ ਇਨਕਮ ਦੇ ਨਾਲ, ਤੁਸੀਂ ਸਾਨੂੰ ਡੋਬਿੰਗ ਕਰੋ, ਮਤਲਬ ਸ਼ਿਕਾਇਤ ਕਰੋ।
0: ਓਕੇ,
1: ਇਹ ਵਿਕਟੋਰੀਆ ਪੁਲਿਸ ਨੂੰ ਵੀ ਤੁਸੀਂ ਕਰ ਸਕਦੇ ਹੋ ਸ਼ਿਕਾਇਤ।
0: ਸੋ ਇਹ ਜਿਹੜੇ ਆਂਢ ਗੁਆਂਢ ਜਾਂ ਫਿਰ ਤੁਹਾਡੀ ਜਾਣ ਪਛਾਣ ਚੋਂ ਉਹ ਮੰਨ ਲਓ ATO ਜਾਂ ਫਿਰ ਪੁਲਿਸ ਕੋਲੋਂ ਉਹ ਸ਼ਿਕਾਇਤਾਂ ਜਾਂਦੀਆਂ ਨੇ, ਸੋ ਉਹਦੇ ਬਿਹਾਫ ਤੇ ਵੀ ਆਡਿਟ ਪਿੱਕ ਹੁੰਦੇ। ਓਕੇ ਓਕੇ, ਸੋ ਜਿਹੜਾ ਆਪਾਂ ਇਨਡਾਇਰੈਕਟਲੀ ਆਪਾਂ ਕਹੀਏ ਤੇ ਜਿਹੜੇ ਲੋਕਾਂ ਦੇ ਸਾਹਮਣੇ ਆਪਾਂ ਛਾਉਣ ਦੀ ਕੋਸ਼ਿਸ਼ ਕਰਦੇ ਹਾਂ, ਬੇਸਿਕਲੀ ਉੱਥੋਂ ਹੀ ਸਮੱਸਿਆ।
1: ਕਹਿੰਦੇ ਨਾ ਕਿ ਘਰ ਦਾ ਬੇਦੀ ਲੰਕਾ ਉਡਾਏ, ਜਿਹੜੇ ਆਪਾਂ ਯਾਰਾਂ ਦੋਸਤਾਂ ਦੇ ਨਾਲ ਬਲੂ ਲੇਵਲਾਂ ਖੁੱਲੀਆਂ, ਹੁਣ ਕਿਤੇ ਤਾਂ ਦੇਣਾ ਪੈਣਾ।
0: ਹੋ ਸਕਦਾ ਕਿਤੇ ਬਹਿ ਕੇ ਆਪਾਂ ਆਪ ਹੀ ਫੁਕਰੀ ਮਾਰੀ ਹੋਵੇ ਵੀ ਮੈਂ ਤਾਂ ਇੱਦਾਂ ਕਰ ਦੇਣਾ, ਤੂੰ ਵੀ ਇੱਦਾਂ ਕਰਕੇ ਵੇਖ ਲਾ, ਹੈ ਨਾ, ਮੈਂ ਤਾਂ ਇੱਦਾਂ ਕਰਕੇ ਪੈਸੇ ਬਚਾਏ। ਸੋ ਉਹ ਚੀਜ਼ਾਂ ਮਹਿੰਗੀਆਂ ਪੈ ਜਾਂਦੀਆਂ। ਸੋ ਇਹ ਹੋ ਗਿਆ ਇੱਕ ਡੋਬਿੰਗ ਹੋ ਗਈ, ਇੱਕ ਆਪਣਾ ਹੋ ਗਿਆ ਬੈਂਚ ਮਾਰਕ, ਕਿ ਹੋਰ ਵੀ ਕੋਈ ਤਰੀਕਾ ਜਿਹਦੇ ਨਾਲ ਇਹ ਪਿੱਕ ਹੋ ਜਾਂਦੀਆਂ ਨੇ?
1: ਜਿੱਦਾਂ ਹੋਲਡ, ਤੁਹਾਨੂੰ ਕਾਫੀ ਇਨਫੋਰਮੇਸ਼ਨ ਅੱਜ ਕੱਲ੍ਹ ਡਾਟਾ ਮੈਚਿੰਗ ਦੀ ਥਰਡ ਪਾਰਟੀ ਇਨਫੋਰਮੇਸ਼ਨ, ਜਿੱਦਾਂ ਬੈਂਕਸ ਤੋਂ ਬਹੁਤ ਇਨਫੋਰਮੇਸ਼ਨ ਆ ਜਾਂਦੀ ਹੈ ਕਿ ਤੁਹਾਡੇ ਅਕਾਊਂਟਸ ਕਿੰਨੇ ਖੁੱਲੇ ਹੋਏ ਨੇ, ਕਿਹੜੇ ਬੈਂਕ 'ਚ ਕਿੰਨਾ ਪੈਸੇ ਪਏ ਨੇ, ਕਿੰਨੇ ਡਾਲਰਸ ਪਏ ਨੇ, ਫਿਕਸ ਡਿਪੋਜ਼ਿਟ ਪਏ ਨੇ, ਲੋਕਰਸ, ਅੱਜ ਕੱਲ੍ਹ ਲੋਕਰਸ ਦੀ ਇਨਫੋਰਮੇਸ਼ਨ, ਜਿਹੜੇ ਲੋਕ ਸੋਚਦੇ ਨੇ ਕੈਸ਼ ਰੱਖ ਦਿਓ ਲੋਕਰ 'ਚ ਜਾ ਕੇ,
0: ਓਕੇ,
1: ਉਹ ਲੋਕਰ ਦੀ ਇਨਫੋਰਮੇਸ਼ਨ ਸਾਰੀਆਂ ਜਾਂਦੀਆਂ ਜੀ।
0: ਲੋਕਰ 'ਚ ਕੀ ਰੱਖਿਆ ਤੁਸੀਂ?
1: ਲੋਕਰ 'ਚ ਕੀ ਰੱਖਿਆ ਨਹੀਂ ਜਾਂਦਾ?
0: ਲੋਕਰ ਤੁਸੀਂ
1: ਅਪਡੇਟ ਕਰਾਇਆ ਹੈ, ਕਿੰਨਾ ਸਾਈਜ਼ ਦਾ ਲੋਕਰ ਹੈ, ਕਿੰਨਾ ਹੈਗਾ, ਕਿੰਨਾ ਆ ਸਕਦਾ, ਉਹ ਸਭ ਪਤਾ ਉਹਨਾਂ ਨੂੰ।
0: ਸੋ ਜਿਹੜੀਆਂ ਲੋਕਰ ਵਾਲੀਆਂ ਕੰਪਨੀਆਂ ਨੇ ਉਹ ਵੀ ਕਨੈਕਟਿਡ ਹੀ ਨੇ ਇੱਧਰ,
1: ਸਭ ਡਾਟਾ ਸ਼ੇਅਰਿੰਗ, ਔਰ ਉਹਨਾਂ 'ਤੇ ਨੋਟਿਸਿਸ ਵੀ ਇਸ਼ੂ ਹੋ ਜਾਂਦੇ। ਇੱਕ ਹੁੰਦਾ ਇਹਨਾਂ ਨੂੰ ਕਹਿੰਦੇ ਨੇ ਸੈਕਸ਼ਨ 353-10(15) ਆਫ ਟੈਕਸ ਐਡਮਿਨਿਸਟ੍ਰੇਸ਼ਨ ਐਕਟ 1953 ਦੇ ਤਹਿਤ ਤੁਸੀਂ ਫਾਰਮਲ ਨੋਟਿਸ ATO ਦੇ ਸਕਦੀ ਕਿਸੇ ਨੂੰ ਵੀ, ਆਸਟ੍ਰੇਲੀਆ ਔਰ ਆਸਟ੍ਰੇਲੀਆ ਤੋਂ ਬਾਅਦ ਵੀ, ਦੱਸਣ ਲਈ ਮਜਬੂਰ ਕਰ ਸਕਦੇ ਕਿ ਸਾਨੂੰ ਦੱਸੋ ਕਿ ਇਹ ਬੰਦੇ ਦਾ ਤੁਹਾਡੇ ਨਾਲ ਕੀ, ਤੁਸੀਂ ਲੋਕਰ 'ਚ ਓਪਰੇਟ ਹੈ ਜਾਂ ਨਹੀਂ ਹੈ ਜਾਂ ਕੀ ਨਹੀਂ। ਹੁਣ SRO 'ਚ ਕਾਫੀ ਇਨਫੋਰਮੇਸ਼ਨ ਆਉਂਦੀ ਕਿ ਬਈ ਸਟੇਟ ਰੈਵਨਿਊ ਆਫਿਸ ਜਿੱਦਾਂ ਵਿਕਟੋਰੀਆ ਦਾ ਹੈ, ਉਹ 'ਚ ਇਨਫੋਰਮੇਸ਼ਨ ਚਲਾਈ ਕਿੰਨੀਆਂ ਪ੍ਰੋਪਰਟੀਜ਼ ਤੁਸੀਂ ਲਿੱਤੀਆਂ ਨਹੀਂ ਲਿੱਤੀਆਂ, ਉਹ ਆਟੋਮੈਟਿਕ ਡਾਟਾ ਮੈਚਿੰਗ ਹੋ ਰਹੀ ਹੈ, ਉਹ ਨਾਲ ਹੀ ਦੇਖ ਲੈਂਦੇ ਭਾਈ ਤੁਹਾਡੀ ਸੈਲਰੀ ਇਨਕਮ ਤਾਂ ਇੰਨੀ ਹੈ, ਤੁਹਾਡੀ ਕੰਪਨੀ ਇੰਨੀ ਦਿਖਾ ਰਹੀ ਹੈ ਪ੍ਰੋਫਿਟ, ਤੁਸੀਂ ਲਿੱਤੀਆਂ ਆਈਆਂ 5 million ਦੀ ਪ੍ਰੋਫਿਟ।
0: ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਚ ਹੁੰਦੀਆਂ ਨੇ।
1: ਫਿਰ ਅੱਜ ਕੱਲ੍ਹ ਹੁਣ ਸਿੰਗਲ ਟੱਚ ਪੇਰੋਲ 'ਚ ਤਾਂ ਸਾਫ਼ ਇਨਫੋਰਮੇਸ਼ਨ ਹੈ, ਤੁਸੀਂ ਸੁਪਰ ਦਿੱਤਾ ਜਾਂ ਨਹੀਂ ਦਿੱਤਾ, ਹੁਣ ਉਹ 'ਚ ਸਾਫ਼ ਹੈ ਕਿ ਬਈ ਇਹ ਇੰਪਲੋਈਜ਼ ਤੁਸੀਂ ਵੇਚ ਤਾਂ ਦੇ ਦਿੱਤੀ, ਠੀਕ ਹੈ, ਸੁਪਰ ਤੁਸੀਂ ਦਿੱਤਾ ਨਹੀਂ, ਉਹ ਫਿਰ ਡਾਟਾ ਉਹ ਫਟਾਫਟ ਆਟੋਮੈਟਿਕ ਉਹ ਪਿੱਕ ਕਰਦੇ ਨੇ, ਉਹ ਕਹਿੰਦੇ ਲੈ ਵੀ ਪਿਛਲੇ 5 ਸਾਲ ਹੋਏ ਤੁਸੀਂ ਆ 100 ਬੰਦਾ ਰੱਖਿਆ ਆਉਂਦਾ ਜਾਂਦਾ ਵੀ ਰਹਿੰਦਾ ਨਾ ਕਈ ਵਾਰੀ, ਉਹਨਾਂ ਦੇ ਸਾਰਿਆਂ ਨੂੰ ਚਿੱਠੀਆਂ ਭੇਜ ਦਿੰਦੇ ਨੇ ਕਿ ਲਓ ਜੀ ਸੁਪਰ ਇੰਸ਼ੋਰੈਂਸ ਗਰੰਟੀ ਦੇ ਨਾਲ ਉਹ ਕਰੋ, ਫਿਰ ਸੁਪਰ ਇੰਸ਼ੋਰੈਂਸ ਗਰੰਟੀ ਦੇ ਚਾਰਜ ਕਰੋ। ਅੱਛਾ, ਉਹ ਤੋਂ ਇਲਾਵਾ ਹੁਣ ਅੱਗੇ ਤੱਕ ਇਨਫੋਰਮੇਸ਼ਨ ਇਹ ਵੀ ਚਲੇਗੀ, ਹੁਣ ਤੁਹਾਡਾ ਜਿੱਦਾਂ ਵਿਕ ਰੋਡ ਹੈ ਜਾਂ ਨਿਊ ਸਾਊਥ ਵੇਲ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਹੋਏਗਾ ਦੂਜੀ ਸਟੇਟ, ਉੱਥੋਂ ਸਾਰੀ ਇਨਫੋਰਮੇਸ਼ਨ ਆਉਂਦੀ ਕਿ ਤੁਸੀਂ ਕਿਹੜੀਆਂ ਗੱਡੀਆਂ ਲਿੱਤੀਆਂ। ਇੱਕ ਤਾਂ ਬੈਂਚਮਾਰਕ ਇਹਨਾਂ ਨੇ ਵੈਸੇ ਕਰਦਾ $1,00,000 ਦੇ ਉੱਤੇ ਜੇ ਗੱਡੀ ਲਿੱਤੀ ਹੈ ਕਿਸੇ ਨੇ ਕੰਪਨੀ ਦੇ ਉੱਤੇ, ਖਾਸ ਕਰ ਉਹਨਾਂ ਨੂੰ ਸਭ ਨੂੰ ਲੈਟਰਸ ਦਿੱਤੀਆਂ ਗਈਆਂ ਜ਼ਿਆਦਾਤਰ,
0: ਓਕੇ,
1: ਜਿਹਨਾਂ ਨੇ ਬਿਜ਼ਨਸ ਕਾਰ ਲਿੱਤੀਆਂ
0: ਏਟੀਓ ਵੱਲੋਂ
1: ਕਿ ਬਈ FBT ਤੁਸੀਂ ਰਜਿਸਟਰ ਕਰਾਈ ਹੈ, ਨਹੀਂ ਫ੍ਰਿੰਜ ਬ੍ਰਾਂਡਿਡ ਫਿਟ ਟੈਕਸ। ਬੇਸਿਕਲੀ ਕੀ ਹੁੰਦਾ, ਕੰਪਨੀ ਇਜ਼ ਅ ਸੈਪਰੇਟ ਲੀਗਲ ਐਂਟੀਟੀ। ਜੇ ਤੁਸੀਂ ਕੰਪਨੀ ਉੱਤੇ ਕਾਰ ਚਲਾਉਂਦੇ ਹੋ ਔਰ ਤੁਸੀਂ ਐਜ਼ ਅ ਡਾਇਰੈਕਟਰ ਆਫ ਦ ਕੰਪਨੀ ਜਾਂ ਐਜ਼ ਅ ਇੰਪਲੋਈ ਆਫ ਦ ਕੰਪਨੀ ਯੂਜ਼ ਕਰਦੇ ਹੋ, ਤਾਂ ਤੁਸੀਂ ਇੱਕ ਤਰ੍ਹਾਂ ਦੀ ਕਿਸੇ ਕੰਪਨੀ ਦੀ ਕਾਰ ਯੂਜ਼ ਕਰ ਰਹੇ ਹੋ ਪ੍ਰਾਈਵੇਟਲੀ।
0: ਓਕੇ,
1: ਪ੍ਰਾਈਵੇਟ ਮੈਟਰ, ਜਿੱਦਾਂ ਬੱਚਿਆਂ ਨੂੰ ਸਕੂਲ ਛੱਡ ਆਏ, ਸ਼ੋਪਿੰਗ ਕਰ ਆਏ, ਗੇੜੀ ਮਾਰ ਆਏ,
0: ਸੋ ਕਹਿਣ ਨੂੰ ਤੁਹਾਡੀ ਹੈ ਪਰ ਉਹ ਬੇਸਿਕਲੀ ਕੰਪਨੀ
1: ਦੀ, ਕੰਪਨੀ ਦੀ। ਫਿਰ ਜਦੋਂ ਕੰਪਨੀ ਉਹ ਕੰਪਨੀ ਦੀ ਤੁਸੀਂ ਕਾਰ ਯੂਜ਼ ਕਰਦੇ ਹੋ ਪ੍ਰਾਈਵੇਟ ਮੈਟਰ ਲਈ, ਉਹਨੂੰ ਕਹਿੰਦੇ ਨੇ ਉਹਦੇ ਉੱਤੇ ਟੈਕਸ ਦੇਣਾ ਪੈਂਦਾ ਫ੍ਰਿੰਜ ਬੈਨੀਫਿਟ ਟੈਕਸ, ਕਿਉਂਕਿ ਤੁਸੀਂ ਆਪਣੇ ਡਾਇਰੈਕਟਰ ਨੂੰ ਬੈਨੀਫਿਟ ਦੇ ਰਹੇ ਹੋ।
0: ਓਕੇ,
1: ਕਾਰ ਚਲਾਉਣ ਦਾ,
0: ਕੰਪਨੀ ਡਾਇਰੈਕਟਰ ਨੂੰ ਬੈਨੀਫਿਟ ਦੇ ਰਹੀ
1: ਹੈ। ਐਗਜ਼ੈਕਟਲੀ, ਕਾਰ ਲਿਜਾਣ ਦਾ, ਚਲਾਉਣ ਦਾ, ਫਿਰ ਉਹ ਕਹਿੰਦੇ ਆ ਕਿ ਬੈਨੀਫਿਟ ਦੇ ਉੱਤੇ FBT ਟੈਕਸ ਲੱਗਦਾ।
0: ਓਕੇ,
1: ਤੇ ਇਹ ਕਾਫੀ ਚੀਜ਼ਾਂ ਸਾਡੇ ਕਾਫੀ ਜਾਣਿਆਂ ਨੂੰ ਪਤਾ ਹੀ ਨਹੀਂ ਹੈਗੀਆਂ ਕਿ ਬਈ FBT ਵੀ ਰਜਿਸਟਰ ਕਰਾਉਣਾ ਪੈਂਦਾ, ਔਰ ਕਾਫੀ ਅਕਾਊਂਟੈਂਟਸ ਵੀ ਅਨਫੋਰਚੂਨੇਟਲੀ ਐਜੂਕੇਟ ਨਹੀਂ ਕਰ ਪਾ ਰਹੇ। ਟੈਕਨੀਕਲੀ ਜੇ ਤੁਸੀਂ ਕੰਪਨੀ ਕਾਰ ਲਿੱਤੀ ਹੈ ਨਾ, ਤੁਸੀਂ FBT 'ਚ ਰਜਿਸਟਰੇਸ਼ਨ ਜ਼ਰੂਰ ਕਰਾਉਣੀ ਹੈ, ਚਾਹੇ ਤੁਸੀਂ ਨੀਲ ਪਾਓ ਬਾਅਦ ਚੋਂ।
0: ਓਕੇ, ਸੋ ਇਹ ਇਹ ਰਜਿਸਟਰੇਸ਼ਨ ਕਿਹੜੇ ਤਰੀਕੇ ਦੇ ਨਾਲ ਹੁੰਦੀ ਆ, ਆਪ ਕਰ ਸਕਦੇ ਆ ਜਾਂ
1: ਕੰਪਨੀ ਦਾ GST ਕਰਦੇ ਆ ਆਪਾਂ ਰਜਿਸਟਰੇਸ਼ਨ।
0: ਓਕੇ,
1: ਇਹਦੇ ਤੁਹਾਡੇ ਅਕਾਊਂਟੈਂਟ ਵੀ ਕਰ ਸਕਦੇ, ਤੁਸੀਂ ਆਨਲਾਈਨ ਜਾ ਸਕਦੇ ਹੋ, ATO ਆਨਲਾਈਨ ਬਿਜ਼ਨਸ ਪੋਰਟਲ ਹੈ। ਐਕਚੁਅਲੀ ਕਈਆਂ ਨੂੰ ਆ ਵੀ ਨਹੀਂ ਪਤਾ, ਦੇਖੋ ਮਜ਼ੇਦਾਰ ਗੱਲ ਹੈ ਕਿ ਉਹਨਾਂ ਨੂੰ ਲੱਗਦਾ ਸਿਰਫ ਅਕਾਊਂਟੈਂਟ ਹੀ ਸਾਡਾ ਡਾਟਾ ਐਕਸੈਸ ਕਰ ਸਕਦਾ ATO, ਨਹੀਂ। ਪਹਿਲਾਂ ਤਾਂ ਤੁਸੀਂ MyGov ID ਤੁਹਾਡੇ ਪਰਸਨਲੀ ਯੂਜ਼ ਹੁੰਦੀ ਹੈ ਜਦੋਂ MyGov ਆਪਾਂ ਜਾਂਦੇ ਹਾਂ। ਦੂਜਾ ਬਿਜ਼ਨਸ ਲਈ ਹੈਗਾ, ਸਰਚ ਕਰੋ ਆਨਲਾਈਨ ਬਿਜ਼ਨਸ ਪੋਰਟਲ, ਉਹ 'ਚ ਜਾ ਕੇ ਤੁਸੀਂ ਆਪ ਆਪਣਾ My ID ਦੇ ਨਾਲ ਲਿੰਕ ਕਰਕੇ ਤੁਹਾਡੇ ਜਿੰਨੇ ਬਿਜ਼ਨਸਿਸ ਹੈਗੇ ਨੇ ਉਹ ਸਾਰੇ ਲਿੰਕ ਆ ਜਾਣਗੇ, ਸਾਰਾ ਚਿੱਠਾ ਆ ਜਾਏਗਾ, ਤੁਹਾਨੂੰ ਅਕਾਊਂਟੈਂਟ ਦੀ ਲੋੜ ਨਹੀਂ ਹੈ। ਐਗਜੈਕਟਲੀ, ਕਿਉਂਕਿ ਅੱਜ ਕੱਲ੍ਹ ਮੈਨੂੰ ਇਹ ਵੀ ਕਿਸੇ ਦਾ ਫੋਨ ਆਇਆ ਪਰਸੋਂ, ਜਦੋਂ ਕਹਿੰਦੇ ਮੈਨੂੰ ਅਕਾਊਂਟੈਂਟ, ਮੈਂ ਬਿਜ਼ਨਸ ਐਕਟੀਵਿਟੀ ਸਟੇਟਮੈਂਟ ਦੀ ਕਾਪੀ ਮੰਗਦਾ, ਮੈਨੂੰ ਦੇ ਹੀ ਨਹੀਂ ਰਹੇ। ਮੈਂ ਕਿਹਾ ਕਿਉਂ ਨਹੀਂ ਦੇ ਰਹੇ, ਕਹਿੰਦੇ ਪਤਾ ਨਹੀਂ ਅੱਜ ਦੇਣਾਗੇ ਕੱਲ੍ਹ ਦੇਣਾਗੇ। ਮੈਂ ਕਿਹਾ ਤੁਸੀਂ ਇੱਦਾਂ ਕਰੋ, ਅਕਾਊਂਟੈਂਟ ਨੂੰ ਛੱਡੋ, ਤੁਸੀਂ ਸਿੱਧਾ ਹੀ ਐਕਸੈਸ ਲੈ ਲਓ, ਫਿਰ ਤੁਸੀਂ ਪੁੱਛੋ ਅਕਾਊਂਟੈਂਟ ਨੇ ਹੁਣ ਦੱਸ ਕੀ ਹੋਇਆ।
0: MyGov ਦੀ ਤੇ ਐਪਲੀਕੇਸ਼ਨ ਤੁਹਾਡੇ ਫੋਨ ਤੇ ਕਰ ਸਕਦੇ ਤੁਸੀਂ,
1: MyGov ਦੇ ਵਿੱਚ ਐਪਲੀਕੇਸ਼ਨ, ਉਹਦੇ ਵਿੱਚ ਆਪਣੇ ਐਪਲੀਕੇਸ਼ਨ ਦੇ ਵਿੱਚ ਮਾਈ ਡਿਡਕਸ਼ਨਸ ਐਪਲੀਕੇਸ਼ਨ ਐਪ ਵੀ ਹੈਗੀ ਹੈ।
0: ਅੱਛਾ, ਉਹ ਅਲੱਗ
1: ਫੰਕਸ਼ਨ ਹੈ, ਉਹਦੇ ਵਿੱਚ ਹੀ ਆਈ ਥਿੰਕ।
0: ਓਕੇ,
1: ਉਹਦੇ ਵਿੱਚ ਕੀ ਹੈ ਕਿ ਤੁਸੀਂ ਜਿੱਦਾਂ ਕਈ ਸਿੰਪਲ ਰਿਟਰਨਸ ਹੁੰਦੀਆਂ, ਔਰ ਉਹ ਸਾਰਾ ਇਨਫੋਰਮੇਸ਼ਨ ਉਹਦੇ ਵਿੱਚ ਕੋਈ ਕਰ ਸਕਦੇ ਹੋ ਕਿ ਕਿਹੜੀ ਕਿਹੜੀਆਂ ਮਾਈ ਡਿਡਕਸ਼ਨਸ ਲੈਣੀ ਹੈ।
0: ਓਕੇ,
1: ਆਪਣੀਆਂ ਡਿਡਕਸ਼ਨਸ ਹੁੰਦੀਆਂ ਨਾ ਜਿੱਦਾਂ ਪੂਰੇ ਸਾਲ, ਉਹ ਚ ਨੋਟ ਕਰੀਏ, ਆਟੋਮੈਟਿਕ ਪ੍ਰੀਫਿਲ ਹੋ ਜਾਏਗਾ ਫਿਰ।
0: ਹਾਂ, ਵੀ ਉਹ ਵਰਦੀ ਦੀ ਤੁਹਾਡੀ ਜਿਹੜੀ ਖਰਚਾ, ਤੇਲ ਪਾਣੀ ਦਾ ਖਰਚਾ ਜੋ ਵੀ ਆ, ਸੋ ਉਹ ਸਾਰਾ ਕੁਝ ਜਿਹੜਾ ਤੁਹਾਨੂੰ ਬਹੁਤ ਹੀ ਸਿਰ ਖਪਾਈ ਕਰਨ ਦੀ,
1: ਜਿਹਨਾਂ ਸਿੰਪਲ ਟੈਕਸ ਪੇਅਰਸ ਲਈ
0: ਜੀ। ਮੇਰੇ ਖਿਆਲ ਜਿਹੜੀ ਗੱਡੀ ਦੀ ਤੁਸੀਂ ਗੱਲ ਕਰ ਰਹੇ ਹੋ, ਗੱਡੀ ਦੀ ਲੌਗ ਵਗੈਰਾ ਵੀ ਭਰਨੇ ਹੁੰਦੇ ਨੇ ਵੀ ਆਪਾਂ ਕਿੱਥੇ ਕਿੱਥੇ ਯੂਜ਼ ਕੀਤੀ, ਕੁਛ ਇਦਾਂ ਦਾ।
1: ਚਾਰ ਤਰ੍ਹਾਂ ਦੇ ਮੈਥਡ ਹੈ ਜਿਹਦੇ ਕਾਰਨ ਤੁਸੀਂ ਗੱਡੀ ਦੇ ਕਲੇਮ ਕਰ ਸਕਦੇ ਹੋ। ਉਹ ਹੁੰਦਾ ਜੇ ਐਜ਼ ਅ ਇੰਪਲੋਈ ਤੁਸੀਂ, ਜਾਂ ਮਤਲਬ ਕਿ ਆਪਣੇ ਲਈ ਵਰਕ ਫਰੋਮ ਹੋਮ ਜਿੱਦਾਂ ਆਪਾਂ ਕਹਿੰਦੇ ਨਾ, ਵਰਕ ਰਿਲੇਟਡ ਆਪਾਂ ਟਰੈਵਲ ਕੀਤਾ ਹੈ, ਉਹ ਉਹਦੇ ਲਈ ਜ਼ਰੂਰੀ ਹੈ ਕਿ ਲੌਗ ਬੁੱਕ ਮੈਥਡ ਯੂਜ਼ ਕਰਨ, ਜਾਂ ਸੈਂਸ ਪਰ ਕਿਲੋਮੀਟਰ, ਇੱਦਾਂ ਹੀ ਦੋ ਹੋਮ ਮੈਥਡ ਹੈ। ਉਹਨਾਂ 'ਚ ਤੁਹਾਨੂੰ ਡਿਪੈਂਡ ਕਰਨਾ ਪੈਂਦਾ ਕਿ ਕਿਹੜਾ ਮੈਥਡ ਚੂਜ਼ ਕਰਦੇ। ਤੁਸੀਂ ਲੌਗ ਬੁੱਕ ਲਿੱਤਾ, ਫਿਰ ਤੁਹਾਨੂੰ ਲੌਗ ਬੁੱਕ ਦੇ ਬਾਰੇ ਪੂਰਾ ਲਿਖਣਾ ਪਏਗਾ ਕਿ ਵੀ ਕਿੱਥੇ ਗਏ, ਕਿਉਂ ਗਏ, ਕਿੰਨਾ ਮਿਲੇ, ਉਹਦੇ ਡਿਟੇਲਸ, ਜਾਂ ਕਿ ਜੇ ATO ਆਡਿਟ ਕਰੇ ਉਹ ਉਹਨਾਂ ਨੂੰ ਫੋਨ ਕਰਕੇ ਵੀ ਪੁੱਛੇਗੀ।
0: ਓਕੇ,
1: ਕਿ ਤੁਸੀਂ ਮਿਲੇ ਜਾਂ ਨਹੀਂ ਮਿਲੇ, ਐਵੇਂ ਤਾਂ ਨਹੀਂ ਤੁਸੀਂ ਬਸ ਐਵੇਂ ਲੀਕਾਂ ਪਾਈਆਂ ਹੀ ਆ।
0: ਹਾਂ, ਵੀ ਕਿਹੜੇ ਕਿਹੜੇ ਬੰਦੇ ਨੂੰ ਤੁਸੀਂ ਮਿਲੇ, ਸੋ ਕੰਮ ਦੇ ਨਾਲ ਰਿਲੇਟਡ ਸੀ ਜਾਂ ਉਹ ਨਹੀਂ ਸੀ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਆਲਵੇਜ਼ ਜਦੋਂ ਵੀ ਆਪਾਂ ਗੱਡੀ ਲੈ ਕੇ ਨਿਕਲਦੇ ਹਾਂ ਉਦੋਂ ਆਪਾਂ ਨੋਟ ਕਰਨਾ।
1: ਯੈਸ, ਗੱਡੀ ਜਿੱਦਾਂ ਇੰਜਨ ਸਟਾਰਟ ਕੀਤਾ ਉਸ ਤੋਂ ਪਹਿਲਾਂ
0: ਓਕੇ
1: ਲੌਗ ਬੁੱਕ 'ਚ ਲਿਖੋ ਕਿੱਥੇ ਜਾ ਰਹੇ, ਟਾਈਮ ਕੀ ਹੈ, ਕਿਸ ਪਰਪਸ ਲਈ ਜਾ ਰਹੇ, ਕਿਹਨੂੰ ਮਿਲਣ ਜਾ ਰਹੇ, ਉਹਦੇ ਕੰਟੈਕਟ ਡਿਟੇਲਸ। ਉੱਥੇ ਜਾ ਕੇ ਤੁਸੀਂ ਜਦੋਂ ਗੱਡੀ ਉਤਾਰੀ ਹੈ ਕਿੰਨੇ ਕਿਲੋਮੀਟਰ ਕਿਤੇ ਹੈ, ਫਿਰ ਉਹ ਤੋਂ ਬਾਅਦ ਵਾਪਸ ਜਦੋਂ ਤੁਸੀਂ ਆਏ ਹੋ ਵਾਪਸ ਰੱਖੀ ਹੈ ਉਹਦੇ ਕਿੰਨੇ ਕਿਲੋਮੀਟਰ ਹੈ, ਸੋ ਜਾਣ ਦੇ ਵੀ ਆਉਣ ਦੇ।
0: ਓਕੇ, ਤੇ ਇਹਦੇ ਵਿੱਚ ਜਿਹੜੇ ਮੰਨ ਲਓ ਪਰਸਨਲ ਯੂਜ਼ ਹੋ ਗਈ, ਕਿਉਂਕਿ ਜਦੋਂ ਆਪਾਂ ਮੰਨ ਲਓ ਬਿਜ਼ਨਸ ਦੇ ਲਈ ਆਪਾਂ ਰਨ ਕਰਦੇ ਹਾਂ ਤੇ ਉਹਦੇ 'ਚ ਪਰਸਨਲ ਤੇ ਥੋੜ੍ਹਾ ਬਹੁਤਾ ਮਿਕਸ ਹੋਣਾ ਹੀ ਹੋਣਾ, ਜਾਂਦੇ ਜਾਂਦੇ ਘਰੋਂ ਤੁਸੀਂ ਬੱਚੇ ਪਿੱਕ ਕਰ ਲਏ ਸਕੂਲ ਤੋਂ, ਜਾਂ ਤੁਸੀਂ ਆਪਣੇ ਕਿਸੇ ਸੌਦਾ ਪਤਾ ਲੈਣ ਤੁਸੀਂ ਚਲੇ ਗਏ ਘਰ ਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਡਿਕਲੇਅਰ ਕਰਨੀਆਂ।
1: ਹਾਂਜੀ, ਉਹ ਵੀ ਵਿੱਚ ਡਿਕਲੇਅਰ ਕਰਨੀਆਂ ਪੈਂਦੀਆਂ ਪੂਰਾ, ਤਾਂ ਕਿ ਤੁਸੀਂ ਉਹ ਕਲੇਮ ਨਾ ਕਰ ਪਾਓ।
0: ਤੇ ਇਹਦੇ 'ਚ ਪਰਸੈਂਟੇਜ ਫਿਰ ਕਿੱਦਾਂ ਕੱਢਦੇ ਨੇ ਇਹਦੀ?
1: ਇਹਦੀ ਪਰਸੈਂਟੇਜ ਵੀ ਜਿੱਦਾਂ ਪ੍ਰੋਪੋਰਸ਼ਨਲ ਮੈਥਡ ਕਹਿ ਲੈਂਦੇ ਹੋ ਤੁਸੀਂ।
0: ਓਕੇ,
1: ਇਹਦੇ ਵਿੱਚ ਤੁਸੀਂ ਪਰਸੈਂਟੇਜ ਇੱਦਾਂ ਈਅਰ ਐਂਡ ਆ ਕੇ ਤੁਸੀਂ ਦੇ ਦਿਓ ਕਿ ਆਈ ਥਿੰਕ ਅਪ ਟੂ 5,000 ਕਿਲੋਮੀਟਰ ਤੱਕ ਤੁਸੀਂ, ਤੁਹਾਨੂੰ ਆਈ ਥਿੰਕ ਇੰਨੀ ਟੈਂਸ਼ਨ ਵਾਲੀ ਲੋਨ
0: ओके सो अदरवाइज़ फिर यदा खमियाजा यदा ये आ कि तानू फिर वो जिहड़ा टैक्स तुसीं कह रहे हो वो नाल देना पाऊगा
1: यस
0: जी सो अदरवाइज़ होर कोई इस तों अलावा कोई पेनल्टी इहदी
1: नहीं ओ, देखो उस तों बाद पेनल्टी हमेशा लगती है
0: जे
1: टैक्स शॉर्टफॉल आया फिर तीन तरह की पेनल्टीज होंगी लैक ऑफ रीजनेबल केयर 25% होंगी है
0: जी
1: रेकलनैस 50% होंगी है और इंटेंशनल डिसरिगार्ड 75% होंगी है
0: ओके
1: ये तीन तरह की पेनल्टीज लग सकती है
0: जी
1: जे $100 ਤੁਸੀਂ ਟੈਕਸ ਦੇਣਾ ਬੰਦ ਹੈ ਤੇ ਉਹਦੇ ਉੱਤੇ 25% ਵੀ ਲੱਗ ਸਕਦੀ 50% ਲੱਗ ਸਕਦੀ ਔਰ 75 ਵੀ ਲੱਗ ਸਕਦੀ ਮਤਲਬ 175 ਵੀ ਹੋ ਸਕਦਾ 150 ਵੀ ਹੋ ਸਕਦਾ 125 ਵੀ ਹੋ ਸਕਦਾ ਔਰ ਤੋਂ ਉੱਪਰ ਫਿਰ ਤੁਹਾਡਾ ਸ਼ਾਰਟਫਾਲ ਇੰਟਰਸਟ ਚਾਰਜ ਲੱਗਦਾ ਉਹ ਤੋਂ ਉੱਪਰ ਫਿਰ GIC ਲੱਗਦਾ
0: ਓਕੇ ਸੋ ਕਾਫੀ ਕੁਛ ਆ ਤੇ ATO ਦਾ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਹੁਣ AI ਬਹੁਤ ਯੂਜ਼ ਕਰ ਰਹੇ ਨੇ ਤੇ ਕਈ ਚੀਜ਼ਾਂ ਜਿਹੜੀਆਂ ਆਟੋਮੈਟਿਕਲੀ ਪਿੱਕ ਹੋ ਰਹੀਆਂ ਨੇ ਤੇ ਪਹਿਲਾਂ ਦੇ ਨਾਲੋਂ ਵੱਧ ਸ਼ਾਇਦ ਆਡਿਟ ਆਉਣਗੇ ਜਾਂ ਪਹਿਲਾਂ ਦੇ ਨਾਲੋਂ ਵੱਧ ਤੁਹਾਨੂੰ ਪੁੱਛਗਿੱਛ ਤੁਹਾਨੂੰ ਜਿਹੜੀ ਕਲੈਰੀਫਿਕੇਸ਼ਨ ਦੇਣੀ ਪਊਗੀ ਉਹਦੇ ਬਾਰੇ ਕੀ ਅਪਡੇਟ ਹੈ
1: ਦੇਖੋ ਆਈ ਥਿੰਕ ਲੋਕਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਆਸਟ੍ਰੇਲੀਅਨ ਟੈਕਸ ਆਫਿਸ ਹੈ ਨਾ ਦਿਸ ਇਜ਼ ਦਾ ਲੀਡਿੰਗ ਟੈਕਸ ਐਡਮਿਨਿਸਟ੍ਰੇਟਰ ਇਨ ਟਰਮਸ ਆਫ ਟੈਕਨੋਲੋਜੀ ਐਡਵਾਂਸਮੈਂਟ ਇਨ ਦਾ ਵਰਲਡ ਮਤਲਬ ਇਹ ATO ਨੂੰ ਬਾਹਰ ਦੇ ਵੈਸਟਰਨ ਕੰਟਰੀਜ਼ ਤੁਹਾਡੇ US ਜਾਂ ਯੂਰਪ ਦੇਖਦਾ ਆਇਆ ਹੋਇਆ ਔਰ ਇਹ ਤੋਂ ਸਿੱਖਦਾ ਹੈ ਇਹ ਇੰਨਾ ਫਾਸਟ ਚੱਲਦੇ ਨੇ ਬਾਕੀ ਰੈਸਟ ਆਫ ਦਾ ਵਰਲਡ ਔਰ ਇਹਦਾ ਰੀਜ਼ਨ ਇਸ ਲਈ ਵੀ ਹੈ ਕਿਉਂਕਿ ਆਪਣੀ ਪਾਪੂਲੇਸ਼ਨ ਘੱਟ ਹੈ ਅਤੇ ਟੈਸਟਿੰਗ ਈਜ਼ੀ ਹੋ ਜਾਂਦੀ
0: ਹੈ
1: ਅਤੇ ਇਸ ਲਈ ਇੰਪਲੀਮੈਂਟੇਸ਼ਨ ਜਲਦੀ ਹੋ ਜਾਂਦੀ ਹੈ ਅਤੇ ਉਹਦੇ ਕਾਰਨ ਹੁਣ ATO ਬਹੁਤ ਐਡਵਾਂਸ ਹੈ AI ਦੇ ਵਿੱਚ ਆਟੋਮੇਸ਼ਨ ਹੁਣ ਤੁਹਾਨੂੰ ਈਮੇਲਸ ਆਉਣੀਆਂ ਸ਼ੁਰੂ ਹੋ ਗਈਆਂ ਅੱਗੇ ਕਈ ਚੀਜ਼ਾਂ ਨਹੀਂ ਹੁੰਦੀਆਂ ਸੀ ਜਿੱਦਾਂ ਫੋਰ ਇਗਜ਼ਾਮਪਲ ਹੁਣ ਲੈਟਰਸ ਆ ਰਹੀਆਂ ਸੁਪਰਨੇਸ਼ਨ ਗਰੰਟੀ ਆਡਿਟਸ ਦੀਆਂ ਉਹਦੇ ਵਿੱਚ ਲੋਕਾਂ ਨੇ ਥੋੜ੍ਹਾ ਜਿਹਾ ਲੇਟ ਕੀਤਾ ਹੋਇਆ ਆਪਾਂ ਥੋੜ੍ਹੀ ਦੇਰ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਉਹਦੇ ਵਿੱਚ ਸੁਪਰਨੇਸ਼ਨ ਗਰੰਟੀ ਪੇ ਤਾਂ ਕਰਤਾ ਪਰ ਥੋੜ੍ਹਾ ਲੇਟ ਪੇ ਕੀਤਾ ਪਰ ਉਸ ਤੋਂ ਬਾਅਦ ਉੱਥੇ ਫਿਰ ਵੀ ਪੈਨਲਟੀ ਲੱਗ ਰਹੀ ਹੈ ਹੁਣ ਪਹਿਲਾਂ ਇਹ ਅਵੇਲੇਬਿਲਟੀ ਇੰਨਾ ਇਨਫੋਰਮੇਸ਼ਨ ਛੇਤੀ ਨਹੀਂ ਹੁੰਦੀ ਸੀ ਹੁਣ ਉਹ ਸਿੰਗਲ ਟੱਚ ਪੇਰੋਲ ਤੋਂ ਫਟਾਫਟ ਕੱਢ ਲੈਂਦੇ ਨੇ ਉਹਦੇ ਨਾਲ AI ਦੇ ਨਾਲ ਕਰਕੇ ਫਿਰ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਸੀ ਬੈਸ ਲੋਜਮੈਂਟਸ ਦੀ ਲੇਟ ਲੋਜਮੈਂਟ ਜਦੋਂ ਰਿਮਾਈਂਡਰ ਆਉਂਦੇ ਸੀ ਇੱਕ ਰਿਮਾਈਂਡਰ ਆ ਗਿਆ ਲੋਜਮੈਂਟ ਕਰ ਦਿਓ ਫਿਰ ਪਿਆਰ ਨਾਲ ਦੂਜਾ ਕਹਿੰਦਾ ਜੀ ਫਿਰ ਸ਼ਾਇਦ ਕੁਛ ਕਹਿੰਦੇ ਵੀ ਨਹੀਂ ਸੀ ਹੁਣ ਤੁਹਾਨੂੰ ਦੇਖਣ ਨੂੰ ਆ ਰਿਹਾ ਹੁਣ ਸਿੱਧਾ 2-3 ਰਿਮਾਈਂਡਰ ਤੋਂ ਬਾਅਦ ਪ੍ਰੋਸੀਕਿਊਸ਼ਨ ਲੈਟਰ ਆ ਜਾਂਦੀ ਵੀ ਜੀ
0: ਓਕੇ
1: ਕਿ ਮਤਲਬ ਤੁਸੀਂ ਕੋਰਟ 'ਚ ਜਾ ਕੇ ਆਪਣਾ ਡਿਫੈਂਸ ਕਰਨਾ ਹੁਣ ਸਿੱਧਾ ਖਤਮ ਨਹੀਂ ਤੁਸੀਂ ਕਰੋਗੇ ਲੌਜ ਕਰੋਗੇ ਤੇ ਤੁਹਾਨੂੰ ਸਿੱਧਾ ਇੱਕ ਪ੍ਰੋਪਰਲੀ ਈਵਨ ਸੈਂਟੈਂਸ ਹੋ ਸਕਦੀ ਹੈ ਔਰ ਪੈਨਲਟੀ ਹਾਇਰ ਹੋ ਸਕਦੀ ਹੈ ਹੁਣ ਉਹ ਚੀਜ਼ਾਂ ਬੜੀਆਂ ਈਜ਼ੀ ਹੋ ਗਈਆਂ ਬਿਜ਼ਨਸ ਐਕਟੀਵਿਟੀਜ਼ ਤੋ AI ਤਾਂ ਦੇਖੋ ਜਿਤਨੀ ਟੈਕਨੋਲੋਜੀ ਬਾਹਰ ਹੈ ਹਮ ਯੂਜ਼ ਕਰ ਰਹੇ ਹਾਂ ਅਗਰ ਤੋ ਗਵਰਨਮੈਂਟ ਤੋਂ ਕਰੇਗੀ ਨਾ ਜੀ
0: ਸੋ ਉਹਨਾਂ ਕੋਲ ਤਾਂ ਹੋਰ ਰਿਸੋਰਸਿਸ ਹੋਰ ਉਹਨਾਂ ਕੋਲ ਖਰਚਾ ਵੱਡਾ ਉਹਨਾਂ ਕੋਲ ਪੈਸੇ ਵੱਡੇ ਸੋਫਟਵੇਅਰ ਵੱਡੇ ਸਾਡੇ ਕੋਲ ਉਹ ਨਹੀਂ ਆਉਣੇ ਜਿਹੜੇ ਉਹਨਾਂ ਕੋਲ ਪਹਿਲਾਂ ਆ ਜਾਣੇ ਸੋ ਕਾਰੋਬਾਰ ਕਰ ਰਹੇ ਹਾਂ ਜਾਂ ਆਪਾਂ ਜੋਬ ਕਰ ਰਹੇ ਹਾਂ ਅਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜੋ ਵੀ ਕਰਕੇ ਅਤੇ ਤੁਸੀਂ ਇੱਕ ਆਪਣਾ ਏਜੰਟ ਤੁਸੀਂ ਫੀਸ ਦੇ ਰਹੇ ਹੋ ਅਤੇ ਦੈਸਿਟ ਉਹ ਤੁਹਾਡੇ ਮੁਤਾਬਿਕ ਜੋ ਤੁਸੀਂ ਕਹਿੰਦੇ ਹੋ ਉਸ ਹਿਸਾਬ ਦੇ ਨਾਲ ਉਹ ਲੋਜਮੈਂਟਸ ਚੱਲਦੀਆਂ ਰਹਿੰਦੀਆਂ ਨੇ ਪਰ ਹੋਰ ਬਹੁਤ ਸਾਰੀਆਂ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਜ਼ਿੰਮੇਵਾਰੀਆਂ ਨੇ ਜਿਹੜੀਆਂ ਸਾਨੂੰ ਨਿਭਾਉਣੀਆਂ ਪੈਣਗੀਆਂ ਅਤੇ ਹੋਰ ਕੁਛ ਜਾਂਦੇ ਜਾਂਦੇ ਕੋਈ ਰਿਮਾਰਕਸ ਕੁਛ ਮਤਲਬ ਕਰੰਟ ਇਸ ਸਿਚੁਏਸ਼ਨ ਦੇ ਵਿੱਚ ਜੋ ਹੁਣ ਚੱਲ ਰਿਹਾ ਆਪਾਂ ਜੁਲਾਈ ਦੇ ਮਹੀਨੇ 'ਚ
1: ਆਈ ਥਿੰਕ ਕੁਛ ਚੀਜ਼ਾਂ ਇਹ ਹੈ ਕਿ ਕਾਫੀ ਚੇਂਜਿਸ ਆ ਰਹੀਆਂ ਹੈਗੀਆਂ ਆਈ ਥਿੰਕ ਕਾਫੀ ਰੀਸੈਂਟ ਟੈਕਸ ਰਿਫੋਰਮਸ ਚੇਂਜਿਸ ਹੋਈਆਂ ਜੋ ਕਾਫੀ ਆਈ ਥਿੰਕ ਤੁਹਾਡੇ ਹਵਾਲੇ ਕਾਫੀ ਸਰੋਤਾਂ ਨੂੰ ਪਤਾ ਵੀ ਚੱਲ ਗਿਆ ਹੋਣੀਆਂ ਨਿਊਜ਼ ਪੇਪਰਸ ਵੀ ਹੈ ਕਾਫੀ ਚੀਜ਼ਾਂ ਪਰ ਆਈ ਥਿੰਕ ਮੇਰੀ ਜਾਣ ਵਾਲੀ ਜਾਣ ਤੋਂ ਪਹਿਲਾਂ ਐਡਵਾਈਸ ਇਹੀ ਹੈ ਕਿ ਪ੍ਰੋਐਕਟਿਵ ਰਹਿ ਕੇ ਜਿੱਥੇ ਤੁਹਾਨੂੰ ਲੱਗਦਾ ਨਾ ਕਿ ਤੁਹਾਡਾ ਐਗਜ਼ਿਸਟਿੰਗ ਅਕਾਊਂਟੈਂਟ ਹੋਇਆ ਕੀ ਹੈ ਕਾਫੀ ਇਹ ਵੀ ਸੁਣਨ 'ਚ ਐਕਸਪੀਰੀਅੰਸ ਜੋ ਮੈਂ ਦੇਖਿਆ ਕਿ ਅਸੀਂ 20 ਸਾਲਾਂ ਦੇ ਸੇਮ ਅਕਾਊਂਟੈਂਟ ਤੋਂ ਹੈ ਉਹ ਸਾਡਾ ਬਿਜ਼ਨਸ ਅਕਾਊਂਟੈਂਟ ਦੀ ਕੈਪੇਬਿਲਿਟੀ ਨੂੰ ਆਊਟਗ੍ਰੋਨ ਕਰ ਗਿਆ ਮਤਲਬ ਉਹਨਾਂ ਦੀ ਹੁਣ ਪਹਿਲਾਂ ਉਹ ਛੋਟਾ ਜਿਹਾ ਬਿਜ਼ਨਸ ਹੁੰਦਾ ਸੀ ਯੂਨੋ $1,00,000 ਦੀ ਸੇਲ ਹੁੰਦੀ ਹੁਣ ਅਸੀਂ ਜੇ ਮਿਲੀਅਨ ਕਮਾਉਣ ਲੱਗ ਗਏ ਹਾਂ ਤਾਂ ਉਹ ਅਕਾਊਂਟੈਂਟ ਦੀ ਕੈਪੇਬਿਲਿਟੀ ਨਹੀਂ ਹੈ ਉਹਦੇ ਵਿੱਚ ਆਪਣੇ ਅਕਾਊਂਟੈਂਟਸ ਨਾਲ ਗੱਲਬਾਤ ਕਰੋ ਉਹਨਾਂ ਨਾਲ ਪਿਆਰ ਨਾਲ ਗੱਲ ਕਰਕੇ ਬੋਲੋ ਕਿ ਮੈਨੂੰ ਲੱਗਦਾ ਕਿ ਤੁਸੀਂ ਨੋਟ ਫਿੱਟ ਫੋਰ ਮਾਈ ਬਿਜ਼ਨਸ ਨਾਓ ਆਈ ਮੇ ਨੀਡ ਟੂ ਚੇਂਜ ਅਨਦਰ ਅਕਾਊਂਟੈਂਟ ਔਰ ਨੀਡ ਟੂ ਗੈਟ ਅ ਟੈਕਸ ਸਪੈਸ਼ਲਿਸਟ ਖਾਸ ਕਰ ਜਦੋਂ ਤੁਹਾਨੂੰ ਲੱਗਦਾ ਕਿ ਕੰਪਲੈਕਸ ਇਸ਼ੂਜ਼ ਹੈ ਹੁਣ ਫੋਰ ਇਗਜ਼ਾਮਪਲ ਇੱਕ ਹੋਰ ਬੜੀ ਚੀਜ਼ ਹੈ ਜੋ ਆਪਾਂ ਸ਼ਾਇਦ ਇੰਪੋਰਟੈਂਟ ਹੈ ਕਿ ਅਸੀਂ ਕੰਪਨੀ ਦਾ ਬੈਂਕ ਅਕਾਊਂਟ ਆਪਣਾ ਬੈਂਕ ਅਕਾਊਂਟ ਲੈ ਕੇ ਚੱਲਦੇ ਹਾਂ ਕੰਪਨੀ ਦੇ ਵਿੱਚ ਪੈਸਾ ਆਇਆ ਸਿੱਧਾ ਖਰਚੀ ਜਾਓ ਖਰਚੀ ਜਾਓ
0: ਇਹ ਵੱਡਾ ਇੱਕ ਭੁਲੇਖਾ ਹੈ ਜਦੋਂ ਕਿਤੇ ਪੰਗਾ ਪੈਂਦਾ ਉਦੋਂ ਪਤਾ ਲੱਗਦਾ
1: ਉਹ ਪੰਗਾ ਹੈ ਡਿਵ 7A ਦਾ ਬੇਸਿਕਲੀ ਉਹ ਕੀ ਕਹਿੰਦੇ ਨੇ ਕਿ ਡਿਵ 7A ਕਹਿੰਦਾ ਕਿ ਬਈ ਜੇ ਤੁਸੀਂ ਕੰਪਨੀ ਚੋਂ ਪੈਸਾ ਕੱਢਿਆ ਉਹ ਤੁਹਾਡੇ ਲਈ ਅਸੀਂ ATO ਕਹਿੰਦਾ ਉਹ ਡਿਵੀਡੈਂਟ ਆ ਅਸੀਂ ਉਹ ਤੁਹਾਡੇ ਪਰਸਨਲ ਰਿਟਰਨ ਦੇ ਵਿੱਚ ਐਜ਼ ਆ ਇਨਕਮ ਲਵਾਂਗੇ ਜਿੰਨਾ ਵੀ ਪੈਸਾ ਤੁਸੀਂ ਕੱਢਿਆ ਓਵਰ ਦਾ ਪੀਰੀਅਡ ਆਫ 4 ਈਅਰਸ ਅਤੇ ਉਹਦੇ ਉੱਤੇ ਪੈਨਲਟੀ ਵੀ ਲੱਗਦੀ ਹੈ ਹੁਣ ਇਹ ਚੀਜ਼ਾਂ ਸ਼ਾਇਦ ਇੱਕ ਨੋਰਮਲ ਅਕਾਊਂਟੈਂਟ ਨੂੰ ਨਾ ਪਤਾ ਬਿਕੋਜ਼ ਦੇ ਡੋਂਟ ਨੋ ਦਾ ਡਿਵ 7A ਲੈਜਿਸਲੇਸ਼ਨ ਉਹਦੇ ਲਈ ਟੈਕਸ ਸਪੈਸ਼ਲਿਸਟ ਨੂੰ ਲਿਆਓ ਐਡਵਾਈਜ਼ਰੀ ਲਓ ਯੂਨੋ ਕਈ ਵਾਰੀ ਕੀ ਹੁੰਦਾ ਹੈ ਕਿ ਲੋਟ ਆਫ ਪੀਪਲ ਸੇ ਕਿ ਮੈਂ ਐਡਵਾਈਸ ਨਹੀਂ ਲੈਣੀ ਐਡਵਾਈਸ ਇਜ਼ ਵੈਰੀ ਗੁੱਡ ਪ੍ਰੋਐਕਟਿਵ ਲੈ ਕੇ ਰੱਖੋ, ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਪ੍ਰੋਟੈਕਟ ਵਟ ਯੂ ਬਿਲਡਿੰਗ। ਸਾਡਾ ਲੋਗੋ ਇਹੀ ਹੈ ਕਿ ਵੀ ਪ੍ਰੋਟੈਕਟ ਯੂ ਵਟ ਯੂ ਬਿਲਡਿੰਗ। ਤੋ ਆਈ ਥਿੰਕ ਇਹ ਬਹੁਤ ਚੀਜ਼ਾਂ ਜ਼ਰੂਰੀ ਹੈ ਕਿ ਐਜ਼ ਅ ਬਿਜ਼ਨਸ ਐਂਟਰਪ੍ਰੀਨਿਓਰ ਆਈ ਥਿੰਕ ਸਟੌਪ ਬਲੇਮਿੰਗ ਅਦਰਸ, ਸਟਾਰਟ ਬਲੇਮਿੰਗ ਯੋਰ ਸੈਲਫ ਐਂਡ ਟਰਾਈ ਟੂ ਡੂ ਰਾਈਟ ਥਿੰਗ ਫੋਰ ਯੋਰ ਸੈਲਫ ਐਂਡ ਫੋਰ ਯੋਰ ਬਿਜ਼ਨਸ ਐਂਡ ਫੋਰ ਯੋਰ ਫੈਮਿਲੀ।
0: ਕਈ ਵਾਰੀ ਜਾਂ ਫਿਰ ਬਹੁਤੀ ਵਾਰੀ ਤੁਹਾਡੇ ਅਕਾਊਂਟੈਂਟ, ਕਿਉਂਕਿ ਉਹਨਾਂ ਦੀ ਵੀ ਜ਼ਿੰਮੇਵਾਰੀ, ਉਹ ਤੁਹਾਨੂੰ ਦੱਸ ਦਿੰਦੇ ਆ ਆਪਣੇ ਢੰਗ ਦੇ ਨਾਲ, ਪਰ ਇਹ ਆ ਕਿ ਫਾਈਨਲ ਡਿਸੀਜ਼ਨ ਫਿਰ ਤੁਹਾਡਾ ਹੁੰਦਾ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਫ ਬਟ ਦੇ ਵਿੱਚ ਰਹਿ ਹੀ ਜਾਂਦੀਆਂ ਨੇ ਵੀ ਹਾਂਜੀ ਆਹ ਹੋ ਸਕਦਾ, ਬਾਕੀ ਤੁਹਾਡੀ ਮਰਜ਼ੀ ਹੈ ਨਾ। ਸੋ ਉੱਥੇ ਉਹ ਜਿਹੜੀਆਂ ਚੀਜ਼ਾਂ ਉਹ ਅੱਗੇ ਚੱਲ ਕੇ ਤੁਹਾਨੂੰ ਮਹਿੰਗੀਆਂ ਪੈ ਸਕਦੀਆਂ। ਖੈਰ ਕਾਫੀ ਇੰਟਰਸਟਿੰਗ ਮੋਡ ਦੇ ਉੱਤੇ ਅੱਜ ਸਾਡੀ ਕਨਵਰਸੇਸ਼ਨ ਜਿਹੜੀ ਆ ਉਹ ਪਹੁੰਚੀ ਹੈ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅੱਗੇ ਆਪਾਂ ਇੱਥੋਂ ਹੀ ਫਿਰ ਸ਼ੁਰੂ ਕਰਾਂਗੇ, ਹੋਰ ਬਹੁਤ ਸਾਰੇ ਸਵਾਲ ਤੁਹਾਡੀਆਂ ਗੱਲਾਂ ਦੇ ਵਿੱਚੋਂ ਗਾਂਹ ਨਿਕਲ ਰਹੇ ਨੇ ਆਪਣਾ ਅਕਾਊਂਟੈਂਟਸ ਦੇ ਲਿਹਾਜ਼ ਦੇ ਨਾਲ। ਜਿੱਦਾਂ ਜਿੱਦਾਂ ਆਪਾਂ ਉਹ ਕਹਿੰਦੇ ਵੀ ਉਹ ਅੱਗੇ ਅੱਗੇ ਗੱਲ ਕਰੀ ਜਾਈਦੀ ਵਿੱਚੋਂ ਉੱਧੜਦਾ ਆਉਂਦਾ ਕੁਛ ਨਾ ਕੁਛ। ਸੁਪਰ ਦੇ ਬਾਰੇ ਤੁਸੀਂ ਮਾੜਾ ਜਿਹਾ ਜ਼ਿਕਰ ਕੀਤਾ, ਅਗਲੇ ਆਪਾਂ ਪ੍ਰੋਗਰਾਮਾਂ ਦੇ ਵਿੱਚ ਉਹਦੇ ਉੱਤੇ ਵੀ ਥੋੜ੍ਹਾ ਜਿਹਾ ਜ਼ਿਕਰ ਕਰਾਂਗੇ। ਹੋਰ ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਆਪਾਂ ਕਟਹਿਰੇ 'ਚ ਖੜਨ ਤੋਂ ਆਪਾਂ ਬਚ ਸਕਦੇ ਹਾਂ, ਜਾਂ ਫਿਰ ਜਿੱਦਾਂ ਤੁਸੀਂ ਵਰਡ ਯੂਜ਼ ਕਰ ਰਹੇ ਹੋ ਪ੍ਰੋਐਕਟਿਵ ਆਪਾਂ ਰਹਿ ਸਕਦੇ ਹਾਂ। ਨਿਤਿਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ।
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਰਣਜੋਤ ਜੀ ਤੁਹਾਡਾ ਔਰ ਸਾਰੇ ਸਰੋਤਿਆਂ ਦਾ ਸੁਣਨ ਲਈ, ਐਂਡ ਗੋਡ ਬਲੈਸ ਐਵਰੀਵਨ।
0: ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਨਿਤਿਨ ਸੈਬੀ ਜੀ, ਸੈਬੀ ਐਟ ਪਾਰਟਨਰਸ। ਤੁਸੀਂ ਵਧੇਰੇ ਜਾਣਕਾਰੀ ਲੈਣੀ ਹੈ ਅਤੇ ਗੂਗਲ ਦੇ ਉੱਤੇ ਸਰਚ ਮਾਰ ਸਕਦੇ ਹੋ। ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਨੇ, ਅਤੇ ਇਹਨਾਂ ਦੀ ਖਾਸੀਅਤ ਮੈਂ ਵੇਖਦਾ ਵੀ ਕੋਈ ਨਿੱਕਾ ਮੋਟਾ ਵੀ ਕੋਈ ਇਸ਼ੂ ਕੋਈ ਇਹਨਾਂ ਦੇ ਆਉਂਦਾ ਵਾ ਧਿਆਨ ਦੇ ਵਿੱਚ, ਅਤੇ ਦਵਾ ਦਵਾ ਉਹਦੀ ਰੀਲ ਬਣਾ ਕੇ ਵੀ ਪਾ ਦਿੰਦੇ ਆ, ਅਤੇ ਇਹਨਾਂ ਨੂੰ ਇਹੋ ਹੀ ਹੁੰਦਾ ਕਿ ਬਿਜ਼ੀ ਰਹਿੰਦੇ ਮੈਂ 'ਚ ਬਾਅਦ 'ਚ ਮੈਂ ਭੁੱਲ ਨਾ ਜਾਵਾਂ, ਅਤੇ ਉਹ ਨਿੱਕੀਆਂ ਨਿੱਕੀਆਂ ਰੀਲਾਂ ਕਾਫੀ ਸਾਨੂੰ ਜਾਣਕਾਰੀ ਦੇ ਜਾਂਦੀਆਂ। ਸੋ ਉੱਥੇ ਵੀ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ। ਬਾਕੀ ਡਿਟੇਲ ਦੇ ਵਿੱਚ ਜਾਣਕਾਰੀਆਂ, ਹਲੇ ਅੱਜ ਸਾਡਾ ਇਹ ਸੈਸ਼ਨ ਇੱਕ ਇੰਟਰੋਡਕਸ਼ਨ ਸੀ, ਅਤੇ ਹੋਰ ਬਹੁਤ ਸਾਰੇ ਮੁੱਦੇ ਨੇ ਜਾਂ ਫਿਰ ਇਹੋ ਹੀ ਜਿਹੜੇ ਮੁੱਦੇ ਆਪਾਂ ਡਿਸਕਸ ਕੀਤੇ ਇਹਨਾਂ ਨੂੰ ਹੋਰ ਆਪਾਂ ਖੋਲ੍ਹ ਕੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਕਰਾਂਗੇ। ਫਿਲਹਾਲ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਰਹੋ, ਸੋਹਣਾ ਕਾਰੋਬਾਰ ਕਰਦੇ ਰਹੋ, ਅਤੇ ਜੋ ਵੀ ਸਰ ਦਾ ਬਣਦਾ ਟੈਕਸ ਆ ਉਹ ਵੀ ਤੁਸੀਂ ਦਿੰਦੇ ਰਹੋ, ਅਤੇ ਜੇਕਰ ਕੋਈ ਗਲਤੀ ਕਰ ਰਹੇ ਹੋ ਤਾਂ ਮਾਹਰਾਂ ਦੀ ਮਦਦ ਦੇ ਨਾਲ ਉਸ ਗਲਤੀ ਤੋਂ ਥੋੜ੍ਹਾ ਜਿਹਾ ਬਚ ਬਚਾ ਕੇ ਦਿਓ ਇਜਾਜ਼ਤ। ਰੱਬ ਰੱਖਾ।

0: ब्रोकर्स अपने इंश्योरेंस से हर लोड ले। याद रखो बस अमरिंदर गिद्दा कॉल 0491-999-555 इंश्योरेंस शर्त लागू।
1: अटेंशन ट्रैवलर्स, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
2: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100%

0: ਰੇਡੀਓ ਹਾਂਜੀ 1674 ਪ੍ਰੋਗਰਾਮ ਇੱਕ ਵਾਰੀ ਫਿਰ ਤੋਂ ਲੈ ਕੇ ਹਾਜ਼ਰ ਹਾਂ, ਜਿਹਦੇ ਵਿੱਚ ਆਪਾਂ ਵਾਤਾਵਰਣ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਆਪਾਂ ਆਪਣੇ ਚੁਗਿਰਦੇ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਜ਼ਿੰਮੇਵਾਰੀਆਂ ਨੇ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਗਲਤੀਆਂ ਨੇ ਜਾਂ ਫਿਰ ਪਿੱਛੇ ਕੀਤੀਆਂ ਉਹ ਗਲਤੀਆਂ ਜਿਨ੍ਹਾਂ ਦੇ ਕਰਕੇ ਕੋਈ ਖਮਿਆਜ ਜੇ ਸਾਨੂੰ ਇਸ ਮੌਕੇ ਭੁਗਤਣੇ ਪੈ ਰਹੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਸਮੱਸਿਆ ਵੱਧ ਸਕਦੀ ਹੈ। ਸੋ ਸਾਡੇ ਵਾਤਾਵਰਣ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਇਸ ਸੰਬੰਧ ਦੇ ਵਿੱਚ ਜਾਣਕਾਰੀ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਰ ਹਫ਼ਤੇ ਲੈ ਕੇ ਆਉਂਦੇ ਨੇ। ਸੋ ਇਸ ਹਫ਼ਤੇ ਵੀ ਸਾਡੇ ਲਈ ਇਹਨਾਂ ਨੇ ਸਮਾਂ ਕੱਢਿਆ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਇਹਨਾਂ ਦਾ ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਮੇਰੇ ਵੱਲੋਂ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਜੀ ਸਮਾਂ ਕੱਢਣ ਦੇ ਲਈ। ਤੇ ਕੀ ਚੱਲ ਰਿਹਾ, ਸਭ ਤੋਂ ਪਹਿਲਾਂ ਆਪਾਂ ਤੁਹਾਡੇ ਮੁਲਕ ਤੋਂ ਉਧਰੋਂ ਸ਼ੁਰੂ ਕਰ ਲੈਨੇ, ਉਧਰ ਕੀ ਚੱਲ ਰਿਹਾ ਮੌਸਮ ਨੂੰ ਲੈ ਕੇ?
1: ਸਾਡੇ ਗਰਮੀ ਚੱਲ ਰਹੀ ਹੈ ਜੀ, ਇੱਥੇ ਸਾਡੇ ਨਾਰਥ ਦੇ ਵਿੱਚ ਕਾਫੀ ਫੋਰੈਸਟ ਫਾਇਰ ਚੱਲ ਰਹੀਆਂ ਨੇ, ਜਿਹਦੇ ਕਰਕੇ ਧੂੰਆਂ ਜਿਹੜਾ ਸੀ ਕਾਫੀ ਫੈਲਿਆ ਹੋਇਆ ਹੈ। ਤੇ ਟੋਰਾਂਟੋ ਤੇ ਨਿਊਯਾਰਕ ਤੇ ਡੋਨਲਡ ਟਰੰਪ ਕਹਿ ਰਿਹਾ ਸੀ ਕਿ ਮੈਂ ਕੈਨੇਡਾ ਨੂੰ ਸੂ ਕਰਨਾ ਹੈ ਕਿ ਤੁਹਾਡੀਆਂ ਜੰਗਲਾਂ ਦੇ ਅੱਗਾਂ ਦਾ ਜਿਹੜਾ ਧੂੰਆਂ ਸਾਡੇ ਕੰਟਰੀ 'ਚ ਆਉਂਦਾ ਉਹ ਜਿਵੇਂ ਉਹ ਜਿਹੜੇ ਹੁੰਦੇ ਹੀ ਨੇ। ਤੇ ਉਂਝ ਗਰਮੀ, ਅੱਜ ਬੜੀ ਗਰਮੀ ਕਾਫੀ ਪੈ ਰਹੀ ਹੈ ਇੱਥੇ, ਸਾਡਾ ਗਰਮੀ ਦਾ ਮੌਸਮ ਵੀ ਹੈ
0: ਜੀ। ਫਿਰ ਉਦਾਂ ਦਾ ਹੋ ਗਿਆ ਕੰਮ, ਜਿੱਦਾਂ ਆਪਣੇ ਉਹ ਦਿੱਲੀ ਵਾਲੇ ਕਹਿੰਦੇ ਵੀ ਪੰਜਾਬ ਤੋਂ ਆਉਂਦਾ ਵਾ ਧੂੰਆਂ।
1: ਇੱਧਰ
0: ਯੂਰਪ ਦੇ ਵਿੱਚ ਕੀ ਚੱਲ ਰਿਹਾ, ਕੀ ਸੂਰਤ ਹਾਲ ਨੇ ਤਾਜਾ?
1: ਯੂਰਪ ਦੇ ਵਿੱਚ ਬੁਰੇ ਹਾਲ ਹੈ ਜੀ। ਮੈਂ ਅੱਜ ਪੜ੍ਹ ਰਿਹਾ ਸੀ ਖਬਰ ਬਈ, ਜਿਹੜੀ ਯੂਰਪ ਦੇ ਵਿੱਚ 2 ਜਾਂ 3 ਹਫ਼ਤੇ ਹੀਟ ਵੇਵ ਚੱਲੀ ਹੈ, ਉਹਦੇ ਨਾਲ ਉੱਥੋਂ ਦੀਆਂ ਫਸਲਾਂ ਦਾ ਝਾੜ 50% ਘੱਟ, ਤੇ ਤਕਰੀਬਨ 50 ਬਿਲੀਅਨ ਯੂਰੋ ਇੰਨੀਆਂ ਉਹਦਾ ਨੁਕਸਾਨ ਹੋਇਆ ਫਸਲਾਂ ਦਾ, ਜਿਹੜੀਆਂ 2 ਤੋਂ 3 ਹਫ਼ਤੇ ਚੱਲੀ ਹੈ। ਤੇ ਉਹਦੇ ਨਾਲ ਖਾਣ ਦੀ ਜਿਹੜੇ ਆਪਣੇ ਖਾਂਦੇ ਆ, ਜੋ ਆਪਣਾ ਫੂਡ ਹੈ, ਉਹਦੀਆਂ ਪ੍ਰਾਈਸਿਸ ਵਧਣਗੀਆਂ। ਤੇ ਤੁਸੀਂ ਇਹਨੂੰ ਜੋੜ ਕੇ ਪੰਜਾਬ ਨਾਲ ਵੇਖ ਸਕਦੇ ਹੋ ਵੀ ਉੱਥੇ ਸਿਰਫ ਇਹ ਟੈਂਪਰੇਚਰ ਵੱਧ ਤੋਂ ਵੱਧ 42 ਗਿਆ ਸੀ, ਤੇ ਪੰਜਾਬ ਵਗੈਰਾ 46-47 ਤੱਕ ਗਿਆ ਹੋਇਆ। ਤੇ ਉਹ ਇੱਥੇ ਯੂਰਪ ਦੇ ਵਿੱਚ ਸਿਰਫ ਉਹ 2-3 ਹਫ਼ਤੇ ਚੱਲੀ, ਸਾਡੇ 2 ਮਹੀਨੇ ਚੱਲੀ। ਸੋ ਤੁਸੀਂ ਉਹਨੂੰ ਖੁਦ ਹੀ ਜਮ੍ਹਾਂ ਤਕਸੀਮ ਕਰ ਸਕਦੇ ਹੋ ਵੀ ਉੱਥੇ ਨੁਕਸਾਨ ਕਿੰਨਾ ਹੋਇਆ ਹੋਏਗਾ। ਤੇ ਸੋ ਇਹ ਜਿਹੜੀ ਸਾਡੀ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਆਲਮੀ ਤਪਸ਼ ਹੈ। ਸੋ ਬਾਈ ਜੀ, ਇਹਦਾ ਜਿਹੜਾ ਵਰਤਾਰਾ ਅੱਜ ਦੀ CNN ਦੀ ਨਿਊਜ਼ ਸੀ ਵੀ ਹੁਣ ਤੁਹਾਨੂੰ ਕੀ ਇਹਦਾ ਪਰੂਫ ਚਾਹੀਦਾ ਵੀ ਇਹ ਤਾਂ ਇੱਕ ਪਾਸੇ ਅੱਗਾਂ ਲੱਗੀਆਂ ਹੋਈਆਂ ਨੇ। ਅੱਜ ਦੀ ਫਰਾਂਸ ਦੇ ਵਿੱਚ ਉਹਨਾਂ ਨੇ 2.5 ਲੱਖ ਬੰਦੇ ਨੂੰ ਐਵੈਕੂਏਟ ਕੀਤਾ, ਉਹ ਜਿਹੜੀਆਂ ਅੱਗਾਂ ਨੇ ਉਹ ਇੰਨੀਆਂ ਨੇੜੇ ਆ ਗਈਆਂ ਵੱਡੇ ਸ਼ਹਿਰਾਂ ਦੇ। ਸੋ ਇਹ ਜਿਹੜਾ ਭਿਆਨਕ ਦ੍ਰਿਸ਼ ਹੈ, ਇਹ ਸਾਇੰਟਿਸਟਾਂ ਨੇ ਸਾਨੂੰ ਤਕਰੀਬਨ 100 ਸਾਲ ਪਰ ਘੱਟੋ ਘੱਟ 1996 ਚ ਪਹਿਲੀ ਕਯੋਟੋ ਟ੍ਰੀਟੀ ਹੋਈ ਸੀ ਉਦੋਂ ਤੋਂ ਲਗਾਤਾਰ ਉਹ ਵਾਰਨਿੰਗ ਦੇ ਰਹੇ ਆ ਵੀ ਤੁਸੀਂ ਆਪਣਾ ਜਿਹੜੇ ਤੇਲ ਗੈਸ ਤੇ ਕੋਲਾ ਬਾਲਦੇ ਹੋ ਉਹਨੂੰ ਬੰਦ ਕਰਕੇ ਘਟਾ ਕੇ ਤੇ ਉਹਨੂੰ ਤੁਸੀਂ ਰਿਨਿਊਏਬਲ ਐਨਰਜੀ ਤੇ ਲੈ ਕੇ ਆਓ। ਤੇ ਪਰ ਜਿਹੜੀ ਤੇਲ ਤੇ ਗੈਸ ਦੀ ਲੋਬੀ ਇੰਨੀ ਵੱਡੀ ਹੈ, ਪੂਰੀ ਜਿਹੜੇ ਮਿਡਲ ਈਸਟ ਹੈ, ਸਾਊਦੀ ਅਰਬ ਵਾਲੇ ਨੇ ਉਹ ਸਾਲ ਦਾ ਅਰਬਾਂ ਡਾਲਰ ਇਸੇ ਗੱਲ ਤੇ ਖਰਚਦੇ ਨੇ ਵੀ ਉਹਨਾਂ ਨੇ ਕਿਵੇਂ ਸਰਕਾਰਾਂ ਨੂੰ ਮਾਤ ਪਾਉਣੀ ਹੈ ਤੇ
0: ਬਿਲਕੁਲ ਇੱਕ ਪਾਸੇ ਤਾਂ ਆਪਾਂ ਵੇਖਦੇ ਹਾਂ ਤੇਲ ਦੇ ਲਈ ਹਲੇ ਤੱਕ ਲੜਾਈਆਂ ਜਾਰੀ ਨੇ, ਉਲਟਾ ਉਹਦੇ ਕਰਕੇ ਹੋਰ ਜ਼ਿਆਦਾ ਸਮੱਸਿਆ ਵੱਧ ਰਹੀ ਹੈ। ਅਤੇ ਜੇਕਰ ਇੰਨਾ ਕੋਈ ਸਮਝ ਜਾਵੇ ਕਿ ਇਸ ਦੇ ਕਰਕੇ ਪ੍ਰੋਬਲਮ ਆ ਅਤੇ ਆਪਾਂ ਪਿੱਛੇ ਹਟਣਾ ਤਾਂ ਫਿਰ ਸ਼ਾਇਦ ਇਹ ਲੜਾਈਆਂ ਵੀ ਸ਼ਾਇਦ ਘੱਟ ਜਾਣ ਜਾਂ ਫਿਰ ਹੁੰਦੀਆਂ ਹੀ ਨਾ। ਸੋ ਇਹ ਤਾਂ ਹਾਲੇ ਤੱਕ ਚੱਲ ਰਹੀਆਂ ਨੇ। ਉਹ ਗੱਲ ਵੱਖਰੀ ਕਿ ਹੁਣ ਜਿੱਦਾਂ ਆਪਾਂ ਯੂਰਪ ਦੀ ਗੱਲ ਕਰਦੇ ਹਾਂ ਤਾਂ ਯੂਰਪ ਦੇ ਵਿੱਚ ਕੁਛ ਹੁੰਦਾ ਆ ਅਤੇ ਉਹ ਜ਼ਰੂਰ ਅਖਬਾਰਾਂ ਦੀਆਂ ਸੁਰਖੀਆਂ 'ਤੇ ਜ਼ਰੂਰ ਬਣਨਗੀਆਂ। ਉੱਥੇ ਜੇ ਤਾਪਮਾਨ ਵੱਧ ਅੱਗਾਂ ਲੱਗਣਗੀਆਂ ਅਤੇ ਜ਼ਰੂਰ ਗੱਲਾਂ ਬਾਤਾਂ ਹੋਣਗੀਆਂ। ਪਰ ਤਰਾਸਦੀ ਇਸ ਗੱਲ ਦੀ ਕਿ ਜਿਹੜੇ ਆਪਾਂ ਕਹਿ ਲੈਂਦੇ ਹਾਂ ਕਿ ਦੇਸ਼ ਹਾਲੇ ਵਿਕਸਿਤ ਨਹੀਂ ਗਏ, ਉਹਨਾਂ ਦੇਸ਼ਾਂ ਦੇ ਵਿੱਚ ਜਾਂ ਫਿਰ ਗਰੀਬ ਦੇਸ਼ਾਂ ਦੇ ਵਿੱਚ ਕੁਛ ਹੁੰਦਾ ਹੈ ਅਤੇ ਉਹ ਤਾਂ ਅਖਬਾਰਾਂ ਤੱਕ ਵੀ ਬੜਾ ਔਖਾ ਕਿਤੇ ਪਹੁੰਚ ਪਾਉਂਦਾ। ਸੋ ਉੱਥੇ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੈ ਫਿਰ।
1: ਹਾਂਜੀ ਬਿਲਕੁਲ ਬਿਲਕੁਲ, ਸਾਡੀ ਜੋ ਹੁਣ ਅਸੀਂ ਸਾਡੀ ਜਿਹੜੀ ਕਿਸਮਤ ਹੈ ਜੁੜੀ ਹੋਈ ਹੈ, ਚਾਹੇ ਆਸਟ੍ਰੇਲੀਆ 'ਚ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਕੈਨੇਡਾ ਹੋਵੇ, ਤੇ ਇਸ ਲਈ ਸਾਨੂੰ ਵੱਧ ਤੋਂ ਵੱਧ ਹਰ ਥਾਂ ਤੇ ਐਫ ਲੈਣਾ ਚਾਹੀਦਾ, ਤੇ ਕਿਉਂਕਿ ਆਪਣੇ ਚੋਂ ਬਹੁਤੇ ਲੋਕ ਨੇ ਜਿਹੜੇ ਆਪਾਂ ਪੰਜਾਬੀ ਬੋਲਣ ਵਾਲੇ ਪੰਜਾਬ ਨਾਲ ਜੁੜੇ ਹੋਏ ਆ, ਚਾਹੇ ਉਹ ਲਹਿੰਦਾ ਪੰਜਾਬ ਆ ਚਾਹੇ ਚੜ੍ਹਦਾ ਪੰਜਾਬ ਹੈ। ਤੇ ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਜ਼ਿਕਰ ਕੀਤਾ, ਉੱਥੇ ਸਭ ਤੋਂ ਵੱਧ ਬਰਬਾਦੀਆਂ ਆਉਣੀਆਂ ਜਿਹੜੇ ਦੋ ਪੰਜਾਬ ਨੇ। ਤੇ ਇਸ ਲਈ ਉੱਥੇ ਜਿਹੜਾ ਤੁਸੀਂ ਕੀ ਕਰ ਸਕਦੇ ਹੋ, ਕਿਉਂਕਿ ਉੱਥੇ ਜਿਹੜਾ ਪੰਜਾਬ ਦੇ ਵਿੱਚ ਦੋਨੇ ਪੰਜਾਬਾਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਬਿਜਲੀ ਬਣਦੀ ਹਾਲੇ ਵੀ ਉਹ ਕੋਲੇ ਤੋਂ ਬਣਦੀ ਹੈ, ਤੇ ਤੁਸੀਂ ਉਹਦਾ ਜਿਹੜੇ ਵੱਧ ਤੋਂ ਵੱਧ ਆਪਣੇ ਤੁਹਾਡਾ ਆਪਣਾ ਘਰ ਹੈ ਉੱਥੇ, ਜਾਂ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਨੇ, ਜਾਂ ਤੁਹਾਡੇ ਪਿੰਡ ਦਾ ਕੋਈ ਗੁਰਦੁਆਰਾ ਜਾਂ ਕੋਈ ਸਾਂਝੀ ਜਗ੍ਹਾ, ਸਕੂਲ ਹੈ, ਕਾਲਜ ਹੈ, ਤੁਸੀਂ ਉੱਥੇ ਜੇ ਉਹਨਾਂ ਤੇ ਸੋਲਰ ਪੈਨਲ ਤਾਂ ਲਗਾ ਕੇ ਦਿੰਦੇ ਹਾਂ, ਇੱਕ ਤਾਂ ਉਹਨਾਂ ਦਾ ਬਿੱਲ ਖਤਮ ਹੋ ਗਿਆ, ਉਹਨਾਂ ਦੀ ਤੁਸੀਂ ਮਾਲੀ ਮਦਦ ਕਰਤੀ ਅਗਲੇ 40 ਸਾਲ ਤੱਕ, ਤੇ ਦੂਸਰਾ ਤੁਸੀਂ ਧਰਤੀ ਦਾ ਵੀ ਭਲਾ ਕੀਤਾ, ਪੰਜਾਬ ਸਰਕਾਰ ਦਾ ਵੀ ਭਲਾ ਕਰਤਾ, ਕਿਉਂਕਿ ਪੰਜਾਬ ਸਰਕਾਰ ਨੂੰ ਹੁਣ ਓਨੀ ਬਿਜਲੀ ਨਹੀਂ ਬਣਾਉਣੀ ਪੈਣੀ, ਉਹਨਾਂ ਦੇ ਪਹਿਲਾਂ ਹੀ ਬੁਰੇ ਹਾਲ ਨੇ, ਕੱਟ ਲੱਗ ਰਹੇ ਨੇ ਉੱਥੇ। ਸੋ ਜਿਹੜੇ ਉਹ ਤੁਸੀਂ ਉਹਨਾਂ ਦਾ ਵੀ ਭਲਾ ਕਰਦੇ ਹੋ। ਤੇ ਬਾਈ ਜੀ, ਪੰਜਾਬ ਦੇ ਵਿੱਚ ਹੁਣ ਅੱਜ ਕੱਲ੍ਹ ਜਿਹੜੇ ਸੋਲਰ ਪੈਨਲ ਨੇ ਇੰਨੇ ਸਸਤੇ ਆ ਬਈ, ਤਕਰੀਬਨ 1-1 ਕਿਲੋਵਾਟ ਦਾ ਜਿਹੜਾ ਉਹ 37,000 ਪੈਦਾ ਹੁੰਦਾ, ਤੇ ਆਮ ਤੌਰ ਤੇ ਜਿਹੜੇ ਪਿੰਡਾਂ ਦੇ ਘਰ ਨੇ ਉਹਨਾਂ ਦੇ ਵਿੱਚ 3-4 ਕਿਲੋਵਾਟ ਦੇ ਕਰੀਬ ਲੱਗਦੇ ਆ, ਤੇ ਜਿੰਨੀ ਵੀ ਤੁਹਾਡੀ ਬਿੱਲ ਆ ਬਿਜਲੀ ਦਾ ਉਹਦੇ ਨਾਲ ਤੁਹਾਡਾ ਉਹ ਜਿਹੜਾ ਹੈਗਾ ਤਕਰੀਬਨ ਉਹ 3 ਸਾਲ ਦੇ ਵਿੱਚ ਪੂਰਾ ਹੋ ਜਾਂਦਾ, ਮਤਲਬ ਪਹਿਲਾਂ। ਸਗੋਂ ਬਾਕੀ ਭਾਵੇਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਸੋਲਰ ਪੈਨਲ ਅਜਿਹੀ ਚੀਜ਼ ਹੈ ਜਿਹਦੀਆਂ ਕੀਮਤਾਂ ਘੱਟ ਗਈਆਂ। ਸੋ ਅੱਜ ਤੁਸੀਂ ਲਵਾਓਗੇ ਸਸਤਾ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਸਾਡੇ ਪਿੰਡ 2 ਗੁਰਦੁਆਰੇ ਨੇ, ਸੋ ਮੈਂ 1 ਗੁਰਦੁਆਰੇ ਦੇ ਵਿੱਚ ਆਪਣੀ ਮਦਰ ਦੀ ਯਾਦ ਵਿੱਚ ਸੋਲਰ ਪੈਨਲ ਲਵਾਏ, ਤੇ ਉਹ 6 ਕਿਲੋਵਾਟ ਦਾ ਉਹਨਾਂ ਦਾ ਆਲਮੋਸਟ 6-7 ਵਾਰ ਦਾ ਕਰਜ਼ਾ ਖਤਮ ਹੋ ਗਿਆ, ਬਿੱਲ ਖਤਮ ਹੋ ਗਿਆ। ਤੇ ਜਿਹੜੇ ਮੇਰੇ ਪਿੱਛੇ 2 ਹਫ਼ਤੇ ਪਹਿਲਾਂ ਮੇਰੇ ਫਾਦਰ ਸੀ, ਉਹਨਾਂ ਦੀ ਡੈਥ ਹੋ ਗਈ, ਤੇ ਹੁਣ ਮੈਂ ਦੂਜੇ ਗੁਰਦੁਆਰੇ ਚ ਉਹਨਾਂ ਦੀ ਯਾਦ ਦੇ ਵਿੱਚ ਲਵਾ ਦਾ, ਤੇ ਉਹ ਤਕਰੀਬਨ ਲੈ ਕੇ ਫਰਾ ਤਕਰੀਬਨ ਮੇਰੇ ਖਿਆਲ 2,28,000 ਰੁਪਏ ਲੱਗਦਾ, ਤੇ 6 ਕਿਲੋਵਾਟ ਦਾ ਜਿਹੜਾ। ਤੇ ਸੋ ਤੁਸੀਂ ਕਿਉਂਕਿ ਉਹ ਸਾਡੇ ਡਾਲਰਾਂ ਦੇ ਹਿਸਾਬ ਨਾਲ, ਆਸਟ੍ਰੇਲੀਅਨ ਡਾਲਰਾਂ ਦੇ ਹਿਸਾਬ ਨਾਲ ਕਨਵਰਟ ਕਰਕੇ ਬਹੁਤ ਥੋੜਾ ਹੁੰਦਾ, ਤੇ ਆਮ ਤੌਰ ਤੇ ਸਾਡੇ ਹਰੇਕ ਪਿੰਡ ਦੇ 2-4-5 ਪਰਿਵਾਰ ਹਰ ਥਾਈ ਹੁੰਦੇ ਨੇ, ਤੇ ਜੇ ਅਸੀਂ ਇਹਦੀਆਂ ਤੁਹਾਡੇ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਨੇ ਨਾ, ਉਹ ਤਾਂ ਸਾਂਝੀਆਂ ਨੇ, ਉੱਥੇ ਤੁਸੀਂ ਕਰਾਓਗੇ ਉਹਦਾ ਸਾਰਿਆਂ ਨੂੰ ਭਲਾ ਹੋਏਗਾ। ਤੇ ਜੇ ਤੁਸੀਂ ਉਹਨਾਂ ਥਾਂ ਦੇ ਉੱਤੇ ਫੁੱਲ ਐਨਰਜੀ ਲਗਾਓਗੇ, ਤੇ ਉਹ ਜਿਵੇਂ ਕਿਹਾ ਵੀ ਮਤਲਬ ਉਹਦੇ ਇੱਕ ਤੀਰ ਨਾਲ ਕਈ ਸ਼ਿਕਾਰ ਨੇ ਉਹਦੇ, ਤੁਸੀਂ ਉਸ ਥਾਂ ਦਾ ਬਿੱਲ ਕਢਾ ਦਿੱਤਾ, ਫਿਰ ਤੁਸੀਂ ਹਵਾ ਦੇ ਵਿੱਚ ਜਿਹੜਾ ਗੋਲਾ ਬਾਲ ਕੇ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਉਹ ਘਟਾਤੀ, ਫਿਰ ਤੁਸੀਂ ਧਰਤੀ ਦਾ ਭਲਾ ਹੋ ਗਿਆ, ਗਲੋਬਲ ਵਾਰਮਿੰਗ ਦਾ, ਫਿਰ ਤੁਸੀਂ ਪੰਜਾਬ ਸਰਕਾਰ ਦਾ ਭਲਾ ਕਰ ਦਿੱਤਾ। ਸੋ ਇਹਦੀਆਂ ਬਹੁਤ ਪਰਤਾਂ ਨੇ ਇਹਨੇ ਕਰਨ ਦੀਆਂ। ਸੋ ਬਾਈ ਜੀ, ਪੰਜਾਬ ਦੇ ਵਿੱਚ ਕਿਉਂਕਿ ਸਾਡੀ ਕੋਲੇ ਤੋਂ ਬਣਦੀ ਬਿਜਲੀ ਹਾਲੇ ਵੀ ਜ਼ਿਆਦਾ, ਤੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਹਰ ਰੋਜ਼ 30 ਰੇਲ ਗੱਡੀਆਂ ਕੋਲੇ ਦੀਆਂ ਜਾਲੀਆਂ ਜਾਂਦੀਆਂ ਹਰ ਰੋਜ਼ 24 ਘੰਟਿਆਂ ਚ।
0: ਅੱਛਾ ਜੀ,
1: ਤੁਸੀਂ ਦੇਖ ਲਓ, ਇੱਕ ਦਿਨ ਸੂਰਜ ਚੜ੍ਹਦਾ ਦੂਜੇ ਦਿਨ ਸੂਰਜ ਚੜ੍ਹਨ ਤੱਕ 24 ਗੱਡੀਆਂ ਕੋਲੇ ਦੀਆਂ। ਹੁਣ ਉਹ ਕੋਲਾ ਕਿੱਥੋਂ ਆਉਂਦਾ, ਜਾਂ ਬੰਬੇ ਬੰਦਰਗਾਹ ਚੋਂ ਆਉਂਦਾ, ਜਾਂ ਉਧਰੋਂ ਬੰਗਾਲ ਤੇ ਬਿਹਾਰ ਚੋਂ ਆਉਂਦਾ, ਉਹਨੂੰ ਲਿਆਉਣ ਤੇ ਕਿੰਨਾ ਖਰਚਾ ਆਉਂਦਾ, ਜਿਹੜਾ ਉਹ ਵੀ ਉਹਦੇ ਨਾਲ ਵੀ ਜਿਹੜਾ ਉਹਦਾ ਖਰਚਾ ਤੁਹਾਡੀਆਂ। ਤੇ ਮਤਲਬ ਦੁਨੀਆਂ ਭਰ ਦੇ ਵਿੱਚ ਜਿੰਨੇ ਸਮੁੰਦਰੀ ਜਹਾਜ਼ ਨੇ, ਉਹਨਾਂ ਚੋਂ ਅੱਧੇ ਸਮੁੰਦਰੀ ਜਹਾਜ਼ ਸਿਰਫ ਕੋਲਾ, ਤੇਲ ਤੇ ਗੈਸ ਢੋਂਦੇ ਆ,
0: ਅੱਧੇ।
1: ਤੇ ਜੇ ਆਪਾਂ ਕੱਲ ਨੂੰ ਸਾਰੇ ਥਾਂ ਤੇ ਆਪਣੇ ਆਪ ਨੂੰ ਬਿਜਲੀ ਨਾਲ ਕਨਵਰਟ ਕਰ ਦਈਏ, ਤੇ ਬਿਜਲੀ ਅਸੀਂ ਹਵਾ ਦੇ ਨਾਲ ਤੇ ਸੂਰਜ ਨਾਲ ਬਣਾਈਏ ਜਾਂ ਪਾਣੀ ਨਾਲ ਬਣਾਉਣੀ ਸ਼ੁਰੂ ਕਰ ਦਈਏ, ਤਾਂ ਸਮੁੰਦਰਾਂ ਦੇ ਵਿੱਚ ਜਿਹੜੇ ਜਹਾਜ਼ਾਂ ਦਾ ਟ੍ਰੈਫਿਕ ਆ ਉਹ ਅੱਧਾ ਘੱਟ ਜਾਏਗਾ।
0: ਸੋ ਇਹ ਸਰਕਾਰਾਂ ਉਸ ਲਿਹਾਜ਼ ਦੇ ਨਾਲ ਆਪਾਂ ਵੇਖਦੇ ਹਾਂ ਕਿ ਨਹੀਂ ਇਹਨੂੰ ਪ੍ਰਮੋਟ ਕਰਦੀਆਂ ਇਹਨਾਂ, ਜਦਕਿ ਇਹਨਾਂ ਦੇਸ਼ਾਂ ਦੇ ਵਿੱਚ ਹੁਣ ਆਪਾਂ ਵੇਖਦੇ ਹਾਂ ਕਿ ਕਾਫ਼ੀ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ, ਸਬਸਿਡੀ ਦਿੱਤੀ ਜਾਂਦੀ ਹੈ, ਪਰ ਉੱਥੇ ਆਪਾਂ ਵੇਖੀਦਾ ਕਿ ਨੇਤੇ ਘੱਟ ਹੀ ਇਹਨਾਂ ਚੀਜ਼ਾਂ 'ਤੇ ਗੱਲਾਂ ਕਰਦੇ ਆ।
1: ਬਿਲਕੁਲ ਜੀ, ਉਹ ਕਰਪਸ਼ਨ ਦੀ ਕੋਈ ਹੱਦ ਹੈ, ਹੁਣ ਤਾਂ ਹੀ ਉੱਥੇ ਐਡਾ ਵੱਡਾ ਪ੍ਰੋਟੈਸਟ ਹੋ ਕੇ ਹਟਿਆ, ਉੱਥੇ ਤਾਂ ਮਤਲਬ ਮੰਦਰ ਮਸਜਿਦ ਦਾ ਝਗੜਾ ਪਰ ਸ਼ੁਰੂ ਕਰ ਦਿੰਦੇ ਆ ਬਸ ਉਹਨਾਂ ਨੇ, ਹੁਣ ਜਦੋਂ ਉਹਨਾਂ ਲੱਗੇ ਇਹ ਉਹਨਾਂ ਨੇ ਤਾਂ ਲੁੱਟ ਦਾ ਕੰਮ ਹੈ, ਉੱਪਰ ਤੋਂ ਲੈ ਕੇ ਥੱਲੇ ਤੱਕ ਹਰ ਲੀਡਰ ਇਹ ਸੋਚਦਾ ਵੀ ਅੱਜ ਮੈਂ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਕਿੰਨੇ ਕਰੋੜ ਲੈ ਕੇ ਜਾਣਾ, ਕੋਈ ਬੰਦਾ ਨਹੀਂ, ਇੱਕ ਬੰਦਾ ਨਹੀਂ ਮੈਂ ਜਾਣਦਾ ਜਿਹੜਾ ਬੰਦਾ ਕੋਈ ਲੀਡਰ ਦਫ਼ਤਰ ਜਾ ਕੇ ਕਵੇ ਅੱਛਾ ਜੀ ਲਿਆਓ ਫਾਈਲ ਦਿਖਾਓ ਆਪਾਂ ਕਿਹੜੀ ਤੇ ਕੰਮ ਕਰਨਾ, ਕਿਹੜਾ ਪ੍ਰੋਜੈਕਟ ਰੁਕਿਆ ਹੋਇਆ, ਕਿਹਦੀ ਮਨਜ਼ੂਰੀ ਦੇਣੀ ਆ, ਨਾਟ ਇੱਕ ਇੱਕ ਵੀ ਨਹੀਂ। ਇਹ ਤਾਂ ਮਤਲਬ ਰੱਬ ਦੇ ਆਸਰੇ ਚੱਲ ਰਿਹਾ ਮੁਲਕ ਜਿਹੜਾ, ਚਾਹੇ ਉਹ ਪੰਜਾਬ ਦੇ ਵਿੱਚ ਹੈ ਚਾਹੇ ਉਹ ਬਾਕੀ। ਇਸੇ ਕਰਕੇ ਏਡਾ ਵੱਡਾ ਪ੍ਰੋਟੈਸਟ ਹੋਇਆ, 40% ਜਿਹੜੇ ਕਾਲਜ ਦੇ ਗ੍ਰੈਜੂਏਟਸ ਨੇ ਇੰਡੀਆ ਦੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ, 40% ਅੱਧੇ ਦੇ ਕਰੀਬ ਹੋ ਗਏ ਨਾ।
0: ਤੇ ਬਾਕੀ ਵੀ ਜਿਹੜਿਆਂ ਨੂੰ ਮਿਲਦੀ ਵੀ ਆ ਉਹਨਾਂ ਨੂੰ ਉਹ ਥੋੜੀ ਆ ਕਿ ਉਹਨਾਂ ਦੇ ਪੜ੍ਹਾਈ ਦੇ ਮੁਤਾਬਿਕ ਕੋਈ ਵਾਜਬ ਨੌਕਰੀ ਮਿਲਦੀ ਹੈ, ਉਹ ਤੇ ਕੋਈ ਮਾੜਾ ਮੋਟਾ ਅੱਜ ਕੱਲ੍ਹ ਡਿਲੀਵਰੀ ਡਿਲੀਵਰੀ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਵਿੱਚ ਗਿਣ ਕੇ ਤੇ ਚਲੋ ਇੱਜ਼ਤ ਜੀ ਬਚਾਈ ਇਹਨਾਂ ਨੇ।
1: ਹਾਂ ਹਾਂ, ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਵੀ ਇਹੀ ਹਾਲ ਹੈ, ਇਹ ਇੰਨੇ ਬੜੇ ਡੇਂਜਰਸ ਤਰੀਕੇ ਦੇ ਨਾਲ ਹੈ। ਚਲੋ ਤੁਹਾਡੇ ਮੇਰੇ ਲਈ, ਤੁਸੀਂ ਆਸਟ੍ਰੇਲੀਆ ਰਹਿੰਦੇ ਹੋ, ਮੈਂ ਕੈਨੇਡਾ ਰਹਿੰਦਾ, ਸਾਡਾ ਰੋਟੀ ਪਾਣੀ ਚੱਲਦਾ, ਸਾਡਾ ਭਵਿੱਖ ਜਿਹੜਾ ਜਿਵੇਂ ਵੀ ਜਿੰਨਾ ਵੀ ਹੈ ਸੁਰੱਖਿਅਤ ਹੈ, ਪਰ ਜਿਹੜਾ ਬੰਦਾ ਇੰਡੀਆ ਦੇ ਵਿੱਚ ਹੈ, ਜਦੋਂ ਤੁਸੀਂ ਡਿਗਰੀ ਕਰਕੇ ਤੁਹਾਨੂੰ ਜੋਬ ਨਹੀਂ ਲੱਭ ਰਹੀ, ਫਿਰ ਤੁਸੀਂ ਕੀ ਕਰੋਗੇ? ਫਿਰ ਉਹੀ ਹਾਲ ਹੋਣਾ ਜੋ ਬੰਗਾਲ, ਜੋ ਨੇਪਾਲ ਚ ਹੋਇਆ, ਜੋ ਸ੍ਰੀਲੰਕਾ ਚ ਹੋਇਆ, ਜੋ ਬੰਗਲਾਦੇਸ਼ ਚ ਹੋਇਆ। ਉਹਨਾਂ ਨੇ ਘਰ ਤੇ ਨੀ ਪੈਣਾ, ਘਰ ਬੈਠ ਕੇ ਭੁੱਖੇ ਥੋੜੋ ਮਰਨਗੇ, ਸੋ ਕੁਛ ਤਾਂ ਹੱਥ ਪੈਰ ਮਾਰਨਗੇ ਨਾ। ਸੋ ਜਿਹੜੀ ਸਾਡੀ ਇਹ ਕਲਾਈਮੇਟ ਚੇਂਜ ਦਾ ਮੁੱਦਾ, ਉਹਦੇ ਮਾਮਲੇ ਦੇ ਉੱਤੇ ਉਹ ਤਾਂ ਉਹਨਾਂ ਦੇ ਸਿਰ ਤੇ ਜੂਨ ਤੱਕ ਨੀ ਫਰਕਦੀ। ਇਸ ਲਈ ਤੁਹਾਨੂੰ ਆਪਾਂ ਨੂੰ ਆਪਣੇ ਹੱਥਾਂ ਚ ਲੈਣ ਦੀ ਲੋੜ ਹੈ। ਤੇ ਜੇ ਅਸੀਂ ਜਿਵੇਂ ਦੱਸਿਆ ਪੰਜਾਬ ਚ 13,000 ਪਿੰਡ ਨੇ, 13,000 ਪਿੰਡਾਂ ਦੇ ਵਿੱਚ ਇੱਕ ਗੁਰੂ ਘਰ ਵੀ ਹੈ, ਤੁਸੀਂ ਉਹ ਵੇਖ ਲਓ ਕਿੰਨੇ ਹੋ ਗਏ। ਤੇ ਜੋ 6 ਕਿਲੋਵਾਟ ਦਾ ਵੀ ਹੈ, ਤੁਸੀਂ ਆਪ ਕੋਲ ਇੱਕ ਨਿਊਕਲੀਅਰ ਪਲਾਂਟ ਦੇ ਬਰਾਬਰ ਦੀ ਬਿਜਲੀ ਲੱਗ ਰਹੀ ਉਹਨਾਂ ਨੂੰ। ਸੋ ਜੇ ਅਸੀਂ ਉਹਨਾਂ ਨੂੰ ਸੋਲਰ ਤੇ ਲਾ ਦਾਂਗੇ ਤੇ ਤੁਹਾਡੀ ਸੇਵਾ ਵੀ ਹੈ ਤੇ ਸਾਡੀ ਕੁਦਰਤ ਦਾ ਤੇ ਧਰਤੀ ਦਾ ਵੀ ਭਲਾ।
0: ਜੀ, ਸੋ ਉਹੀ ਆਪਾਂ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਤਰੀਕੇ ਦੇ ਨਾਲ ਆਪਾਂ ਇੱਥੇ ਬੈਠੇ ਆਪਣੇ ਘਰ ਦੀ, ਆਪਣੀ ਧਰਤੀ ਦੀ, ਆਪਣੇ ਵਾਤਾਵਰਣ ਦੀ ਆਪਾਂ ਮਦਦ ਕਰ ਸਕਦੇ ਹਾਂ। ਸੋ ਇਹ ਜਿਹੜਾ ਸੋਲਰ ਆਪਾਂ ਲੋਨ ਹੈ, ਕੀ ਇੱਥੇ ਹੁਣ ਤੁਸੀਂ ਤੇ ਹੱਥੀਂ ਲਵਾਇਆ ਵਾ, ਉੱਥੇ ਕਾਫੀ ਆਸਾਨ ਹੈ, ਕਾਫੀ ਕੰਪਨੀਆਂ ਇਹ ਕੰਮ ਕਰ ਰਹੀਆਂ, ਜਾਂ ਕੀ ਪ੍ਰੋਸੈਸ ਕੀ ਹੈ?
1: ਹਾਂਜੀ ਬਿਲਕੁਲ, ਬੜੀਆਂ ਕੰਪਨੀਆਂ ਕੰਮ ਕਰਦੀਆਂ ਨੇ ਤੇ, ਪਰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਠੱਗੀਬਾਜ਼ੀ ਹੁੰਦੀ ਆ, ਸੋ ਉੱਥੇ ਤੁਹਾਨੂੰ ਥੋੜਾ ਲੱਭਣਾ ਪੈਂਦਾ ਮਿਹਨਤ ਕਰਕੇ ਵੀ ਕਿਹੜੀ ਕੰਪਨੀ ਕਹੋਗੇ। ਜੇ ਤੁਸੀਂ ਜਿਹੜੇ ਸੋਲਰ ਪੈਨਲ ਨੇ ਉਹਨੂੰ ਦੇਖੋਗੇ, ਤੁਹਾਨੂੰ ਤਾਂ ਕੋਈ ਪਤਾ ਨਹੀਂ ਲੱਗਣਾ ਵੀ ਇਹ ਮਾੜਾ ਆ ਕਿ ਚੰਗੀ ਕੁਆਲਿਟੀ ਦਾ, ਕਿਉਂਕਿ ਚਾਈਨਾ ਵਾਲੇ ਜਿੰਨਾ ਵੀ ਪੂਅਰ ਕੁਆਲਿਟੀ ਦਾ ਹੁੰਦਾ ਉਹ ਸਾਰਾ ਇੰਡੀਆ 'ਚ ਡੰਪ ਕਰ ਦਿੰਦੇ ਨੇ। ਤੁਸੀਂ ਉੱਥੇ ਜਿਹੜੀ ਰਿਪਿਊਟਡ ਕੰਪਨੀ ਜਿਹਨੂੰ ਪਤਾ, ਕਿਉਂਕਿ ਉਹ ਜਿਹੜਾ ਚੰਗਾ ਤੇ ਮਾੜਾ ਦੇਖਣ ਨੂੰ ਇੱਕੋ ਲੱਗਦੇ ਨੇ, ਕਈ ਵਾਰ ਇੱਕੋ ਕੰਪਨੀ ਦੇ ਹੁੰਦੇ ਨੇ, ਇੱਕ ਤਾਂ ਕੁਆਲਿਟੀ ਫੇਲ ਹੋਇਆ ਹੋਇਆ, ਇੱਕ ਪਾਸ ਹੋਇਆ ਹੋਇਆ, ਤੇ ਉਹ ਜਿਹੜਾ ਮਾੜਾ ਆ ਉਹ 5-7-10 ਸਾਲ ਬਾਅਦ ਜੜ ਕੇ ਖਰਾਬ ਹੋ ਜਾਏਗਾ, ਜਿਹੜਾ ਚੰਗਾ ਉਹ ਆਪਣਾ ਪੂਰਾ 35-40 ਸਾਲ ਚੱਲੇਗਾ। ਉਹ ਤੁਸੀਂ ਉੱਥੇ ਜਿਹੜੀ ਵੀ ਕੋਈ ਕੰਪਨੀ ਵੱਡੀ ਹੈ, ਕੋਈ ਜਿਹੜੀ ਜਿਹਨੂੰ ਤੁਸੀਂ ਪਤਾ ਹੈ ਕਿ ਚੰਗਾ ਕੰਮ ਕਰਦੇ ਨੇ, ਮੈਂ ਇੱਕੋ ਹੀ ਕੰਪਨੀ ਆ ਮੈਂ ਜਿਹਨਾਂ ਨਾਲ ਡੀਲ ਕਰਦਾ, ਉਹ ਪੂਰੇ ਪੰਜਾਬ 'ਚ ਲਾਉਂਦੇ ਨੇ ਤੇ ਉਹਨਾਂ ਦਾ ਕੰਮ ਕਾਰ ਬੜਾ ਵਧੀਆ, ਕਿਉਂਕਿ ਉਹ ਆਪ ਖੁਦ ਜਲਵਾਯੂ ਤਬਦੀਲੀ 'ਤੇ ਬੜਾ ਕੰਮ ਕਰਦੇ ਨੇ ਉਹਦੇ ਜਿਹੜੇ ਭਾਈ ਸਾਹਿਬ ਨੇ। ਤੇ ਇਸ ਲਈ ਤੁਹਾਨੂੰ ਉਹ ਜੇ ਕੋਈ ਹੈ ਮੈਂ ਮੈਨੂੰ ਕੋਂਟੈਕਟ ਕਰ ਸਕਦੇ ਫੇਸਬੁੱਕ 'ਤੇ, ਮੈਂ ਉਹਨਾਂ ਨੂੰ ਰੈਫਰੈਂਸ ਵੀ ਦੇ ਦਾਂਗਾ। ਤੇ ਮੇਰਾ ਪਿੰਡ ਜਲੰਧਰ ਲੱਗਿਆ ਸੀ, ਉੱਥੇ ਜਲੰਧਰ ਵਗੈਰਾ ਦੇ ਲਵਾ ਰਹੇ, ਹੋਰ ਵੀ ਕਈ ਪਿੰਡਾਂ ਦੇ ਵਿੱਚ, ਪਰ ਇਹ ਸਭ ਤੋਂ ਵੱਡਾ ਭਲਾ ਤੁਹਾਡਾ, ਕਿਉਂਕਿ ਹੋ ਸਕਦਾ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋਵੋ, ਤੁਸੀਂ ਇੱਕ ਰੈਂਟ 'ਤੇ ਰਹਿੰਦੇ ਹੋਵੇ, ਤੁਸੀਂ ਸੋਲਰ ਪੈਨਲ ਨਹੀਂ ਲਵਾ ਸਕਦੇ, ਜਾਂ ਤੁਹਾਡੇ ਘਰ ਦੀ ਜਿਹੜੀ ਛੱਤ ਦੀ ਦਿਸ਼ਾ ਇਹੋ ਆ ਵੀ ਉਹ ਉੱਤਰ ਵੱਲ ਨੂੰ ਹੈ ਤਾਂ ਉੱਥੇ ਨਹੀਂ ਲੱਗਦੇ, ਕਿਉਂਕਿ ਸੂਰਜ ਹਮੇਸ਼ਾ ਜਿਹੜਾ ਆਪਣੇ ਸੂਰਜ ਪੂਰਬ 'ਚ ਚੜ੍ਹਦਾ ਤੇ ਫਿਰ ਜਿਹੜਾ ਪੱਛਮ 'ਚ ਛੁਪਦਾ, ਪਰ ਉਹਦੀ ਜਿਹੜੀ ਟ੍ਰਜੈਕਟਰੀ ਹੁੰਦੀ ਹੈ ਉਹ ਸਾਊਥ ਵੱਲ ਰਹਿੰਦੀ ਹੈ, ਦੱਖਣ ਵੱਲ ਰਹਿੰਦੀ ਹੈ। ਤੇ ਤੁਸੀਂ ਕੌਂਡੋ 'ਚ ਰਹਿੰਦੇ ਹੋ ਜਾਂ ਤੁਸੀਂ ਆਪਣੇ ਘਰ ਨਹੀਂ ਬਣਾਇਆ ਆਪਣਾ ਜਾਂ ਘਰ ਦਾ ਕੋਈ ਹੋਰ ਚੱਕਰ ਹੈ, ਸੋ ਪਰ ਇਹ ਜਿਹੜਾ ਛੋਟਾ ਤੁਸੀਂ ਡਾਲਰਾਂ ਦਾ ਜਮ੍ਹਾਂ ਤਕਸੀਮ ਕਰ ਲਓ ਵੀ, ਕਿਉਂਕਿ ਡਾਲਰ 'ਤੇ ਕਿ ਅੱਜ ਕੱਲ੍ਹ ਮੈਨੂੰ ਪਤਾ ਨਹੀਂ ਆਸਟ੍ਰੇਲੀਅਨ ਡਾਲਰ 'ਤੇ ਕਿੰਨੇ ਰੁਪਏ ਮਿਲਦੇ ਨੇ, ਅਤੇ ਉਹ ਜਿਹੜਾ ਬੰਦਾ ਆਸਟ੍ਰੇਲੀਆ 'ਚ ਰਹਿੰਦਾ ਉਹਨਾਂ ਨੂੰ 2-4 ਨੂੰ ਰਲ ਕੇ ਆਪਣੇ ਪਿੰਡ ਦੇ ਪੰਚਾਇਤ ਘਰ, ਆਪਣੇ ਸਕੂਲ, ਆਪਣੇ ਗੁਰੂ ਘਰ ਦੇ ਉੱਤੇ ਲਾਉਣਾ ਕੋਈ ਵੱਡੀ ਗੱਲ ਨਹੀਂ, ਤੇ ਨਾਲੇ ਇਹਨਾਂ ਦਾ ਕੋਈ ਇਹਨਾਂ 'ਚ ਕੋਈ ਕਿਹੜੀ ਗਰਾਰੀਆਂ ਜਾਂ ਗੇਅਰ ਨੇ ਜਿਹੜੇ ਖਰਾਬ ਹੋਣੇ, ਇੱਕ ਵਾਰ ਲੱਗ ਗਏ ਉਹਨਾਂ ਦਾ ਕੋਈ ਮੂਵਿੰਗ ਪਾਰਟ ਨਹੀਂ ਹੈ, ਬਸ ਉਹਨਾਂ ਨੂੰ ਸਿਰਫ ਇਹ ਹੈ ਵੀ ਜਦੋਂ ਵੀ ਆਪਣੇ ਫਾੜੀ ਸੋਹਣੀ ਹੁੰਦੀ, ਜਦੋਂ ਆਪਣੀ ਮਿੱਟੀ ਘੱਟਾ ਬਹੁਤ ਉੱਡਦਾ, ਉਹਨੂੰ ਸਿਰਫ ਤੁਸੀਂ ਸਾਫ਼ ਕਰਨਾ ਹੁੰਦਾ, ਜਦੋਂ ਮੀਂਹ ਪੈ ਜਾਵੇ ਉਹ ਮੀਂਹ ਨਾਲ ਸਾਫ਼ ਹੋ ਜਾਂਦੇ ਆ, ਤਾਂ ਕਿ ਉਹਨਾਂ ਦੀ ਜਿਹੜੀ ਐਫੀਸ਼ੀਐਂਸੀ ਨਾ ਘਟੇ। ਅਤੇ ਪਰ ਉੱਥੇ ਧੜਾ ਧੜ ਲੱਗ ਵੀ ਰਹੇ ਨੇ, ਪਰ ਹਾਲੇ ਅਸੀਂ ਬਹੁਤ ਪਿੱਛੇ ਹਾਂ, ਪੰਜਾਬ ਫੁੱਲ ਲਗਾਉਣ ਦੇ ਵਿੱਚ ਗੁਜਰਾਤ ਅਤੇ ਕਰਨਾਟਕ ਵਗੈਰਾ ਤੋਂ ਬਹੁਤ ਪਿੱਛੇ ਆ, ਕੇਰਲਾ ਤੋਂ ਬਹੁਤ ਪਿੱਛੇ ਆ।
0: ਜੀ, ਸੋ ਇੱਥੇ ਜਿਹੜੇ ਪੰਜਾਬ ਤੋਂ ਸੁਣ ਰਹੇ ਨੇ ਜਾਂ ਜਿਹੜੀ ਵੀ ਸਟੇਟ ਤੋਂ ਤੁਸੀਂ ਸੁਣ ਰਹੇ ਹੋ, ਉੱਥੇ ਤੁਸੀਂ ਆਪਣੇ ਘਰੀਂ ਵੀ ਲਵਾ ਕੇ ਦੇ ਸਕਦੇ ਹੋ, ਤੁਸੀਂ ਆਪਣੇ ਮੋਟਰ 'ਤੇ ਲਵਾ ਕੇ ਦੇ ਸਕਦੇ ਹੋ। ਸੋ ਕੁਛ ਨਾ ਕੁਛ ਫਾਇਦਾ ਜਿੱਦੇ ਜਿਹੜੇ ਜਿਹੜੇ ਫਾਇਦੇ ਆਪਾਂ ਇੱਥੇ ਗਿਣਦੇ ਕਰਦੇ ਹਾਂ, ਇੱਥੇ ਸਾਨੂੰ ਭੇਜਦੀ ਆ ਸੋਲਰ ਦਾ, ਸੋ ਉੱਥੇ ਵੀ ਤੁਸੀਂ ਉਹੀ ਚੀਜ਼ਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਬਾਈ ਧਿਆਨ ਦੇ ਵਿੱਚ ਰੱਖਣ ਵਾਲੀਆਂ ਜਿਹੜੀਆਂ ਇੱਥੇ ਬੈਠਿਆਂ ਐਨ ਆਰ ਆਈ ਕਰ ਸਕਦੇ ਨੇ?
1: ਹਾਂਜੀ, ਇੱਕ ਦੂਸਰਾ ਤੁਸੀਂ ਆਪਣੇ ਜਿਹੜੀ ਵੀ ਤੁਹਾਡੇ ਪਿੰਡ ਦੇ ਸ਼ਹਿਰ ਦੇ ਵਿੱਚ ਸਾਂਝੀ ਥਾਂ ਆ, ਉੱਥੇ ਜਿਹੜਾ ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ ਉਹਨਾਂ ਨੂੰ ਉੱਥੋਂ ਪੈਸੇ ਦੇ ਕੇ ਤੁਸੀਂ ਉੱਥੇ ਵੱਧ ਤੋਂ ਵੱਧ ਰੁੱਖ ਲਗਵਾ, ਅਤੇ ਤਾਂ ਕਿ ਜਿਹੜੇ ਰੁੱਖ ਨੇ ਇਹ ਕੁਦਰਤ ਨੇ, ਇੱਕ ਜਿਹੜੀਆਂ ਸਾਡੀਆਂ ਕਾਰਾਂ ਨੇ, ਸਾਡੇ ਸਕੂਟਰ ਅਤੇ ਫੈਕਟਰੀਆਂ, ਹਰ ਚੋਂ ਜਿੱਥੋਂ ਵੀ ਧੂੰਆਂ ਨਿਕਲਦਾ ਉਹ ਕਾਰਬਨ ਡਾਈਆਕਸਾਈਡ ਅਸੀਂ ਹਵਾ 'ਚ ਪਾਉਂਦੇ ਹਾਂ, ਪਰ ਹਵਾ 'ਚੋਂ ਕੱਢਣ ਦਾ ਕੁਦਰਤ ਨੇ ਇੱਕੋ ਹੀ ਮਸ਼ੀਨ ਬਣਾਈ ਆ, ਉਹ ਰੁੱਖ ਨੇ ਨਾ, ਅਤੇ ਜੇ ਜਿੰਨੇ ਰੁੱਖ ਹੋਣਗੇ ਉਹ ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਪਾ ਰਹੇ ਹਾਂ ਉਹ 'ਚੋਂ ਕੋਈ ਥੋੜ੍ਹਾ ਬਹੁਤਾ 1% 2% ਤੱਕ ਉਹਨੂੰ ਆਪਣਾ ਸੋਖ ਸਕਦੇ ਆ। ਸੋ ਤੁਸੀਂ ਵੱਧ ਤੋਂ ਵੱਧ ਰੁੱਖ ਲਗਵਾਓ, ਅਤੇ ਰੁੱਖ ਉਹ ਲਾਓ ਜਿਹੜੇ ਜੱਦੀ ਨੇ, ਜਿਹੜੇ ਸਾਡੇ ਜਿਹੜੀਆਂ ਪਾਮ ਟ੍ਰੀ ਲਾਉਣ ਲੱਗ ਪਏ ਲੋਕ, ਪੰਜਾਬ ਦਾ ਰੁੱਖ ਨਹੀਂ ਹੈ ਪਾਮ, ਅਤੇ ਤੁਸੀਂ ਸਜਾਵਟੀ ਜਾਂ ਫੁੱਲਾਂ 'ਤੇ ਜ਼ਿਆਦਾ ਧਿਆਨ ਨਾ ਦਿਓ, ਜਿਹੜੇ ਸਾਡੇ ਜੱਦੀ ਰੁੱਖ ਨੇ ਉਹ ਫੁੱਲਾਂ ਵਾਲੇ ਰੁੱਖ ਵੀ ਹੈਗੇ ਨੇ, ਅਤੇ ਤੁਸੀਂ ਉਹ ਲਗਾਓ, ਕਿਉਂਕਿ ਜਿਹੜਾ ਸਾਡਾ ਚੁਗਿਰਦਾ ਹੈ ਉਹਨੂੰ ਪਤਾ ਉਸ ਰੁੱਖ ਦਾ ਮੈਂ ਫਾਇਦਾ ਕਿਵੇਂ ਉਠਾਉਣਾ, ਕਿਹੜਾ ਪੰਛੀ ਕਿਹੜੇ ਰੁੱਖ 'ਤੇ ਆਲਣਾ ਪਾਉਂਦਾ। ਹਰ ਪੰਛੀ ਹਰ ਰੁੱਖ 'ਤੇ ਆਲਣਾ ਨਹੀਂ ਪਾਉਂਦਾ, ਹਰ ਪੰਛੀ ਹਰ ਰੁੱਖ 'ਤੇ ਬੈਠਦਾ ਵੀ ਨਹੀਂ ਹੈ, ਮਤਲਬ ਜਿੱਥੇ ਉਹਨੂੰ ਖਾਣ ਨੂੰ ਮਿਲਦਾ ਉਹਨੂੰ ਫਲ ਲੱਗਦਾ ਪੰਛੀ ਉੱਥੇ ਜਾਂਦੇ ਨੇ। ਸੋ ਤੁਸੀਂ ਰੁੱਖ ਲਗਵਾਓ, ਬਰਸਾਤਾਂ ਆ ਰਹੀਆਂ ਨੇ, ਤੁਸੀਂ ਪ੍ਰਣ ਕਰੋ ਕਿ ਤੁਸੀਂ ਆਪਣੇ ਪਿੰਡ ਤੁਹਾਡੇ ਜਿੰਨੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੇ ਨਾਂ 'ਤੇ ਹਰ ਸਾਲ 1 ਜਾਂ 2 ਜਾਂ 3 ਰੁੱਖ ਲਗਾਉਣੇ, ਅਤੇ ਉਹਦੇ ਨਾਲ ਅਸਰ ਪਏਗਾ ਹੌਲੀ ਹੌਲੀ। ਪੰਜਾਬ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਬਹੁਤ ਮਾੜੇ ਹਾਲ ਸੀ, ਖਾਸ ਕਰਕੇ ਦੁਆਬੇ ਦੇ ਵਿੱਚ ਤੈਨੂੰ ਰੁੱਖ ਦਿਖਦਾ ਨਹੀਂ ਸੀ ਸੜਕਾਂ 'ਤੇ, ਖਾਸ ਕਰਕੇ ਦਿਖਦਾ ਨਹੀਂ ਸੀ। ਐਨ ਅਸੀਂ ਜਿਹੜੇ ਆਪਣੇ ਡੇਰੇ ਸੀ, ਖੂਹ ਜਿਹਨੂੰ ਕਹਿੰਦੇ ਆ, ਅਸੀਂ ਐਨ ਸਾਫ਼ ਕਰ ਦਿੱਤੇ ਸੀ ਕੱਟ ਕੇ। ਹੁਣ ਉੱਥੇ ਮਤਲਬ ਮੇਰਾ ਪਿੰਡ ਹੈ, ਮੇਰੇ ਪਿੰਡ ਦੇ ਆਲੇ ਦੁਆਲੇ ਸਾਰੇ ਰੁੱਖ ਕੱਟੇ ਗਏ ਸੀ, ਪਰ ਹੁਣ ਉੱਥੇ ਜਿਹੜੇ ਪਿਛਲੇ 5-7 ਸਾਲਾਂ ਤੋਂ ਪਿੰਡਾਂ ਦੇ ਲੋਕ ਨੇ, ਕੋਈ 1 ਜਾਂ 2 ਬੰਦੇ ਹੁੰਦੇ ਆ, ਉਹ ਲਗਾ ਰਹੇ ਨੇ। ਤੁਸੀਂ ਜਾਓ ਤੇ ਹੁਣ ਤੁਹਾਨੂੰ ਉੱਥੇ ਰੁੱਖ ਦੁਬਾਰਾ ਲਿਖਣ ਲੱਗ ਗਏ ਜਲੰਧਰ ਦੇ ਆਸ ਪਾਸ
0: ਜੀ। ਸੋ ਹੁਣ ਪਹਿਲਾਂ ਦੇ ਨਾਲੋਂ ਥੋੜ੍ਹਾ ਥੋੜ੍ਹਾ ਜਿਹਾ ਜਿਹੜਾ ਉਹ ਕੋਈ ਵੀ ਐਫਰਟ ਆਪਾਂ ਜਦੋਂ ਕਰਦੇ ਹਾਂ ਤਾਂ ਥੋੜ੍ਹਾ ਥੋੜ੍ਹਾ ਸਮਾਂ ਲੱਗਦਾ ਉਹਨੂੰ, ਪਰ ਉਸ ਚੀਜ਼ ਦੇ ਨਾਲ ਕਾਫ਼ੀ ਫਾਇਦਾ ਹੋ ਰਿਹਾ। ਇੱਧਰ ਇੰਡੀਆ ਤੋਂ ਇੱਕ ਮੈਸੇਜ ਇੰਡੀਆ ਤੋਂ ਸੁਣਦੇ ਹੁੰਦੇ ਮੋਹਨ ਜੀ, ਸਾਨੂੰ ਕਹਿੰਦੇ ਕਿ ਇਨਵਰਟਰ 'ਤੇ ਕਿੰਨਾ ਸੋਲਰ ਲਾ ਸਕਦੇ ਹਾਂ?
1: ਉਹਨਾਂ ਨੇ 100% ਕਰਤਾ ਜੀ ਹੁਣ, ਜਿੰਨੇ ਤੁਹਾਡੇ ਘਰ ਦਾ ਕਨੈਕਸ਼ਨ ਹੈ। ਪਹਿਲਾਂ 80% ਕਹਿੰਦੇ ਹੁੰਦੇ ਸੀਗੇ, ਮੈਂ ਕਿਹਾ ਉਹਨੇ 1-1.5 ਮਹੀਨਾ ਪਹਿਲਾਂ ਹੀ ਸ਼ੁਰੂ ਕੀਤਾ ਵੀ ਜੇ ਤੁਹਾਡੇ ਘਰ ਜਿੰਨੇ ਯੂਨਿਟ ਦਾ ਉਹਨਾਂ ਨੇ ਕਨੈਕਸ਼ਨ ਦਿੱਤਾ ਹੋਇਆ ਉਹ ਕਿਲੋ ਵਾਟ 'ਚ ਗਿਣਦੇ ਆ ਵੀ 2 ਕਿਲੋ ਵਾਟ ਆ, 3 ਕਿਲੋ ਵਾਟ ਆ, ਅਤੇ ਉਨੇ ਦਾ ਤੁਸੀਂ ਲਗਾ ਸਕਦੇ ਹੋ। ਅਤੇ ਹੁਣ ਬੈਟਰੀਆਂ ਵੀ ਆ ਰਹੀਆਂ ਨੇ, ਆਪਾਂ ਆਉਣ ਵਾਲੇ ਦਿਨਾਂ 'ਚ ਬੈਟਰੀਆਂ ਦੀ ਵੀ ਗੱਲ ਕਰਾਂਗੇ ਵੀ ਤੁਸੀਂ ਬੈਟਰੀ ਵੀ ਤੁਸੀਂ ਉਦੋਂ ਵੱਡਾ ਵੀ ਲਗਾ ਸਕਦੇ ਹੋ ਤਾਂ ਕਿ ਜਿਹੜੀ ਵੱਧ ਹੈ ਉਹ ਤੁਸੀਂ ਬੈਟਰੀ 'ਚ ਸਟੋਰ ਕਰ ਲਓ ਜਦੋਂ ਬਿਜਲੀ ਚੱਲ ਜਾਓ ਉਦੋਂ ਕਰ ਲਏ, ਪਰ ਉਹ ਅਲੱਗ ਹੈ। ਅਤੇ ਜਿਹੜੀ ਤੁਹਾਡੀ ਬਿਜਲੀ ਦੀਆਂ ਤਾਰਾਂ ਨੇ ਉਹ ਹੀ ਤੁਹਾਡੀ ਬੈਟਰੀ ਨੇ, ਤੁਸੀਂ ਉਹਨੂੰ ਦਿਓ ਅਤੇ ਮੁੜ ਕੇ ਤੁਹਾਨੂੰ ਤੁਸੀਂ ਵਰਤੋ ਅਤੇ ਤੁਹਾਡਾ ਬਿੱਲ 0 ਹੋ ਜਾਏਗਾ। ਅਤੇ ਜੇ ਤੁਸੀਂ ਨਹੀਂ ਵੀ ਕਰ ਤੁਹਾਡੇ ਆਂਢੀ ਗੁਆਂਢੀ ਵਰਤਣਗੇ ਪਰ ਤੁਹਾਨੂੰ ਉਹਦਾ ਕ੍ਰੈਡਿਟ ਮਿਲਦਾ ਰਹੇਗਾ। ਸੋ ਇਹ ਜੇ ਮੈਂ ਕਹਾਂ ਵੀ ਆਮ ਤੌਰ 'ਤੇ ਕੀ ਹੁੰਦਾ, ਜਿਹੜੇ ਐਨ ਆਰ ਆਈ ਨੇ ਜਦੋਂ ਪੰਜਾਬ ਜਾਂਦੇ ਆ ਉਹ ਅਖੰਡ ਪਾਠ ਦਾ ਭੋਗ ਕਰਾਉਂਦੇ ਆ, ਗੀਤਾ ਦਾ ਪਾਠ ਕਰਾਉਂਦੇ ਆ, ਉਹ ਜਾਂ ਉਹ ਕਿਸੇ ਤੀਰਥ ਯਾਤਰਾ 'ਤੇ ਜਾਂਦੇ ਆ, ਅੱਜ ਦੀ ਤਾਰੀਖ ਦੇ ਵਿੱਚ ਸਾਡੀ ਤੀਰਥ ਯਾਤਰਾ ਵੀ ਇਹੀ ਹੈ, ਸਾਡੇ ਅਖੰਡ ਪਾਠ ਦੇ ਭੋਗ ਵੀ ਇਹੀ ਨੇ, ਸਾਡੇ ਗੀਤਾ ਦੇ ਪਾਠ ਵੀ ਇਹੀ ਨੇ। ਕਿਉਂਕਿ ਜੇ ਸਾਡੀ ਧਰਤੀ ਨਾ ਬਚੀ, ਜੇ ਸਾਡਾ ਪੰਜਾਬ ਨਾ ਬਚਿਆ, ਅਤੇ ਜਿਹੜੇ ਸਾਡੇ ਜਿਹੜੇ ਧਰਮ ਨੇ ਉਹਨਾਂ ਦਾ ਕੀ ਮਤਲਬ ਰਹਿ ਜਾਏਗਾ ਜੇ ਬੰਦਾ ਹੀ ਨਾ ਰਿਹਾ।
0: ਸੋ ਇਹੀ ਸਮੱਸਿਆ ਹੁਣ ਜਿੱਦਾਂ ਉੱਥੇ ਫ੍ਰੀ ਦੇ ਵਿੱਚ ਬਿਜਲੀ ਦਿੱਤੀ ਜਾਂਦੀ ਹੈ, ਬਿੱਲ ਮਾਫ਼ ਕੀਤੇ ਜਾਂਦੇ ਆ, ਸੋ ਉਸ ਸਭ ਕੁਛ ਦਾ ਜਿਹੜਾ ਖਰਚਾ ਸਰਕਾਰ ਦੇ ਸਿਰ ਪੈ ਰਿਹਾ, ਆਈ ਥਿੰਕ ਉਨੇ ਕੁ ਖਰਚੇ ਦੇ ਵਿੱਚ ਆਰਾਮ ਦੇ ਨਾਲ ਜੇ ਉਸ ਬੰਦੇ ਨੂੰ ਸੋਲਰ ਲਵਾ ਦਿੱਤਾ ਜਾਵੇ ਜਾਂ ਇਸ ਪਾਸੇ ਨੂੰ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਨਾਲੇ ਸਰਕਾਰਾਂ ਦੇ ਖਰਚੇ ਬਚ ਜਾਣ।
1: ਬਿਲਕੁਲ ਹਾਂ, ਸਰਕਾਰ ਉਹਨੂੰ ਬਜਾਏ ਫ੍ਰੀ ਕਰਨ ਦੇ ਉਹਨੇ ਤਾਂ ਉਹਨੂੰ ਸੋਲਰ ਪੈਨਲ ਲਾ
0: ਦੇਣਾ।
1: ਹਾਂ, ਇਹਦਾ ਜਿਹੜੀ ਪੰਜਾਬ 'ਚ ਜਿਹੜੀ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਜਿਹੜੀ ਉਹਨਾਂ ਨੇ ਫ੍ਰੀ ਦੇ ਯੂਨਿਟ ਦਿੱਤੇ, ਇਹਦਾ ਨੁਕਸਾਨ ਬਹੁਤ ਹੋਇਆ। ਬਿਜਲੀ ਬੋਰਡ ਸਾਡਾ ਬੈਂਕਰਪਟ ਹੈ, ਬਿਜਲੀ ਬੋਰਡ ਨੇ ਹੀ ਤਾਂ ਜਿਹੜੀਆਂ ਨਵੇਂ ਸੋਰਸ ਲਾਉਣੇ ਹੁੰਦੇ ਆ, ਛੋਟੇ ਡੈਮ ਬਣਾਉਣੇ ਹੁੰਦੇ ਆ, ਨਵੀਆਂ ਚੀਜ਼ਾਂ ਲੱਭਣੀਆਂ, ਉਹਨਾਂ ਕੋਲ ਪੈਸਾ ਕੋਈ ਨਹੀਂ, ਉਹ ਤਾਂ ਤਨਖਾਹਾਂ ਦੇ ਰਹੇ ਮਸ਼ੀਨ ਦੇ ਨਾਲ, ਕਿਉਂਕਿ ਉਹਨਾਂ ਕੋਲ ਪੈਸਾ ਕਿੱਥੋਂ ਆਉਣਾ? ਤੁਸੀਂ 300 ਯੂਨਿਟ ਤੱਕ ਫ੍ਰੀ ਕਰਤੇ, ਜਿਸ ਘਰ 'ਚ ਕੋਈ ਘਰ ਵੱਡਾ ਵੀ ਸੀ ਲੋਕਾਂ ਨੂੰ 2 ਮੀਟਰ ਲਗਾਇਆ, ਜੇ ਉਹਨੇ 600 ਖਪਤ ਸੀ ਉਹਨੇ ਉਹਦੇ 2 ਮੀਟਰ ਲਗਵਾ ਦਿੱਤੇ, ਉਹ ਇੱਕ ਵੱਖਰਾ ਵਿਸ਼ਾ, ਪਰ ਇਹਦਾ ਨੁਕਸਾਨ ਬਹੁਤ ਹੋਇਆ। ਕਿਉਂਕਿ ਗੁਜਰਾਤ ਦੇ ਵਿੱਚ ਤੇ ਰਾਜਸਥਾਨ ਤੇ ਕਰਨਾਟਕਾ ਚ ਬਿਜਲੀ ਮੁਫ਼ਤ ਨਹੀਂ ਹੈ, ਇਸ ਲਈ ਉੱਥਾਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਵੱਡੀ ਪੱਧਰ ਤੇ, ਬਹੁਤ ਵੱਡੀ ਪੱਧਰ ਤੇ ਹਰ ਰੋਜ਼ ਇੰਡੀਆ ਦੇ ਵਿੱਚ 10 ਵਾਰ ਦੇ ਕਰੀਬ ਘਰਾਂ ਦੇ ਉੱਤੇ ਫੁੱਲ ਪੈਣ ਲੱਗਦੇ।
0: ਕਿਉਂਕਿ ਇਹਦਾ ਵੱਖਰਾ ਇੱਕ ਫਾਇਦਾ ਨੁਕਸਾਨ ਇਹ ਵੀ ਆ ਨਾ ਜੀ, ਆਪਾਂ ਜਦੋਂ ਹੁਣ ਲੋਕਾਂ ਨੂੰ ਪਤਾ ਵੀ ਸਾਡਾ ਤਾਂ ਬਿੱਲ ਵੈਸੇ ਨਹੀਂ ਆ ਰਿਹਾ ਅਤੇ ਕੋਈ ਇਸ ਪਾਸੇ ਨੂੰ ਸੋਚੂਗਾ ਹੀ ਨਹੀਂ, ਕੋਈ ਇਸ ਪਾਸੇ ਨੂੰ ਜਾਊਗਾ ਹੀ ਨਹੀਂ, ਜਦੋਂ ਬੰਦੇ ਨੂੰ ਪਤਾ ਵੀ ਮੈਨੂੰ ਮੇਰਾ ਖਰਚਾ ਹੋ ਰਿਹਾ ਅਤੇ ਫਿਰ ਉਹ ਸੋਲਰ ਵਾਲੇ ਸੋਚਦਾ ਹੁਣ ਮੇਰਾ ਕੋਈ ਖਰਚਾ ਹੀ ਨਹੀਂ ਹੈ, ਮੈਂ ਕਿਉਂ ਸੋਚਾਂ। ਸੋ ਇੱਕ ਤਰ੍ਹਾਂ ਦਾ ਨੈਗੇਟਿਵ ਅਸਰ ਹੈ।
1: ਬਿਲਕੁਲ ਜੀ, ਹਾਂ ਨੈਗੇਟਿਵ ਅਸਰ ਹੈ ਬਹੁਤ ਜ਼ਿਆਦਾ ਵੱਡਾ। ਪੰਜਾਬ ਦੀ ਬਰਬਾਦੀ 'ਚ ਦੋ ਪੋਲਿਸੀਆਂ ਨੇ ਜਦੋਂ ਵੀ ਇਹਦਾ ਦੇਖਾ ਜੋਖਾ ਹੋਇਆ, ਇੱਕ ਜਦੋਂ ਕਿਸਾਨਾਂ ਨੂੰ ਪਾਣੀ ਫ੍ਰੀ ਕੀਤਾ ਗਿਆ ਉਹਦੇ ਨਾਲ, ਇੱਕ ਤਾਂ ਸਾਡੀ ਬਿਜਲੀ ਦੇ ਲੋਕਾਂ ਦੇ ਟਿਊਬਵੈੱਲ ਚੱਲ ਰਹੇ ਨੇ, ਪਾਣੀ ਲੋੜ ਹੀ ਨਹੀਂ, ਪਾਣੀ ਟੁੱਟ ਕੇ ਸੜਕਾਂ ਦੇ ਕਿਨਾਰੇ ਪਈ ਜਾਂਦਾ, ਫਿਰ ਤੁਹਾਡੀ ਉਹ ਵੇਸਟ ਹੁੰਦੀ। ਦੂਜਾ ਸਾਡਾ ਧਰਤੀ ਦੇ ਥੱਲੋਂ ਪਾਣੀ ਖਤਮ ਹੋ ਗਿਆ ਕਿਉਂਕਿ ਅਸੀਂ ਇੰਨਾ ਪਾਣੀ ਕੱਢਣਾ, ਫ੍ਰੀ ਦੀ ਬਿਜਲੀ ਹੈ ਜੀ, ਜਿੰਨਾ ਮਰਜ਼ੀ ਲਗਾ ਲਓ। ਝੋਨਾ ਜਿਹੜਾ ਕਿ ਪੰਜਾਬ ਦੀ ਫਸਲ ਨਹੀਂ ਹੈ, ਪੰਜਾਬ ਦੀ ਫਸਲ ਨਹੀਂ ਹੈ ਝੋਨਾ, ਅਸੀਂ ਉਹਨੂੰ ਫਿਰ ਪੇਸ਼ੇ ਆਪਣੀ ਪੋਲਿਸੀ ਦੇ ਸਹਾਰੇ ਤੇ ਲਗਾ ਦਿੱਤਾ। ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਜੇ ਅਸੀਂ ਪੰਜਾਬ ਨੂੰ ਬਚਾਉਣਾ ਸਾਨੂੰ ਇਹ ਝੋਨੇ ਕਣਕ ਮੱਕੀ ਦਾ ਜਿਹੜਾ ਸਾਈਕਲ ਹੈ ਤੋੜਨਾ ਪੈਣਾ। ਜਿੰਨੀ ਮੱਕੀ ਦੇ ਵਿੱਚੋਂ ਆਮਦਨ ਹੁੰਦੀ ਹੈ, ਜਲੰਧਰ ਏਕੜ ਦੇ ਜਲੰਧਰ ਦੇ ਆਸ ਪਾਸ ਤੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜੀ ਸਾਨੂੰ ਐਵਰੇਜ ਮੱਕੀ ਦੀ ਇੱਕ ਫਸਲ ਦੀ ਸਾਨੂੰ 45,000 ਰੁਪਏ ਏਕੜ ਦੇ ਵਿੱਚ ਖਰਚੇ ਕੱਢ ਕੇ ਹੁੰਦੀ ਹੈ, ਤੇ ਮੱਕੀ ਨੂੰ ਪਾਣੀ ਲਾਉਣਾ ਪੈਂਦਾ 25 ਤੋਂ ਲੈ ਕੇ 30 ਵਾਰੀ। ਤੇ ਜੇ ਤੁਸੀਂ ਮੂੰਗਫਲੀ ਬੀਜਦੇ ਹੋ ਤਾਂ ਮੂੰਗਫਲੀ ਜਿਹੜੀ ਆ, ਮੂੰਗਫਲੀ ਦੀ ਆਮਦਨ ਹੁੰਦੀ ਹੈ ਉਸੇ ਖੇਤ ਦੇ ਵਿੱਚੋਂ 1,02,000, 2.5 ਗੁਣਾ ਜ਼ਿਆਦਾ। ਤੇ ਮੂੰਗਫਲੀ ਨੂੰ ਪਾਣੀ ਲਾਉਣਾ ਪੈਂਦਾ ਸਿਰਫ 2 ਜਾਂ 3 ਵਾਰੀ, 90% ਘੱਟ ਪਾਣੀ ਲੱਗਦਾ ਮੂੰਗਫਲੀ ਨੂੰ। ਦਵਾਈਆਂ ਨੀ, ਖਾਦ ਵੀ ਬਹੁਤ ਘੱਟ ਹੈ, ਖਾਦ ਇੱਕ ਅੱਧੀ ਵਾਰੀ ਵੀ ਨੀ ਪਾਉਂਦੇ, ਦਵਾਈਆਂ ਬਿਲਕੁਲ ਨੀ ਪਾਉਂਦੇ। ਸੋ ਇਹ ਜਿਹੜੀ ਸਾਡੀ ਮਤਲਬ ਜਦੋਂ ਇਹਨਾਂ ਨੇ ਅਕਾਲੀ ਸਰਕਾਰ ਨੇ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਤੇ ਮੁੜ ਕੇ ਜਿਹੜੀ ਇਹਨਾਂ ਨੇ ਸਾਰਿਆਂ ਨੂੰ ਕੀਤੀ, ਇਹ ਦੋ ਪਾਲਿਸੀ ਨੇ ਪੰਜਾਬ ਨੂੰ ਪੂਰਾ ਬੈਂਕਰਪਟ ਕਰਤਾ। ਤੁਸੀਂ ਜਲਵਾਯੂ ਤਬਦੀਲੀ ਵਾਲਾ ਮਸਲਾ ਛੱਡ ਵੀ ਦਿਓ, ਇਹਦੇ ਸਿੱਟੇ ਹੁਣ ਇੱਕ ਵਾਰੀ ਫ੍ਰੀ ਹੋ ਜਾਏ ਉਹਨੂੰ ਕੋਈ ਬੰਦ ਹੀ ਨਹੀਂ ਕਰਦੀ ਸਰਕਾਰ, ਨਵੀਆਂ ਸਰਕਾਰਾਂ ਨੂੰ ਹੇਆ ਨਹੀਂ ਪੈਂਦਾ ਕਿਉਂਕਿ ਲੋਕਾਂ ਨੂੰ ਚੰਗੀ ਲੱਗਦੀ ਹੈ ਫ੍ਰੀ ਦੀ। ਪਰ ਮੇਰੇ ਹਿਸਾਬ ਨਾਲ ਫ੍ਰੀ ਦੀ ਬਿਜਲੀ ਉਵੇਂ ਹੀ ਹੈ, ਕੋਈ ਬੰਦਾ ਜਿਵੇਂ ਆਪਣੀ ਉਂਗਲੀ ਕੱਟ ਕੇ ਉਹ 'ਚ ਆਪਣਾ ਲਹੂ ਚੂਸ ਰਿਹਾ ਹੋਵੇ, ਕਵੇ ਵੀ ਮੈਂ ਤਾਂ ਲਹੂ ਚੂਸ ਰਿਹਾ, ਪਰ ਉਹ ਆਪਣੀ ਉਂਗਲੀ ਕੱਟ ਕੇ ਉਹਦਾ ਲਹੂ ਚੂਸ ਰਿਹਾ।
0: ਬਿਲਕੁਲ,
1: ਜਾਂ ਜਿਹਨੂੰ ਕਹਿੰਦੇ ਹੁੰਦੇ ਘਰ ਘਰ ਆਪਣੇ ਘਰ ਨੂੰ ਅੱਗ ਲਾ ਕੇ ਬੰਦਾ ਕਹੇ ਮੈਂ ਤਾਂ ਅੱਜ ਤੋਂ ਨਾ ਧੂਣੀ ਸੇਕਣੀ ਹੈ, ਠੰਡ ਹੈ, ਮੈਂ ਆਪਣੇ ਘਰ ਨੂੰ ਅੱਗ ਲਾ ਲਈ।
0: ਹੌਲੀ ਹੌਲੀ ਉਹ ਆਪਾਂ ਆਪਣਾ ਹੀ ਕੁੱਲ ਮਿਲਾ ਕੇ ਨੁਕਸਾਨ ਕਰ ਰਹੇ ਹੁੰਦੇ ਹਾਂ। ਸੋ ਆਪਾਂ ਇਹ ਤੁਹਾਡੀ ਗੱਲ ਵਾਜਬ ਹੈ, ਕੋਈ ਸਰਕਾਰ ਜਿਹੜੀ ਆ ਉਹ ਕਿਸੇ ਦਾ ਆ ਕੇ ਮੁੜ ਕੇ ਉਹ ਚੇਂਜ ਨਹੀਂ ਕਰ ਪਾਉਂਦੀ, ਜਾਂ ਕਿਸੇ ਨੇ ਕੁਛ ਚੰਗਾ ਵੀ ਕੀਤਾ, ਜਿੱਦਾਂ ਮੰਨ ਲਓ ਚੰਦੀ ਸਰਕਾਰ ਨੇ ਕਹਿੰਦੇ ਜਾਂਦੇ ਜਾਂਦੇ 1 ਕਿਲੋਵਾਟ ਦਾ ਜਿਹੜਾ ਹਰ ਘਰ ਨੂੰ ਦਿੱਤਾ ਸੀ ਫ੍ਰੀ ਦੇ ਵਿੱਚ ਸੋਲਰ, ਪਰ ਦੂਸਰੀ ਸਰਕਾਰ ਆ ਕੇ ਇਸੇ ਕਰਕੇ ਹੀ ਨਹੀਂ ਕਰਦੀ, ਕਿਉਂਕਿ ਉਹ ਕਰ ਗਏ ਹੀ ਇਹ ਲੱਗੂਗਾ ਵੀ ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ। ਬਹੁਤ ਹੀ ਯਾਰੀ ਇਸੇ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਰੀਜ਼ਨ ਕਰਕੇ ਹੀ ਸਰਕਾਰਾਂ ਅੱਗੇ ਚੱਜ ਦੇ ਕੰਮ ਨਹੀਂ ਕਰਦੀਆਂ।
1: ਹਾਂਜੀ ਬਿਲਕੁਲ, ਤੇ ਜੇ ਪੰਜਾਬ ਨੇ ਬਚਣਾ ਤੇ ਜਿਹੜਾ ਸਾਨੂੰ ਉਹਦੇ ਪਾਣੀ ਦਾ ਇਲਾਜ ਕਰਨਾ ਪੈਣਾ, ਸਾਨੂੰ ਆਪਣੀਆਂ ਫਸਲਾਂ ਬਦਲਣੀਆਂ ਪੈਣੀਆਂ, ਜਿਹੜੀਆਂ ਦਾਲਾਂ ਮੂੰਗਫਲੀ, ਜਿਹੜੀ ਸਰੋਂ ਹੈ, ਜਿਹੜਾ ਤਾਰਾ ਮੀਰ ਹੈ, ਜਿਹਨਾਂ ਨੂੰ ਘੱਟ ਪਾਣੀ ਲੱਗਦਾ, ਬਹੁਤਿਆਂ ਨੂੰ ਬਿਲਕੁਲ ਇੱਕ ਵਾਰੀ ਵੀ ਨਹੀਂ ਲੱਗਦਾ ਉਹਨਾਂ ਦੇ ਵਿੱਚੋਂ, ਤੇ ਨਾਲੇ ਜਿਉਂ ਜਿਉਂ ਪੰਜਾਬ 'ਚ ਗਰਮੀ ਵੱਧ ਰਹੀ ਹੈ ਉਹਦੇ ਨਾਲ ਜਿਹੜੀਆਂ ਸਾਡੀਆਂ ਪੁਰਾਣੀ ਅਸੀਂ ਫਸਲਾਂ ਬੀਜ ਰਹੇ ਈਵਨ ਆਲੂ ਅਤੇ ਮੱਕੀ ਉਹ ਨਹੀਂ ਹੋਣਗੀਆਂ। ਨਾਲੇ ਬਾਈ ਜੀ ਜਿਹੜੀ ਮੂੰਗਫਲੀ ਦੀ ਫਸਲ ਆ 2 ਵਾਰੀ ਹੁੰਦੀ, 2 ਵਾਰੀ ਬੀਜਦੇ ਨੇ ਲੋਕ ਉਹਨੂੰ ਸਾਲ 'ਚ, ਤੇ ਸੋ ਤੁਸੀਂ ਇਹ ਸਾਨੂੰ ਸਾਰਾ ਕੁਝ ਬਦਲਣਾ ਪੈਣਾ, ਤੇ ਇਹ ਸਾਰੇ ਚੀਜ਼ਾਂ ਦੇ ਨਾਲ ਜੁੜੀ ਹੋਈ ਹੈ ਸਾਡੀ ਸੋਲਰ ਪਾਵਰ, ਤੇ ਜਿਹੜੀ ਤੁਸੀਂ ਜਦੋਂ ਇੱਕ ਵਾਰੀ ਲਵਾ ਲੈਂਦੇ ਹੋ ਤੇ ਉਹ ਤੁਹਾਡੀ ਫ੍ਰੀ ਹੈ। ਜੇ ਤੁਹਾਡੀ ਕਾਰ ਇਲੈਕਟ੍ਰਿਕ ਹੈ, ਸਕੂਟਰ ਇਲੈਕਟ੍ਰਿਕ ਹੈ, ਹੁਣ ਉਹਦਾ ਜਿਹੜਾ ਪੈਟਰੋਲ ਪੈਂਦਾ ਬਿਜਲੀ ਦਾ ਪੈਟਰੋਲ, ਉਹ ਵੀ ਫ੍ਰੀ ਹੋ ਗਿਆ ਤੁਹਾਡਾ। ਹੁਣ ਕਿਸੇ ਨਾ ਪੈਟਰੋਲ ਨੇ ਕਦੀ ਫ੍ਰੀ ਹੋਣਾ, ਨਾ ਡੀਜ਼ਲ ਨੇ ਕਦੀ, ਨਾ ਤੁਹਾਡੇ LPG ਸਿਲੰਡਰ ਨੇ ਫ੍ਰੀ ਹੋਣਾ। ਫ੍ਰੀ ਚੀਜ਼ ਇੱਕੋ ਇੱਕ ਹੈ, ਉਹ ਹੈ ਸੋਲਰ ਪਾਵਰ।
0: ਉਹ ਤੁਸੀਂ ਜੇ ਮਦਦ ਕਰ ਸਕਦੇ ਹੋ ਤਾਂ ਇੱਕ ਦੂਸਰੇ ਦੀ, ਆਪਣੇ ਆਪ ਦੀ ਵੱਧ ਤੋਂ ਵੱਧ ਜ਼ਰੂਰ ਕਰ ਲਈ ਜਾਵੇ। ਬਹੁਤ ਧੰਨਵਾਦ ਭਾਅ ਜੀ ਤੁਹਾਡਾ ਸਮਾਂ ਦੇਣ ਦੇ ਲਈ।
1: ਬਹੁਤ ਬਹੁਤ ਧੰਨਵਾਦ ਭਾਈ ਜੀ।
0: ਜੀ ਦੋਸਤੋ, ਇਹ ਸਨ ਸਾਡਾ ਹਰਮਿੰਦਰ ਢਿੱਲੋਂ ਜੀ, ਜਿਹੜੇ ਹਰ ਵਾਰ ਬੜੀਆਂ ਵੈਲਿਊਬਲ ਗੱਲਾਂ ਦੱਸਦੇ ਨੇ, ਅਤੇ ਹੌਲੀ ਹੌਲੀ ਆਪਾਂ ਇੱਕ ਇੱਕ ਕਰਕੇ ਅਤੇ ਕੀ ਆਪਾਂ ਕਰ ਸਕਦੇ ਹਾਂ ਆਪਣੇ ਲੈਵਲ ਦੇ ਉੱਤੇ, ਨਿੱਜੀ ਪੱਧਰ ਦੇ ਉੱਤੇ ਕਿਹੜੀਆਂ ਕਿਹੜੀਆਂ ਆਪਾਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ, ਅਤੇ ਜੇਕਰ ਤੁਸੀਂ ਕਰ ਰਹੇ ਹੋ ਅਤੇ ਅੱਗੇ ਵੀ ਤੁਹਾਨੂੰ ਆਨੰਦ ਆਉਂਦਾ ਵਾ ਇਸ ਚੀਜ਼ ਦਾ, ਅਤੇ ਅੱਗੇ ਵੀ ਜ਼ਰੂਰ ਇਹ ਚੀਜ਼ਾਂ ਪਹੁੰਚਾ ਦਿਆ ਕਰੋ, ਕਿਉਂਕਿ ਪੁੰਨ ਦਾ ਕੰਮ ਹਮੇਸ਼ਾ ਫਲਦਾ, ਉਹ ਸਾਨੂੰ ਹਮੇਸ਼ਾ ਸੁੱਖ ਦਿੰਦਾ। ਸਾਲ 2026 ਦੀ ਸਥਿਤੀ ਇਹ ਆ, ਵਿਗਿਆਨੀਆਂ ਦਾ ਇਹ ਕਹਿਣਾ ਕਿ ਸਾਲ ਦੇ ਜਿਹੜਾ ਪਹਿਲਾ ਅੱਧ ਆ ਉਹ ਰਿਕਾਰਡ ਤੋੜ ਗਰਮੀ ਵਾਲਾ ਰਿਹਾ ਵਾ, ਤੇ ਅਲਨੀਨੋ ਦੇ ਪ੍ਰਭਾਵ ਦੇ ਕਾਰਨ ਆਲਮੀ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ। ਸੋ ਇਸ ਸਾਲ ਦੇ ਵਿੱਚ ਤਾਂ ਕਰਕੇ ਜ਼ਿਆਦਾ ਹਾਹਾਕਾਰ ਮੱਚੀ ਹੈ। ਜੇ ਤੁਹਾਨੂੰ ਬਹੁਤੀਆਂ ਖਬਰਾਂ ਤੁਹਾਨੂੰ ਸੁਣਨ ਨੂੰ ਨਹੀਂ ਮਿਲ ਰਹੀਆਂ, ਅਖਬਾਰਾਂ ਦੇ ਵਿੱਚ ਕੋਈ ਨਹੀਂ ਛਾਪ ਰਿਹਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਛ ਠੀਕ ਠਾਕ ਆ। ਉਹ ਇਸ ਕਰਕੇ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇੱਦਾਂ ਦਾ ਪ੍ਰਚਾਰ ਤੁਹਾਡੇ ਤੱਕ ਪਹੁੰਚੇ, ਨਹੀਂ ਤਾਂ ਮੰਨ ਕੇ ਚੱਲੋ ਕਿ ਬਹੁਤ ਸਾਰਾ ਕੁਛ ਠੀਕ ਨਹੀਂ ਆ। ਜਿਹੜੇ ਤਰੀਕੇ ਦੇ ਨਾਲ ਹੌਲੀ ਹੌਲੀ ਤਾਪਮਾਨ ਵੱਧ ਰਿਹਾ ਧਰਤੀ ਦਾ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਕਾਫੀ ਖਤਰਨਾਕ ਸਾਬਤ ਹੋਣ ਵਾਲਾ, ਇਹ ਚੀਜ਼ ਸਾਨੂੰ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜੇਕਰ ਵਧੀਆ ਲੱਗੇ ਸਾਡੇ ਪ੍ਰੋਗਰਾਮ ਤਾਂ ਆਪਣੀ ਫੀਡਬੈਕ ਭੇਜਿਆ ਕਰੋ, ਅਤੇ ਫੀਡਬੈਕ ਦੇ ਨਾਲੋਂ ਵੀ ਵਧੇਰੇ ਜ਼ਰੂਰੀ ਆ ਕਿ ਤੁਸੀਂ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਆਪਣੇ ਪਰਿਵਾਰ ਤੱਕ, ਯਾਰਾਂ ਦੋਸਤਾਂ ਲੋਕਾਂ ਤੱਕ ਜਾਣਕਾਰੀ ਇਹ ਸਾਂਝੀ ਕਰਦਿਆ ਕਰੋ। ਲੈਂਦੇ ਹਾਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਕੁਦਰਤ ਦੇ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਰਹੋ। ਰੱਬ ਰੱਖਾ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਐਮ ਦੋਸਤੋ, ਤੁਸੀਂ ਟਿਊਨ ਇਨ ਕਰ ਚੁੱਕੇ ਹੋ ਅੱਜ ਸ਼ਾਮ ਮੰਗਲਵਾਰ ਦੀ 6:20 ਹੋ ਚੁੱਕੇ ਨੇ ਮੈਲਬਨ ਦੇ ਵਿੱਚ, ਅਤੇ ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤਾਂ ਫਿਰ ਆਪਣੇ ਹਿਸਾਬ ਨਾਲ ਸਮਾਂ ਅਤੇ ਡੇਟ ਜਿਹੜੀ ਆ ਉਹ ਤੁਸੀਂ ਐਡਜਸਟ ਕਰ ਲਿਓ। ਪਰ ਹੁਣ ਤੁਸੀਂ ਸਾਨੂੰ ਟਿਕਟੋਕ ਦੇ ਉੱਤੇ ਲਾਈਵ ਵੇਖ ਰਹੇ ਹੋ, ਯਾਦ ਰੱਖਿਓ ਜੇ ਰਿਪੀਟ ਸੁਣ ਰਹੇ ਹੋ ਫਿਰ ਨਹੀਂ ਹੋਵਾਂਗੇ ਟਿਕਟੋਕ 'ਤੇ ਲਾਈਵ। ਅਤੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਨੇ ਮਨੀਸ਼ਾ ਬੁਟਾਨੀ ਜੀ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਸਾਂਝ ਪਾਉਣਗੇ ਕੀ ਨਵੀਆਂ ਅਪਡੇਟਸ ਨੇ, ਕੀ ਚੱਲ ਰਿਹਾ ਸਟੂਡੈਂਟਸ ਨੂੰ ਲੈ ਕੇ, ਜਾਂ ਫਿਰ ਉਸ ਤੋਂ ਅੱਗੇ ਵਧੀਏ ਜਿਹੜੀ ਲਾਈਫ ਆ, ਜਿਨ੍ਹਾਂ ਦੇ ਵਿੱਚੋਂ ਕਿੰਨੇ ਸਾਰੇ ਵੀਜ਼ੇ ਨਿਕਲਦੇ ਨੇ, 189 ਹੋ ਗਿਆ ਜਾਂ ਫਿਰ 482 407, ਕੀ ਚੱਲ ਰਿਹਾ ਅੱਜ ਕੱਲ੍ਹ, ਕਿਹੜਾ ਰਿਫਿਊਜ਼ ਹੋ ਰਿਹਾ ਵਾ, ਕਿਹੜਾ ਗ੍ਰਾਂਟ ਹੋ ਰਿਹਾ ਵਾ, ਕਿਹੜੀ ਚੀਜ਼ ਕਿਹੜੇ ਪਾਸੇ ਨੂੰ ਜਾਣ ਦੀ ਹੈ, ਇਹ ਸਾਰਾ ਕੁਝ ਸਾਨੂੰ ਦੱਸਣਗੇ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ। ਮਨੀਸ਼ਾ ਜੀ ਵੈਲਕਮ, ਕਿੱਦਾਂ ਹਾਲ ਚਾਲ? ਠੀਕ ਠਾਕ ਜੀ?
1: ਬਿਲਕੁਲ ਠੀਕ ਹੈ ਬਲਕਿਰਤ। ਤੇ ਹੁਣ ਕਰੰਟ ਅਪਡੇਟ,
0: ਸੋਰੀ ਮੈਂ ਹਿੰਦੀ ਚ ਵੈਲਕਮ ਕਰਨਾ ਹੈ, ਮੈਂ ਭੁੱਲ ਗਿਆ,
1: ਇਹ ਮਿਕਸ ਹੀ ਰਹਿਣਾ, ਹਿੰਦੀ ਪੰਜਾਬੀ ਮਿਕਸ ਸੈਸ਼ਨ ਚੱਲਣਾ, ਤੇ ਸਾਰਿਆਂ ਨੂੰ ਸਮਝ ਆ ਜਾਣੀ ਹੈ ਮੈਂ ਕੀ ਕਹਿ ਰਹੀ ਹਾਂ, ਵਿੱਚੋਂ ਵਿੱਚੋਂ ਇੰਗਲਿਸ਼ ਵੀ ਆ ਜਾਏਗੀ ਆਟੋਮੈਟਿਕਲੀ, ਤੇ ਸਭ ਨੂੰ ਸਮਝ ਆ ਜਾਣੀ।
0: ਟੀਚਰ ਹੋਣਾ ਫਿਰ ਤੁਸੀਂ?
1: ਹਾਂ, ਤਾਂ ਕਰਕੇ ਤੇ ਸਭ ਨੂੰ ਸਮਝ ਆ ਜਾਣੀ ਹੈ, ਮੈਂ ਜੋ ਵੀ ਦੱਸਣਾ ਹੈ ਇਹਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਸਭ ਸਮਝ ਆ ਜਾਣੀ ਹੈ,
0: ਫੇਰ ਹੀ ਫਾਇਦਾ, ਸਮਝ ਜੇ ਆਣਗੇ ਤੇ ਫੇਰ ਹੀ ਦੱਸਣ ਦਾ ਫਾਇਦਾ ਨਾ।
1: ਬਿਲਕੁਲ। ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ 407 ਹੈ ਉਹਦੇ ਨੋਮੀਨੇਸ਼ਨਸ ਬੇਸ਼ੁਮਾਰ ਆ ਰਹੇ ਹੈ, ਰਿਫਿਊਜ਼ਲਸ ਉਹਨਾਂ ਦੇ, ਲਾਈਕ ਮਲਟੀਪਲ ਰਿਫਿਊਜ਼ਲ ਸਾਨੂੰ ਦਿਨ ਐਵਰੀ ਡੇ ਦੇ ਹਿਸਾਬ ਨਾਲ ਆ ਰਹੇ ਹੈ।
0: 407 ਜੋ ਟ੍ਰੇਨਿੰਗ ਵੀਜ਼ਾ ਜਿਹੜਾ ਹੁੰਦਾ,
1: ਜਿਹੜਾ ਟ੍ਰੇਨਿੰਗ ਵੀਜ਼ਾ, ਖਾਸ ਕਰਕੇ ਜਿਹੜੇ 10 ਮਾਰਚ ਨੂੰ ਲਾਸਟ ਮੂਮੈਂਟ ਤੇ ਪਏ ਸੀ ਉਹਨਾਂ ਦੇ ਰਿਫਿਊਜ਼ਲਸ ਬਹੁਤ ਜ਼ਿਆਦਾ ਆਣੇ ਸ਼ੁਰੂ ਹੋ ਗਏ ਹੈ।
0: ਓਕੇ,
1: ਕਿਉਂਕਿ
0: ਜਦੋਂ ਰੂਲ ਚੇਂਜ ਹੋ ਜਾਣ ਲੱਗਾ,
1: ਹਾਂ 11 ਮਾਰਚ ਨੂੰ ਜਾਂ 10 ਮਾਰਚ ਰਾਤੀ 11:59 ਤੋਂ ਬਾਅਦ ਰੂਲ ਚੇਂਜ ਹੋਇਆ ਸੀ ਕਿ ਅੱਜ ਤੋਂ ਬਾਅਦ ਜੇ ਨੋਮੀਨੇਸ਼ਨ ਅਪਰੂਵ ਹੈ ਤਾਂ ਹੀ ਤੁਸੀਂ ਵੀਜ਼ਾ ਪਾ ਸਕਦੇ ਹੋ, ਤੇ ਇਹ ਰੂਲ ਚੇਂਜ ਹੋਣ ਕਰਕੇ ਪੈਨਿਕ ਮੋਡ ਕ੍ਰੀਏਟ ਹੋਇਆ ਸੀ ਕਲਾਇੰਟਸ ਵਿੱਚ। ਅਸੀਂ ਵੀ ਬਹੁਤ ਸਾਰੀ ਵੀਜ਼ਾ ਐਪਲੀਕੇਸ਼ਨ ਲਾਂਚ ਕੀਤੀਆਂ ਸੀ, ਹੋਰ ਵੀ ਬਹੁਤ ਸਾਰੇ ਕਲਾਇੰਟਸ ਨੇ ਕੀਤੀਆਂ ਹੋਣੀਆਂ। ਨਾ ਉੱਥੇ ਇੱਕ ਦਿੱਕਤ ਜਿਹੜੀ ਹੁਣ ਆ ਰਹੀ ਹੈ, ਜਦੋਂ ਨੋਮੀਨੇਸ਼ਨ ਰਿਫਿਊਜ਼ ਹੁੰਦੀ ਹੈ ਤੇ ਉਹਦੀ ARTC ਇੰਪਲੋਇਰ ਨੇ ਪਾਣੀ ਹੁੰਦੀ ਹੈ। ਹੁਣ ਇੰਪਲੋਇਰਸ, ਕਈ ਇੰਪਲੋਇਰਸ ARTC ਪਾਉਣ ਦੇ ਫੇਵਰ 'ਚ ਨਹੀਂ ਹੈ, ਤੇ ਸਟੂਡੈਂਟਸ ਜਾਂ ਜਿਹੜੇ ਵੀ ਐਪਲੀਕੈਂਟਸ ਹੈ ਉਹ ਵਿਚਾਰਿਆਂ ਨੂੰ ਸਮਝ ਨਹੀਂ ਆ ਰਹੀ, ਕਿਉਂਕਿ ਜੇ ਨੋਮੀਨੇਸ਼ਨ ਦੀ ARTC ਨਹੀਂ ਪਏਗੀ ਤੇ ਵੀਜ਼ਾ ਜਦੋਂ ਰਿਫਿਊਜ਼ ਹੋਏਗਾ, ਜੋ ਕਿ 28 ਦਿਨਾਂ ਤੋਂ ਬਾਅਦ ਨੋਮੀਨੇਸ਼ਨ ਰਿਫਿਊਜ਼ ਹੋਣ ਤੋਂ ਬਾਅਦ ਆਟੋਮੈਟਿਕਲੀ ਪੈ ਜਾਏਗਾ, ਉਹਦੀ ARTC ਵੀ ਨਹੀਂ ਪਏਗੀ ਵੀਜ਼ਾ ਦੀ।
0: ਓਕੇ,
1: ਇਹ ਰਿਲੇਟਿਡ ਹੈ। ਤੇ ਜੇ ਨੋਮੀਨੇਸ਼ਨ ਦੀ ARTC ਪੈ ਜਾਏਗੀ ਤੇ ਕਲਾਇੰਟ ਦੀ ਵੀਜ਼ਾ ਦੀ ਵੀ ARTC ਪੈ ਜਾਏਗੀ, ਔਰ ਉਹਨਾਂ ਨੂੰ ਆਪਣਾ ਜੋ ਵੀ ਉਹਨਾਂ ਦਾ ਰੀਜ਼ਨ ਹੋਏਗਾ। ਠੀਕ ਹੈ, ਇਸ ਚੀਜ਼ ਕਰਕੇ ਬਹੁਤ ਫਾਈਲਾਂ ਖਰਾਬ ਹੋਣਗੀਆਂ, ਪਰ ਕਲਾਇੰਟਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਜੇ ਤੁਸੀਂ 407 ਪਾਇਆ ਹੈ ਤੇ ਤੁਹਾਡੇ ਕੋਲ 1 ਈਅਰ ਦਾ ਐਕਸਪੀਰੀਅੰਸ ਹੈਗਾ, ਹੁਣ ਤੱਕ ਹੋ ਜਾਣਾ ਚਾਹੀਦਾ ਜਾਂ ਹੋ ਗਿਆ, ਜੇ ਤਾਂ ਤੁਹਾਡਾ ਇੰਪਲੋਇਰ ARTC ਪਾ ਰਿਹਾ, ਯੂ ਆਰ ਇਨ ਅ ਗੁੱਡ ਸਟੇਟ, 28 ਦਿਨਾਂ ਤੋਂ ਬਾਅਦ ਆਟੋਮੈਟਿਕਲੀ ਵੀਜ਼ਾ ਰਿਫਿਊਜ਼ ਹੋਏਗਾ, ਉਹਦੀ ਵੀ ARTC ਪੈ ਜਾਏਗੀ, ਤੁਸੀਂ ਆਪਣਾ ਐਕਸਪੀਰੀਅੰਸ ਪੂਰਾ ਕਰੋ, 482 ਵੀਜ਼ਾ ਪਾਓ, 190 ਪਾਓ, 189 ਪਾਓ, ਜਿਹਦੇ ਲਈ ਵੀ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ। ਤਾਂ ਦੂਜੀ ਆਪਸ਼ਨ ਇਹ ਹੈਗੀ ਹੈ, ਇਹ ਨਵਾਂ ਇੰਪਲੋਇਰ ਲੱਭ ਕੇ ਵੀ ਆਪਣੀ ਨੋਮੀਨੇਸ਼ਨਸ ਨੂੰ ਬਚਾ ਸਕਦੇ ਆ। ਹਲੇ ਵੀ ਇਹ ਮੌਕਾ ਹੈ, ਕਿਉਂਕਿ ਪਿਆ ਹੋਇਆ ਵੀਜ਼ਾ ਤੇ ਹਲੇ ਵੀ ਨਿਊ ਨੋਮੀਨੇਸ਼ਨ ਲਾਂਚ ਹੋ ਸਕਦੀ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਆਪਣੇ ਏਜੰਟ ਨੂੰ ਕੰਟੈਕਟ ਕਰ ਸਕਦੇ ਹੋ, ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਇਹ ਇੰਪਲੋਇਰ, ਤੁਸੀਂ ਸ਼ੈਫ ਦਾ ਕੰਮ ਕਰ ਰਹੇ ਹੋ, ਰੈਸਟੋਰੈਂਟ ਬੰਦ ਹੋ ਰਿਹਾ, ਰੈਸਟੋਰੈਂਟ ਕੋਲ ਸਪੋਟ ਹੈ ਨਹੀਂ, ਐਂਡ ਯੂ ਵਾਂਟ ਟੂ ਚੇਂਜ ਇਟ, ਤੇ ਫਿਰ ਤੁਸੀਂ ਨਵਾਂ ਇੰਪਲੋਇਰ ਲੱਭ ਕੇ ਉਹਦੇ ਨਾਲ ਵੀ ਕਰ ਸਕਦੇ ਹੋ। ਇਹਦਾ ਅਲੱਗ ਹੀ ਪ੍ਰੋਸੈਸ ਹੈ, ਜੋ ਕਿ ਅਸੀਂ ਸਿਰਫ ਆਪਣਾ ਕੰਸਲਟੇਸ਼ਨ 'ਚ ਪੂਰਾ ਐਕਸਪਲੇਨ ਕਰਾਂਗੇ ਕੀ ਪ੍ਰੋਸੈਸ ਹੈਗਾ, ਪਰ ਉਹਦੇ ਨਾਲ ਕੀ ਹੋਏਗਾ, ਨਿਊ ਨੋਮੀਨੇਸ਼ਨ ਜੇ ਪੈ ਜਾਏਗੀ ਉਹਨਾਂ ਦਾ ਵੀਜ਼ਾ ਰਿਫਿਊਜ਼ ਨਹੀਂ ਹੋਏਗਾ। ਹੁਣ ਵੀਜ਼ਾ ਰਿਫਿਊਜ਼ ਨਹੀਂ ਹੋਏਗਾ ਤੇ ਬਾਰ ਨਹੀਂ ਲੱਗੇਗੀ 48 ਬਾਰ, ਤੇ ਜਿਹੜਾ 30 ਸਪਟੈਂਬਰ ਨੂੰ ਰਾਊਂਡ ਆ ਰਿਹਾ ਉਹਦੇ ਲਈ ਇਹ ਐਲੀਜੀਬਲ ਰਹਿ ਜਾਣਗੇ।
0: ਓਕੇ,
1: ਐਂਡ ਅਸੀਂ ਇਹੀ ਚਾਹੁੰਦੇ ਹਾਂ ਕਿ 189 ਤੁਸੀਂ ਔਨਸ਼ੋਰ ਪਾ ਸਕੋ। ਹੁਣ ਡਿਪਾਰਟਮੈਂਟ ਨੇ ਆਲਰੇਡੀ ਅਨਾਊਂਸ ਕੀਤਾ ਹੋਇਆ 30 ਸਪਟੈਂਬਰ ਦਾ ਰਾਊਂਡ, ਤੇ 2 ਮਹੀਨੇ ਰਹਿ ਗਏ ਹੈ, ਤੇ ਜੇ ਤੁਸੀਂ 407 ਪਾਇਆ ਵੀ ਹੋਇਆ ਤੇ ਤੁਸੀਂ ਆਪਣਾ EOI ROI ਸਾਈਡ ਬਾਏ ਸਾਈਡ ਕਰ ਰਹੇ ਹੋ, ਉਹਦੇ ਲਈ ਤੁਸੀਂ ਐਲੀਜੀਬਲ ਹੋ, ਯੂ ਮਸਟ ਫਾਈਂਡ ਅਨਦਰ ਵੇ, ਕਿਉਂਕਿ ਜੇ ਇੰਪਲੋਇਰ ਏ ਆਰ ਟੀ ਨਹੀਂ ਪਾਉਂਦਾ ਤੇ 28 ਦਿਨਾਂ ਤੋਂ ਬਾਅਦ ਜਦੋਂ ਤੁਹਾਡਾ ਵੀਜ਼ਾ ਪਏਗਾ ਉਹਦੀ ਵੀ ਏ ਆਰ ਟੀ ਨਹੀਂ ਪਏਗੀ। ਯੂ ਕੈਨ ਇਹ ਲੈਟ ਗੋ ਨਹੀਂ ਕਰ ਸਕਦੇ, ਜਾਂ ਤੇ ਇਹਨਾਂ ਨੂੰ ਏ ਆਰ ਟੀ ਪਾਉਣੀ ਪੈਣੀ ਹੈ ਜਾਂ ਨਯਾ ਇੰਪਲੋਇਰ ਲੱਭ ਕੇ ਤੇ ਨਿਊ ਨੋਮੀਨੇਸ਼ਨ ਚਾਹੀਦੀ ਹੈ। ਦੇ ਹੈਵ ਟੂ ਆਪਸ਼ਨਸ,
0: ਓਕੇ, ਉਸ ਤੋਂ ਇਲਾਵਾ ਤੀਜੀ ਆਪਸ਼ਨ ਕੋਈ ਨਹੀਂ ਆ।
1: ਯਾ 4-8 ਵੀਜ਼ਾ ਵਿਡਰਾਅ ਕਰ ਲੈਣ ਤੇ ਹੋਰ ਜਿਹੜੇ ਵੀ ਵੀਜ਼ਾ ਲਈ ਤੁਸੀਂ ਐਲੀਜੀਬਲ ਹੋ 4-8-2-1-8-6 ਉਹ ਪਾ ਦਿਓ।
0: ਓਕੇ,
1: ਉਹ ਤੁਹਾਨੂੰ ਤੁਹਾਡੀ ਐਲੀਜੀਬਿਲਿਟੀ ਦੇ ਅਕੋਰਡਿੰਗ ਤੁਹਾਡੇ ਏਜੰਟ ਦੱਸਣਗੇ
0: ਕਿਹੜੇ ਪਾਸੇ ਨੂੰ ਜਾਣਾ,
1: ਹਾਂ ਕਿ ਤੂੰ ਤੁਹਾਡਾ ਕਰੰਟ ਵੀਜ਼ਾ ਕਿਹੜਾ, ਕਿਉਂ ਤੁਸੀਂ ਕੀ ਪਾ ਸਕਦੇ ਹੋ, ਕਿੱਦਾਂ ਪਾ ਸਕਦੇ ਹੋ। ਪਰ ਜੇ ਤੁਹਾਨੂੰ ਲੱਗਦਾ ਹੈ ਜਸਟ ਬਿਕੋਜ਼ 407 ਦੀ ਨੋਮੀਨੇਸ਼ਨ ਰਿਫਿਊਜ਼ ਹੋਈ ਹੈ ਤੇ ਕੋਈ ਵੀ ਇੰਪਲੋਇਰ ਤੁਹਾਨੂੰ ਐਕਸਪਲੋਇਟ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਤੇ ਤੁਹਾਨੂੰ ਐਕਸਪਲੋਇਟ ਹੋਣ ਦੀ ਕੋਈ ਲੋੜ ਨਹੀਂ ਹੈ। ਤੁਹਾਡੇ ਕੋਲ ਬਹੁਤ ਰਸਤੇ ਹੈ, ਮਲਟੀਪਲ ਆਪਸ਼ਨਸ ਹੈ ਔਰ ਤੁਸੀਂ ਬਹੁਤ ਆਰਾਮ ਨਾਲ ਬਚ ਸਕਦੇ ਹੋ। ਤੇ ਬਹੁਤ ਸਟੂਡੈਂਟਸ ਨੂੰ ਰਿਲੀਫ ਹੋਣਾ ਚਾਹੀਦਾ ਹੈ, ਯੂ ਆਰ ਨੋਟ ਸਟਕ ਵਿਦ ਵਨ ਇੰਪਲੋਇਰ, ਤੋ ਕੋਈ ਵੀ ਤੁਹਾਨੂੰ ਐਕਸਪਲੋਇਟ ਨਹੀਂ ਕਰ ਸਕਦਾ, ਨਾ ਤੁਹਾਨੂੰ ਐਕਸਪਲੋਇਟ ਹੋਣ ਦੀ ਲੋੜ ਹੈ।
0: ਤੇ ਮੈਕਸਿਮਮ ਕਿੰਨੇ ਇੰਪਲੋਇਰ ਕੋ ਜਾ ਸਕਦੇ ਆ, ਇਹਦੀ ਵੀ ਕੋ ਲਿਮਿਟ ਆ?
1: ਹਾਂ, ਉਦੋਂ ਤੱਕ ਤਾਂ ਫਾਈਲ ਹੀ ਰਿਫਿਊਜ਼ ਹੋ ਜਾਏਗੀ, ਰਿਵਿਊ ਰਾਈਟਸ ਚਲੇ ਜਾਣਗੇ। ਦੇਖੋ 407 ਕਿਸੇ ਨੇ ਵੀ ਰੈਂਕਸ ਜੈਨੂਇਨਲੀ ਉਹਦੇ ਲਈ ਨਹੀਂ ਪਾਇਆ ਸੀਗਾ, ਸਭ ਨੇ ਟਾਈਮ ਬਾਏ ਕਰਨ ਲਈ ਪਾਇਆ ਸੀ। 407 ਪਾ ਕੇ ਵੀ ਜੇ ਤੁਸੀਂ ਆਪਣੇ ਰਸਤੇ ਨਹੀਂ ਕੱਢ ਰਹੇ ਹੋ ਇਹ ਤੁਹਾਡੀ ਦਿੱਕਤ ਹੈ, ਦੈਨ ਯੂ ਆਰ ਲੈਕਿੰਗ ਬਿਹਾਈਂਡ। ਜੇ ਹਲੇ ਵੀ ਤੁਸੀਂ ਜੋ ਆਲਰੇਡੀ ਨਹੀਂ ਕੰਪਲੀਟ ਕੀਤਾ, ਪੀਟੀ ਦੇ ਬੈਂਡ ਨਹੀਂ ਲਿੱਤੇ, ਤੁਸੀਂ ਨਾਟੀ ਦਾ ਟੈਸਟ ਨਹੀਂ ਕਲੀਅਰ ਕੀਤਾ, ਤੁਹਾਡੀ ਸਕਿੱਲ ਅਸੈਸਮੈਂਟ ਨਹੀਂ ਆਈ ਹੈ, ਤੁਸੀਂ ਤੁਹਾਡੀ ਕਮੀ ਹੈ, ਫਿਰ ਤੁਸੀਂ ਭਰੋ ਆਪਣੀ ਕਮੀਆਂ। ਯੂ ਹੈਵ ਟੂ ਪੇ ਫੋਰ ਜੋ ਤੁਸੀਂ ਕੀਤਾ। 407 ਅਸੀਂ ਜਾਂ ਕਿਸੇ ਵੀ ਏਜੰਟ ਨੇ ਇਸ ਲਈ ਲੈ ਕੇ ਦਿੱਤਾ ਸੀ ਕਿ ਤੁਹਾਡੇ ਕੋਲ ਟਾਈਮ ਹੋਏ ਆਪਣੀ ਚੀਜ਼ਾਂ ਪੂਰੀ ਕਰਨ ਦਾ, ਇਸ ਲਈ ਨਹੀਂ ਲੈ ਕੇ ਦਿੱਤਾ ਕਿ ਵੀਜ਼ਾ ਪਾਓ ਤੇ ਐਸ਼ ਕਰੋ, ਆਪਣਾ ਪਾਥਵੇ ਬਣਾਓ ਪੀ ਆਰ ਦਾ।
0: ਜੀ, ਤੇ ਜੇ ਤੁਸੀਂ ਵਿੱਚ ਗੱਲ ਕੀਤੀ ਕਿ 189 ਦੀ ਜਿਹੜੀ ਆ ਨੋਮੀਨੇਸ਼ਨਸ ਨੇ ਉਹ 30 ਸਤੰਬਰ ਨੂੰ ਅਰਾਊਂਡ 189 ਜੀ, ਤੇ ਉਹਦੇ ਲਈ ਇਨਵਾਈਟ ਦੇ ਕੀ ਚਾਂਸਿਸ ਨੇ ਜਾਂ ਕਿੰਨੇ ਕੁ ਪੁਆਇੰਟਸ ਨੇ, ਕਿੱਦਾਂ ਵੇਖ ਰਹੇ ਉਸ ਰਾਊਂਡ ਨੂੰ?
1: ਦੇਖੋ, ਲਾਸਟ ਜਿਹੜਾ ਇਨਵੀਟੇਸ਼ਨ ਰਾਊਂਡ ਹੋਇਆ ਉਹਦੇ 'ਚ ਉਹਨਾਂ ਨੇ ਸਾਰੀ ਪ੍ਰੈਫਰੈਂਸ ਕੰਸਟਰਕਸ਼ਨ ਸੈਕਟਰ ਨੂੰ ਦਿੱਤੀ ਸੀ। ਈ ਸੀ ਟੀ 'ਚ ਇੱਕ ਵੀ ਇਨਵਾਈਟ ਨਹੀਂ ਆਇਆ ਸੀ, ਨਾ ਸ਼ੈਫ 'ਚ ਨਾ ਆਈ ਟੀ। ਕਾਰਪੈਂਟਰ 'ਤੇ 65 ਪੁਆਇੰਟਸ 'ਤੇ ਵੀ ਇਨਵਾਈਟ ਆਏ ਸੀ ਅਤੇ 80 'ਤੇ ਵੀ ਆਏ ਸੀ। ਸਿਮਿਲਰਲੀ ਟਾਇਲਰ ਪੇਂਟਰ ਵਾਜ਼ ਦ ਓਨਲੀ ਆਪਸ਼ਨ ਜਿਹਦੇ ਵਿੱਚ ਕੋਈ ਵੀ ਇਨਵਾਈਟ ਨਹੀਂ ਆਇਆ ਸੀ।
0: ਓਕੇ,
1: ਹੁਣ ਵੀ ਹੋਪ ਸੇਮ, ਪਰ ਅਸੀਂ ਇਹ ਵੀ ਕਹਿੰਦੇ ਹਾਂ ਈ ਸੀ ਟੀ ਵਾਲਿਆਂ ਨੂੰ ਵੀ ਕੋਈ ਇਨਵਾਈਟ ਆ ਜਾਏ, ਫਿੰਗਰਸ ਕਰੋਸਡ। ਪਰ ਸਾਡੇ ਨਾਲ ਅਸੀਂ ਇਹ ਬਹੁਤ ਵਾਰੀ ਦੇਖਿਆ ਐਂਡ ਕਲਾਇੰਟਸ ਨੇ ਵੀ ਦੇਖਿਆ ਹੋਏਗਾ, 65 'ਤੇ ਪੁਰਾਣੀ ਈ ਓ ਆਈਜ਼ ਨੂੰ ਪ੍ਰੈਫਰੈਂਸ ਦਿੱਤੀ ਗਈ ਸੀ, ਨਵੀਂ ਈ ਓ ਆਈਜ਼ ਜਿਹੜੀਆਂ 2-3-4 ਦਿਨ ਪਹਿਲਾਂ ਪਈਆਂ ਸੀ ਉਹਨਾਂ ਨੂੰ ਆਪਸ਼ਨ ਜਾਂ ਉਹ ਸੇਮ ਪੁਆਇੰਟਸ 'ਤੇ ਇਨਵਾਈਟ ਨਹੀਂ ਆਇਆ ਸੀ।
0: ਓਕੇ,
1: ਹੁਣ ਉਹਦੇ ਲਈ ਯੂ ਹੈਵ ਟੂ ਬੀ ਸਮਾਰਟ ਇਨਫ, ਤੁਸੀਂ ਅੱਜ ਹੀ ਆਪਣੀ ਈ ਓ ਆਈ ਲੌਂਚ ਕਰੋ, ਤੁਹਾਡਾ ਪੀ ਟੀ ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਓ, ਆਰ ਟੀ ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਓ।
0: ਓਕੇ,
1: ਠੀਕ ਹੈ, ਪਰ ਈ ਓ ਆਈ ਲੌਂਚ ਕਰੋ, ਉਹ ਐਟਲੀਸਟ ਈ ਓ ਆਈ ਤਾਂ ਪੁਰਾਣੀ ਹੋਏ ਤੁਹਾਡੀ ਤਾਂ ਕਿ ਤੁਹਾਨੂੰ ਕਿਊ 'ਚ ਤਾਂ ਲੱਗੋ, ਇਨਵਾਈਟ ਆ ਜਾਏ, ਐਂਡ ਵੀ ਹੋਪ ਇਨਵਾਈਟ ਆ ਜਾਣ, ਐਂਡ ਵੀ ਆਰ ਰੀਅਲੀ ਹੋਪਿੰਗ ਐਟ ਕਿ ਵੀ ਕੰਸਟਰਕਸ਼ਨ ਸੈਕਟਰ ਨੂੰ ਹੀ ਪ੍ਰਾਇਰਿਟੀ ਦਿੱਤੀ ਜਾਏਗੀ।
0: ਤੇ ਜਿਹੜਾ ਮੰਨ ਲਓ ਅੱਜ ਆਪਾਂ ਲੌਂਚ ਕਰ ਦਿੰਦੇ ਹਾਂ, ਹਾਲੇ ਕਿ ਸਟਿਲ 2 ਮਹੀਨੇ ਦੇ ਲਗਭਗ ਜਿਹੜੇ ਉਹ ਪੈਂਡਿੰਗ ਨੇ, ਤੇ ਉਹਦੇ ਵਿੱਚ ਬਾਅਦ 'ਚ ਜੇ ਆਪਾਂ ਅਪਡੇਸ਼ਨਸ ਕਰਦੇ ਹਾਂ, ਪਰ ਡੇਟ ਆਫ ਜਿਹੜੀ ਲੌਂਚ ਹੈ ਉਹ ਅੱਜ ਦੀ ਹੀ ਗਿਣੀ ਜਾਊਗੀ?
1: ਡੇਟ ਆਫ ਲੌਂਚਮੈਂਟ ਅੱਜ ਦੀ ਆ ਜਾਏਗੀ, ਡੇਟ ਆਫ ਇਫੈਕਟ ਚੇਂਜ ਹੋਏਗਾ। ਹੁਣ ਉਹਦੇ 'ਤੇ ਕੀ ਇਫੈਕਟ ਹੋਏਗਾ, ਦੈਟ ਇਜ਼ ਯੋਰ ਸੋਲੀ ਲੱਕ, ਕਿੱਦਾਂ ਤੁਹਾਡਾ ਕਿੰਨਾ ਤੁਹਾਡਾ ਕਿਸਮਤ ਹੈ ਜਾਂ ਕਿੰਨੇ ਤੁਹਾਡੇ ਪੁਆਇੰਟ ਹੈ, ਨੋਟ ਓਨਲੀ ਲੱਕ। ਜੇ ਹੁਣ 65 'ਤੇ ਹੈ ਤਾਂ ਸ਼ਾਇਦ ਤੁਹਾਨੂੰ ਯੂ ਨੋ ਘੱਟ ਚਾਂਸਿਸ ਮਿਲਣ, ਪਰ ਜੇ 75 'ਤੇ ਹੈ ਯੂ ਆਰ ਗੋਨਾ ਗੈਟ ਪ੍ਰਾਇਰਟੀ।
0: ਅਜੇ ਕਿਤੇ ਨਾ ਕਿਤੇ ਟਾਈਮ ਵੀ ਨਾ ਫਿਆ, ਜੇ ਤੁਸੀਂ ਵਧਾਉਣੇ ਵੀ ਆ ਪੁਆਇੰਟਸ ਤੇ ਕੁਝ ਨਾ ਕੁਝ ਕੀਤਾ ਜਾ ਸਕਦਾ।
1: ਹੁਣ ਨਾਟੀ ਕਰੋ, ਹੁਣ ਪੀਟੀ ਕਰੋ, 2 ਮਹੀਨੇ ਕਾ ਟਾਈਮ ਬਹੁਤ ਜ਼ਿਆਦਾ ਹੁੰਦਾ, ਤੇ ਇਹ ਡਿਪਾਰਟਮੈਂਟ ਨੂੰ ਅਨਾਊਂਸ ਕੀਤੇ ਵੀ ਅੱਜ ਮਹੀਨਾ ਹੋ ਗਿਆ, ਤੇ 3 ਮਹੀਨੇ ਤੋਂ ਸਭ ਨੂੰ ਪਤਾ ਹੈ ਕਿ ਹਾਂ 30 ਸਪਟੈਂਬਰ ਨੂੰ ਰਾਊਂਡ ਆਏਗਾ। ਮੈਨੂੰ ਲੱਗਦਾ ਉਸ ਤੋਂ ਵੀ ਪਹਿਲਾਂ ਤਾਂ ਕੀਤਾ ਹੋਇਆ ਇਨਵਾਈਟ,
0: ਤੇ ਮੇਨ ਈਓਆਈ ਤੇ ਹੀ ਸਾਰਾ ਕੁਝ,
1: ਸਾਰਾ ਈਓਆਈ ਤੇ ਹੈ। ਔਰ ਸਭ ਤੋਂ ਇੰਪੋਰਟੈਂਟ ਗੱਲ, 189 ਦਾ ਜਦੋਂ ਇਨਵਾਈਟ ਆਉਂਦਾ ਕੋਈ ਮੈਟਰ ਨਹੀਂ ਕਰਦਾ ਕਿ ਤੁਸੀਂ ਉਸੇ ਸੈਕਟਰ 'ਚ ਜੋਬ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ।
0: ਓਕੇ,
1: ਇਟ ਇਜ਼ ਓਨਲੀ ਬੇਸਡ ਔਨ ਯੋਰ ਪੁਆਇੰਟਸ। ਜੇ ਤੁਹਾਡੇ 80 ਪੁਆਇੰਟ ਹੈ ਐਜ਼ ਅ ਕਾਰਪੈਂਟਰ ਪਰ ਤੁਸੀਂ ਕੰਮ ਟਰੱਕ ਡਰਾਈਵਰ ਦਾ ਕਰ ਰਹੇ ਹੋ ਤਾਂ ਵੀ ਤੁਹਾਡਾ ਇਨਵਾਈਟ ਆ ਜਾਣਾ। ਪਰ ਜੇ ਤੁਹਾਡਾ ਇਹ ਮੈਟਰ ਕਰਦਾ ਸਟੇਟ ਨੋਮੀਨੇਸ਼ਨ 'ਤੇ, ਉੱਥੇ ਕੋਈ ਬੰਦਾ ਬੈਠ ਕੇ ਨਹੀਂ ਦੇਖ ਰਿਹਾ ਅੱਛਾ ਇਹ ਮਨੀਸ਼ਾ ਇਹਦੇ 65 ਪੁਆਇੰਟ ਹੈ ਪਰ ਇਹ ਕਾਰਪੈਂਟਰ ਦਾ ਕੰਮ ਕਰ ਰਹੀ ਹੈ ਇਹਨੂੰ ਇਨਵਾਈਟ ਦੇ ਦਈਏ ਨੋ ਦੈਟ ਇਜ਼ ਨੋਟ ਹਾਊ ਇਟ ਵਰਕਸ ਉਹਨਾਂ ਨੇ ਇਹ ਦੇਖਣਾ ਬਲਕੀਰਤ ਹੈ ਇਹਦੇ 80 ਪੁਆਇੰਟਸ ਹੈ ਇਹਦੇ ਕਾਰਪੈਂਟਰ ਦੀ ਸਕਿੱਲ ਅਸੈਸਮੈਂਟ ਹੈ ਲੈਟਸ ਗਿਵ ਹਿਮ ਇਨਵਾਈਟ ਉਹ ਪੁਆਇੰਟ ਬੇਸਡ ਹੈ ਐਂਡ ਇਟ ਇਜ਼ ਆਲ ਕੰਪਿਊਟਰਾਈਜ਼ਡ ਉੱਥੇ ਨਹੀਂ ਇਹ ਮੈਟਰ ਕਰਦਾ ਪਰ ਹੁਣ ਸਟੇਟ ਨੋਮੀਨੇਸ਼ਨ ਤੇ ਜੇ ਤੁਸੀਂ ਆ ਜਾਓ ਉੱਥੇ ਸਾਰਾ ਕੁਛ ਮੈਟਰ ਕਰਦਾ ਉੱਥੇ ਦਾ ਰਸਤਾ ਹੀ ਅਲੱਗ ਹੈ ਹੁਣ ਤਸਮੇਨੀਆ ਦੇਖੋ ਉਹਨਾਂ ਨੇ ਅਲੱਗ ਅਲੱਗ ਫੀਲਡਸ ਬਣਾ ਦਿੱਤੀਆਂ ਨਿਊ ਸਾਊਥ ਵੇਲ ਦੀ ਅਲੱਗ ਕੰਡੀਸ਼ਨ ਸੀ 6 ਮਹੀਨੇ ਤੋਂ ਕੰਮ ਕਰ ਰਹੇ ਹੋ ਜਾਂ ਰਹਿ ਰਹੇ ਹੋ ਜਾਂ 3 ਮਹੀਨੇ ਤੋਂ ਕੰਮ ਕਰ ਰਹੇ ਹੋ ਸੇਮ ਕੁਈਨਸਲੈਂਡ ਨੇ ਕਰਤਾ ਤੇ ਇਹਨਾਂ ਸਾਰਿਆਂ ਨੇ ਆਪਣੇ ਰੂਲਸ ਬਣਾਏ ਹੋਏ ਆ ਵਿਕਟੋਰੀਆ ਦੇ ਇਸ ਹਾਲੇ ਤੱਕ ਕੋਈ ਰੂਲ ਨਹੀਂ ਸੀਗੇ ਤੇ ਸਟੇਟ ਨੋਮੀਨੇਸ਼ਨ ਤੇ ਇਹ ਚੀਜ਼ ਡਿਪੈਂਡ ਕਰਦੀ ਹੈ ਹੁਣ ਸਟੇਟ ਸੀਟ ਐਲੋਕੇਸ਼ਨਸ ਵੀ ਹੋਣ ਲੱਗ ਗਈਆਂ ਬਿਕੋਜ਼ ਦਿਸ ਇਜ਼ ਅ ਨਿਊ ਫਾਈਨੈਂਸ਼ੀਅਲ ਈਅਰ ਜਿੱਦਾਂ ਕਿ ਤਸਮੇਨੀਆ ਨੇ ਅਨਾਊਂਸ ਕੀਤਾ ਕਿ 1290 ਦੀ ਸੀਟਸ ਉਹਨਾਂ ਕੋਲ ਹੋਣਗੀਆਂ ਤੇ 491 ਦੀ 800 ਹੋਏਗੀ ਹਲੇ ਉਹਨਾਂ ਨੇ ਸਿਰਫ ਸੀਟ ਐਲੋਕੇਸ਼ਨ ਅਨਾਊਂਸ ਕੀਤੀ ਹੈ ਹਲੇ ਉਹਨਾਂ ਨੇ ਆਪਣੇ ਜਿਹੜਾ ਟੇਬਲ ਤਸਮੇਨੀਆ ਦਾ ਬੜਾ ਹੀ ਕੰਪਲੀਕੇਟਡ ਟੇਬਲ ਇੱਕ ਆਉਂਦਾ ਹੁੰਦਾ ਇੱਥੇ ਕੰਮ ਕਰ ਰਹੇ ਹੋ ਤੇ ਇਸ ਕੈਟਾਗਰੀ 'ਚ ਆਓਗੇ ਇੱਥੇ ਕੰਮ ਕਰ ਰਹੇ ਹੋ ਤੇ ਇਸ ਕੈਟਾਗਰੀ 'ਚ ਆਓਗੇ ਉਹ ਜਿਹੜੇ ਰੂਲਸ ਹੈ ਉਹ ਕਿਸੇ ਵੀ ਸਟੇਟ ਦੇ ਹਲੇ ਨਹੀਂ ਆਏ ਆ
0: ਓਕੇ ਇਹ ਜਸਟ ਨੰਬਰ ਸੀ ਹਲੇ ਆਏ ਨੇ
1: ਪਹਿਲਾਂ ਸਟੇਟ ਹਲੇ ਸਿਰਫ ਤਸਮੇਨੀਆ ਨੇ ਅਨਾਊਂਸ ਕੀਤਾ ਐਂਡ ਸ਼ਾਇਦ ਇੰਟਰਨਲੀ ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਸਭ ਨੂੰ ਸੀਟਸ ਐਲੋਕੇਟ ਹੋ ਵੀ ਚੁੱਕੀਆਂ ਹੋਣਗੀਆਂ
0: ਓਕੇ
1: ਬਟ ਦੇ ਹੈਵ ਨਾਟ ਰਿਲੀਜ਼ਡ ਇਟ ਸਾਡੇ ਕੋਲ ਕਿਸੇ ਕੋਲ ਇਨਫੋਰਮੇਸ਼ਨ ਨਹੀਂ ਆਈ ਹੈ ਹਲੇ ਤੱਕ ਪਰ ਤਸਮੇਨੀਆ ਨੇ ਅਨਾਊਂਸ ਕਰਤਾ ਦੈਟ ਮੀਨਸ ਸਟੇਟ ਐਲੋਕੇਸ਼ਨ ਸ਼ੁਰੂ ਹੋ ਚੁੱਕੀ ਹੈ
0: ਰਾਈਟ ਇਹਦੇ ਜਿਹੜੇ ਹੁਣ ਨੰਬਰਸ ਨੇ ਜਿੱਦਾਂ 1250 ਤੇ 850 ਤੇ ਅਸੀਂ ਦੱਸਿਆ 800-491 ਦਾ ਤੇ ਇਹਦੇ ਪਿਛਲੀ ਵਾਰ ਨਾਲੋਂ ਕੀ ਫਰਕ ਹੈ ਕੋਈ ਕਿ ਸੇਮ ਨੇ
1: ਮੈਨੂੰ ਬਿਲਕੁਲ ਯਾਦ ਨਹੀਂ ਹੈ ਬਟ ਯੈਸ 491 ਦੀ ਬਹੁਤ ਅੱਛੀ ਸੀਟਸ ਹੈ 800 ਵਿਚ ਇਜ਼ ਨੋਟ ਬੈਡ ਸਿਰਫ 300 ਸੀਟਾਂ ਦਾ ਫਰਕ ਹੈ 190 ਤੇ 491 ਦਾ ਤੇ 800 ਸੀਟ 491 ਤਸਮੇਨੀਆ ਸਟੇਟ ਵੀ ਛੋਟੀ ਹੈ ਪਰ ਇੱਕ ਦਿੱਕਤ ਹੈ ਸਾਰੇ ਦੇਸੀਓ ਕੋ ਤਸਮੇਨੀਆ ਜਾਣਾ ਹੈ ਸਭ ਕੋ ਵਹਾਂ ਪੇ ਉਸੀ ਫੀਲਡ ਮੇ ਜੋਬ ਕਰਨੀ ਹੈ ਭੇੜ ਚਾਲ ਕਿੰਨੇ ਕੁ ਲੋਕੀ ਉੱਥੇ ਮੂਵ ਹੋ ਗਏ ਹੈ ਮੈਂ ਕਹਿ ਰਹੀ ਹਾਂ ਕੋਈ ਗਿਣਤੀ ਨਹੀਂ ਹੈ ਔਰ ਫਿਰ ਹੁਣ ਕੰਪੀਟੀਸ਼ਨ ਤਸਮੇਨੀਆ ਤੇ ਪਰਥ ਦੋ ਏਦਾਂ ਦੀ ਸਟੇਟਸ ਹੈ ਜਿੱਥੇ ਕੰਪੀਟੀਸ਼ਨ ਬਹੁਤ ਹਾਈ ਹੋਣ ਵਾਲਾ ਕਿਉਂਕਿ ਵੈਸਟਰਨ ਆਸਟ੍ਰੇਲੀਆ ਨੇ ਇਨਵਾਈਟ ਵੰਡ ਦਿੱਤੇ ਬਹੁਤ ਜ਼ਿਆਦਾ ਅਤੇ ਤਸਮੇਨੀਆ ਵਿੱਚ ਫੋਰਚੂਨੇਟਲੀ ਇੱਦਾਂ ਦੀ ਓਕੂਪੇਸ਼ਨ ਜਿੱਦਾਂ ਕਿ ਸ਼ੈਫ ਹੈ ਉਹਨਾਂ ਨੂੰ ਵੀ 65 'ਤੇ ਇਨਵਾਈਟ ਆਏ ਸੀ ਬਟ ਉਹ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀਗੇ ਉਹ ਗ੍ਰੈਜੂਏਟ ਸੀਗੇ ਬਹੁਤ ਸਾਰੇ ਫੈਕਟਰ ਸੀਗੇ ਹੁਣ ਤਸਮੇਨੀਆ ਬੱਚਿਆਂ ਨੇ ਆਈ ਫਿੰਗਰਸ ਕ੍ਰੋਸ ਸਭ ਨੂੰ ਇਨਵਾਈਟ ਆਏ ਵੀ ਰੀਅਲੀ ਹੋਪ ਕਿ ਸਭ ਨੂੰ ਇਨਵੀਟੇਸ਼ਨਸ ਆਉਣ ਬਟ ਉਹਦੇ ਲਈ ਤੁਹਾਡੀ ਐਲੀਜੀਬਿਲਿਟੀ ਅਤੇ ਕੰਪੀਟੀਸ਼ਨ ਕਿਨ ਉਹ ਵੀ ਮੈਟਰ ਕਰਦਾ ਬਹੁਤ ਜ਼ਿਆਦਾ 1250 ਸਿਰਫ ਸੀਟਸ ਹੈ 190 ਦੀ ਕਿੰਨੀਆਂ ਅਰਲੀ ਚਾਈਲਡਹੁੱਡ ਜਾਂ ਆਈ ਟੀ ਵਾਲੇ ਬੰਦੇ ਬਹੁਤ ਉੱਥੇ ਬੱਚੇ ਹੋਣੇ ਇਟ ਇਜ਼ ਆਲਮੋਸਟ ਓਨਲੀ 2000 ਸੀਟਸ 2050 ਸੀਟਸ ਹੋਈ ਨਾ ਤੇ 2000 ਸੀਟਸ ਹੈ ਟੋਟਲ 190 ਤੇ 491 ਦੀ
0: 1250
1: 1250 ਕੀ 800 491 ਕੀ ਤੋ ਟੋਟਲ ਹੋ ਗਈ 2050 ਕਿੰਨਾ ਬੱਚਾ ਉੱਥੇ ਜਿਹੜੇ ਇਸ ਹੋਪ ਨਾਲ ਉੱਥੇ ਗਏ ਹੈ ਕਿ ਸਾਨੂੰ 194-91 ਦਾ ਇਨਵਾਈਟ ਆ ਜਾਏਗਾ ਐਂਡ ਆਈ ਹੋਪ ਤੁਹਾਨੂੰ ਆਏ ਇਨਵਾਈਟ ਬਟ ਸੀਟਸ ਇੰਨੀਆਂ ਕੋਈ ਜ਼ਿਆਦਾ ਨਹੀਂ ਹੈ 2050
0: ਉਹ ਕਿਉਂਕਿ ਪਿੱਛੇ ਜੇ ਮੇਰਾ ਇੱਕ ਫਰੈਂਡ ਵੀ ਮੂਵ ਹੋਇਆ ਸੀ ਤੇ ਉਹ ਕਹਿੰਦਾ ਸੀ ਰੈਂਟਲ ਪ੍ਰੋਪਰਟੀ 'ਚ ਵੀ ਥੋੜ੍ਹੀ ਪ੍ਰੋਬਲਮ ਆਉਂਦੀ ਆ ਕਿਉਂਕਿ ਪਾਪੂਲੇਸ਼ਨ ਵੱਧ ਗਈ ਆ
1: ਹਾਂ ਪਰ ਹੁਣ ਜਿੱਦਾਂ ਹੀ ਸੀਟਸ ਐਲੋਕੇਸ਼ਨ ਹੋਣਗੀਆਂ ਹੁਣ ਰਿਵਰਸ ਮਾਈਗ੍ਰੇਸ਼ਨ ਹੋਣੀ ਸ਼ੁਰੂ ਹੋ ਜਾਣੀ ਕਿਉਂਕਿ ਜਿਹੜੇ ਹਾਇਰ ਪੁਆਇੰਟਸ ਤੇ ਹੈ ਉਹਨਾਂ ਨੂੰ ਹੀ ਪ੍ਰਾਇਰਟੀ ਮਿਲੇਗੀ ਇੱਕ ਹਾਇਰ ਪੁਆਇੰਟ ਆ ਜਾਣਗੇ ਸਭ ਤੋਂ ਜ਼ਿਆਦਾ ਪ੍ਰਾਇਰਟੀ ਤਸਮੇਨੀਆ ਦਿੰਦਾ ਜਿਹੜਾ ਬੱਚਾ ਉੱਥੇ ਪੜਿਆ ਹੋਇਆ ਉਹਨੂੰ ਪ੍ਰਾਇਰਟੀ ਦੇਣਗੇ ਫਿਰ ਉਹ ਕਿੰਨੀ ਦੇਰ ਤੋਂ ਉੱਥੇ ਕੰਮ ਕਰ ਰਹੇ ਆ ਉਹਦੀ ਕਿੰਨੀ ਸੈਲਰੀ ਹੈ ਸਾਰੇ ਫੈਕਟਰਸ ਉਹਦੇ ਵਿੱਚ ਕਾਊਂਟ ਹੋਣਗੇ
0: ਮਤਲਬ ਫਿਲਹਾਲ ਜੇ ਆਪਾਂ ਗੱਲ ਕਰੀਏ ਤੇ ਕਿਸੇ ਨੂੰ ਕਿਤੇ ਮੂਵ ਹੋਣ ਦੀ ਲੋੜ ਨਹੀਂ ਆ
1: ਨੋ
0: ਜਿੱਥੇ ਆ ਕੇ ਬਸ
1: ਹਾਂ ਰੂਲਸ ਦੀ ਵੇਟ ਕਰੋ ਐਵਰੀ ਟਾਈਮ ਅਸੀਂ ਕਹਿੰਦੇ ਹਾਂ
0: ਕਿਤੇ ਦੇ ਅਕੋਰਡਿੰਗਲੀ ਤੁਸੀਂ ਮੂਵ ਕਰ ਸਕਦੇ
1: ਬਿਲਕੁਲ
0: ਤੁਸੀਂ ਤਸਮਾਨੀਆ ਦੀ ਗੱਲ ਕੀਤੀ ਹੈ ਕਿ ਸੀਟਸ ਓਪਨ ਹੋ ਚੁੱਕੀਆਂ ਨੇ ਬਾਕੀਆਂ ਦੀ ਤੁਸੀਂ ਦੱਸਿਆ ਕਿ ਹਾਲੇ ਤੱਕ ਕੋਈ ਅਪਡੇਟ ਨਹੀਂ ਆ ਕੀ ਲੱਗਦਾ ਕਦੋਂ ਕੁ ਤੱਕ ਇਹ ਵੀ ਜਿਹੜਾ ਉਹ ਸਾਹਮਣੇ ਆ ਜਾਣਗੀਆਂ
1: ਦੇਖੋ ਔਗਸਟ ਤੇ ਸਪਟੈਂਬਰ ਤੱਕ ਆ ਜਾਣੇ ਸਾਰੇ ਰੂਲਸ ਸਪਟੈਂਬਰ ਬਹੁਤ ਲਾਸਟ ਵਿੱਚ ਹੁੰਦਾ ਲਾਸਟ ਈਅਰ ਵਿਕਟੋਰੀਆ

0: ਜੀ ਬਿਲਕੁਲ ਮਨੀਸ਼ਾ ਜੀ, ਅੱਗੇ ਤੁਸੀਂ ਗੱਲ ਕਰਨ ਡੇ ਸੀ ਕਿ ਜਿਹੜੇ 407 ਵੀਜ਼ੇ ਦੀ 482 ਦੀ, ਉਹਦੇ ਨਾਲ ਹੀ ਜਿੱਦਾਂ 1 ਜੁਲਾਈ ਤੋਂ ਚੇਂਜ ਆਇਆ ਵਾ, ਇੱਕ ਵੱਡਾ ਚੇਂਜ ਆਇਆ ਕਿ ਜਿਹਦੇ ਵਿੱਚ ਪੇ ਡੇ ਸੁਪਰ ਕਿਹਾ ਜਾਂਦਾ ਵਾ ਕਿ ਈਧਰ ਤੁਸੀਂ TFN 'ਤੇ ਕੰਮ ਕਰਦੇ ਹੋ, ਈਧਰ ਤੁਸੀਂ ABN 'ਤੇ ਕੰਮ ਕਰਦੇ ਹੋ, ਜਿੱਦਣ ਤੁਹਾਡੀ ਪੇ ਤੁਹਾਡੇ ਅਕਾਊਂਟ ਦੇ ਵਿੱਚ ਆਉਂਦੀ ਆ ਉੱਦਣ ਹੀ ਤੁਹਾਨੂੰ ਜਿਹੜਾ ਉਹ ਸੁਪਰ ਆਇਆ ਕਰੂਗਾ, ਯਾਨੀ 4 ਨਾਈਟਲੀ ਅਤੇ 4 ਨਾਈਟਲੀ, ਮੰਥਲੀ ਆ ਮੰਥਲੀ, ਵੀਕਲੀ ਅਤੇ ਵੀਕਲੀ। ਅਤੇ ਉਹਦੇ ਚੱਲਦੇ ਜਿਹੜੀ ABN ਦੇ ਉੱਤੇ ਕੰਡੀਸ਼ਨ ਲੱਗੀ ਆ, ਉਹਨੂੰ ਜੋਬ ਰੈਡੀ ਜਿਹੜੇ ਸਟੂਡੈਂਟਸ ਕਰ ਰਹੇ ਨੇ ਜਾਂ ਜਿਹੜੇ ਕਲਾਇੰਟਸ ਕਰ ਰਹੇ ਨੇ, ਉਹਨਾਂ ਦੇ ਉੱਤੇ ਕਿੱਦਾਂ ਇਫੈਕਟ ਆ ਜਾਂ ਉਹ ਕਿੱਦਾਂ ਇਸ ਚੀਜ਼ ਨਾਲ ਡੀਲ ਕਰਨ?
1: ਹੁਣ ABN 'ਤੇ ਜਿਹੜੇ ਵੀ ਐਜ਼ ਅ ਸਬ ਕੰਟਰੈਕਟਰ ਕੰਮ ਕਰ ਰਹੇ ਆ ਆਪਣੇ ਇੰਪਲੋਇਰਸ ਨਾਲ, ਉਹਨਾਂ ਨੂੰ ਲੌਂਗ ਟਰਮ, ਜੇ ਫੋਰ ਐਗਜ਼ਾਮਪਲ ਅਸੀਂ ਅੱਜ ਹੀ ਕੰਮ ਸ਼ੁਰੂ ਕੀਤਾ, ਸਾਨੂੰ ਅੱਜ ਹੀ ਨਹੀਂ ਅਸੀਂ ਲੌਂਗ ਟਰਮ ਇੰਪਲੋਏ ਹੋ ਗਏ, ਆਈ ਥਿੰਕ ਆਫਟਰ ਅਰਾਊਂਡ ਲੈਟਸ ਸੇ 3 ਮਹੀਨੇ ਬਾਅਦ, ਤੁਹਾਨੂੰ ਪਤਾ ਹੈ ਤੁਸੀਂ JRP ਕਰ ਰਹੇ ਹੋ ਆਪਣੇ ਇੰਪਲੋਇਰ ਨਾਲ, ਤੁਸੀਂ ਅੱਗੇ ਵੀ ਸਾਲ ਕੰਮ ਕਰਨਾ ਹੈ ਜਾਂ ਤੁਸੀਂ ਆਲਰੇਡੀ 2 ਸਾਲ ਤੋਂ ਕੰਮ ਕਰ ਰਹੇ ਹੋ ABN 'ਤੇ, ਪਹਿਲਾਂ ਸੁਪਰ ਪਹਿਲਾਂ 20 ਪੈਣਾ ਚਾਹੀਦਾ ਸੀ, ਬਟ ਹੁਣ ਇਹਨਾਂ ਨੇ ਐਵਰੀ ਫੋਰਟਨਾਈਟ, ਜੇ ਤੁਹਾਨੂੰ ਫੋਰਟਨਾਈਟ ਪੇ ਪੈ ਰਹੀ ਹੈ ਜਾਂ ਜੇ ਮੰਥਲੀ ਪੇ ਪੈ ਰਹੀ ਹੈ ਜਾਂ ਵੀਕਲੀ ਪੈ ਰਹੀ ਹੈ, ਵਿਦ ਐਵਰੀ ਪੇ ਥੋੜਾ ਸੁਪਰ ਪੈਣਾ ਚਾਹੀਦਾ, ਦੈਟ ਇਜ਼ ਵਾਟ ਦ ਰੂਲ ਇਜ਼ ਨਾਓ। ਹੁਣ ਇਹ ਚੀਜ਼ JRP ਵਾਲਿਆਂ ਨੇ ਬਿਲਕੁਲ ਧਿਆਨ ਰੱਖਣੀ ਹੈ, ਹੈ ਨਾ, ਕਿ ਉਹਨਾਂ ਦੀ ਜਿਹੜੀ ਸੈਲਰੀ ਆ ਰਹੀ ਹੈ ਉਹਦੇ ਨਾਲ ਹੀ ਇੰਪਲੋਇਰ ਉਹਨਾਂ ਦੇ ਸੁਪਰ ਅਕਾਊਂਟ 'ਚ ਵੀ ਸੁਪਰ ਪਾਏਗਾ। ਫੋਰ ਐਗਜ਼ਾਮਪਲ, ਜੇ 1 ਵੀਕ ਦੀ ਜਾਂ ਫੋਰਟਨਾਈਟ ਦੀ ਤੁਹਾਨੂੰ 2000 ਪੇ ਬਣੀ, 12% ਸੁਪਰ ਇਜ਼ $240, ਵਿਦ ਐਵਰੀ ਪੇ ਤੁਹਾਡਾ $240, ਜੇ 2000 ਪੇ ਹੈ ਤੁਹਾਡੇ ਸੁਪਰ ਅਕਾਊਂਟ 'ਚ ਵੀ ਜਾਣਗੇ। ਜੇ ਤੁਸੀਂ GST ਰਜਿਸਟਰਡ ਹੋ ਦੈਨ ਉਹ GST 'ਤੇ ਨਹੀਂ ਸੁਪਰ ਪਏਗਾ, ਬੇਸ ਪੇ 'ਤੇ ਹੀ ਸੁਪਰ ਪਏਗਾ।
0: ਓਕੇ,
1: ਜੇ ਤੁਸੀਂ GST ਵੀ ਦੇ ਰਿਹਾ ਤੁਹਾਨੂੰ, ਜਿੱਦਾਂ ਵੀ ਤੁਹਾਡਾ ਆਪਣਾ ਅਗਰੀਮੈਂਟ ਜਾਂ ਕੰਮ ਹੈ ਜਾਂ ਤੁਹਾਡੀ ਕਿੰਨੀ ਇਨਕਮ ਹੈ ਜੋ ਤੁਹਾਡਾ ਇੰਪਲੋਇਰ ਨਾਲ ਸਰਵਿਸ ਅਗਰੀਮੈਂਟ 'ਤੇ ਡਿਸਾਈਡ ਹੋਇਆ, ਉਹਦੇ 'ਤੇ ਤੁਸੀਂ ਦੇਖੋਗੇ ਜੇ ਤੁਸੀਂ ਤੁਹਾਡੀ GST ਪਾ ਕੇ 2200 ਪੇ ਬਣ ਰਹੀ ਹੈ। ਹੁਣ 2000 'ਤੇ ਸੁਪਰ ਪਏਗਾ, 2200 'ਤੇ ਸੁਪਰ ਨਹੀਂ ਪਏਗਾ, ਡੋਂਟ ਮੇਕ ਦਿਸ ਮਿਸਟੇਕ।
0: ਓਕੇ,
1: ਠੀਕ ਹੈ। ਤੋ ਇਹ ਹੁਣ ਇੰਪਲੋਇਰਸ ਦੀ ਇੱਕ ਰਿਸਪੋਂਸੀਬਿਲਿਟੀ ਹੋਰ ਵੱਧ ਗਈ ਹੈ, ਦੇ ਹੈਵ ਬਿਕਮ ਮੋਰ ਰਿਸਪੋਂਸੀਬਲ, ਕਿਉਂਕਿ ਉਹਨਾਂ ਨੂੰ ਹੀ ਪਾਣੀ ਪੈਣੀ ਹੈ ਸੁਪਰ,
0: ਐਕਸਟਰਾ ਇੱਕ ਸਟੈਪ ਕਰਨਾ ਪੈਣਾ ਉਹਨਾਂ ਨੂੰ।
1: ਬਿਲਕੁਲ, ਤੇ ਜੋਬ ਰੈਡੀ ਵਾਲਿਆਂ ਨੂੰ ਬਿਲਕੁਲ, ਖਾਸ ਤੌਰ ਤੇ, ਕਿਉਂਕਿ ਦੇਖੋ ਦਿਸ ਇਜ਼ ਨੋਟ ਓਨਲੀ ਫੋਰ ਯੂਰ ਜੋਬ ਰੈਡੀ। ਜਦੋਂ ਅਸੀਂ PR ਪਾਉਂਦੇ ਹਾਂ 189-190 ਦੀ ਐਪਲੀਕੇਸ਼ਨ, 482-186 ਦੀ ਐਪਲੀਕੇਸ਼ਨ ਪਾਉਂਦੇ ਹਾਂ, ਉਦੋਂ ਵੀ ਚਾਹੇ ਤੁਸੀਂ ABN 'ਤੇ ਕੰਮ ਕੀਤਾ ਜਾਂ ਤੁਸੀਂ ਜਿਹਦੇ 'ਤੇ ਵੀ ਕੰਮ ਕੀਤਾ, ਬਹੁਤ ਵਾਰੀ ਕੇਸ ਆਫਿਸਰ ਸੁਪਰ ਸਟੇਟਮੈਂਟ ਮੰਗਦੇ ਆ। ਐਂਡ ਹੁਣ ਕਿਉਂਕਿ ਰੂਲ ਮੈਂਡੇਟਰੀ ਹੋ ਗਿਆ, ਹੁਣ ਤਾਂ ਤੁਹਾਨੂੰ ਹੋਰ ਧਿਆਨ ਰੱਖਣਾ ਪੈਣਾ, ਅਤੇ ਤੁਸੀਂ ਮੇਕ ਸ਼ੋਰ ਕਰੋ, ਤੁਸੀਂ ਆਪਣੇ ਇੰਪਲੋਇਰ ਨੂੰ ਦੱਸੋ ਕਿ ਕਿਉਂ ਸੁਪਰ ਨੈਸੈਸਰੀ ਹੈ, ਇਹ ਤੁਹਾਡੀ ਓਬਲੀਗੇਸ਼ਨ ਨਹੀਂ ਹੈ, ਇਹ ਤੁਹਾਡੇ ਇੰਪਲੋਇਰ ਦੀ ਓਬਲੀਗੇਸ਼ਨ ਹੈ, ਉਹ ਬਿਜ਼ਨਸ ਕਰ ਰਹੇ ਆ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਜੇ ਤੁਹਾਨੂੰ ਇੰਪਲੋਏ ਕੀਤਾ ਹੈ ਅਤੇ ਉਹਨਾਂ ਨੇ ਤੁਹਾਨੂੰ ਸੁਪਰ ਦੇਣਾ ਹੀ ਦੇਣਾ ਹੈ। ਤੋ ਇਟ ਇਜ਼ ਦੇਅਰ ਰਿਸਪੋਂਸੀਬਿਲਿਟੀ, ਇਟ ਇਜ਼ ਨੋਟ ਯੋਰ ਰਿਸਪੋਂਸੀਬਿਲਿਟੀ। ਬਟ ਵੈਨ ਯੋਰ 189 ਵੀਜ਼ਾ ਐਪਲੀਕੇਸ਼ਨ ਔਰ 190 ਵੀਜ਼ਾ ਐਪਲੀਕੇਸ਼ਨ ਵਿਲ ਬੀ ਲੌਜਡ, ਦੈਨ ਦੇ ਵਿਲ ਆਸਕ ਫੋਰ ਦ ਬੈਂਕ ਸਟੇਟਮੈਂਟਸ ਐਂਡ ਦ ਇਨਵੋਇਸਿਸ ਐਂਡ ਦ ਟੈਕਸ ਐਂਡ ਦ ਸੁਪਰ ਸਟੇਟਮੈਂਟ, ਸੋ ਦੈਟ ਇਜ਼ ਯੋਰ ਥਿੰਗ,
0: then it's come your responsibility.
1: Yeah, then it becomes your responsibility. ਕਿ ਤੁਸੀਂ ਕਰ ਸਕਦੇ ਹੋ ਆਪਣੇ ਇੰਪਲੋਇਰ ਨੂੰ ਚੇਂਜ, ਨਹੀਂ ਕਰ ਸਕਦੇ ਹੋ, ਛੱਡਤਾ ਹੋਏਗਾ, ਲੜਕੇ ਛੱਡਤਾ ਹੋਏਗਾ, ਵੀ ਡੋਂਟ ਨੋ। ਬੈਟਰ ਹੈ ਤੁਸੀਂ ਹੁਣੇ ਹੀ ਆਪਣੇ ਇੰਪਲੋਇਰ ਨਾਲ ਪੂਰਾ ਅਗਰੀਮੈਂਟ ਕਰੋ ਤੇ ਪ੍ਰੋਪਰ ਬਾਏ ਲਾਅ ਚੱਲੋ।
0: ਜੀ ਬਿਲਕੁਲ, ਕਿਉਂਕਿ ਬਾਅਦ 'ਚ ਪ੍ਰੋਬਲਮ ਆਉਣ ਨਾਲੋਂ ਚੰਗਾ ਤੁਸੀਂ ਪਹਿਲਾਂ ਹੀ ਥੋੜ੍ਹਾ ਜਿਹਾ ਆਪਣਾ ਸਿਸਟਮ ਸਿੱਧਾ ਰੱਖੋ। ਅਤੇ ਹੁਣ ਮੰਨ ਲਓ ਜਿੱਦਾਂ ਜੁਲਾਈ ਲਗਭਗ ਕੰਢੇ 'ਤੇ ਆ, ਹੈ ਨਾ, ਖਤਮ ਹੋ ਚੱਲਿਆ, ਅਤੇ ਜੇ ਹੁਣ ਤੱਕ ਜਿਹੜੀ 1-2 ਪਈਆਂ ਨਿਕਲੀਆਂ ਜੁਲਾਈ ਦੇ ਵਿੱਚ ਉਹ ਨਹੀਂ, ਕਿਸੇ ਰੀਜ਼ਨ ਕਰਕੇ ਕਿਸੇ ਨੇ ਪਵਾਇਆ ਜਾਂ ਮਿਸ ਹੋ ਗਿਆ, ਉਹਦਾ ਵੀ ਕੁਛ ਹੋ ਸਕਦਾ ਕਿ
1: ਬਿਲਕੁਲ ਹੁਣ ਉਹ ਆਪਣੇ ਇੰਪਲੋਇਰ ਨੂੰ ਕਹਿ ਦੇਣ ਕਿ ਅਕਾਊਂਟੈਂਟ ਨਾਲ ਸੈਟਅਪ ਕਰਾਓ ਸੁਪਰ ਦਾ। ਦੇਖੋ ਇਹ ਤੁਹਾਨੂੰ ਪਤਾ ਹੈ ਇਹ ਜੋਬ ਰੈਡੀ ਕਰ ਰਹੇ ਹੈ, ਤੁਸੀਂ ਸਾਲ ਕੰਮ ਕਰਨਾ ਹੀ ਕਰਨਾ, ਤੁਸੀਂ ਆਪਣਾ ਸੁਪਰ ਕਲੀਅਰ ਕਰਵਾਓ ਆਪਣੇ ਇੰਪਲੋਇਰ ਦੇ ਪਿੱਛੇ ਪੈ ਕੇ, ਜਿੱਦਾਂ ਵੀ ਕਰਨਾ, ਤੁਹਾਡੀ ਫਾਈਲ ਲੱਗਣੀ ਹੈ। ਇੰਪਲੋਇਰ ਦੀ ਤਾਂ ਓਬਲੀਗੇਸ਼ਨ ਹੈ ਹੀ ਹੈ, ਇੰਪਲੋਇਰ ਲਈ ਵੀ ਇਟਸ ਅ ਵੈਰੀ ਸਟ੍ਰਿਕਟ ਥਿੰਗ, ਉਹਨਾਂ ਨੂੰ ਵੀ ਤਾਂ ਫਾਈਨ ਆ ਸਕਦਾ, ਤੁਸੀਂ ਆਪਣੇ ਇੰਪਲੋਇਰਸ ਨੂੰ ਕੰਮ 'ਤੇ ਰੱਖ ਕੇ ਨਹੀਂ ਦੇ ਰਹੇ ਹੋ। ਇਟ ਇਜ਼ ਨੋਟ ਓਨਲੀ ਫੋਰ ਇੰਪਲੋਇਸ, ਇਟ ਇਜ਼ ਬੋਥ ਵੇ, ਉਹਨਾਂ ਦੀ ਓਬਲੀਗੇਸ਼ਨ ਹੈ ਟੈਕਸ ਆਫਿਸ ਤੋਂ, ਤੁਹਾਡੀ ਓਬਲੀਗੇਸ਼ਨ ਹੈ ਮਾਈ ਇਮੀਗ੍ਰੇਸ਼ਨ ਦੀ ਫਾਈਲ ਤੋਂ, ਤਾਂ ਆਪ ਆਪਣੀ ਮੇਨਟੇਨ ਰੱਖੋ।
0: ਜੀ ਬਿਲਕੁਲ, ਥੋੜ੍ਹਾ ਜਿਹਾ ਧਿਆਨ ਨਾਲ, ਕਿਉਂਕਿ ਰੂਲਸ ਜਿਹੜੇ ਚੇਂਜ ਹੋਏ ਨੇ ਜੁਲਾਈ 2026 ਦੇ ਵਿੱਚ, ਉਹਨਾਂ ਨੂੰ ਥੋੜ੍ਹਾ ਧਿਆਨ ਨਾਲ ਜਿਹੜਾ ਉਹ ਪੜ੍ਹ ਲਿਆ ਜਾਵੇ ਅਤੇ ਉਹਨਾਂ ਦੇ ਉੱਤੇ ਜਿਹੜਾ ਧਿਆਨ ਦਿੱਤਾ ਜਾਵੇ ਅਤੇ ਆਪਣਾ ਜਿਹੜਾ ਸਾਰਾ ਸਿਸਟਮ ਹੈ ਉਸੇ ਹਿਸਾਬ ਨਾਲ ਚਲਾਇਆ ਜਾਵੇ, ਇਹੀ ਬੈਸਟ ਆ। ਅਤੇ ਇੱਧਰ ਕਈ ਜਿਹੜੇ ਮੇਰੇ ਫਰੈਂਡ ਸੀਗੇ

0: ਉਹ ਕਹਿ ਰਹੇ ਸੀਗੇ ਕਿ ਉਹਨਾਂ ਦਾ ਬ੍ਰਿਜਿੰਗ ਵੀਜ਼ਾ ਸੀ ਹੋ ਗਿਆ ਹੁਣ, ਮਨ ਏ ਤੇ ਬੀ ਮੈਂ ਸੁਣਿਆ ਸੀਗਾ ਕਿ ਏ ਸ਼ਾਇਦ
1: ਏ ਵੀ ਹੁੰਦਾ ਬੀ ਵੀ ਹੁੰਦਾ ਸੀ ਈ,
0: ਬੀ ਉਹ ਹੁੰਦਾ ਜਿਹੜਾ ਟਰੈਵਲ ਕਰਨ ਲਈ ਰਹਿਣਾ, ਤੇ ਏ ਹੁੰਦਾ ਮਿਲਦਾ ਆ ਜਦੋਂ ਕੋਈ ਵੀਜ਼ਾ ਪਾਈਏ, ਤੇ ਉਹ ਸੀ ਹੀ ਉਹਨਾਂ ਕੋਲ, ਤੇ ਉਹ ਕਹਿੰਦੇ ਕਿ ਸਾਡੇ ਕੋਲ ਆਪਸ਼ਨ ਨਹੀਂ ਆ ਕਿ ਨਾ ਹੀ ਅਸੀਂ ਹੁਣ 482 ਵੱਲ ਜਾ ਸਕਦੇ ਹਾਂ, ਨਾ ਹੀ ਉਹ ਕਹਿੰਦੇ ਸੀਗੇ ਕਿ 186 ਕੇ ਕਿਹੜਾ ਵੀਜ਼ਾ ਹੁੰਦਾ, ਨਾ ਹੀ ਉੱਧਰ ਨੂੰ ਜਾ ਸਕਦੇ ਨੇ, ਅਤੇ ਵੀਜ਼ਾ ਸਮਹਾਓ ਉਹਨਾਂ ਦੇ ਰਿਫਿਊਜ਼ ਹੋ ਚੁੱਕੇ ਸੀ ਕਿਸੇ ਰੀਜ਼ਨਸ ਕਰਕੇ, ਅਤੇ ਉਹ ਫਿਰ ਕਿਹੜੇ ਪਾਸੇ ਨੂੰ ਜਾਣ ਜਾਂ ਉਹਨਾਂ ਦੀ ਕੀ ਰਾਹ ਨੇ?
1: ਦੋ ਤਿੰਨ ਤਰੀਕੇ ਤੋਂ ਇਹ ਬ੍ਰਿਜਿੰਗ ਵੀਜ਼ਾ ਸੀ 'ਤੇ ਜਾਂਦੇ ਆ।
0: ਓਕੇ,
1: ਬ੍ਰਿਜਿੰਗ ਵੀਜ਼ਾ ਸੀ ਜੇ ਤਾਂ ਤੁਸੀਂ ਰਿਫਿਊਜ਼ਲ ਤੋਂ ਬਾਅਦ ਸੀ 'ਤੇ ਗਏ ਹੋ, ਫਿਰ ਅਲੱਗ ਕੇਸ ਹੈ।
0: ਓਕੇ,
1: ਜੇ ਤੁਹਾਡੇ ਵੀਜ਼ਾ ਰਿਫਿਊਜ਼ ਨਹੀਂ ਹੋਏ ਪਰ ਤੁਸੀਂ ਬ੍ਰਿਜਿੰਗ ਵੀਜ਼ਾ ਸੀ 'ਤੇ ਹੋ, ਫਿਰ ਅਲੱਗ ਕੇਸ ਹੈ। ਮੈਂ ਦੋਨੋਂ ਸਿਨੈਰੀਓ ਤੁਹਾਨੂੰ ਐਕਸਪਲੇਨ ਕਰ ਦਿੰਦੀ ਹਾਂ। ਜੇ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋਇਆ ਤੇ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਹੋ,
0: ਹਾਂਜੀ,
1: ਫਿਰ ਤੁਸੀਂ 189482186 ਸਾਰੇ ਲਈ ਐਲੀਜੀਬਲ ਹੋ।
0: ਓਕੇ,
1: ਯੂ ਆਰ ਫੋਰਚੂਨੇਟ। ਪਰ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤੇ ਤੁਹਾਨੂੰ ਹੁਣ ਬ੍ਰਿਜਿੰਗ ਵੀਜ਼ਾ ਸੀ ਤੋਂ ਬੀ ਨਹੀਂ, ਤੁਸੀਂ ਟਰੈਵਲ ਨਹੀਂ ਕਰ ਸਕਦੇ ਸੀ ਤੇ, ਤੁਹਾਨੂੰ ਬੀ ਗ੍ਰਾਂਟ ਨਹੀਂ ਹੋਣਾ, ਠੀਕ ਹੈ। ਇਹਦਾ ਮਤਲਬ ਕੀ ਹੈਗਾ, ਤੁਸੀਂ ਬਾਹਰ ਜਾਓਗੇ ਤੇ ਤੁਸੀਂ ਲੈਟ ਸੇ 482 ਪਾ ਰਹੇ ਹੋ, ਤੁਸੀਂ ਬਾਹਰ ਜਾਓਗੇ ਤੁਸੀਂ ਵਾਪਸ ਨਹੀਂ ਆ ਸਕਦੇ। ਤੇ ਤੁਸੀਂ 482 ਲਈ ਜਾਂ ਤਾਂ ਤੁਸੀਂ ਨੋਮੀਨੇਸ਼ਨ ਅਪਰੂਵਲ ਤੋਂ ਬਾਅਦ ਜਾਓ, ਹੁਣ ਤਾਂ ਆ ਗਈ ਨੋਮੀਨੇਸ਼ਨ ਅਪਰੂਵਲ, ਹੁਣ ਇੰਡੀਆ ਜਾ ਕੇ ਵੀਜ਼ਾ ਦੀ ਵੇਟ ਕਰੋ, ਕਿਉਂਕਿ ਜੇ ਨੋਮੀਨੇਸ਼ਨ ਅਪਰੂਵ ਹੈ ਤੇ ਵੀਜ਼ਾ ਅਪਰੂਵਲ ਆਉਣੀ ਹੀ ਆਉਣੀ ਹੈ। 99% ਕੋਈ ਇੱਦਾਂ ਦਾ ਹੈ ਨਹੀਂ ਕਿ ਨਾ ਆਏ, ਠੀਕ ਹੈ। ਪਰ ਹੁਣ ਇਹ ਵੀ ਨਹੀਂ ਹੈ, ਨਹੀਂ ਜਾ ਸਕਦੇ, ਜਾਣਾ ਚਾਹੁੰਦੇ ਨਹੀਂ ਹੈ, ਕੋਈ ਹਾਲਾਤ ਨਹੀਂ ਅਲਾਓ ਕਰ ਰਹੇ ਹੈ
0: ਜੀ।
1: ਇਨ ਦੈਟ ਕੇਸ ਜੇ ਤੁਸੀਂ 45 ਤੋਂ ਬਿਲੋ ਹੋ, ਤੁਹਾਡੇ ਕੋਲ ਤੁਹਾਡੀ ਨੋਮੀਨੇਟਿਡ ਓਕੂਪੇਸ਼ਨ 'ਚ, ਫੋਰ ਐਗਜ਼ਾਮਪਲ ਐਜ਼ ਅ ਸ਼ੈਫ ਜਾਂ ਐਜ਼ ਅ ਮੋਟਰ ਮਕੈਨਿਕ, ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ
0: ਜੀ,
1: ਸਕਿੱਲ ਅਸੈਸਮੈਂਟ ਹੈ, 6 ਈਚ ਹੈ, ਜੋ ਵੀ ਬੇਸਿਕ ਸਾਰੀਆਂ ਰਿਕੁਆਇਰਮੈਂਟਸ ਹੈ, ਤੇ ਤੁਸੀਂ 494 ਜੋ ਕਿ ਰੀਜਨਲ ਸਪੋਂਸਰਡ ਵੀਜ਼ਾ ਹੈ ਉਹ ਪਾ ਸਕਦੇ
0: ਹੋ। 494, ਓਕੇ,
1: ਤੁਸੀਂ ਇਹ ਵੀਜ਼ਾ ਪਾ ਸਕਦੇ ਹੋ। ਇਟ ਇਜ਼ ਅ ਪ੍ਰੋਵਿਜ਼ਨਲ PR, ਬ੍ਰਿਜਿੰਗ ਵੀਜ਼ਾ ਸੀ ਤੇ, ਤੇ ਜੇ ਤੁਹਾਡੇ ਤੇ ਵੀਜ਼ਾ ਰਿਫਿਊਜ਼ਡ ਵੀ ਹੈ ਤਾਂ ਵੀ ਤੁਸੀਂ ਔਨ ਸ਼ੋਰ ਰਹਿ ਕੇ ਵੀ 494 ਪਾ ਸਕਦੇ ਹੋ,
0: ਤੇ ਇਹੀ ਆਪਸ਼ਨ ਹੈ ਉਹਨਾਂ ਕੋਲੇ।
1: ਜਾਂ ਤੇ ਫਿਰ 491 ਵਗੈਰਾ ਦਾ ਇਨਵਾਈਟ ਆ ਜਾਏ, ਸਿਰਫ 3 ਵੀਜ਼ਾ ਹੀ ਪਾ ਸਕਦੇ ਹੈ ਔਨ ਸ਼ੋਰ ਜਾਂ ਪਾਰਟਨਰ ਵੀਜ਼ਾ ਵਗੈਰਾ। ਚਲੋ ਉਹ ਸਭ ਚੀਜ਼ਾਂ ਸੈਕੰਡਰੀ ਹੈ, ਕਿਉਂਕਿ 491 ਦਾ ਜੇ ਇਨਵਾਈਟ ਆ ਰਿਹਾ ਉਹਦੇ ਤੋਂ ਤਾਂ ਅੱਛੀ ਕੋਈ ਆਪਸ਼ਨ ਹੀ ਨਹੀਂ, ਜੇ 190 ਦਾ ਇਨਵਾਈਟ ਆ ਰਿਹਾ ਉਹ ਤਾਂ ਤੁਹਾਡੀ ਲੋਟਰੀ ਹੈ। ਪਰ ਜੇ ਤੁਹਾਡੇ ਕੋਲ ਇਹ ਸਾਰੀਆਂ ਯੂਨੋ ਚੀਜ਼ਾਂ ਨਹੀਂ ਹੈਗੀਆਂ ਜਾਂ ਤੁਹਾਨੂੰ ਪਤਾ ਤੁਹਾਡੇ ਪੁਆਇੰਟਸ ਵੀ ਨਹੀਂ ਪੂਰੇ ਹੋ ਰਹੇ, ਮੈਮ ਨਹੀਂ ਆਉਣੇ, 7 ਇੰਚ ਨਾਟੀ ਨਹੀਂ ਹੋਣੀ ਹੈ, ਬਾਰ ਵੀ ਲੱਗ ਗਈ ਹੈ, ਹੈ ਨਾ, ਸ਼ੈਫ ਹੈ, ਮੈਂ ਤਾਂ ਹੀ ਸ਼ੈਫ ਅਤੇ ਮੋਟਰ ਮਕੈਨਿਕ ਦਾ ਐਗਜ਼ਾਮਪਲ ਦਿੱਤਾ ਕਿਉਂਕਿ ਉਹਦੇ ਵਿੱਚ ਇਨਵੀਟੇਸ਼ਨਸ ਨਹੀਂ ਆ ਰਹੇ। 3 ਸਾਲ ਦਾ ਐਕਸਪੀਰੀਅੰਸ ਹੈ, ਸਕਿੱਲ ਅਸੈਸਮੈਂਟ ਹੈ, ਫਾਈਂਡ ਅ ਰੀਜਨਲ ਇੰਪਲੋਇਰ, ਗੋ ਦੇਅਰ, ਵਰਕ ਫੋਰ ਹਿਮ, ਆਸਕ ਹਿਮ ਟੂ ਸਪੋਂਸਰ ਯੂ, ਕਿਉਂਕਿ ਜੇ ਇਨਵਾਈਟ ਨਹੀਂ ਆਉਣਾ ਤਾਂ ਅਸੀਂ ਕੁਛ ਤਾਂ PR ਲੈਣ ਦਾ ਕਿਹੜਾ ਤਰੀਕਾ ਹੈ। 3 ਸਾਲ ਦਾ ਐਕਸਪੀਰੀਅੰਸ ਤੇ 494 ਇੱਥੇ ਰਹਿ ਕੇ ਪਾ ਸਕਦੇ ਹੈ, ਔਰ ਜਦੋਂ 494 ਗ੍ਰਾਂਟ ਹੋ ਗਿਆ ਯੂ ਗੈਟ ਅ ਪ੍ਰੋਵਿਜ਼ਨਲ ਮੈਡੀਕਲ, ਪ੍ਰੋਵਿਜ਼ਨਲ ਮੈਡੀਕੇਅਰ ਕਾਰਡ, ਪ੍ਰੋਵਿਜ਼ਨਲ ਪਰਮਾਨੈਂਟ ਰੈਜ਼ੀਡੈਂਸੀ, ਤੇ ਫਿਰ ਤੁਸੀਂ PR ਹੋ, ਚਾਹੇ ਉਹ ਪ੍ਰੋਵਿਜ਼ਨਲ PR ਹੈ, ਬਟ ਦੈਟ ਇਜ਼ ਅ PR
0: ਐਟਲੀਸਟ,
1: ਐਟਲੀਸਟ
0: ਨਹੀਂ ਇਟਸ ਵੈਰੀ ਗੁੱਡ ਮਿਲਣ ਲਿਆ ਤੇ ਉੱਤੋਂ ਤੁਸੀਂ PR ਵੀ ਹੋ ਰਹੇ ਹੋ, ਚਲੋ ਭਾਵੇਂ ਪ੍ਰੋਵਿਜ਼ਨਲੀ।
1: ਦੇਖੋ ਜਦੋਂ ਕੋਈ ਪਾਰਟਨਰ, ਕੋਈ ਅਸੀਂ PR ਹੁੰਦੇ ਹਾਂ ਤੇ ਸਾਡੇ ਜਿਹੜੇ ਪਾਰਟਨਰ ਆਉਂਦੇ ਆ ਉਹ ਵੀ ਤਾਂ ਪ੍ਰੋਵਿਜ਼ਨਲ PR ਤੇ ਹੀ ਆਉਂਦੇ ਆ, ਉਹ ਵੀ ਤੇ 2 ਸਾਲ ਪ੍ਰੋਵਿਜ਼ਨਲ PR ਤੇ ਰਹਿੰਦੇ ਆ। ਵਾਟ ਇਜ਼ 491
0: ਪ੍ਰੋਵਿਜ਼ਨਲ
1: PR? ਹਾਂ, 5 ਸਾਲ ਦੀ ਪ੍ਰੋਵਿਜ਼ਨਲ PR 491 ਚ ਗ੍ਰਾਂਟ ਹੁੰਦੀ ਹੈ, 5 ਸਾਲ ਦੀ ਪ੍ਰੋਵਿਜ਼ਨਲ PR 494 ਚ ਗ੍ਰਾਂਟ ਹੁੰਦੀ ਹੈ, 5 ਸਾਲ ਦੀ ਪ੍ਰੋਵਿਜ਼ਨਲ PR 820 ਤੇ ਗ੍ਰਾਂਟ ਹੁੰਦੀ ਹੈ। ਉਸਕਾ ਕੋਈ ਨੁਕਸਾਨ ਨਹੀਂ ਹੈ, ਤੁਹਾਨੂੰ ਸਾਰੇ ਬੈਨੀਫਿਟਸ ਮਿਲ ਰਹੇ ਹੈ। ਮੈਂ ਤੁਹਾਨੂੰ ਸਿਰਫ ਇਹ ਦੱਸ ਰਹੀ ਹਾਂ ਜੇ ਤੁਸੀਂ ਐਲੀਜੀਬਲ ਹੀ ਨਹੀਂ ਹੋ ਰਹੇ ਹੋ, ਤੁਹਾਡੇ ਇਨਵਾਈਟ ਹੀ ਨਹੀਂ ਆ ਰਹੇ ਹੈ, ਤੇ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਕਿਸੇ ਵੀ ਵਜ੍ਹਾ ਕਰਕੇ ਚਲੇ ਗਏ ਹੋ, ਤੇ ਤੁਸੀਂ ਨਿਰਾਸ਼ ਹੋ ਕੇ ਸਾਰੀ ਹੋਪਸ ਨਹੀਂ ਛੱਡ ਸਕਦੇ ਹੋ। ਮੈਡੀਕਲ ਟ੍ਰੀਟਮੈਂਟ ਪਾ ਲਿਆ ਸੀ, ਟਰੈਵਲ ਨਹੀਂ ਕਰ ਸਕਦੇ ਹੋ, ਪ੍ਰੋਟੈਕਸ਼ਨ ਵੀਜ਼ਾ ਪਾਇਆ ਸੀ, ਸਾਰੇ ਰਸਤੇ ਖਰਾਬ ਹੋ ਗਏ, ਪਰ ਆਪਣੇ ਕੋਲ ਇਹ ਰਸਤਾ ਹੈ
0: ਜੀ,
1: ਰੀਜਨਲ ਚ ਇੰਪਲੋਇਰ ਹੋਣਾ ਚਾਹੀਦਾ ਹੈ
0: ਜੀ। ਬਿਲਕੁਲ, ਬਸ ਇਹੋ ਹੀ ਹੈ ਤੁਹਾਡੇ ਲਈ ਕਿ ਤੁਸੀਂ ਇੱਕ ਰੀਜਨਲ ਚ ਇੰਪਲੋਇਰ ਲੱਭਣਾ ਵਾ,
1: ਹੋਰ ਕੀ ਤੇ,
0: ਬਾਕੀ ਕੰਮ
1: ਉਹਦੇ ਕੋਲ ਕੰਮ ਕਰਨਾ 2-3 ਸਾਲ
0: ਜੀ,
1: ਪਰ PR ਹੋਣ ਤੋਂ ਬਾਅਦ, ਵਿਚ ਇਜ਼ ਦ ਬੈਸਟ ਥਿੰਗ।
0: ਨਾਲੇ ਵੈਸੇ ਵੀ ਆਪਾਂ ਨੂੰ ਨਾ ਲੱਗਦਾ ਹੁੰਦਾ ਕਿ ਆਪਾਂ PR ਤੋਂ ਬਾਅਦ ਪਤਾ ਨਹੀਂ ਕੀ ਕਰਦੇ ਨਾ, ਪਰ ਕਰਨਾ ਕੰਮ ਹੀ ਹੁੰਦਾ ਬੰਦੇ ਨੇ
1: ਸਾਰਿਆਂ ਨੂੰ ਲੱਗਦਾ ਮੈਮ ਪੀ ਆਰ ਤੋਂ ਬਾਅਦ ਇੱਕ ਸਭ ਤੋਂ ਵੱਡੀ ਟੈਨਸ਼ਨ ਹੈ ਮੈਂ ਕਿ ਨਹੀਂ ਪੀ ਆਰ ਤੋਂ ਬਾਅਦ ਹੋਰ ਬਹੁਤ ਟੈਨਸ਼ਨ ਹੈ
0: ਕਿਉਂਕਿ ਆਪਾਂ ਨੂੰ ਲੱਗਦਾ ਵੀ ਪੀ ਆਰ ਹੋ ਗਏ ਤੇ ਫਿਰ ਸ਼ਾਇਦ ਪਤਾ ਨਹੀਂ ਸਾਨੂੰ ਘਰ ਬੈਠਿਆਂ ਨੂੰ ਰੋਟੀ ਦੇਈ ਜਾਣੀ ਇਹਨਾਂ ਨੇ ਪਰ ਸਾਰਾ ਕੁਝ ਉਦਾਂ ਹੀ ਰਹਿੰਦਾ ਉਹ ਸਿਰਫ ਇੱਕ ਪੇਪਰ ਆ ਤੇ ਉਹ ਵੀ ਜ਼ਰੂਰੀ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਜ਼ਰੂਰੀ ਨਹੀਂ ਆ
1: ਦੈਟ ਇਜ਼ ਵੈਰੀ ਇੰਪੋਰਟੈਂਟ ਫਾਰ ਯੋਰ ਗਰੋਥ ਉਹ ਇੱਕ ਸਟੈਪ ਹੈ ਤੁਹਾਡੀ ਗਰੋਥ ਵੱਲ
0: ਜੀ ਪਰ ਇਸ ਕਰਕੇ ਨਿਰਾਸ਼ ਹੋਣਾ ਕਿ ਮੈਨੂੰ ਉੱਥੇ ਕੰਮ ਕਰਨਾ ਪੈਣਾ ਪੀ ਆਰ ਤੋਂ ਬਾਅਦ ਕਿਉਂਕਿ ਹੋਰ ਵੀ ਕਿਤੇ ਜੇ ਕਰਨਾ ਤੇ ਕੰਮ ਹੀ ਕਰਨਾ ਵਾ
1: ਕੰਮ ਤੇ ਹੁਣ ਵੀ ਕਰ ਹੀ ਰਹੇ ਹੋ
0: ਹਾਂਜੀ ਜੇ ਤੁਹਾਨੂੰ ਦੋਵੇਂ ਚੀਜ਼ਾਂ ਮਿਲਦੀਆਂ ਤੇ ਫਿਰ ਇਹਦੇ ਨਾਲ
1: ਹੁਣ ਤੁਸੀਂ ਡਾਮਾ ਪਾ ਰਹੇ ਹੋ ਐਜ਼ ਅ ਟਰੱਕ ਡਰਾਈਵਰ ਉੱਥੇ ਵੀ ਤੇ ਤੁਸੀਂ 3 ਸਾਲ ਕੰਮ ਕਰਕੇ ਪੀ ਆਰ ਪਾਣੀ ਹੈ
0: ਜੀ
1: ਕਰ ਰਹੇ ਹੋ ਨਾ ਉਹ ਵੀ ਤੇ ਤੁਹਾਨੂੰ ਸਪੋਂਸਰ ਕਰ ਰਹੇ ਹੈ ਇੰਪਲੋਇਜ਼ ਜਿਹੜਾ ਇੰਪਲੋਇਰ ਤੁਹਾਨੂੰ ਸਪੋਂਸਰ ਕਰ ਰਿਹਾ ਉਹਦੇ ਕੋਲ ਵੀ ਤੁਸੀਂ 3 ਸਾਲ ਕੰਮ ਕਰਨਾ ਤਾਂ ਹੀ ਤੁਹਾਡਾ ਜਿਹੜਾ 482 ਡਾਮਾ ਅਪਰੂਵਲ ਆਣੀ ਹੈ
0: ਜੀ ਬਿਲਕੁਲ ਤੇ ਇੱਧਰ ਮਨੀਸ਼ਾ ਜੀ ਇੱਕ ਦੋ ਸਵਾਲ ਨੇ ਜਿਹੜਾ ਕਾਫੀ ਵਾਰੀ ਪੁੱਛ ਰਹੇ ਨੇ ਕਹਿੰਦੇ ਨੇ ਕਿ S56 ਜਦੋਂ ਕੋਈ ਫਾਰਮ ਹੁੰਦਾ ਹੈ ਉਹ ਦੇਈਦਾ ਤੇ ਉਸ ਤੋਂ ਬਾਅਦ ਕਿੰਨਾ ਟਾਈਮ ਲੱਗਦਾ ਗ੍ਰਾਂਟ ਨੂੰ
1: ਸੈਕਸ਼ਨ 56 ਤੋਂ ਬਾਅਦ ਇਟ ਕੈਨ ਟੇਕ 28 ਡੇਜ਼ ਟੂ 3 ਮੰਥਸ
0: ਓਕੇ ਅਪ ਟੂ
1: 3 ਬਾਕੀ ਕੇਸ ਆਫੀਸਰ ਤੇ ਹੈ ਉਹਦਾ ਦਿਲ ਕਰੇ 28 ਦਿਨ ਲਏ ਉਹਦਾ ਦਿਲ ਕਰੇ 4 ਮਹੀਨੇ ਲਏ ਕੋਈ ਇਹਦਾ ਦਾ ਹਾਰਡਕੋਰ ਰੂਲ ਨਹੀਂ ਹੈ
0: ਤੇ ਪ੍ਰਿੰਸ ਜੀ ਕਹਿੰਦੇ ਨੇ ਕਿ ਸੋਲਿਡ ਪਲਾਸਟਰ ਕੋਰਸ ਕਰਨ ਬਾਰੇ ਸੋਚ ਰਿਹਾ ਪਰ ਕਨਫਿਊਜ਼ ਆ ਕੀ ਕਰਾਂ ਜੀ ਇਹਦਾ ਆਨਸਰ ਮੈਂ ਦੇਣਾ ਜੀ ਤੁਹਾਨੂੰ ਤੁਸੀਂ ਜੇ ਕਨਫਿਊਜ਼ ਹੋ ਕੀ ਕਰਾਂ ਤੇ ਤੁਸੀਂ ਮਨੀਸ਼ਾ ਜੀ ਨੂੰ ਕੰਟੈਕਟ ਕਰੋ ਡਿਜ਼ਾਇਰ ਮਾਈਗ੍ਰੇਸ਼ਨ ਦਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ ਯਾਰੀ 0482610000 ਤੇ ਤੁਸੀਂ ਕਾਲ ਕਰੋ ਅਪਾਇੰਟਮੈਂਟ ਬਣਾਓ ਜਾਂ ਟਰਗਨੀਨਾ ਦੇ ਵਿੱਚ ਵਿਜ਼ਿਟ ਕਰੋ ਇਹਨਾਂ ਦੇ ਆਫਿਸ ਜਾਂ CBD ਦੇ ਵਿੱਚ ਅਤੇ ਆਪਣਾ ਜਿਹੜਾ ਤੁਹਾਨੂੰ ਕਨਫਿਊਜ਼ਨ ਹੈ ਉਹ ਥੋੜ੍ਹੀ ਜਿਹੀ ਦੂਰ ਕਰੋ ਬਾਕੀ ਜੇ ਤੁਸੀਂ ਕੁਛ ਐਡ ਆਊਟ ਕਰਨਾ ਤਾਂ ਦੱਸ ਦਿਓ
1: ਨਹੀਂ ਨਹੀਂ ਬਿਲਕੁਲ ਠੀਕ ਸਵਾਲ ਦਿੱਤਾ ਤੁਸੀਂ ਵਿਜ਼ਿਟ ਕਰੋ ਤੁਹਾਡੀ ਸਾਰੀ ਹੈਲਪ ਕਰਾਂਗੇ
0: ਜੀ ਬਿਲਕੁਲ ਇੱਕ ਹੋ ਰਿਹਾ ਜੀ ਜ਼ਹੂਰ ਜੀ ਕਹਿੰਦੇ ਨੇ ਕਿ 95P ਸਿਵਲ ਡਰਾਫਟ ਪਰਸਨ WA ਗ੍ਰੈਜੂਏਟ 1985 ਪੁਆਇੰਟਸ WA ਦੇ ਵਿੱਚ ਰਹਿੰਦੇ ਨੇ ਵਿਦ 7 ਬੈਂਡਸ ਸੁਜੈਸ਼ਨਸ ਇਹਦੇ ਵਿੱਚ
1: ਕੁਐਸਚਨ ਇਹ ਹੈ ਕਿ ਸੁਜੈਸ਼ਨ ਦੋ ਕੀ ਹੈ
0: ਕੀ ਮਤਲਬ ਹੋਊਗਾ
1: ਸਾਡੇ ਤੋਂ ਪੁੱਛ ਰਹੇ ਸੁਜੈਸ਼ਨ ਦੋ ਕਿ ਹੁਣ ਮੈਂ ਕੀ ਕਰਾਂ ਮੈਨੂੰ ਮੇਰੇ ਪੁਆਇੰਟ ਹੈਗੇ ਹੈ
0: ਓਕੇ
1: ਵੇਟ ਕਰੋ ਇਨਵਾਈਟ ਦੀ ਤੁਸੀਂ ਵੀ ਅਪਾਇੰਟਮੈਂਟ ਬੁੱਕ ਕਰਾਓ ਹੈ ਨਾ
0: ਤੇ ਫਿਰ ਦੋਵੇਂ ਫਿੰਗਰਸ ਕਲੋਜ਼ ਕਰਕੇ ਬਹੁ ਤੇ ਪ੍ਰੇ ਕਰਿਆ ਕਰੋ ਸਵੇਰੇ ਸ਼ਾਮ
1: ਤੇ ਬੈਕਅਪ ਪਲਾਨ ਨਾਲ ਨਾਲ ਕ੍ਰੀਏਟ ਕਰ ਲਓ
0: ਜੀ ਬਾਕੀ ਤੇ ਤੁਸੀਂ ਸਾਰਾ ਕੁਝ ਕਰ ਹੀ ਲਿਆ ਵਾ 85.7 ਬੈਂਡ ਜਿਹੜਾ ਕਿ ਵੱਡਾ ਮੋਰਚਾ ਉਹਦੇ ਤੇ ਹੀ ਮਾਰ ਲਿਆ ਤੇ ਚਲੀਏ ਫਿਰ ਲਈਏ ਮਨੀਸ਼ਾ ਜੀ ਇਜਾਜ਼ਤ ਕੋਈ ਕੁਛ ਰਹਿ ਤਾਂ ਨਹੀਂ ਗਿਆ ਇੰਪੋਰਟੈਂਟ ਇਨਫੋਰਮੇਸ਼ਨ ਹਾਂਜੀ ਥੈਂਕ ਯੂ ਜੀ ਸਾਥ ਦੇਣ ਦੇ ਲਈ ਤੇ ਇਸ ਦਾ ਰਿਪੀਟ ਜੇ ਸੁਣ ਰਹੇ ਹੋ ਤੇ ਉਹ ਫਿਰ ਮੈਂ ਦੁਬਾਰਾ ਦੱਸਦਾ ਕਿ ਐਡਜਸਟ ਕਰ ਲਿਓ ਨਾ ਹੀ ਆਪਾਂ ਲਾਈਵ ਹੋਵਾਂਗੇ ਟਿਕਟੋਕ ਦੇ ਉੱਤੇ ਅਤੇ ਨਾ ਹੀ ਉਹ ਡੇਟ 'ਤੇ ਉਹ ਸਮਾਂ ਹੋਊਗਾ ਪਰ ਨੈਕਸਟ ਅਪਡੇਟ ਜਿਹੜੀ ਉਹ ਟਾਈਮ ਟੂ ਟਾਈਮ ਤੁਹਾਨੂੰ ਆਪਾਂ ਦਿੰਦੇ ਰਹਾਂਗੇ ਜਿੱਦਾਂ ਜਿੱਦਾਂ ਆਉਣਗੀਆਂ ਅਪਡੇਟਸ ਉੱਦਾਂ ਉੱਦਾਂ ਹੀ ਮਨੀਸ਼ਾ ਜੀ ਆਉਂਦੇ ਰਹਿਣਗੇ ਅਤੇ ਦੱਸਦੇ ਰਹਿਣਗੇ ਬਾਕੀ ਅਪੁਆਇੰਟਮੈਂਟ ਲੈਣੀ ਆ ਅਤੇ ਉਹਦੇ ਲਈ ਨੰਬਰ ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਦਾ 0482610000 ਜਾਂ ਫਿਰ ਟਰਗਨੀਨਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਔਫਿਸ ਜਾਂ ਫਿਰ CBD ਦੇ ਵਿੱਚ ਮੈਲਬਰਨ ਸਿਟੀ ਦੇ ਵਿੱਚ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ ਥੈਂਕ ਯੂ ਮਨੀਸ਼ਾ ਜੀ ਫੋਰ ਕਮਿੰਗ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਆਰਟਿਸਟ ਸੀ ਜਿਹੜਾ ਬੜੀਆਂ ਸੋਹਣੀਆਂ ਲੋਕਾਂ ਦੀਆਂ ਤਸਵੀਰਾਂ ਬਣਾਉਂਦਾ ਹੈ। ਕਹਿੰਦੇ ਉਹਦੀ ਮੁਹਾਰਤ ਸੀ ਕਿ ਹੂ ਬਹੂ ਉਸੇ ਤਰ੍ਹਾਂ ਦਾ ਚਿੱਤਰ ਘੜ ਦਿੰਦਾ, ਉਦਾਂ ਦੇ ਹਾਵ ਭਾਵ ਉਹ ਘੜ ਦਿੰਦਾ ਜਿੱਦਾਂ ਦੇ ਇਨਸਾਨ ਦੇ ਹੁੰਦੇ, ਇੱਦਾਂ ਕਹਿ ਲਓ ਕਿ ਜਾਨ ਹੀ ਪਾ ਦਿੰਦਾ। ਦੂਰ ਦੂਰ ਤੱਕ ਉਹਦੇ ਚਰਚੇ ਹੋਏ, ਲੋਕ ਵਾਹਵਾ ਹੀ ਪੈਸੇ ਦੇ ਕੇ ਅਤੇ ਉਹਦੇ ਕੋਲੋਂ ਆਪਣਾ ਚਿੱਤਰ ਬਣਾਉਣ ਦੇ ਵਿੱਚ ਬੜੀ ਵਡਿਆਈ ਸਮਝਦੇ, ਬੜਾ ਵੱਡਾ ਪਨ ਸਮਝਦੇ। ਇਸ ਦੂਰ ਦਰੇਡੇ ਤੱਕ ਜਦੋਂ ਉਹਦੀ ਗੱਲਬਾਤ ਪਹੁੰਚੀ ਤਾਂ ਫਿਰ ਇੱਕ ਪੱਤਰਕਾਰ ਉਹਦੀ ਇੰਟਰਵਿਊ ਕਰਦੇ ਲਿਆ। ਉਹਨੇ ਆਰਟਿਸਟ ਕੋਲੋਂ ਹੋਰ ਬਹੁਤ ਸਾਰੇ ਸਵਾਲਾਂ ਦੇ ਨਾਲ ਨਾਲ ਇੱਕ ਸਵਾਲ ਕੀਤਾ ਕਿ ਤੁਸੀਂ ਕਿੰਨੇ ਪੈਸੇ ਲੈਂਦੇ ਹੋ ਅਤੇ ਕਿੱਦਾਂ ਦਾ ਚਿੱਤਰ ਤੁਹਾਡੇ ਲਈ ਬਣਾਉਣਾ ਸਭ ਤੋਂ ਔਖਾ, ਕਿਹੜਾ ਚਿੱਤਰ ਤੁਸੀਂ ਆਸਾਨੀ ਦੇ ਨਾਲ ਘੜ ਲੈਂਦੇ ਹੋ। ਇਹ ਕੁਛ ਕੋਮਨ ਜਿਹੇ ਸਵਾਲ ਸੀ। ਉਹ ਕਿਹੜਾ ਚਿੱਤਰ ਹੈ ਜਿਹਦੇ ਨਾਲ ਸਭ ਤੋਂ ਵੱਧ ਤੁਹਾਨੂੰ ਕਮਾਈ ਹੁੰਦੀ ਹੈ? ਕਹਿਣ ਲੱਗਾ, ਮੈਂ ਆਮ ਤੌਰ ਦੇ ਉੱਤੇ ਤਿੰਨ ਤਰ੍ਹਾਂ ਦੀਆਂ ਤਸਵੀਰਾਂ ਲੋਕਾਂ ਦੀਆਂ ਬਣਾਉਣਾ, ਤਿੰਨ ਤਰ੍ਹਾਂ ਦੀ ਪੇਂਟਿੰਗ ਮੈਂ ਕਰਦਾ। ਸਭ ਤੋਂ ਸਸਤੀ ਜਿੱਦਾਂ ਦਾ ਕੋਈ ਇਨਸਾਨ ਹੁੰਦਾ, ਜਿੱਦਾਂ ਦੀ ਉਹਦੀ ਸ਼ਕਲ ਸੂਰਤ ਹੁੰਦੀ ਆ, ਮੈਂ ਉਸੇ ਤਰ੍ਹਾਂ ਦਾ ਬਣਾ ਕੇ ਚਿੱਤਰ ਉਹਨੂੰ ਦੇ ਦਿੰਦਾ ਅਤੇ ਇਹਦਾ ਸਿਰਫ ਮੈਂ 100 ਰੁਪਈਆ ਲੈਂਦਾ ਅਤੇ ਦੂਸਰੀ ਦਾ ਮੈਂ 500 ਰੁਪਈਆ ਲੈਂਦਾ। ਉਹਦੇ ਵਿੱਚ ਜਿੱਦਾਂ ਦਾ ਇਨਸਾਨ ਹੁੰਦਾ ਵਾ ਉਸੇ ਨੂੰ ਥੋੜ੍ਹਾ ਜਿਹਾ ਨਿਖਾਰ ਦੇਈਦਾ। ਉਹ ਇਨਸਾਨ ਆਪ ਦੱਸ ਦਿੰਦਾ ਕਿ ਕਿਹੜੀ ਕਿਹੜੀ ਚੀਜ਼ ਉਹਨੇ ਠੀਕ ਕਰਨੀ ਆ, ਰੰਗ ਰੂਪ ਬਦਲਣਾ ਵਾ, ਕੋ ਮਾੜੇ ਮੋਟੇ ਨੈਨਕਸ਼ ਫਰਕ ਪਾਉਣਾ। ਸੋ ਇਹ ਛੋਟੇ ਛੋਟੇ ਜਿਹੇ ਬਦਲਾਅ, ਛੋਟਾ ਛੋਟਾ ਜਿਹਾ ਜਿਹੜਾ ਮੇਕਅਪ ਆ, ਇਹ ਵਾਲਾ ਮੈਂ ਥੋੜ੍ਹਾ ਜਿਹਾ ਮਹਿੰਗਾ ਚਿੱਤਰ ਬਣਾਉਣਾ ਅਤੇ ਸਭ ਤੋਂ ਮਹਿੰਗਾ ਉਹ ਵਾਲਾ ਮੈਂ ਚਿੱਤਰ ਬਣਾਉਣਾ ਵਾ ਜਿਹੜਾ ਇਨਸਾਨ ਹੁੰਦਾ ਨਹੀਂ ਆ, ਉਹਨੂੰ ਮੈਂ ਆਪਣੀ ਮਰਜ਼ੀ ਦੇ ਮੁਤਾਬਿਕ ਸੋਹਣਾ ਬਣਾ ਕੇ ਦੇਣਾ। ਅਸਲ ਦੇ ਵਿੱਚ ਉਹ ਚਿੱਤਰ ਉਹਦਾ ਨਹੀਂ ਹੁੰਦਾ, ਇੱਕ ਸਿਰਫ ਭਰਮ ਭੁਲੇਖਾ ਕਿ ਉਹ ਤਸਵੀਰ ਉਹਦੀ ਹੈ। ਅਸਲੀਅਤ ਦੇ ਵਿੱਚ ਉਹ ਤਸਵੀਰ ਕਿਸੇ ਹੋਰ ਦੀ ਹੀ ਬਣ ਜਾਂਦੀ ਹੈ, ਪਰ ਹਾਂ ਇਹ ਵੀ ਸੱਚਾਈ ਆ ਕਿ ਇਹ ਚਿੱਤਰ ਬੜੇ ਵੱਧ ਪੈਸੇ ਦੇ ਕੇ ਬਣਾਇਆ ਜਾਂਦਾ। ਅਤੇ ਅਗਲਾ ਸਵਾਲ ਜਿੱਦਾਂ ਪੱਤਰਕਾਰ ਨੇ ਜਾਂ ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਸੀ ਕਿ ਫਿਰ ਸਭ ਤੋਂ ਮਹਿੰਗਾ ਤੇਰਾ ਚਿੱਤਰ ਕਿਹੜਾ ਵਿਕਦਾ, ਅਤੇ ਕਹਿਣ ਲੱਗਾ ਤੀਸਰੇ ਨੰਬਰ ਦਾ। ਸਭ ਤੋਂ ਵੱਧ ਲੋਕਾਂ ਦੀ ਡਿਮਾਂਡ ਉਹੀ ਆਉਂਦੀ ਆ ਕਿ ਜੋ ਆਪਾਂ ਨਹੀਂ ਹਾਂ ਉੱਦਾਂ ਦਾ ਸਾਨੂੰ ਬਣਾ ਕੇ ਵਿਖਾ। ਤੋ ਆਪਣੀ ਮਰਜ਼ੀ ਦੇ ਨਾਲ ਵੱਧ ਤੋਂ ਵੱਧ ਹਾਰ ਸ਼ਿੰਗਾਰ ਕਰ। ਅਗਲੇ ਦੱਸ ਦਿੰਦੇ ਆ ਕਿ ਫਲਾਣੇ ਵਰਗਾ ਮੈਂ ਲੱਗਣਾ ਚਾਹੁੰਦਾ, ਫਲਾਣਾ ਸਟਾਰ, ਫਲਾਣਾ ਸਿੰਗਰ, ਫਲਾਣੀ ਹੀਰੋਇਨ। ਸੋ ਕੁਛ ਨਾ ਕੁਛ ਇੱਦਾਂ ਦਾ ਦੱਸਦੇ ਆ ਅਤੇ ਫਿਰ ਉਹਨਾਂ ਦਾ ਚਿੱਤਰ ਉਸ ਤਰੀਕੇ ਦਾ ਬਣਾ ਦਿੱਤਾ ਜਾਂਦਾ। ਇਹ ਇੱਕ ਹੈਰਾਨੀ ਦੀ ਗੱਲ ਸੀ ਕਿ ਸਭ ਤੋਂ ਮਹਿੰਗਾ ਚਿੱਤਰ ਉਹ ਆ ਜਿਹੜੇ ਉਹ ਲੋਕ ਅਸਲੀਅਤ ਦੇ ਵਿੱਚ ਖੁਦ ਹਨ ਹੀ ਨਹੀਂ, ਉਹ ਕਿਸੇ ਹੋਰ ਵਰਗਾ ਦੇਖਣਾ ਚਾਹੁੰਦੇ ਨੇ ਅਤੇ ਉਹਦਾ ਉਹ ਸਭ ਤੋਂ ਵੱਧ ਹਰਜਾਨਾ ਭਰਦੇ ਨੇ, ਸਭ ਤੋਂ ਵੱਧ ਮਿਹਨਤਾਨਾ ਦਿੰਦੇ ਨੇ। ਸ਼ਾਇਦ ਬੜਿਆਂ ਦੇ ਮਨ ਦੇ ਵਿੱਚ ਆਇਆ ਹੋਵੇ ਕਿ ਇੱਦਾਂ ਦਾ ਆਰਟਿਸਟ ਕਿੱਥੇ ਮਿਲਦਾ, ਇੱਦਾਂ ਦਾ ਬੰਦਾ ਕਿੱਥੇ ਮਿਲਦਾ ਜਿਹੜਾ ਇੱਦਾਂ ਦੀਆਂ ਤਸਵੀਰਾਂ ਬਣਾਉਂਦਾ। ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਤੁਸੀਂ ਉਹਨੂੰ ਜਾਣਦੇ ਹੋ, ਜੇ ਮੈਂ ਨਾਂ ਲਊਂਗਾ ਤਾਂ ਸ਼ਾਇਦ ਤੁਸੀਂ ਜਾਣ ਜਾਓਗੇ। ਅਤੇ ਜੇ ਮੈਂ ਇਹ ਕਹਾਂ ਕਿ ਮੇਰੇ ਨਾਲੋਂ ਵੀ ਵੱਧ ਤੁਸੀਂ ਉਹਨੂੰ ਜ਼ਿਆਦਾ ਜਾਣਦੇ ਹੋ ਅਤੇ ਤਾਂ ਵੀ ਹੈਰਾਨੀ ਵਾਲੀ ਗੱਲ ਨਹੀਂ। ਅਤੇ ਜੇ ਮੈਂ ਇਹ ਕਹਾਂ ਕਿ ਜਿੰਨੇ ਵੀ ਇਸ ਟਾਈਮ ਸੁਣ ਰਹੇ ਨੇ ਉਹ ਸਾਰੇ ਪਰਸਨਲੀ ਇੱਕ ਦੂਸਰੇ ਤੋਂ ਬਿਹਤਰ ਉਹਨੂੰ ਜਾਣਦੇ ਨੇ ਤਾਂ ਇਹ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਉਹ ਚਿੱਤਰਕਾਰ ਤੁਸੀਂ ਖੋ ਦਿਓ, ਉਹ ਆਰਟਿਸਟ ਤੁਸੀਂ ਖੋ ਦਿਓ,
ਅਸੀਂ ਆਪੋ ਆਪਣੇ ਚਿੱਤਰ ਦੇ ਆਰਟਿਸਟ ਹਾਂ। ਅਤੇ ਜੇ ਆਪਾਂ ਆਪਣੇ ਆਪ ਦੀ ਇੰਟਰਵਿਊ ਕਰੀਏ ਤਾਂ ਸਾਨੂੰ ਅੰਦਰੋਂ ਇਸ ਚੀਜ਼ ਦਾ ਜਵਾਬ ਵੀ ਮਿਲ ਜਾਊਗਾ। ਅਸੀਂ ਜਿੱਦਾਂ ਦੇ ਹੁੰਦੇ ਹਾਂ ਉੱਦਾਂ ਦੇ ਅਸੀਂ ਬਣਨਾ ਨਹੀਂ ਚਾਹੁੰਦੇ, ਉੱਦਾਂ ਦੇ ਅਸੀਂ ਦਿਖਣਾ ਨਹੀਂ ਚਾਹੁੰਦੇ ਜੋ ਰੱਬ ਨੇ ਸਾਨੂੰ ਬਣਾ ਕੇ ਭੇਜਿਆ। ਅਜੋਕੇ ਸਮੇਂ ਦੀ ਸੱਚਾਈ ਆ ਕਿ ਆਪਾਂ ਉੱਦਾਂ ਦੇ ਨਹੀਂ ਦਿਖਣਾ ਚਾਹੁੰਦੇ। ਉਹਨੇ ਜਿੱਦਾਂ ਦਾ ਬਣਾਇਆ ਸ਼ਾਇਦ ਬਹੁਤ ਵਧੀਆ ਬਣਾ ਕੇ ਭੇਜਿਆ, ਆਪਣੀ ਵੱਲੋਂ ਉਸ ਕੁਦਰਤ ਨੇ ਸਾਨੂੰ ਸਭ ਤੋਂ ਬਿਹਤਰ ਬਣਾ ਕੇ ਭੇਜਿਆ। ਕਹਿੰਦੇ ਨੇ ਹਰ ਇੱਕ ਇਨਸਾਨ ਨੂੰ ਜਦੋਂ ਬਣਾਇਆ ਤਾਂ ਰੱਬ ਨੇ ਕੰਨ ਦੇ ਵਿੱਚ ਕਿਹਾ ਸੀ ਤੇਰੇ ਤੋਂ ਸੋਹਣਾ ਹੋਰ ਕੋਈ ਨਹੀਂ ਬਣਾਇਆ, ਇਹ ਵਾਲਾ ਇੱਕ ਮਲਾਲ ਦੇ ਕੇ ਭੇਜਿਆ ਸੀ। ਪਰ ਅਜੋਕੇ ਸਮੇਂ ਦੇ ਵਿੱਚ ਲੱਗਦਾ ਕਿ ਜਾਂ ਤਾਂ ਰੱਬ ਇਹ ਗੱਲ ਕਹਿਣੋਂ ਭੁੱਲ ਜਾਂਦਾ ਅਤੇ ਜਾਂ ਫਿਰ ਇਨਸਾਨ ਨੂੰ ਲੱਗਦਾ ਕਿ ਨਹੀਂ ਉਹਦੇ ਕੋਲ ਕਮੀ ਪੇਸ਼ੀ ਰਹਿ ਗਈ, ਮੈਂ ਥੋੜ੍ਹਾ ਜਿਹਾ ਹੋਰ ਇਹਦੇ ਵਿੱਚ ਨਿਖਾਰ ਕਰਾਂ। ਸੋ ਤਿੰਨ ਤਰ੍ਹਾਂ ਦੇ ਚਿੱਤਰ ਆਪਾਂ ਵੀ ਘੜਦੇ ਹਾਂ ਆਪਣੇ ਆਪ ਦੇ, ਜੋ ਅਸੀਂ ਅਸਲੀਅਤ ਦੇ ਵਿੱਚ ਹਾਂ ਉਹੀ ਰਹਿ ਕੇ ਬਹੁਤ ਘੱਟ ਖੁਸ਼ ਅਤੇ ਦੂਸਰੇ ਨੰਬਰ ਦੇ ਉੱਤੇ ਉਹ ਲੋਕ ਨੇ ਜਿਹੜੇ ਥੋੜ੍ਹਾ ਬਹੁਤਾ ਟੱਚ ਅਪ ਜਿਹਾ ਕਰਦੇ ਰਹਿੰਦੇ, ਬਹੁਤ ਜ਼ਿਆਦਾ ਲੰਮਾ ਚੌੜਾ ਫਰਕ ਨਹੀਂ ਪਾਉਂਦੇ। ਹਾਂ ਇੰਨਾ ਜ਼ਰੂਰ ਆ ਕਿ ਉਹ ਜੋ ਹਨ ਆਸਾਨੀ ਦੇ ਨਾਲ ਪਛਾਣੇ ਜਾਂਦੇ ਨੇ ਕਿ ਇਹ ਉਹੀ ਆ। ਹਾਂ ਥੋੜ੍ਹਾ ਜਿਹਾ ਫਰਕ ਪਾ ਲਿਆ, ਆਹ ਵਾਲ ਅੱਜ ਛੋਟੇ ਕੱਟ ਲਏ, ਵੱਡੇ ਕੱਟ ਲਏ, ਲੰਮੇ ਰੱਖ ਲਏ, ਕੱਪੜੇ ਬਦਲ ਲਏ, ਸੋ ਹਲਕਾ ਫੁਲਕਾ ਜਿਹਾ ਮੇਕਅਪ। ਪਰ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੀ ਭਰਮਾਰ ਉਹਨਾਂ ਲੋਕਾਂ ਦੀ ਆ ਜਿਹੜੇ ਚੰਗੀ ਤਰ੍ਹਾਂ ਤਿਆਰ ਹੋ ਲੈਣ ਅਤੇ ਪਛਾਣੇ ਨਹੀਂ ਜਾਂਦੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਆ ਜਿਹੜੇ ਦੂਸਰਿਆਂ ਵਰਗਾ ਦਿਖਣਾ ਚਾਹੁੰਦੇ ਨੇ, ਉਹਨਾਂ ਨੇ ਮਨ ਦੇ ਵਿੱਚ ਕੋਈ ਨਾ ਕੋਈ ਕਰੈਕਟਰ ਧਾਰਿਆ ਹੁੰਦਾ ਅਤੇ ਫਿਰ ਉਹਦੀ ਰੀਸ ਕਰਦੇ ਨੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਆ ਜੇਕਰ ਉਹ ਆਪਣੇ ਲੀੜੇ ਕੱਪੜੇ ਆਪਣਾ ਮੇਕਅਪ ਉਤਾਰ ਦੇਣ ਤਾਂ ਸ਼ਾਇਦ ਪਛਾਣੇ ਨਾ ਜਾਣ। ਪਤਾ ਨਹੀਂ ਕਿਉਂ ਅਜੋਕੇ ਇਨਸਾਨ ਨੂੰ ਇਸ ਚੀਜ਼ ਦੇ ਵਿੱਚ ਖੁਸ਼ੀ ਮਿਲ ਰਹੀ, ਜੋ ਰੱਬ ਨੇ ਸਾਨੂੰ ਬਣਾਇਆ ਵਾ, ਜੋ ਕੁਦਰਤ ਨੇ ਸਾਨੂੰ ਬਣਾਇਆ ਉਸ ਦੇ ਵਿੱਚ ਸਾਨੂੰ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਨੈਣ ਨਕਸ਼ੇ ਦਿੱਤੇ ਨੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ, ਜੋ ਉਹਨੇ ਸਾਨੂੰ ਰੰਗ ਰੂਪ ਦਿੱਤਾ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ, ਜੋ ਉਹਨੇ ਸਾਨੂੰ ਕੱਦ ਕਾਠ ਦਿੱਤਾ ਜਿੱਦਾਂ ਦੇ ਸਾਨੂੰ ਵਾਲ ਦਿੱਤੇ ਨੇ ਜਿੱਦਾਂ ਦਾ ਉਹ ਸੰਸਾਰ ਨੂੰ ਦਿੱਤਾ ਨਹੀਂ, ਉਹਦੇ ਵਿੱਚ ਸੰਤੁਸ਼ਟੀ ਨਹੀਂ ਆ ਜੋ ਕਿ ਇਨਸਾਨ ਦੀ। ਅਤੇ ਇਹ ਇੱਕ ਸਾਡੀ ਅੱਜ ਦੀ ਸੱਚਾਈ ਹੈ। ਕਿਸੇ ਨੂੰ ਲੱਗਦਾ ਮੈਂ ਨੱਕ ਵੱਡਾ ਕਰ ਲਾਂ ਛੋਟਾ ਕਰ ਲਾਂ, ਕਿਸੇ ਨੂੰ ਲੱਗਦਾ ਮੇਰੇ ਬੁੱਲ ਵੱਡੇ ਹੋਣੇ ਚਾਹੀਦੇ, ਕਿਸੇ ਨੂੰ ਲੱਗਦਾ ਮੇਰੀਆਂ ਗੱਲਾਂ ਬਾਹਰ ਨੂੰ ਹੋਣੀਆਂ ਚਾਹੀਦੀਆਂ, ਕਿਸੇ ਨੂੰ ਲੱਗਦਾ ਮੇਰੇ ਚਿਹਰੇ 'ਤੇ ਵਾਲ ਹੀ ਬੇਲੋੜੇ ਉਗਾਏ ਨੇ। ਇਨਸਾਨ ਹਰ ਇੱਕ ਉਹ ਯਤਨ ਲਾਉਂਦਾ ਕਿ ਮੈਂ ਜੋ ਹਾਂ ਉਹ ਮੈਂ ਦਿਖਾਂ ਹੀ ਨਾ। ਅਸੀਂ ਸਾਰਿਆਂ ਨੇ ਆਪੋ ਆਪਣੇ ਕਰੈਕਟਰ ਚੁਣ ਕੇ ਰੱਖੇ ਨੇ, ਅਸੀਂ ਚਾਹੁੰਦੇ ਹਾਂ ਕਿ ਉੱਦਾਂ ਦਾ ਬਣ ਜਾਈਏ। ਸੋ ਹੁਣ ਸ਼ਾਇਦ ਤੁਹਾਨੂੰ ਵੀ ਲੱਗ ਰਿਹਾ ਹੋਵੇ ਕਿ ਉਹ ਆਰਟਿਸਟ ਤੁਸੀਂ ਆਪ ਹੀ ਹੋ, ਜੋ ਆਪਾਂ ਹਾਂ ਜਿੱਦਾਂ ਦੇ ਆਪਾਂ ਹਾਂ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ। ਅਤੇ ਜਦੋਂ ਇਸੇ ਚੀਜ਼ ਦੇ ਵਿੱਚ ਹੀ ਸੰਤੁਸ਼ਟੀ ਨਹੀਂ, ਤੁਹਾਡੀ ਆਪੇ ਦੇ ਵਿੱਚ ਸੰਤੁਸ਼ਟੀ ਨਹੀਂ, ਤਾਂ ਕਹਿੰਦੇ ਨੇ ਕਿ ਫਿਰ ਹੋਰ ਕਿਸੇ ਵੀ ਚੀਜ਼ ਦੇ ਵਿੱਚ ਤੁਹਾਡੀ ਸੰਤੁਸ਼ਟੀ ਨਹੀਂ ਹੋ ਸਕਦੀ। ਜਦੋਂ ਇਨਸਾਨ ਆਪਣੇ ਆਪ ਤੋਂ ਹੀ ਸੰਤੁਸ਼ਟ ਨਹੀਂ, ਆਪਣੀ ਦਿੱਖ ਤੋਂ ਜਿਹੜਾ ਇਨਸਾਨ ਸੰਤੁਸ਼ਟ ਨਹੀਂ, ਉਹ ਆਪਣੀ ਕਮਾਈ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੀ ਸੰਤਾਨ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਸ ਰੱਬ ਦੀਆਂ ਮਿਲੀਆਂ ਢੇਰ ਨਿਆਮਤਾਂ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਇਸ ਸਮਾਜ ਤੋਂ ਸੰਤੁਸ਼ਟ ਕਿਵੇਂ ਹੋ ਸਕਦਾ, ਇਸ ਚੱਲ ਰਹੀ ਰਾਜਨੀਤੀ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੇ ਧਰਮ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ। ਉਹ ਹਰ ਇੱਕ ਚੀਜ਼ ਦੇ ਉੱਤੇ ਸਵਾਲ ਉਠਾਊਗਾ। ਜਿਹੜਾ ਆਪਣੇ ਆਪ ਨੂੰ ਬਦਲਣ ਦੀ ਬਿਰਤੀ ਰੱਖਦਾ, ਉਹ ਹਰ ਇੱਕ ਚੀਜ਼ ਨੂੰ ਆਪਣੇ ਮੁਤਾਬਿਕ ਢਾਲ ਕੇ ਫਿਰ ਵਰਤਣ ਦੀ ਬਿਰਤੀ ਰੱਖੂਗਾ। ਉਹ ਚਾਹੂਗਾ ਕਿ ਸਾਰਾ ਕੁਛ ਮੇਰੇ ਮੁਤਾਬਿਕ ਚੱਲੇ, ਕਿਉਂਕਿ ਗੱਲ ਇੱਕ ਪਾਸੋਂ ਸ਼ੁਰੂ ਹੁੰਦੀ ਆ ਉੱਥੇ ਖਤਮ ਨਹੀਂ ਹੋ ਜਾਂਦੀ। ਜੇ ਕਹਾਣੀ ਸਿਰਫ ਇੰਨੀ ਕੁ ਹੋਵੇ ਤਾਂ ਫਿਰ ਸ਼ਾਇਦ ਇੰਨਾ ਖਲਾਰਾ ਨਾ ਪਵੇ, ਫਿਰ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ, ਕਿਉਂਕਿ ਕੋਈ ਫਰਕ ਨਹੀਂ ਪੈਂਦਾ। ਪਰ ਫਰਕ ਉੱਥੇ ਜਾ ਕੇ ਪੈਂਦਾ ਜਦੋਂ ਇਨਸਾਨ ਹਰ ਇੱਕ ਆਸ ਪਾਸ ਦੀ ਸ਼ੈ ਨੂੰ ਬਦਲਣ ਦੀ ਕੋਸ਼ਿਸ਼ ਕਰਦਾ, ਅਤੇ ਉਸ ਬਦਲਣ ਦੇ ਵਿੱਚ ਕਈ ਵਾਰੀ ਆਪਾਂ ਗਲਤ ਵੀ ਬਦਲਦੇ ਨੇ, ਕਿਉਂਕਿ ਆਪਾਂ ਆਖਿਰਕਾਰ ਇਨਸਾਨ ਹਾਂ।
ਰੱਬ ਨਹੀਂ। ਸਾਰਾ ਕੁਛ ਆਪਾਂ ਬਦਲਣਾ ਚਾਹੁੰਦੇ ਹਾਂ ਜੋ ਆਸ ਪਾਸ ਸਾਡੇ ਕੁਦਰਤ ਨੇ ਬਣਾਇਆ। ਸ਼ੁਰੂਆਤ ਆਪਣੇ ਆਪ ਤੋਂ ਕਰ ਲਈ ਦੀ। ਆਸ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਆਪਣੀ ਆਪਣੀ ਲੱਗੀ ਹੋਏਗੀ। ਕੋਸ਼ਿਸ਼ ਇਹ ਹੋਈ ਕਿ ਜੋ ਆਪਾਂ ਹਾਂ ਜਿੱਦਾਂ ਦੇ ਆਪਾਂ ਹਾਂ ਉਹਦੇ ਵਿੱਚ ਸਾਨੂੰ ਰੱਬ ਸੰਤੁਸ਼ਟੀ ਦੇਵੇ। ਆਪਣੀਆਂ ਅਰਦਾਸਾਂ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਕਰੀਏ ਕਿ ਜਿੱਦਾਂ ਦੇ ਆਪਾਂ ਹਾਂ ਜੋ ਸਾਨੂੰ ਉਹਨੇ ਬਣਾਇਆ ਬਹੁਤ ਬਿਹਤਰ ਬਣਾ ਕੇ ਭੇਜਿਆ। ਇਸ ਤੋਂ ਬਿਹਤਰ ਹੋਰ ਕੁਛ ਨਹੀਂ ਹੋ ਸਕਦਾ। ਹਾਂ ਆਪਣੇ ਆਪ ਦਾ ਖਿਆਲ ਰੱਖਣਾ, ਆਪਣੇ ਆਪ ਦਾ ਹਾਰ ਸ਼ਿੰਗਾਰ ਕਰਨਾ ਇੱਕ ਹੱਦ ਤੱਕ ਬਿਲਕੁਲ ਠੀਕ, ਪਰ ਜਦੋਂ ਇਨਸਾਨ ਨੂੰ ਇਹ ਲੱਗਣਾ ਸ਼ੁਰੂ ਹੋ ਜਾਵੇ ਕਿ ਨਹੀਂ ਉਹਨੂੰ ਜੋ ਨੈਣ ਨਕਸ਼ੇ ਜੋ ਰੰਗ ਰੂਪ ਦਿੱਤਾ ਗਿਆ ਉਹ ਸਹੀ ਨਹੀਂ ਤੇ ਫਿਰ ਖਲਾਰਾ ਸ਼ੁਰੂ ਹੋ ਜਾਂਦਾ। ਇਹ ਖਲਾਰਾ ਦੂਰ ਤੱਕ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਤੇ ਬੇਨਤੀ ਇਹ ਹੋਈ ਕਿ ਤੁਸੀਂ ਜੋ ਹੋ ਜਿੱਦਾਂ ਦੇ ਹੋ ਬਹੁਤ ਸੋਹਣੇ ਹੋ, ਉਹਨੇ ਤੁਹਾਨੂੰ ਬਹੁਤ ਵਧੀਆ ਬਣਾਇਆ ਤੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਚਾਹੀਦੀ ਹੈ। ਫਿਰ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਸੰਤੁਸ਼ਟੀ ਮਿਲਣੀ ਸ਼ੁਰੂ ਹੋ ਜਾਊਗੀ। ਫਿਰ ਤੁਹਾਨੂੰ ਆਪਣੀ ਨੌਕਰੀ ਵੀ ਚੰਗੀ ਲੱਗਣੀ ਸ਼ੁਰੂ ਹੋ ਜਾਊਗੀ। ਫਿਰ ਤੁਹਾਨੂੰ ਲੱਗੇਗਾ ਕਿ ਤੁਹਾਡੇ ਬੱਚੇ ਵੀ ਬੜੇ ਆਗਿਆਕਾਰ ਹੋ ਗਏ ਨੇ। ਫਿਰ ਤੁਹਾਨੂੰ ਲੱਗੇਗਾ ਕਿ ਸਮਾਜ ਵੀ ਬਹੁਤ ਸੋਹਣਾ, ਇਹ ਸਾਰੇ ਲੋਕ ਤੁਹਾਨੂੰ ਲੱਗੇਗਾ ਕਿ ਮੇਰੇ ਮਦਦਗਾਰ ਨੇ, ਰਿਸ਼ਤੇਦਾਰ ਵੀ ਤੁਹਾਨੂੰ ਚੰਗੇ ਲੱਗਣਗੇ ਤੇ ਫਿਰ ਬਹੁਤ ਸਾਰਾ ਤੁਹਾਡਾ ਸਮਾਂ ਵੀ ਬਚ ਜਾਊਗਾ। ਬੜਾ ਸਾਰਾ ਸਮਾਂ ਬਚਾ ਕੇ ਤੁਸੀਂ ਕਿਤੇ ਸਮਾਜ ਦੇ ਕੋਈ ਧਰਮ ਕਰਮ ਦੇ ਕੰਮਾਂ 'ਚ ਵੀ ਲਾ ਪਾਓਗੇ, ਕਿਉਂਕਿ ਅਜੋਕਾ ਇਨਸਾਨ ਕਹਿੰਦੇ ਨੇ ਕਿ ਜ਼ਿਆਦਾਤਰ ਸਮਾਂ ਆਪਣਾ ਆਪਣੇ ਆਪ ਨੂੰ ਬਦਲਣ 'ਤੇ ਹੀ ਵਿਅਰਥ ਗਵਾ ਰਿਹਾ ਅਤੇ ਫਿਰ ਉਹ ਇਹ ਦੋਸ਼ ਦਿੰਦਾ ਕਿ ਟ੍ਰੈਫਿਕ ਬਹੁਤ ਹੋ ਗਈ ਆ, ਸਮਾਂ ਕਿੱਥੇ ਬਚਦਾ, ਸੌਣ ਲਈ ਟਾਈਮ ਨਹੀਂ ਬਚਦਾ। ਇੱਦਾਂ ਦੀਆਂ ਢੇਰ ਸਾਰੀਆਂ ਆਪਾਂ ਕੰਪਲੇਂਟਸ ਕਰਦੇ ਹਾਂ ਅਤੇ ਹੱਲ ਉਹਨਾਂ ਦਾ ਕਿਸੇ ਹੋਰ ਕੋਲ ਨਹੀਂ, ਤੁਹਾਡੇ ਆਪਣੇ ਕੋਲ। ਅਤੇ ਜੇ ਕਿਸੇ ਨੂੰ ਸਮੇਂ ਲੱਗੇ ਤਾਂ ਜ਼ਰੂਰ ਆਪਣੀਆਂ ਮੁਸੀਬਤਾਂ ਦਾ ਹੱਲ ਆਪ ਕਰ ਲੈਣਾ ਚਾਹੀਦਾ। ਧੰਨਵਾਦ।

0: ਚਿੰਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31 July।
0: ਦੱਸੋ।
3: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
4: Orbit Homes apne iradiyan vaang sirf imarat nahi balki apne har ek grahak layi banaunde ne unhan de supnyan da ek majboot ghar. House and land experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes display centers ya call karo Harpan Chauhan nu 0433-280-252 te
5: 0433-280-252 ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ, MRT ਜਾਂ RRT ਅਪੀਲ ਤੇ ਸਕਿਲਸ ਅਸੈਸ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਪ੍ਰੋਗਰਾਮ ਲੈ ਕੇ ਹੋਏ ਹਾਂ ਹਾਜ਼ਰ। ਸਾਲ 1974 ਸੀ ਔਰ ਭਾਰਤ ਦਾ ਸੂਬਾ, ਭਾਰਤ ਦੀ ਸਟੇਟ ਬਿਹਾਰ ਸੀ, ਜਿੱਥੋਂ ਇੱਕ ਪ੍ਰੋਟੈਸਟ ਸ਼ੁਰੂ ਹੁੰਦਾ ਵਿਦਿਆਰਥੀਆਂ ਦੀ ਅਗਵਾਈ ਦੇ ਵਿੱਚ। ਔਰ ਇਸ ਦੀ ਅਗਵਾਈ ਕੌਣ ਕਰ ਰਹੇ ਹੁੰਦੇ ਨੇ ਉਸ ਵਕਤ? ਸਮਾਜਵਾਦੀ ਪਾਰਟੀ ਦੇ ਜਿਹੜੇ ਲੀਡਰ ਸੀ ਔਰ ਸੁਤੰਤਰਤਾ ਸੰਘਰਸ਼ ਦੇ ਵਿੱਚ ਵੀ ਆਪਣਾ ਯੋਗਦਾਨ ਦੇਣ ਵਾਲੇ ਜੈ ਪ੍ਰਕਾਸ਼ ਨਾਰਾਇਣ। ਅੰਦੋਲਨ ਦਾ ਪੂਰਾ ਜਿਹੜਾ ਇੱਕ ਮਕਸਦ ਸੀ ਉਹ ਸੀ ਉਸ ਵਕਤ ਉਸ ਦੌਰ ਦੇ ਵਿੱਚ ਭਾਰਤ ਦੀ ਅੰਦਰ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਬੇਰੁਜ਼ਗਾਰੀ ਸੀ, ਮਹਿੰਗਾਈ ਸੀ, ਉਸ ਦੇ ਖਿਲਾਫ ਆਵਾਜ਼ ਚੁੱਕਣਾ। ਉਸ ਜੇ ਪੀ ਪ੍ਰੋਟੈਸਟ ਦੇ ਵਿੱਚ ਜਿਹੜਾ ਭਾਰਤ ਦੇ ਅੰਦਰ ਉਹ ਸ਼ੁਰੂ ਹੋਇਆ ਉਹ ਗਹਿਰਾਂਦਾ ਇੰਨਾ ਗਹਿਰਾ ਹੋ ਗਿਆ ਸੀ। ਜੇ ਪੀ ਅੰਦੋਲਨ ਦੇ ਨਾਮ ਨਾਲ ਹੀ ਉਹਦਾ ਜੈ ਪ੍ਰਕਾਸ਼ ਦਾ ਸ਼ਾਰਟ ਨੇਮ ਉਹਦੇ ਨਾਲ ਹੀ ਉਹ ਤੁਰਿਆ ਸੀ ਕਿ ਉਹਨੇ ਫਿਰ 79 ਦੇ ਵਿੱਚ ਜਾ ਕੇ ਜਿਹੜਾ ਐਮਰਜੈਂਸੀ ਲਗਵਾਤੀ, ਸਰਕਾਰ ਗਿਰਾਤੀ, ਸਰਕਾਰ ਨੂੰ ਗੋਡਿਆਂ ਭਾਰ ਆਉਣ ਦੇ ਲਈ ਮਜਬੂਰ ਕਰਤਾ। ਐਮਰਜੈਂਸੀ ਲਗਵਾਤੀ ਉਹਨਾਂ ਕਰਕੇ ਨਹੀਂ ਕਹਾਂਗੇ, ਪਰ ਸਰਕਾਰ ਇੰਨਾ ਡਰ ਗਈ ਸੀ, ਇੰਨਾ ਖੌਫ ਦੇ ਵਿੱਚ ਆ ਗਈ ਸੀ ਉਸ ਅੰਦੋਲਨ ਦੀ ਵਜ੍ਹਾ 'ਤੇ ਚੜ੍ਹਦੇ। ਔਰ ਜੈ ਪ੍ਰਕਾਸ਼ ਜਿਹੜੇ ਸੀ ਉਸ ਵਕਤ ਹਿੰਦੁਸਤਾਨ ਦੇ ਸਭ ਤੋਂ ਵੱਡੇ ਲੀਡਰ ਬਣ ਚੁੱਕੇ ਸੀ, ਬਲਕਿ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਦੀ, ਇੰਦਰਾ ਗਾਂਧੀ ਤੋਂ ਵੀ ਉੱਪਰ ਦੀ ਉਹਨਾਂ ਦੀ ਸ਼ਖਸੀਅਤ ਜਾ ਚੁੱਕੀ ਸੀ। ਖੈਰ, ਉਸ ਤੋਂ ਜਦੋਂ ਇਹ ਐਮਰਜੈਂਸੀ ਲੱਗੀ ਸੀ ਔਰ ਉਸੇ ਸਾਲ ਦੇ ਵਿੱਚ ਇੰਡੀਆ ਦੀ ਇੱਕ ਹੋਰ ਸਟੇਟ ਸੀ ਆਸਾਮ, ਉੱਥੇ ਆਲ ਆਸਾਮ ਸਟੂਡੈਂਟਸ ਯੂਨੀਅਨ ਦੀ ਤਰਫ ਤੋਂ ਇੱਕ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਔਰ ਲਗਭਗ ਅਗਲੇ 6 ਸਾਲ ਉਹ ਪ੍ਰੋਟੈਸਟ ਚੱਲਦਾ। ਉਹ ਵੀ ਪ੍ਰੋਟੈਸਟ ਜਿਹੜਾ ਸੀ ਉਹ ਵੀ ਲੋਕਲ ਸਟੂਡੈਂਟਸ ਨੇ ਸਟਾਰਟ ਕੀਤਾ ਸੀ ਉੱਥੋਂ ਦੇ ਕਾਲਜਾਂ ਦੇ, ਉੱਥੋਂ ਦੇ ਯੂਨੀਵਰਸਿਟੀ ਦੇ, ਅਸਮ ਦੇ ਵਿੱਚ। ਔਰ ਉਹ ਕਹਿ ਰਹੇ ਸੀਗੇ ਕਿ ਸਾਡੇ ਇੱਥੇ ਇੰਨੀ ਘੁਸਪੈਠ ਕੀਤੀ ਜਾ ਰਹੀ ਹੈ ਬਾਂਗਲਾਦੇਸ਼ ਤੋਂ, ਜਿਹੜੇ ਲੋਕ ਦਾਖਲ ਕੀਤੇ ਜਾ ਰਹੇ ਨੇ ਸਰਕਾਰ ਦੀ ਤਰਫ ਤੋਂ, ਜਿਹਦੇ ਚੱਲਦੇ ਆ ਅਸਾਮ ਦਾ ਜਿਹੜਾ ਕਲਚਰ ਆ ਉਹ ਖਤਮ ਹੋ ਕੇ ਰਹਿ ਗਿਆ। ਅਤੇ ਇਸੇ ਹੀ ਤਰੀਕੇ ਦੇ ਨਾਲ 90s ਦੇ ਦੌਰ ਦੇ ਵਿੱਚ ਵੀ ਇੱਕ ਪ੍ਰੋਟੈਸਟ ਹੋਇਆ ਸੀ ਜਿਹਨੂੰ ਮੰਡਲ ਕਮਿਸ਼ਨ ਦੇ ਵਿਰੁੱਧ ਸ਼ੁਰੂ ਹੋਇਆ ਇੱਕ ਅੰਦੋਲਨ ਕਿਹਾ ਜਾ ਸਕਦਾ। ਮੰਡਲ ਕਮਿਸ਼ਨ ਅਸਲ ਦੇ ਵਿੱਚ ਭਾਰਤ ਦੀ ਸਰਕਾਰ ਦੀ ਤਰਫ ਤੋਂ ਮੰਡਲ ਆਯੋਗ ਇੱਕ ਬਿਠਾਇਆ ਗਿਆ ਸੀ ਭਾਰਤ ਦੇ ਵਿੱਚ ਜਦੋਂ ਵੀ ਪੀ ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ, ਤਾਂ ਉਹਨਾਂ ਨੇ ਓ ਬੀ ਸੀ ਕੈਟਾਗਰੀ ਦੇ ਲਈ, ਜਿਵੇਂ ਇੱਕ ਬੀ ਸੀ ਕੈਟਾਗਰੀ ਹੁੰਦੀ ਹੈ, ਇੱਕ ਐਸ ਸੀ ਕੈਟਾਗਰੀ ਹੁੰਦੀ ਹੈ, ਇੱਕ ਓ ਬੀ ਸੀ ਅਦਰ ਬੈਕਵਰਡ ਕਲਾਸਿਸ, ਉਹਨਾਂ ਦੇ ਵਾਸਤੇ 27% ਰਾਖਵਾਂ ਕਰਨ ਲਾਗੂ ਕਰਨ ਦੀ ਗੱਲ ਕੀਤੀ ਸੀ। ਔਰ ਇਸੇ ਦਾ ਵਿਰੋਧ ਆਮ ਵਿਦਿਆਰਥੀਆਂ ਨੇ ਭਾਰਤ ਭਰ ਦੇ ਵਿੱਚ ਕੀਤਾ ਸੀਗਾ ਔਰ ਕਿਹਾ ਸੀ ਕਿ ਇਹਦੇ ਨਾਲ ਨੌਕਰੀਆਂ ਤੋਂ ਲੈ ਕੇ ਸਿੱਖਿਆ ਤੋਂ ਲੈ ਕੇ ਹਰ ਇੱਕ ਸੈਕਟਰ ਦੇ ਵਿੱਚ ਜਦੋਂ ਰੈਜ਼ਰਵੇਸ਼ਨ ਇੰਨੀ ਜ਼ਿਆਦਾ ਵੱਧ ਜਾਏਗੀ ਤਾਂ ਮੁਕਾਬਲੇਬਾਜ਼ੀ ਘਟੇਗੀ। ਸਿਰਫ ਰੈਜ਼ਰਵੇਸ਼ਨ ਦੇ ਆਧਾਰ ਦੇ ਉੱਤੇ ਕਿਸੇ ਨੂੰ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ। ਇਹਨੂੰ ਲੈ ਕੇ ਭੁੱਖ ਹੜਤਾਲਾਂ ਹੋਈਆਂ ਸੀ ਉਦੋਂ, ਸੜਕਾਂ ਜਾਮ ਹੋ ਗਈਆਂ ਸੀ ਔਰ ਆਤਮਦਾਹ ਵੀ ਲੋਕ ਕਰਨ ਲੱਗ ਪਏ ਸੀ। ਉਹ ਅੰਦੋਲਨ ਕਾਫੀ ਜ਼ਿਆਦਾ ਜਿਹੜਾ ਉਹ ਇੰਟੈਂਸ ਹੋ ਚੁੱਕਿਆ ਸੀ। ਅਤੇ ਇਸ ਕਿਸਮ ਦੇ ਜਿਹੜੇ ਅੰਦੋਲਨ ਨੇ ਉਹ ਵਿਦਿਆਰਥੀਆਂ ਦੀ ਤਰਫ ਤੋਂ ਅਕਸਰ ਕੀਤੇ ਜਾਂਦੇ ਰਹੇ ਹੈਗੇ ਨੇ। ਅਤੇ ਹੁਣ ਜਿਹੜਾ ਕਾਂਗਰਸ ਜਨਤਾ ਪਾਰਟੀ ਨੂੰ, ਜਿਹਨੂੰ ਜੈਨਜ਼ੀ ਅੰਦੋਲਨ ਵੀ ਕਿਹਾ ਜਾ ਰਿਹਾ ਹੈਗਾ, ਉਹ ਵੀ ਕਾਫੀ ਜ਼ਿਆਦਾ ਉਸੇ ਤਰੀਕੇ ਦੇ ਨਾਲ ਜਿਵੇਂ ਜੇ ਪੀ ਅੰਦੋਲਨ ਸੀ ਜਾਂ ਜੇ ਪੀ ਪ੍ਰੋਟੈਸਟ ਸੀ, ਇਹ ਸੀ ਜੇ ਪੀ ਪ੍ਰੋਟੈਸਟ ਸੀ। ਹਾਲਾਂਕਿ ਸੀ ਫੋਰ ਕਾਕਰੇਜ ਔਰ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ, ਭਾਰਤੀ ਮੀਡੀਆ ਚੈਨਲਸ ਨੇ ਉਹ ਦਿਖਾ ਦਿੱਤੀ ਹੈ, ਦਰਸਾ ਦਿੱਤੀ ਹੈ। ਇਹ ਤਾਂ ਸਿਰਫ ਪ੍ਰੋਟੈਸਟ ਦੀ ਇੱਕ ਗੱਲ ਤੁਹਾਡੇ ਤੱਕ ਰੱਖੀ ਸੀ। ਅਸਲ ਦੇ ਵਿੱਚ ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ, ਉਹ ਨੀਟ ਯੂ ਜੀ ਦੀ ਪ੍ਰੀਖਿਆ ਦੇ ਬਾਰੇ ਗੱਲ ਕਰਨੀ ਹੈ। ਅਸਲ ਦੇ ਵਿੱਚ ਜਿਹੜੀਆਂ ਨੀਟ ਯੂ ਜੀ ਦੀਆਂ ਪ੍ਰੀਖਿਆਵਾਂ ਨੇ, ਇਹਦੇ ਬਾਰੇ ਨਾ ਬੜਾ ਰੌਲਾ ਤੁਸੀਂ ਅਲੱਗ ਅਲੱਗ ਮੀਡੀਆ ਚੈਨਲਸ ਦੇ ਵਿੱਚ ਸੁਣ ਲਿਆ, ਪਰ ਮੈਂ ਜਿਸ ਚੀਜ਼ ਦੀ ਉਮੀਦ ਰੱਖ ਰਿਹਾ ਸੀ ਕਿ ਜਿਸ ਜਾਣਕਾਰੀ ਦੀ ਮੈਂ ਐਜ਼ ਅ ਲੇਮੈਨ, ਐਜ਼ ਐਨ ਆਡੀਅੰਸ ਮੈਂ ਉਮੀਦ ਕਰ ਰਿਹਾ ਸੀਗਾ ਕਿ ਜਾਣਕਾਰੀ ਮੈਨੂੰ ਮਿਲੂਗੀ, ਉਹ ਮੈਨੂੰ ਕਿਤੋਂ ਮਿਲੀ ਨਹੀਂ। ਸੋ ਸੋਚਿਆ ਕਿ ਰੇਡੀਓ ਦੇ ਉੱਤੇ ਖੁਦ ਮੈਂ ਹੀ ਕਿਉਂ ਨਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਇਨਸਾਈਟ ਰਿਪੋਰਟ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕਾਂ ਤੱਕ ਉਹਦੀਆਂ ਜਵਾਬਦੇਹੀਆਂ ਉਹ ਪਹੁੰਚੀਆਂ ਨਹੀਂ ਹੋਣਗੀਆਂ ਕਿ ਅਸਲ ਦੇ ਵਿੱਚ ਇਹ ਨੀਟ ਪ੍ਰੀਖਿਆ ਹੈ ਕੀ। ਨੀਟ ਯਾਨੀ ਕਿ NEET, ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ। ਇੰਡੀਆ ਦੇ ਵਿੱਚ ਜਿਹੜੇ ਵੀ ਮੈਡੀਕਲ ਕੋਰਸਿਸ ਨੇ ਉਹਨਾਂ ਦੇ ਲਈ ਇੱਕ ਐਂਟਰੈਂਸ ਪ੍ਰੀਖਿਆ ਲਈ ਜਾਂਦੀ ਹੈਗੀ ਹੈ, ਉਹਨੂੰ ਨੀਟ ਦੀ ਪ੍ਰੀਖਿਆ ਕਹਿੰਦੇ ਹੈਗੇ ਨੇ। ਔਰ ਇਹ ਕਿਵੇਂ ਇਹਦਾ ਸਰੂਪ ਬਦਲਿਆ ਉਹ ਵੀ ਤੁਹਾਨੂੰ ਦੱਸਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਰ ਨੀਟ ਦਾ ਇਮਤਿਹਾਨ ਇੰਡੀਆ ਦੇ ਵਿੱਚ ਜੇ ਤੁਸੀਂ MBBS ਯਾਨੀ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਾਇੰਸ, ਇਹ ਅੰਡਰ ਗ੍ਰੈਜੂਏਟ ਪ੍ਰੀਖਿਆ, ਨੀਟ UG ਵੀ ਕਹਿ ਦਿੰਦੇ ਨੇ ਕਿਉਂਕਿ ਅੰਡਰ ਗ੍ਰੈਜੂਏਟ ਕੋਰਸਿਸ ਨੇ ਸਾਰੇ। ਅੰਡਰ ਗ੍ਰੈਜੂਏਟ ਯਾਨੀ ਕਿ 12ਵੀਂ ਤੋਂ ਬਾਅਦ ਤੁਸੀਂ
ਐਂਟਰੈਂਸ ਦਿੰਦੇ ਹੋ ਨੀਟ ਦਾ, ਨੀਟ ਦੀ ਪ੍ਰੈਪਰੇਸ਼ਨ ਕਰਦੇ ਹੋ, ਕਈ ਕਈ ਮਹੀਨਿਆਂ ਤੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਇਹ ਜਾ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ। ਸੋ ਜਦੋਂ ਨੀਟ ਦੀ ਪ੍ਰੀਖਿਆ ਹੁੰਦੀ ਹੈ ਤਾਂ ਤੁਸੀਂ ਜਾਂ ਤਾਂ MBBS ਕਰਦੇ ਹੋ ਉਸ ਤੋਂ ਬਾਅਦ, ਜਾਂ ਆਪਣੀ ਰੈਂਕ ਦੇ ਅਕੋਰਡਿੰਗ BDS ਕਰਦੇ ਹੋ ਯਾਨੀ ਬੈਚਲਰ ਆਫ ਡੈਂਟਲ ਸਾਇੰਸ, ਜਾਂ BAMS ਕਰਦੇ ਹੋ ਯਾਨੀ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਸਾਇੰਸ, ਜਾਂ ਫਿਰ BHMS ਯਾਨੀ ਹੋਮਿਓਪੈਥੀ ਦੇ। ਸੋ ਇਹ ਅਲੱਗ ਅਲੱਗ ਕੋਰਸਿਸ ਹੁੰਦੇ ਹੈਗੇ ਨੇ ਔਰ ਅਲੱਗ ਅਲੱਗ ਮੈਡੀਕਲ ਕਾਲਜਿਸ 'ਚ ਤੁਸੀਂ ਐਡਮਿਸ਼ਨ ਲੈਣੀ ਹੁੰਦੀ ਹੈ। ਸਭ ਦੇ ਲਈ ਤੁਹਾਨੂੰ ਨੀਟ ਪਾਸ ਕਰਨਾ ਜ਼ਰੂਰੀ ਹੈਗਾ ਹੈ। ਇੰਡੀਆ ਦੇ ਵਿੱਚ ਕਿੰਨੇ ਕਾਲਜਿਸ ਨੇ, ਕਿੰਨੀਆਂ ਸੀਟਾਂ ਨੇ, ਉਹਦੀ ਵੀ ਤੁਹਾਨੂੰ ਅੱਜ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ। ਬੇਸਿਕਲੀ ਇੰਨਾ ਜ਼ਿਆਦਾ ਜਿਹੜਾ ਹੈ ਨੀਟ ਦੀ ਪ੍ਰੀਖਿਆ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸੀਟਾਂ ਬਹੁਤ ਥੋੜ੍ਹੀਆਂ ਨੇ ਔਰ ਇਹਨੂੰ ਅੱਜ ਦੀ ਤਰੀਕ ਦੇ ਵਿੱਚ, ਯਾਦ ਰੱਖਿਓ ਇਹ ਗੱਲ, ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰੀਖਿਆ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਹੈ। ਕਿਵੇਂ ਹੁੰਦੀ ਹੈ ਪ੍ਰੀਖਿਆ, ਕਿਸ ਤਰੀਕੇ ਦੇ ਨਾਲ ਇਹਦੇ ਨੰਬਰਸ ਜਿਹੜੇ ਨੇ ਦੱਸੇ ਜਾਂਦੇ ਹੈਗੇ ਨੇ, ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ। ਪਰ ਇਹਦਾ ਥੋੜ੍ਹਾ ਜਿਹਾ ਬੈਕਗ੍ਰਾਉਂਡ ਸਮਝ ਲਓ ਕਿ ਇਸ ਵਾਰ ਇਹ ਰੌਲਾ ਕਿਉਂ ਪੈ ਗਿਆ। ਹੁਣ ਇਸ ਸਾਲ 2026 ਦੇ ਵਿੱਚ 3 ਮਈ ਨੂੰ ਨੀਟ ਦਾ ਐਗਜ਼ਾਮ ਹੁੰਦਾ, ਆਲ ਇੰਡੀਆ ਦੇ ਵਿੱਚ ਹੁੰਦਾ, ਜ਼ਾਹਰ ਜੀ ਗੱਲ ਹੈ। ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ 12ਵੀਂ ਤੋਂ ਬਾਅਦ ਇੱਕ ਇੱਕ ਸਾਲ ਜਾਂ ਦੋ ਦੋ ਸਾਲ ਆਪਣੇ ਡਰੋਪ ਕਰਕੇ ਯਾਨੀ ਜ਼ਾਹਰ ਜੀ ਗੱਲ ਹੈ ਕਿ ਉਹ ਕੋਈ ਹੋਰ ਪੜ੍ਹਾਈ ਨਹੀਂ ਕਰ ਰਹੇ ਹੁੰਦੇ, ਉਹ ਸਿਰਫ ਔਰ ਸਿਰਫ ਇਸੇ ਐਂਟਰੈਂਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਕਿ ਇਹ ਇੱਕ ਵਾਰ ਕਲੀਅਰ ਹੋ ਗਿਆ ਐਂਟਰੈਂਸ ਤਾਂ ਫਿਰ ਐਡਮਿਸ਼ਨ ਸਾਨੂੰ ਮਿਲ ਜਾਏਗੀ, ਚਾਹੇ MBBS 'ਚ ਮਿਲੇ, ਚਾਹੇ BDS 'ਚ ਮਿਲੇ, ਚਾਹੇ BHMS 'ਚ ਮਿਲੇ, ਚਾਹੇ ਕਿਸੇ ਵੀ ਮੈਡੀਕਲ ਸਟਰੀਮ ਦੇ ਵਿੱਚ ਉਹਨਾਂ ਨੂੰ ਡਾਕਟਰ ਬਣਨ ਦੇ ਲਈ ਦਾਖਲਾ ਮਿਲ ਜਾਏ ਤਾਂ ਫਿਰ ਉਹ ਉਸਦੀ ਪੜ੍ਹਾਈ ਕਰਕੇ ਫਿਰ ਪ੍ਰੈਕਟਿਸਡ ਡਾਕਟਰ ਬਣਨਗੇ। ਚੰਗੀ ਚੀਜ਼ ਹੈ, ਇੱਥੇ ਤੱਕ ਤਾਂ ਸੁਣਨ ਦੇ ਵਿੱਚ ਕੁਝ ਵੀ ਅਜੀਬ ਨਹੀਂ ਲੱਗ ਰਿਹਾ ਹੈਗਾ। ਸੋ 3 ਮਈ ਨੂੰ ਇਹ ਐਗਜ਼ਾਮ ਹੋਇਆ ਸੀ, ਉਹਦੇ ਲਈ 3 ਮਈ 2026 ਨੂੰ ਹੋਇਆ ਸੀ, ਪਰ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਿਹੜੇ ਦਿਨ ਰਾਤ ਬੱਚੇ ਮਿਹਨਤ ਕਰ ਰਹੇ ਸੀਗੇ ਇਸ ਪ੍ਰੀਖਿਆ ਦੇ ਲਈ, ਉਹ ਜਾਂਦੇ ਨੇ ਆਮ ਦੇ ਤਰੀਕੇ ਦੇ ਨਾਲ, ਉਹਨਾਂ ਨੂੰ ਲੱਗਦਾ ਕਿ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ, ਹਰ ਸਾਲ ਮਈ ਮਹੀਨੇ ਦੇ ਵਿੱਚ ਹੁੰਦੀ ਹੈ, ਔਰ ਉਹ ਜਾਂਦੇ ਨੇ ਇਹ ਸੋਚ ਕੇ ਕਿ ਇਸ ਵਾਰ ਸ਼ਾਇਦ ਉਹ ਆਪਣੀ ਲੱਕ ਅਜ਼ਮਾਣਗੇ, ਸ਼ਾਇਦ ਉਹਨਾਂ ਦਾ ਨੰਬਰ ਲੱਗ ਜਾਏਗਾ। ਜਾਂਦੇ ਨੇ, ਪ੍ਰੀਖਿਆ ਦਿੰਦੇ ਨੇ, ਪ੍ਰੀਖਿਆ ਦਾ ਰਿਜ਼ਲਟ ਆਵੇ ਇਸ ਤੋਂ ਪਹਿਲਾਂ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ। ਅਧਿਕਾਰਕ ਤੌਰ 'ਤੇ ਕਿਹਾ ਜਾਂਦਾ ਕਿ ਨੀਟ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਸੀ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਦਿੱਤਾ ਸੀ ਉਹ ਕੈਂਸਲ ਹੈ। ਨੋ ਮੈਟਰ ਤੁਹਾਡਾ ਰਿਜ਼ਲਟ ਕੀ ਹੈ, ਵੈਲਿਡ ਨਹੀਂ ਹੋਏਗਾ, ਜਾਂ ਰਿਜ਼ਲਟ ਤਾਂ ਹੈ ਹੀ ਨਹੀਂ, ਪਰ ਉਸ ਨੂੰ, ਉਸ ਪ੍ਰੀਖਿਆ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ। ਤਾਂ ਚਾਹੇ ਤੁਸੀਂ ਕਹੋ ਕਿ ਮੈਂ ਤਾਂ ਸਾਰੇ ਦੇ ਸਾਰੇ ਕੁਐਸਚਨ ਸਹੀ ਕੀਤੇ ਸੀਗੇ, ਇੰਨਾ ਕੌਨਫੀਡੈਂਟ ਹੈ, ਫਿਰ ਕੀ ਹੋ ਗਿਆ, ਰੱਦ ਕਰਤੀ। ਸਰਕਾਰ ਹੈ, ਤੁਸੀਂ ਸਾਲ ਤੋਂ ਦੋ ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਕਾਰਨ ਕੀ ਦੱਸੇ ਗਏ ਕਿ ਇਸ ਜਿਹੜਾ ਐਗਜ਼ਾਮੀਨੇਸ਼ਨ ਸੀਗਾ ਇਹਦੇ ਕੁਝ ਕੁ ਸ਼ਹਿਰਾਂ ਦੇ ਵਿੱਚ ਕੁਝ ਕੁ ਜਿਹੜੇ ਟੈਲੀਗ੍ਰਾਮ ਦੇ ਖਾਤੇ ਸੀਗੇ ਉਹਨਾਂ ਤੋਂ ਕੁਝ ਅਨਸਰਸ ਜਿਹੜੇ ਕੁਐਸਚਨਸ ਜਿਹੜੇ ਸੀਗੇ ਅਨਸਰ ਨਹੀਂ ਕੁਐਸਚਨਸ ਜਿਹੜੇ ਸੀ ਆਲਰੇਡੀ ਲੀਕ ਕਰ ਦਿੱਤੇ ਗਏ ਸੀਗੇ, ਸਾਰੇ ਦੇ ਸਾਰੇ ਨਹੀਂ ਪਰ ਕੁਝ ਕੁ ਕੁਐਸਚਨਸ। ਐਗਜ਼ਾਮ ਦਾ ਫਾਰਮੈਟ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ। ਸੋ ਕੁਝ ਕੁਐਸਚਨ ਜਿਹੜੇ ਲੀਕ ਕਰ ਦਿੱਤੇ ਗਏ ਸੀ ਇਸ ਕਰਕੇ ਇਸ ਪ੍ਰੀਖਿਆ ਨੂੰ ਨਹੀਂ ਕਰਵਾਇਆ ਜਾ ਸਕਦਾ। CBI ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਅਤੇ ਫਿਰ ਬੜਾ ਸਾਰਾ ਰੌਲਾ ਹੋਣ ਲੱਗਿਆ ਕਿ NTA ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਇਸ ਐਗਜ਼ਾਮ ਨੂੰ ਕਰਵਾਉਂਦੀ ਹੈ ਉਹ ਕਿਉਂ ਨਹੀਂ ਇਸ ਨੂੰ ਸਕਸੈਸਫੁਲੀ ਕਰਵਾ ਪਾਉਂਦੀ, ਕਿਉਂ ਨਹੀਂ ਇਸ ਕਰਕੇ ਉੱਠਿਆ। ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ, ਬਾਰ ਬਾਰ ਹੁੰਦਾ ਰਿਹਾ ਸੀ। ਪ੍ਰੋਗਰਾਮ ਪੂਰਾ ਧਿਆਨ ਨਾਲ ਸੁਣ ਲਿਓ, ਐਂਡ ਤੱਕ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ। ਸੋ ਦੁਬਾਰਾ ਐਗਜ਼ਾਮ ਹੁੰਦਾ ਜਿਹੜਾ ਉਹ ਪਹਿਲੀ ਵਾਰ ਇਸ ਸਾਲ ਦਾ ਐਗਜ਼ਾਮ ਹੋਇਆ ਸੀ 3 ਮਈ ਵਾਲਾ ਜਿਹੜਾ 12 ਮਈ ਨੂੰ ਕੈਂਸਲ ਕਰ ਦਿੱਤਾ ਜਾਂਦਾ ਉਹਦੀ ਬਜਾਏ ਰੀ ਐਗਜ਼ਾਮ ਕੀਤਾ ਜਾਂਦਾ। 21 ਜੂਨ ਨੂੰ ਦੁਬਾਰਾ ਐਗਜ਼ਾਮ ਹੁੰਦਾ, ਹਾਲਾਂਕਿ ਕੋਈ ਐਕਸਟਰਾ ਫੀਸ ਨਹੀਂ ਵਿਦਿਆਰਥੀਆਂ ਤੋਂ ਲਈ, ਪਰ 20 ਲੱਖ ਸਟੂਡੈਂਟਸ ਦੁਬਾਰਾ ਤੋਂ ਐਗਜ਼ਾਮ ਦਿੰਦੇ ਨੇ, 4 ਲੱਖ ਸਟੂਡੈਂਟਸ ਘੱਟ ਜਿਨ੍ਹਾਂ ਨੇ ਪਹਿਲਾਂ ਦਿੱਤਾ ਸੀ। ਉਹਦੇ ਵਿੱਚ ਬਹੁਤ ਸਾਰੇ ਨਾ ਉਮੀਦ ਵੀ ਹੋ ਜਾਂਦੇ ਨੇ ਅਤੇ ਇਹਨਾਂ 20 ਲੱਖ ਦੇ ਵਿੱਚ 20 ਵਿਦਿਆਰਥੀ ਉਹ ਵੀ ਨੇ ਜਿਹੜੇ 24 ਲੱਖ ਦੇ ਵਿੱਚ ਉਹ ਵੀ ਨੇ ਜਿਹੜੇ ਸੁਸਾਈਡ ਕਰ ਗਏ ਸੀ। ਪਹਿਲੀ ਵਾਰ ਉਹਨਾਂ ਨੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੀਤੀ ਸੀ, ਸਰਕਾਰ ਨੇ ਕੈਂਸਲ ਹੀ ਕਰਤਾ, ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਈ, ਉਹਨਾਂ ਨੇ ਇਹ ਐਗਜ਼ਾਮ ਦੇ ਲਈ ਸੁਸਾਈਡ ਹੀ ਕਰ ਲਿਆ ਕਿਉਂਕਿ ਕਈ ਸਾਲਾਂ ਤੋਂ, ਕਈ ਮਹੀਨਿਆਂ ਤੋਂ, ਜਾਂ ਇਨਫੈਕਟ ਬੜੇ ਜਦੋਂ ਹਾਈ ਸਕੂਲ ਦੇ ਵਿੱਚ ਹੁੰਦੇ ਨੇ ਬੱਚੇ ਉਦੋਂ ਤੋਂ ਹੀ ਤੈਅ ਕਰ ਲੈਂਦੇ ਨੇ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰ, ਔਰ ਇਸੇ ਕਰਕੇ ਫਿਰ ਉਹ ਮੈਡੀਕਲ ਸਟਰੀਮ ਦੇ ਵਿੱਚ ਜਾਂਦੇ ਨੇ, +1 +2 ਆਪਣੀ ਉਸੇ ਦੇ ਵਿੱਚ ਕਰਦੇ ਨੇ। ਅਤੇ ਉਹ ਜਿਹੜੇ 21 ਸਟੂਡੈਂਟਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੀਆਂ ਕਹਾਣੀਆਂ ਜੰਤਰ ਮੰਤਰ ਦੇ ਉਸ ਮੰਚ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ। ਖੈਰ ਹੁਣ ਜੰਤਰ ਮੰਤਰ ਦੇ ਉੱਤੇ ਉਹ ਕਹਾਣੀਆਂ ਨਹੀਂ ਸਾਂਝੀਆਂ ਹੋ ਰਹੀਆਂ,
ਪਰ ਮੈਂ ਤੁਹਾਨੂੰ ਦੱਸ ਦਿੰਦਾ ਰੇਮਾ ਬੇਗਮ ਨਾਮ ਦੀ ਇੱਕ ਲੇਡੀ ਉੱਥੇ ਆਉਂਦੀ ਹੈ ਰੇਮਾ ਬੇਗਮ ਬਿਹਾਰ ਦੇ ਇੱਕ ਬਹੁਤ ਦੂਰ ਦੁਰਾਡੇ ਦੇ ਪਿੰਡ ਪਟਨਾ ਤਾਂ ਨੇੜੇ ਤੇੜੇ ਵੀ ਨਹੀਂ ਉੱਥੋਂ ਆਪਣੀ ਬਿਮਾਰ ਮਾਂ ਦੇ ਨਾਲ ਉੱਥੇ ਪਹੁੰਚੀ ਸੀ ਔਰ ਉਹ ਕਹਿੰਦੀ ਕਿ ਮੈਂ ਪਹਿਲੀ ਵਾਰ ਨੀਟ ਐਗਜ਼ਾਮ ਦਿੱਤਾ ਸੀਗਾ ਇਸ ਸਾਲ 3 ਮਈ ਵਾਲਾ ਜਿਹੜਾ ਕਿ ਰੱਦ ਹੋ ਜਾਂਦਾ ਅਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਸੀ ਉਹ ਸੁਪਨਾ ਦੇਖਦੀ ਰਹੀ ਅਤੇ ਹੁਣ ਡਿਊਰਿੰਗ ਪ੍ਰੋਟੈਸਟ ਉਸ ਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦੀ ਮਾਂ ਬਿਮਾਰ ਸੀ ਔਰ ਰੇਮਾ ਦਾ ਇਹ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੀ ਮਾਂ ਜਾਂ ਉਸੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਬਿਮਾਰ ਰਹਿੰਦੇ ਨੇ ਜਿਨ੍ਹਾਂ ਤੱਕ ਸਹੀ ਇਲਾਜ ਨਹੀਂ ਪਹੁੰਚ ਪਾਉਂਦਾ ਉਹਨਾਂ ਤੱਕ ਉਹ ਇਲਾਜ ਕਰਨ ਦੇ ਲਈ ਕਾਬਲ ਹੋ ਸਕੇ ਉਹ ਆਪ ਡਾਕਟਰ ਬਣ ਕੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਕਰੇ ਭਾਰਤ ਦੀ ਸੱਚਾਈ ਅੱਜ ਦੀ ਤਰੀਕ ਦੇ ਵਿੱਚ ਇਹੀ ਹੈ ਔਰ 20 ਸਾਲ ਦੀ ਰੇਮਾ ਦੇ ਮਨ ਦੇ ਵਿੱਚ ਇਹੀ ਸੁਪਨਾ ਸੀ ਹੁਣ ਉਹ ਆਪਣੇ ਇਸ ਸੁਪਨੇ ਨੂੰ ਜਿਉਂ ਸਕੂਗੀ ਜਦੋਂ ਉਹਨੇ ਜਿਹੜੀ ਸ਼ਿੱਦਤ ਦੇ ਨਾਲ ਐਗਜ਼ਾਮ ਦਿੱਤਾ ਸੀ ਉਹ ਕੈਂਸਲ ਹੋ ਗਿਆ ਉਹਦੀ ਮਾਂ ਜਿਹੜੀ ਇਹ ਸੋਚਦੀ ਰਹੀ ਸੀਗੀ ਕਿ ਉਹ ਪਾਸ ਹੋ ਜਾਏਗੀ ਡਾਕਟਰ ਬਣੇਗੀ ਪੜ੍ਹਾਈ ਕਰੇਗੀ ਉਹ ਰਹਿ ਜਾਂਦੀ ਹੈ ਉਹ ਨਹੀਂ ਹੈਗੀ ਅਤੇ ਹੁਣ ਇਸ ਕਿਸ ਹਾਲਾਤ ਦੇ ਵਿੱਚ ਕਿਸ ਮੈਂਟਲ ਫਰੇਮ ਦੇ ਵਿੱਚ ਰੇਮਾ ਆਪਣੀ ਪ੍ਰੈਪਰੇਸ਼ਨ ਕਰ ਸਕੇਗੀ ਨਾ ਦਿਸ ਇਜ਼ ਜਸਟ ਵਨ ਇੰਸੀਡੈਂਟ ਰੇਮਾ ਦੀ ਮਾਂ ਉਹਨਾਂ 21 ਵਿਦਿਆਰਥੀਆਂ ਦੇ ਵਿੱਚ ਵੀ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਸੂਸਾਈਡ ਕਰ ਲਿਆ ਉਹਦੀ ਮਾਂ ਦੀ ਇੱਕ ਬਿਮਾਰੀ ਦੇ ਚੱਲਦਿਆਂ ਮੌਤ ਹੋਈ ਹੈ ਪਰ ਉਸ ਤੋਂ ਪਹਿਲਾਂ ਰੇਮਾ ਦੇ ਫਾਦਰ ਦੀ ਵੀ ਡੈਥ ਹੋ ਗਈ ਸੀ ਉਹ ਵੀ ਇਸ ਹਿੰਮਤ ਦੇ ਵਿੱਚ ਆਪਣਾ ਜਿਹੜਾ ਦਮ ਤੋੜ ਗਏ ਸੀ ਰੋਜ਼ਲ ਇਸਲਾਮ ਕਿ ਉਹਨਾਂ ਦੀ ਧੀ ਕਦੇ ਵੱਡੀ ਬਣੂਗੀ ਕਦੇ ਉਹ ਹੋਏਗੀ ਅਤੇ ਪੇਪਰ ਲੀਕ ਦੀ ਖਬਰ ਸੁਣਨ ਤੋਂ ਪਹਿਲਾਂ ਹੀ ਉਹ ਚਲੇ ਗਏ ਸੀ ਔਰ ਰੇਮਾ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਕਿ ਚੰਗਾ ਹੋਇਆ ਕਿ ਉਹਨਾਂ ਨੇ ਉਹ ਖਬਰ ਨਹੀਂ ਸੁਣੀ ਨਹੀਂ ਤਾਂ ਉਹ ਉਸ ਵਕਤ ਜਿਸ ਕਿਸਮ ਦੇ ਨਾਲ ਟੁੱਟਦੇ ਉਹ ਮੈਂ ਨਹੀਂ ਸੀ ਦੇਖ ਸਕਦੀ ਦੈਟਸ ਜਸਟ ਵਨ ਕੇਸ ਇਹ ਸਿਰਫ ਇੱਕ ਕਹਾਣੀ ਹੈਗੀ ਹੈ ਹੁਣ ਇੱਕ ਹੋਰ ਕਹਾਣੀ ਤੁਸੀਂ ਸੁਣੋ ਇੱਕ ਹੋਰ ਕਹਾਣੀ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੇ 23-24 ਲੱਖ ਜਾਂ ਹੁਣ ਇਸ ਵਾਰ ਜਿਹੜੇ 20 ਲੱਖ ਬੱਚੇ ਬੈਠੇ ਸੀ ਉਹਨਾਂ ਨੇ 1,37,000 ਮੈਡੀਕਲ ਸੀਟਾਂ ਦੇ ਲਈ ਕੰਟੈਸਟ ਕਰਨਾ ਸੀ ਇਹ ਤਾਂ ਸੱਚਾਈ ਹੈਗੀ ਹੈ ਹਿੰਦੁਸਤਾਨ ਦੀ ਕਿ ਮਹਿਜ਼ 1,37,000 ਸੀਟਾਂ ਨੇ ਉਹਨਾਂ ਦੇ ਲਈ ਉਹ ਬੱਚੇ ਫਾਈਟ ਕਰ ਰਹੇ ਨੇ ਉਹ 1,37,000 ਪ੍ਰਾਈਵੇਟ ਜਾਂ ਸਰਕਾਰੀ ਕਾਲਜਾਂ ਦੀਆਂ ਨੇ ਉੱਥੇ ਨਾਂ ਦੇ ਬਰਾਬਰ ਜਦੋਂ ਤੁਹਾਡਾ ਉਹ ਰੈਂਕ ਆਉਂਦਾ AIR ਕਹਿੰਦੇ ਆਲ ਇੰਡੀਆ ਰੈਂਕ ਉਹ ਆਉਂਦਾ ਤਾਂ ਤੁਹਾਨੂੰ ਨਾਂ ਦੇ ਬਰਾਬਰ ਦੀ ਫੀਸ ਹੈਗੀ ਹੈ ਜਾਂ ਸਕੋਲਰਸ਼ਿਪ ਦੇ ਉੱਤੇ ਵੀ ਤੁਸੀਂ ਚਲੇ ਜਾਂਦੇ ਹੈਗੇ ਹੋ ਨਹੀਂ ਤਾਂ ਫਿਰ ਜੇ ਤੁਹਾਡਾ ਰੈਂਕ ਨਹੀਂ ਆਉਂਦਾ ਫਿਰ ਜਿਹੜੇ ਬਹੁਤ ਧਨਾੜ ਹੈਗੇ ਨੇ ਉਹ ਜਾਂ ਤਾਂ ਵੀਜ਼ੇ ਵੂਜ਼ੇ ਲੈ ਕੇ ਕੋਈ ਯੂਕਰੇਨ ਕਰਨ ਚਲਾ ਗਿਆ MBBS ਦੀ ਡਿਗਰੀ ਕੋਈ ਬਾਂਗਲਾਦੇਸ਼ ਤੋਂ ਵੀ ਕਰੇ ਆਉਂਦੇ ਨੇ ਕੋਈ ਕਿਤੋਂ ਕਰੇ ਆਉਂਦੇ ਨੇ ਕੋਈ ਕਿਤੋਂ ਕਰੇ ਆਉਂਦੇ ਨੇ ਉਹੋ ਜਿਹੇ ਵੀ ਫਿਰ ਡਾਕਟਰ ਹੈਗੇ ਨੇ ਰਾਜਸਥਾਨ ਦੇ ਵਿੱਚ ਰਾਜੇਸ਼ ਕੁਮਾਰ ਨਾਮ ਦਾ ਇੱਕ ਕਿਸਾਨ ਸੀ ਉਹਨੇ ਆਪਣੀ ਜ਼ਮੀਨ ਜਿਹਨੂੰ ਮਾਂ ਕਿਹਾ ਜਾਂਦਾ ਪਸ਼ਤੈਨੀ ਜ਼ਮੀਨ ਵੇਚ ਕੇ 11 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਅਤੇ ਉਹਦਾ ਮੁੰਡਾ ਪ੍ਰਦੀਪ ਮੀਨਾ 3 ਸਾਲ ਨੀਟ ਦੀ ਕੋਚਿੰਗ ਹਾਸਲ ਕਰਦਾ ਰਿਹਾ ਪਲੱਸ ਟੂ ਮੈਡੀਕਲ ਕਰਨ ਤੋਂ ਬਾਅਦ ਪਲੱਸ ਟੂ ਦੇ ਇੰਨੇ ਟਫ ਸਬਜੈਕਟ ਦੇ ਵਿੱਚ ਪ੍ਰਦੀਪ ਮੀਨਾ ਨੇ ਟੋਪ ਰੈਂਕ ਹਾਸਲ ਕੀਤਾ ਸੀਗਾ ਆਪਣੇ ਸਕੂਲ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਔਰ ਰਾਜੇਸ਼ ਕੁਮਾਰ ਕਹਿੰਦੇ ਨੇ ਕਿ 16 ਘੰਟੇ ਖੇਤਾਂ 'ਚੋਂ ਮਜ਼ਦੂਰੀ ਇਸ ਕਰਕੇ ਕਰ ਰਹੇ ਸੀ ਕਿਉਂਕਿ ਜ਼ਮੀਨ ਵੇਚ ਚੁੱਕੇ ਸੀ ਆਪਦੀ ਜ਼ਮੀਨ ਹੈ ਨਹੀਂ ਸੀ ਇਸ ਕਰਕੇ ਕਹਿ ਰਹੇ ਸੀਗੇ ਕਿਉਂਕਿ ਕੁਛ ਕੀ ਦਿਨ ਨੇ ਇਹ ਜਿਹੜਾ ਹਨੇਰਾ ਇਹ ਛੱਡ ਜਾਣਾ ਜਿੱਦਣ ਮੇਰਾ ਮੁੰਡਾ ਪ੍ਰਦੀਪ ਮੀਨਾ ਡਾਕਟਰ ਬਣ ਗਿਆ ਮੇਰਾ ਬੁਢਾਪਿਆ ਜਿਹੜਾ ਹੈਗਾ ਉਹ ਘੱਟੋ ਘੱਟ ਆਸਾਨੀ ਦੇ ਨਾਲ ਲੰਘੂਗਾ ਪ੍ਰੀਖਿਆ ਹੁੰਦੀ ਹੈ 3 ਮਈ ਦਾ ਦਿਨ ਆਉਂਦਾ ਪ੍ਰਦੀਪ ਮੀਨਾ 3 ਸਾਲ ਤਾਂ ਉਹ ਜਿਹੜੀ ਮਿਹਨਤ ਕਰ ਰਿਹਾ ਸੀਗਾ ਬੜੀ ਮਿਹਨਤ ਦੇ ਨਾਲ ਐਗਜ਼ਾਮ ਦੇ ਕੇ ਆਉਂਦਾ ਘਰੇ ਆ ਕੇ ਆਪਣੇ ਫਾਦਰ ਆਪਣੇ ਜਿਹੜਾ ਹੱਡੀ ਮਿਹਨਤ ਕਰਕੇ ਆਉਂਦਾ ਰਾਜੇਸ਼ ਕੁਮਾਰ ਨੇ ਉਹਨਾਂ ਨੂੰ ਦੱਸਦਾ ਕਿ ਪਿਤਾ ਜੀ ਐਤਕੀ ਟੈਨਸ਼ਨ ਨਾ ਲਿਓ ਸਾਰੇ ਰੋਣੇ ਧੋਣੇ ਚੱਕ ਦਿਆਂਗੇ ਅਤੇ ਮੈਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਐਗਜ਼ਾਮ ਦੇ ਕੇ ਆਇਆ ਔਰ ਗਲੇ ਲੱਗਦੇ ਨੇ ਉਹ ਆਪਣੇ ਫਾਦਰ ਦੇ ਪ੍ਰਦੀਪ ਮੀਨਾ ਕਿ ਹੁਣ ਤਾਂ ਰੱਬ ਵੀ ਮੈਨੂੰ ਡਾਕਟਰ ਬਣਨ ਤੋਂ ਰੋਕ ਨਹੀਂ ਸਕਦਾ ਔਰ ਫਿਰ 12 ਮਈ ਦਾ ਕਲਹਿਣਾ ਦਿਨ ਆਉਂਦਾ ਉਸ ਦਿਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਤੁਸੀਂ ਪ੍ਰੀਖਿਆ ਦੇ ਕੇ ਆਏ ਸੀ ਉਹ ਰੱਦ ਕਰ ਰਹੇ ਹਾਂ ਨਵੇਂ ਸਿਰੇ ਤੋਂ ਐਗਜ਼ਾਮ ਤੋਂ 22 ਸਾਲ ਦਾ ਪ੍ਰਦੀਪ ਮੀਨਾ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲੈਂਦਾ ਔਰ ਉਹਦਾ ਮਜ਼ਦੂਰ ਪਿਓ ਜਿਹੜਾ ਇਹ ਉਡੀਕ ਕਰ ਰਿਹਾ ਸੀ ਕਿ ਮੇਰਾ ਮੁੰਡਾ ਮੇਰਾ ਹੁਣ ਬੁਢਾਪਾ ਕੱਟੂਗਾ ਉਹ ਹੁਣ ਆਪਣੇ ਮੁੰਡੇ ਦੀ ਚਿਤਾ ਨੂੰ ਅੱਗ ਦੇ ਰਿਹਾ ਉੱਤਰ ਪ੍ਰਦੇਸ਼ ਇੱਕ ਹੋਰ ਸਟੇਟ ਰਾਜਸਥਾਨ ਦੇ ਨਾਲ ਦਾ ਸੂਬਾ 21 ਸਾਲ ਦਾ ਮੁੰਡਾ ਰਿਤਿਕ ਮਿਸ਼ਰਾ
ਆਪਣੇ ਪਿਤਾ ਅਨੂਪ ਕੁਮਾਰ ਮਿਸ਼ਰਾ ਦੇ ਨਾਲ ਐਗਜ਼ਾਮ ਦੇਣ ਜਾਂਦੇ ਨੇ, ਖੁਸ਼ੀ ਖੁਸ਼ੀ ਐਗਜ਼ਾਮ ਦੇ ਕੇ ਆਉਂਦੇ ਨੇ, ਕਿਉਂਕਿ ਜਿੰਨੀ ਟੈਂਸ਼ਨ ਉਹਨੂੰ ਐਗਜ਼ਾਮ ਦੇਣ ਤੋਂ ਪਹਿਲਾਂ ਸੀ ਉਨੀ ਹੁਣ ਨਹੀਂ ਸੀ। ਅਨੂਪ ਮਿਸ਼ਰਾ ਨੇ ਵਾਪਸ ਆਉਂਦੇ ਹੋਏ ਆਪਣੇ ਮੁੰਡੇ ਨੂੰ ਜਦੋਂ ਐਗਜ਼ਾਮੀਨੇਸ਼ਨ ਸੈਂਟਰ ਤੋਂ ਸਕੂਟਰ ਦੇ ਉੱਤੇ ਵਾਪਸ ਆ ਰਹੇ ਸੀ ਘਰ ਨੂੰ ਤਾਂ ਪੁੱਛਿਆ ਵੀ ਕਿਵੇਂ ਗਿਆ ਪੇਪਰ। ਕਹਿੰਦਾ ਜੀ ਪਿਤਾ ਜੀ ਵੀ ਬਹੁਤ ਵਧੀਆ ਗਿਆ। ਅਤੇ ਹੁਣ ਕਹਿੰਦਾ ਮੇਰਾ ਪਲੈਨ ਇਹ ਹੈ ਕਿ ਮੈਂ ਹੁਣ ਆਪਣੇ ਦੋਸਤਾਂ ਦੇ ਨਾਲ ਕੁਛ ਕੁ ਦਿਨ ਘੁੰਮਾਂ ਫਿਰਾਂ ਅਤੇ ਫਿਰ ਜਿੱਦਣ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਫਿਰ ਮੈਂ ਪ੍ਰੈਪਰੇਸ਼ਨ ਦੇ ਵਿੱਚ ਲੱਗ ਜੂੰਗਾ ਤਾਂ ਕਿ ਅਗਲੀ ਜਿਹੜੀ ਵੀ ਪੜ੍ਹਾਈ ਜਿਹਦੇ 'ਚ ਵੀ ਮੈਂ ਜਾਣਾ ਉਹਦੇ ਲਈ ਫਿਰ ਮੈਂ ਤਿਆਰੀ ਕਰ ਸਕਾਂ ਅਤੇ ਮੈਂ ਸੈਲਫ ਸਟੱਡੀ ਦੇ ਉੱਤੇ ਜ਼ਿਆਦਾ ਧਿਆਨ ਦਊਂਗਾ ਕਿਉਂਕਿ ਕੋਚਿੰਗ ਦੇ ਉੱਤੇ ਮੈਂ ਤੁਹਾਡਾ ਬਹੁਤ ਖਰਚਾ ਕਰਵਾਤਾ। ਰਿਤਿਕ ਮਿਸ਼ਰਾ ਵੀ ਕੋਈ ਬਹੁਤ ਅਮੀਰ ਪਰਿਵਾਰ 'ਚੋਂ ਨਹੀਂ, ਅਨੂਪ ਮਿਸ਼ਰਾ ਜਿਹੜੇ ਉਹਦੇ ਫਾਦਰ ਸੀਗੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ 'ਚੋਂ ਕਹਿ ਸਕਦੇ ਹੋ। ਖਬਰ ਆਉਂਦੀ ਹੈ ਕਿ ਪਰਚਾ ਰੱਦ ਹੋ ਗਿਆ, ਉਹ ਤੋਂ ਅਗਲੇ ਦਿਨ ਰਿਤਿਕ ਮਿਸ਼ਰਾ ਆਪਣੀ ਜਾਨ ਲੈ ਲੈਂਦੇ ਨੇ ਅਤੇ ਅੱਜ ਦੀ ਤਰੀਕ ਦੇ ਵਿੱਚ ਅਨੂਪ ਮਿਸ਼ਰਾ ਇਸ ਧਰਨੇ ਦੇ ਵਿੱਚ ਜਾ ਕੇ ਜੰਤਰ ਮੰਤਰ 'ਤੇ ਜਿਹੜਾ ਚੱਲ ਰਿਹਾ ਸੀ ਉੱਥੇ ਉਹਨਾਂ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀ ਸੋਨਮ ਵਾਗਚੁਗ ਜਾਂ ਹੋਰ ਆਇਸਾ ਦੇ ਮੈਂਬਰ ਉਹਨਾਂ ਨੂੰ ਗਲੇ ਲੱਗ ਕੇ ਬਸ ਇੰਨਾ ਕੁ ਕਹਿੰਦਾ ਥੈਂਕ ਯੂ, ਮੇਰਾ ਮੁੰਡਾ ਤੁਹਾਨੂੰ ਥੈਂਕ ਯੂ ਕਹਿ ਰਿਹਾ ਉੱਪਰੋਂ। ਇਹ ਉਹਨਾਂ ਦੀ ਕਹਾਣੀ। ਔਰ ਐਸੇ ਪਤਾ ਹੀ ਨਹੀਂ ਹੋਰ ਕਿੰਨੇ ਕੁ ਬੱਚੇ ਜਿਨ੍ਹਾਂ ਦੀਆਂ ਅਲੱਗ ਅਲੱਗ ਕਹਾਣੀਆਂ, ਜਿਨ੍ਹਾਂ ਦੇ ਮਾਂ ਪਿਓ ਅੱਗੇ ਵੀ ਨਹੀਂ ਆ ਸਕੇ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਨਾਲ ਇੱਕ ਧੋਖਾ ਹੋਇਆ, ਇੱਕ ਵਿਸ਼ਵਾਸਘਾਤ ਹੋਇਆ, ਪੂਰੀਆਂ ਤਿਆਰੀਆਂ ਦੇ ਨਾਲ ਉਹ ਬੱਚੇ ਜਾਂਦੇ ਨੇ ਅਤੇ ਪੇਪਰ ਰੱਦ ਹੋ ਜਾਂਦੇ ਨੇ, ਔਰ ਪਹਿਲੀ ਵਾਰ ਨਹੀਂ ਹੋਇਆ, ਦਿਸ ਇਜ਼ ਨੋਟ ਦੀ ਫਸਟ ਟਾਈਮ। ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸਦਾ। ਪਰ ਇੱਕ ਕਹਾਣੀ ਜਿਹੜੀ ਮੈਂ ਸੁਣ ਕੇ ਬਹੁਤ ਜ਼ਿਆਦਾ ਹਿੱਲ ਗਿਆ ਸੀ ਉਹ ਇਹ ਸੀ ਕਿ ਤਮਿਲਨਾਡੂ ਦੀ 17 ਸਾਲ ਦੀ ਇੱਕ ਛੋਟੀ ਬੱਚੀ ਐਸ ਅਨੀਤਾ, ਉਹਨੇ ਵੀ ਐਗਜ਼ਾਮ ਤੋਂ ਬਾਅਦ ਜਾਂ ਪਰਚਾ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰ ਲਈ ਸੀ। ਪਰ ਉਹਨੇ ਮੌਤ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ, ਇੱਕ ਅਰਜ਼ੀ ਪਾਈ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਹੈ ਉਹ ਜਿਹੜੇ ਪੇਂਡੂ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੱਕ ਬੋਝ ਪਾ ਦਿੰਦੀ ਹੈ। ਮੈਂ ਪਤਾ ਨਹੀਂ ਰਹੂੰਗੀ ਨਹੀਂ ਰਹੂੰਗੀ, ਮੈਂ ਸੁਪਰੀਮ ਕੋਰਟ ਤੋਂ ਇਹ ਉਮੀਦ ਕਰਦੀ ਹਾਂ ਕਿ ਜਿਹੜੇ ਦਿਹਾਤੀ ਇਲਾਕੇ ਦੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੰਨਾ ਬੋਝ ਨਹੀਂ ਪਊਗਾ। ਹੁਣ ਦੋ ਤਿੰਨ ਚੀਜ਼ਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣੀਆਂ ਨੇ। ਉਹ ਐਸ ਅਨੀਤਾ ਦੀ ਅਰਜ਼ੀ ਦੀ ਮੈਂ ਗੱਲ ਕਿਉਂ ਕਰ ਰਿਹਾ। ਨੰਬਰ ਇੱਕ, ਉਹ ਬੱਚੀ ਨੇ ਮਰਨ ਤੋਂ ਪਹਿਲਾਂ ਹੀ ਬਹੁਤ ਦੂਰਦਰਸ਼ੀ ਸੋਚ, ਮਤਲਬ ਕਿਆ ਕਮਾਲ ਦਾ ਵਿਜ਼ਨ ਰਿਹਾ ਹੋਣਾ ਉਸ ਬੱਚੀ ਦਾ ਜਿਹੜੀ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਸੀ ਪਰ ਜਾਨ ਦੇਗੀ, ਅਤੇ ਉਹਦਾ ਵਿਜ਼ਨ ਇੰਨਾ ਵਧੀਆ ਸੀਗਾ ਕਿ ਉਹਨੂੰ ਪਤਾ ਸੀ ਕਿ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ, ਔਰ ਐਗਜ਼ੈਕਟਲੀ ਜਿਹੜੀ ਗੱਲ ਦੀ ਡਿਮਾਂਡ ਉਹਨੇ ਸੁਪਰੀਮ ਕੋਰਟ 'ਚ ਰੱਖੀ ਹੈ। ਆਈ ਡੋਂਟ ਨੋ, ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿ ਉਹਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਵੀ ਕਰ ਰਹੀ ਹੈ ਕਿ ਨਹੀਂ, ਕਿਉਂਕਿ ਸਰਕਾਰ ਤਾਂ ਬਿਲਕੁਲ ਉਹੋ ਜਿਹਾ ਨਹੀਂ ਕਰ ਰਹੀ ਹੈਗੀ, ਉਹਦੀ ਪਟੀਸ਼ਨ ਤੋਂ ਬਿਲਕੁਲ ਉਲਟ ਕਦਮ ਚੁੱਕਣ ਲੱਗੀ ਹੈ। ਤੁਹਾਨੂੰ ਲੱਗ ਰਿਹਾ ਹੋਏਗਾ ਕਿ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਹੋਏ, 37 ਦਿਨ ਸਟੂਡੈਂਟਸ ਧਰਨਾ ਦਿੰਦੇ ਰਹੇ, ਜਿਹੜਾ ਧਰਮਿੰਦਰ ਪ੍ਰਧਾਨ ਸੀ ਉਹਦਾ ਅਸਤੀਫਾ ਲੈਣਾ ਸੀ ਉਹ ਹੋ ਗਿਆ, ਧਰਨਾ ਸਕਸੈਸਫੁਲ, ਖਤਮ ਕਹਾਣੀ। ਨਹੀਂ, ਪਲੀਜ਼ ਇਹ ਸਮਝ ਕੇ ਚੱਲਿਓ ਗੱਲ, ਕਹਾਣੀ ਇੰਨੀ ਕੁ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਧਰਨੇ ਦੀ ਲੋੜ ਹੀ ਕਿਉਂ ਪਈ, ਇਹਦੇ ਪਿੱਛੇ ਜਾਣਨਾ, ਇਹਦਾ ਮਕਸਦ ਜਾਣਨਾ ਬਹੁਤ ਜ਼ਰੂਰੀ ਹੈ। ਉਹਦੀ ਇੱਕ ਉਹਦਾ ਕਹਾਣੀ ਦਾ ਇੱਕ ਹਿੱਸਾ ਇਹ ਹੈ, ਇਹ ਜਿਹੜੇ ਬੱਚੇ ਇਹ ਸੁਸਾਈਡ ਕਰ ਗਏ, ਇਹ ਬੱਚੇ ਜਿਹੜੇ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਗੜਬੜੀਆਂ ਦਾ ਸ਼ਿਕਾਰ ਹੋਏ ਨੇ, ਇੱਕ ਇਹ ਵਜ੍ਹਾ ਹੈਗੀ ਹੈ। ਦੂਜੀ ਵਜ੍ਹਾ ਇਹ ਹੈ ਕਿ ਹੁਣ ਇਸ ਤੋਂ ਬਾਅਦ ਜੋ ਵੀ ਕੁਛ ਹੋਣ ਜਾ ਰਿਹਾ ਹੈਗਾ, ਜਦੋਂ ਅਨੰਦੋਲਨ ਹੋਇਆ ਸੀ ਉਹ ਤੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਲੋਕ ਆਯੁਕਤ ਬਣੂਗਾ, ਭ੍ਰਿਸ਼ਟਾਚਾਰ ਦੇ ਮਾਮਲੇ ਖਤਮ ਹੋ ਜਾਣਗੇ। ਮਾਮਲੇ ਖਤਮ ਹੋਏ? ਭ੍ਰਿਸ਼ਟਾਚਾਰ ਖਤਮ ਹੋਇਆ? ਨਹੀਂ, ਸਰਕਾਰ ਬਦਲੀ, ਅੰਦੋਲਨ ਸਕਸੈਸਫੁਲ ਸੀ। ਆਈ ਡੋਂਟ ਨੋ, ਤੁਸੀਂ ਦੱਸੋ। ਜੰਤਰ ਮੰਤਰ ਵਾਲਾ ਅੰਦੋਲਨ ਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ, ਬਟ ਉਹ ਅਸਲੀ ਮਸਲਾ ਨਹੀਂ ਹੈਗਾ। ਉਹਦੇ ਵਿੱਚ ਅਸਲੀ ਮਸਲਾ ਜਾਂ ਅਸਲੀ ਮੰਗ ਜਿਹੜੀ ਸੀਗੀ ਉਹ ਇਹ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ, ਨੀਟ ਵਰਗੀਆਂ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਲੈਂਦੀ ਹੈ, ਉਹ ਪਾਰਦਰਸ਼ੀ ਤਰੀਕੇ ਦੇ ਨਾਲ ਹੋਣ, ਨਾ ਕਿ ਇਸ ਤਰ੍ਹਾਂ ਕਿ ਸਰਕਾਰ ਆਪਣਾ ਕਾਲਰ ਬਚਾ ਕੇ ਇਹਨਾਂ ਪ੍ਰੀਖਿਆਵਾਂ ਨੂੰ ਲਵੇ। ਸਰਕਾਰ ਆਪਣਾ ਕਾਲਰ ਕਿਉਂ ਬਚਾ ਰਹੀ ਹੈ ਉਹਦਾ ਜਵਾਬ ਵੀ ਮੈਂ ਤੁਹਾਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਦੇਣ ਲੱਗਿਆ। ਪਹਿਲਾਂ ਤਾਂ ਇਹ ਸਮਝੋ ਕਿ ਨੀਟ
NTA ਦੀ ਤਰਫ ਤੋਂ, NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਇੱਕ ਪ੍ਰੀਖਿਆ ਹੈਗੀ ਹੈ। ਹੁਣ NTA ਦੀ ਤਰਫ ਤੋਂ ਜਿਹੜੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਉਹ 14 ਅਲੱਗ ਅਲੱਗ ਐਗਜ਼ਾਮੀਨੇਸ਼ਨ ਨੇ। ਉਹਦੇ ਵਿੱਚ ਇੱਕ ਤਾਂ ਨੀਟ ਐਗਜ਼ਾਮ ਹੈ, ਨੀਟ UG ਜਿਹਨੂੰ ਕਿਹਾ ਜਾਂਦਾ ਹੈਗਾ। ਉਸ ਤੋਂ ਇਲਾਵਾ JEE ਜਿਹਦੇ 'ਚ ਇੰਜੀਨੀਅਰਿੰਗ ਜਿਹੜੇ ਬੱਚੇ ਕਰਦੇ ਨੇ, ਫਿਰ CUET ਇਹ ਹੈਗਾ ਸੈਂਟਰਲ ਯੂਨੀਵਰਸਿਟੀ ਐਗਜ਼ਾਮ, ਨੋਰਮਲੀ ਸੈਂਟਰਲ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਦੇ ਵਾਸਤੇ। ਫਿਰ UGC NET ਦਾ ਐਗਜ਼ਾਮ ਜਿਹਦੇ 'ਚ ਤੁਸੀਂ ਲੈਕਚਰਾਰ ਬਣਦੇ ਹੋ ਜਾਂ ਫੈਲੋਸ਼ਿਪ ਦੇ ਲਈ ਜਿਹੜਾ ਐਗਜ਼ਾਮ ਹੁੰਦਾ, ਔਰ ਹੋਰ ਐਸੇ ਬਹੁਤ ਸਾਰੇ ਐਗਜ਼ਾਮ ਜਿਹੜੇ ਨੇ ਉਹ NTA ਦੀ ਤਰਫ ਤੋਂ ਕਰਵਾਏ ਜਾਂਦੇ ਹੈਗੇ ਨੇ। 15 ਅਲੱਗ ਅਲੱਗ ਪ੍ਰੀਖਿਆਵਾਂ NTA ਕਰਵਾਉਂਦੀ ਹੈ, ਨੀਟ ਇਜ਼ ਵਨ ਆਫ ਦੈਮ, ਨੀਟ UG। ਨੀਟ NTA ਦੇ ਜਿਹੜੇ ਇਸ ਵਕਤ ਡਾਇਰੈਕਟਰ ਨੇ ਅਭਿਸ਼ੇਕ ਸਿੰਘ ਅਤੇ ਚੇਅਰਮੈਨ ਪ੍ਰਦੀਪ ਕੁਮਾਰ ਜੋਸ਼ੀ, ਉਹਨਾਂ ਨੇ 21 ਮਈ ਨੂੰ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਉਹ ਪੇਸ਼ ਹੁੰਦੇ ਨੇ ਜਦੋਂ ਇਹ ਪੂਰਾ ਪੇਪਰ ਲੀਕ ਵਾਲਾ ਜਿਹੜਾ ਕਾਂਡ ਹੁੰਦਾ। ਉਹ ਤੋਂ ਬਾਅਦ ਆਪਣੀ ਸਫਾਈ ਦਿੰਦੇ ਨੇ, ਉਹ ਕਹਿੰਦੇ ਕਿ ਉਹਨਾਂ ਤੋਂ ਜਦੋਂ ਕਮੇਟੀ ਪੁੱਛਦੀ ਹੈ ਕਿ ਦੱਸੋ ਜੀ ਕੀ ਹੋਇਆ, ਉਹ ਕਹਿੰਦੇ ਕਿ CBI ਜਾਂਚ ਕਰ ਰਹੀ ਹੈਗੀ, ਉਹ ਪੂਰੀ ਕੱਢ ਲਵੇ ਤਾਂ ਫਿਰ ਅਸੀਂ ਦੱਸ ਦਿੰਦੇ ਹਾਂ। ਬਟ ਉਹਨਾਂ ਨੇ ਕਿਹੜੀ ਜਾਂਚ ਕੀਤੀ ਹੈ CBI ਨੇ, ਮੇਰੇ ਖਿਆਲ ਦੇ ਨਾਲ ਵੱਡਾ ਮਸਲਾ ਇਹ ਹੋਣਾ ਚਾਹੀਦਾ ਹੈਗਾ ਕਿ ਨੀਟ ਦਾ ਉਹ ਪ੍ਰੀਖਿਆ ਲੀਕ, ਹਾਲਾਂਕਿ ਉਸ ਦਰਮਿਆਨ ਅਸੀਂ ਵੀ ਤੁਹਾਨੂੰ ਖਬਰਾਂ ਦਿੱਤੀਆਂ ਸੀ ਕਿ ਟੈਲੀਗ੍ਰਾਮ ਜਿਹਦੇ ਉੱਤੇ ਉਹਦੇ ਕੁਛ ਆਨਸਰਸ ਜਿਹੜੇ ਨੇ ਉਹ ਲੀਕ ਹੋਏ ਨੇ, ਉਹ ਟੈਲੀਗ੍ਰਾਮ ਨੂੰ ਬੈਨ ਕਰ ਦਿੱਤਾ ਗਿਆ। ਇਹ ਸਰਕਾਰ ਦਾ ਇੱਕ ਕਦਮ ਸੀਗਾ। ਜਿਹੜੇ ਅਲੱਗ ਅਲੱਗ ਸਟੇਟਸ ਨੇ, ਔਰ ਜਿਹੜੀ ਐਸ ਸਨੀਤਾ ਜਿਹੜੀ ਉਹ 17 ਸਾਲ ਦੀ ਛੋਟੀ ਬੱਚੀ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਸੀ, ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ। ਨੀਟ ਦੇ ਵਿੱਚ ਧਾਂਦਲੀ ਕੋਈ ਪਹਿਲੀ ਵਾਰ ਨਹੀਂ ਹੋਈ। ਤਮਿਲਨਾਡੂ ਤੋਂ ਜਿਹੜੇ ਹੁਣ ਮੁੱਖ ਮੰਤਰੀ ਬਣ ਕੇ ਆਏ ਨੇ, ਫਿਲਮਾਂ ਬੜੀਆਂ ਦੇਖ ਲਈਆਂ ਤੁਸੀਂ ਉਹਨਾਂ ਦੀਆਂ, ਐਂਡ ਹੀ ਆਲਸੋ ਸਪੋਕ ਅਬਾਊਟ ਇਟ, ਵਿਜੇ ਜੋਸਫ ਵਿਜੇ, ਉਹ ਕਹਿੰਦੇ ਕਿ 12ਵੀਂ ਦੇ ਵਿੱਚ ਜਦੋਂ ਮੈਡੀਕਲ ਦਾ ਐਗਜ਼ਾਮ, 12ਵੀਂ ਦੇ ਵਿੱਚ ਮੈਡੀਕਲ ਪੜ੍ਹਦੇ ਨੇ ਬੱਚੇ, ਅਤੇ ਉਹਦੇ 'ਚ ਜਿੰਨੇ ਨੰਬਰ ਉਹਦੇ 12ਵੀਂ ਦੇ ਵਿੱਚ ਹੈਗੇ ਨੇ, ਉਹ ਕਿਉਂ ਨਹੀਂ ਇੱਕ ਪੈਮਾਨਾ ਹੋ ਸਕਦਾ ਕਿ ਉਹਨੇ ਅੱਗੇ MBBS 'ਚ ਪੜ੍ਹਨਾ ਹੈ ਕਿ ਕੀ ਕਰਨਾ, ਹੈ ਨਾ। ਜਦੋਂ ਤੁਸੀਂ ਆਪਣੇ 12ਵੀਂ ਕਰੀ ਹੈ, ਮੈਡੀਕਲ ਸਬਜੈਕਟ ਲੈ ਕੇ ਕਰੀ ਹੈ, ਤਾਂ ਇਸ ਕਰਕੇ ਕਰੀ ਹੈ ਕਿ ਕਿਉਂਕਿ ਤੁਸੀਂ ਅਗਲਾ ਕਰੀਅਰ ਜਿਹੜਾ ਉਹ ਇਹਦੇ ਵਿੱਚ ਪਰਸਿਊ ਕਰਨਾ ਚਾਹੁੰਦੇ ਹੋ। ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਆਪਣੇ ਆਪ ਆਪਣਾ ਅੰਡਰ ਗ੍ਰੈਜੂਏਟ ਕੋਰਸ ਜਿਹੜਾ ਉਹ ਚੇਂਜ ਕਰ ਲੈਂਦੇ ਨੇ। ਸੋ ਜਿਹੜੇ ਉਹਨਾਂ ਨੂੰ ਹੋਰ 2-3-4 ਸਾਲ ਤੱਕ ਇਸ ਚੱਕਰ 'ਚ ਕਿਉਂ ਫਸਾਇਆ ਜਾਂਦਾ, ਇਹ ਜਿਹੜਾ ਕੋਚਿੰਗ ਇੰਸਟੀਚਿਊਟਸ ਦਾ ਇੱਕ ਜਾਲ, ਮੱਕੜ ਜਾਲ ਬਣ ਚੁੱਕਿਆ ਇੰਡੀਆ 'ਚ, ਇਹਦੇ ਵਿੱਚ ਕਿਉਂ ਧੱਕਿਆ ਜਾਂਦਾ ਕਿ 12ਵੀਂ ਮੈਡੀਕਲ ਦੇ ਨਾਲ ਕਰ ਲਈ ਤੁਸੀਂ, ਜੀ ਜਾਨ ਲਗਾ ਕੇ ਕੀਤੀ, ਡਜ਼ਨ ਮੈਟਰ ਉਹਦੇ 'ਚੋਂ ਕਿੰਨੇ ਨੰਬਰ ਸੀ, ਹੁਣ ਨੀਟ ਕਰੋ, ਹੁਣ ਨੀਟ ਦੇ ਵਿੱਚ ਤੁਹਾਡਾ ਰੈਂਕ ਆ ਗਿਆ, ਹੁਣ ਤੁਸੀਂ MBBS ਕਰੋ, ਅਤੇ ਫਿਰ MBBS ਕਰਨ ਤੋਂ ਬਾਅਦ ਫਿਰ ਤੁਸੀਂ ਪ੍ਰੈਕਟਿਸ ਕਰੋ 2-3-4 ਸਾਲ, ਫਿਰ ਤੁਸੀਂ ਡਾਕਟਰ ਬਣਨ ਦੇ ਲਈ ਤਿਆਰ ਹੋ। ਵਾਈ ਇਜ਼ ਦਿਸ ਪ੍ਰੋਸੈਸ ਐਡੀ, ਜਦੋਂ ਕਰਨੀ MBBS ਹੀ ਹੈ ਤਾਂ ਇਸ ਪ੍ਰੋਸੈਸ ਦੇ ਵਿੱਚੋਂ ਕਿਉਂ? ਕੇਰਲ ਦੇ ਮੁੱਖ ਮੰਤਰੀ ਨੇ VD ਸਤੀਸ਼ਨ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਹੁੰਦਾ ਤਾਂ ਜਿਹੜੀਆਂ ਅਲੱਗ ਅਲੱਗ ਸਟੇਟਾਂ ਨੇ, ਜਿਵੇਂ ਕੇਰਲ ਦੇ ਵਿੱਚੋਂ ਜਿਹੜੇ ਕੇਰਲ ਦੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ, ਉਹ ਆਪਣਾ ਐਗਜ਼ਾਮ ਆਪ ਰੱਖ ਲੈਣ ਜੇ ਰੱਖਣਾ ਹੀ ਹੈ ਤਾਂ। ਵਾਈ NTA ਇਜ਼ ਹੋਲਡਿੰਗ ਦਿਸ ਐਗਜ਼ਾਮ? NTA ਯਾਨੀ ਕਿ ਇੱਕ ਜੋ ਐਡੀ ਵੱਡੀ ਸੰਸਥਾ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਐਗਜ਼ਾਮ ਕਰਵਾਉਂਦੀ ਹੈ, ਉਹ ਕਿਉਂ? ਹੁਣ NTA ਦਾ ਜਦੋਂ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਹਾਲੇ ਨਹੀਂ ਦਿੱਤਾ ਸੀ, ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹਦਾ ਸੋਲਿਊਸ਼ਨ ਕੀ ਦੇਖਦੇ ਹੋ, ਦੈਨ ਹੀ ਸੇਡ ਕਿ ਇਹਨੂੰ CBT ਮੋਡ 'ਚ ਅਸੀਂ ਲੈ ਕੇ ਜਾ ਰਹੇ ਹਾਂ ਅਗਲੇ ਸਾਲ ਤੋਂ, ਯਾਨੀ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਬਾਰ ਬਾਰ ਮੈਂ ਉਸ 17 ਸਾਲ ਦੀ ਛੋਟੀ ਬੱਚੀ ਦਾ ਜ਼ਿਕਰ ਕਰੂੰਗਾ, ਯਾਦ ਜ਼ਰੂਰ ਰੱਖਿਓ, ਦਿਸ ਇਜ਼ ਦੀ ਰੀਜ਼ਨ, ਦੈਟਸ ਵਾਈ ਸ਼ੀ ਸੈਡ, ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ, ਸਰਕਾਰ ਨੂੰ ਇਹੀ ਇੱਕ ਸੋਲਿਊਸ਼ਨ ਲੱਗਦਾ, ਬਟ ਮੈਨੂੰ ਇਹ ਲੱਗਦਾ ਕਿ ਸੋਲਿਊਸ਼ਨ ਤੋਂ ਪਹਿਲਾਂ ਸਮੱਸਿਆ ਦੀ ਜੜ ਫੜਨੀ ਜ਼ਰੂਰੀ ਹੈ। ਸਮੱਸਿਆ ਕੀ ਹੈ ਕਿ NTA ਨਾਮ ਦੀ ਜਿਹੜੀ ਇੱਕ ਸੰਸਥਾ ਹੈ ਉਹ ਪੂਰੇ ਇੰਡੀਆ ਦੇ ਵਿੱਚ ਪ੍ਰੀਖਿਆਵਾਂ ਨਹੀਂ ਕਰਵਾ ਪਾ ਰਹੀ। ਕੀ ਇਹ ਹਮੇਸ਼ਾ ਇੱਦਾਂ ਹੁੰਦਾ ਸੀ? ਨਹੀਂ। 2017 ਤੋਂ ਪਹਿਲਾਂ ਮੋਦੀ ਸਰਕਾਰ ਦਾ ਜਿਹੜਾ ਪਹਿਲਾ ਕਾਰਜਕਾਲ ਸੀ ਉਹਦੇ 'ਚ 2017 ਤੋਂ ਪਹਿਲਾਂ ਜਿਹੜੀਆਂ ਵੀ ਹੁੰਦੀਆਂ ਸੀਗੀਆਂ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ, ਮੈਡੀਕਲ ਦੀਆਂ ਪ੍ਰੀਖਿਆਵਾਂ, ਜਾਂ ਤੁਸੀਂ MBBS ਕਰਨੀ ਹੈ ਜਾਂ ਤੁਸੀਂ BTECH ਕਰਨੀ ਹੈ, ਜਾਂ ਜਿੰਨੇ ਵੀ ਭਾਰਤ ਭਰ ਦੇ ਸਰਕਾਰੀ ਕਾਲਜਾਂ ਤੋਂ ਜਾਂ ਸੈਮੀ ਗਵਰਨਮੈਂਟ ਕਾਲਜਾਂ ਤੋਂ, ਤਾਂ ਤੁਹਾਡੀ ਜਿਹੜੀ ਪ੍ਰੀਖਿਆ ਉਹ CBSE ਕਰਵਾਉਂਦੀ ਹੁੰਦੀ ਸੀ। ਹੁਣ CBSE ਤਾਂ 12ਵੀਂ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵੀ ਕਰਵਾਉਂਦੀ ਹੈ, ਵਿਚ ਮੀਨਸ ਉਹਨਾਂ ਦੇ ਕੋਲ ਉਹ ਸਿਸਟਮ ਹੈਗਾ
ਕਿ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਐਗਜ਼ਾਮ ਕਰਵਾ ਸਕਦੇ ਨੇ। ਉਹ ਅਧਿਕਾਰ ਸੀ ਬੀ ਐੱਸ ਈ ਤੋਂ ਖੋਲ੍ਹਿਆ ਗਿਆ, ਉਹ ਅਧਿਕਾਰ ਐੱਨ ਟੀ ਏ ਨੂੰ ਦਿੱਤੇ ਗਏ। ਪਲੱਸ ਔਨ ਟੋਪ ਆਫ ਦੈਟ ਆਪਣੀਆਂ ਸਟੇਟਸ ਦੇ ਵਿੱਚ ਜਿਹੜੇ ਸਰਕਾਰੀ ਕਾਲਜ ਨੇ, ਮੰਨ ਲਓ ਪੰਜਾਬ ਦਾ ਸਰਕਾਰੀ ਕਾਲਜ ਹੈ ਕੋਈ, ਉੱਥੇ ਜੇ ਤੁਸੀਂ ਬੀ ਡੀ ਐੱਸ ਕਰਨੀ ਹੈ ਤਾਂ ਉਹਦੇ ਲਈ ਜਿਹੜੀ ਪ੍ਰੀਖਿਆ ਉਹ ਪੰਜਾਬ ਸਰਕਾਰ ਕਰਵਾਊਗੀ, ਹਰਿਆਣੇ ਵਾਲੇ ਕਾਲਜ ਦੇ ਲਈ ਹਰਿਆਣੇ ਦੀ, ਮਹਾਰਾਸ਼ਟਰ ਵਾਸਤੇ ਮਹਾਰਾਸ਼ਟਰ ਦੀ, ਕਰਨਾਟਕ ਵਾਸਤੇ ਕਰਨਾਟਕ ਦੀ। ਇੱਦਾਂ ਹੁੰਦਾ ਸੀ। ਔਰ ਇਨਫੈਕਟ ਕੁਝ ਯੂਨੀਵਰਸਿਟੀਜ਼ ਵੀ ਆਪਣੇ ਲੈਵਲ ਦੇ ਉੱਤੇ ਪ੍ਰੀਖਿਆਵਾਂ ਕਰਵਾਉਂਦੀਆਂ ਸੀ, ਵਿਚ ਵਾਜ਼ ਈਜ਼ੀ ਫੋਰ ਦੈਮ, ਕਿਉਂਕਿ ਥੋੜ੍ਹੇ ਲੈਵਲ, ਛੋਟੇ ਲੈਵਲ 'ਤੇ ਕਰਨੀ। ਇੱਦਾਂ ਥੋੜ੍ਹੇ ਕਿ 24-25 lakh ਬੱਚੇ ਆ ਕੇ ਐਂਟਰੈਂਸ ਦੇ ਰਹੇ ਨੇ, ਕੁਝ ਕੁ ਹਜ਼ਾਰ ਦਿੰਦੇ ਸੀ। ਉਹ ਯੂਨੀਵਰਸਿਟੀਆਂ ਵੀ ਕੈਪੇਬਲ ਸੀ, ਸਟੇਟ ਗੌਰਮੈਂਟਸ ਵੀ ਕੈਪੇਬਲ ਸੀ, ਸੀ ਬੀ ਐੱਸ ਈ ਵੀ ਕੈਪੇਬਲ ਸੀ, ਪਰ ਸਰਕਾਰ ਨੇ ਸਾਰੀ ਪ੍ਰੀਖਿਆ ਪ੍ਰਣਾਲੀ ਭੰਗ ਕਰਤੀ। ਉਹ ਇੱਕ ਦੇਸ਼ ਇੱਕ ਨੀਤੀ ਵਾਲਾ ਜਿਹੜਾ ਕੰਮ ਹੈ ਹਰ ਜਗ੍ਹਾ ਨਹੀਂ ਫਿੱਟ ਬੈਠਦਾ ਹੁੰਦਾ। 2017 ਦੇ ਵਿੱਚ ਸਰਕਾਰ ਨੇ ਐੱਨ ਟੀ ਏ ਬਣਾਤੀ, ਐੱਨ ਟੀ ਏ ਹੀ ਨੀਟ ਕਰਵਾਏਗੀ, ਐੱਨ ਟੀ ਏ ਹੀ ਯੂ ਜੀ ਸੀ ਦੇ ਐਗਜ਼ਾਮ ਕਰਵਾਏਗੀ, ਐੱਨ ਟੀ ਏ ਹੀ ਜੇ ਈ ਕਰਵਾਏਗੀ, ਐੱਨ ਟੀ ਏ ਸਾਰਾ ਕੁਝ ਕਰਵਾਏਗੀ। 15 ਪ੍ਰੀਖਿਆਵਾਂ ਐੱਨ ਟੀ ਏ ਨੂੰ ਦੇਤੀਆਂ ਔਰ ਉਦੋਂ ਤੋਂ ਹੀ ਇਹ ਲਗਾਤਾਰ ਘਿਰੇ ਹੋਏ ਹੈਗੇ ਨੇ। ਇਨਫੈਕਟ 2024 ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਖਬਰਾਂ ਸਾਹਮਣੇ ਆਈਆਂ ਸੀ। ਸਾਲ 2024 ਦੇ ਵਿੱਚ ਜਿਹੜੇ ਐਗਜ਼ਾਮ ਹੋਏ ਸੀ ਉਹ ਤਾਂ ਤੁਸੀਂ ਤੁਹਾਡੇ ਸੁਣ ਕੇ ਹੋਸ਼ ਪਾਖਤਾ ਹੋ ਜਾਣਗੇ। 24 lakh ਬੱਚਿਆਂ ਨੇ ਨੀਟ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 5 May ਨੂੰ ਉਦੋਂ ਇਹ ਐਗਜ਼ਾਮ ਹੁੰਦੇ ਨੇ, ਸਾਲ 2024 ਦੀ ਮੈਂ ਗੱਲ ਕਰ ਰਿਹਾ। 24 lakh ਦੇ ਵਿੱਚੋਂ 23 lakh ਬੱਚੇ ਐਗਜ਼ਾਮ ਦੇਣ ਜਾਂਦੇ ਹੈਗੇ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ 23 lakh ਬੱਚੇ ਐਗਜ਼ਾਮ ਦੇਣ ਪਹੁੰਚਦੇ ਨੇ। ਕਈ ਨਹੀਂ ਪਹੁੰਚੇ, ਕੋਈ ਬਿਮਾਰ ਹੋ ਗਏ, ਕੁਛ ਅਲੱਗ ਅਲੱਗ ਰੀਜ਼ਨ, ਕਈ ਐਗਜ਼ਾਮੀਨੇਸ਼ਨ ਸੈਂਟਰ 'ਚ ਲੇਟ ਪਹੁੰਚੇ ਉਹਨਾਂ ਨੂੰ ਬਾਹਰ ਰੋਗ, ਅਲੱਗ ਅਲੱਗ ਦੈਟ ਕੁਡ ਬੀ ਡਿਫਰੈਂਟ ਰੀਜ਼ਨ, ਕਈ ਮਾਈਗ੍ਰੇਟ ਕਰ ਗਏ। ਸੋ ਬਚੀ ਗਿਣਤੀ 23 lakh। ਹੁਣ 5 May 2024 ਨੂੰ ਨੀਟ ਦਾ ਐਗਜ਼ਾਮ ਹੁੰਦਾ ਔਰ 23 lakh ਬੱਚੇ ਐਗਜ਼ਾਮ ਦਿੰਦੇ ਨੇ। 14 June ਨੂੰ ਰਿਜ਼ਲਟ ਅਨਾਊਂਸ ਹੋਣੇ ਸੀ, ਪਰ ਐੱਨ ਟੀ ਏ ਨੇ 4 days ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤੇ 10 June ਨੂੰ। ਨਾਓ ਦਿਸ ਕੁਡ ਬੀ ਟ੍ਰਿਕੀ ਫੋਰ ਯੂ ਔਰ ਟ੍ਰਿਗਰਿੰਗ ਫੋਰ ਯੂ। ਇਹ ਜਿਹੜੀ ਖਬਰ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ, 10 days 4 days ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤਾ ਔਰ ਉਸ ਦਿਨ ਅਨਾਊਂਸ ਕੀਤਾ ਜਿਸ ਦਿਨ ਲੋਕ ਸਭਾ ਦੀਆਂ ਚੋਣਾਂ ਦੇ ਰਿਜ਼ਲਟ ਆਉਣੇ ਸੀ। 2024 'ਚ ਸਰਕਾਰ ਦੁਬਾਰਾ ਆਈ ਸੀ ਨਾ, ਮੋਦੀ ਸਰਕਾਰ ਦਾ 3.0 ਕਾਰਜਕਾਲ ਸ਼ੁਰੂ ਹੋਇਆ ਸੀ, ਇਹ ਉਹੀ ਤਰੀਕ ਸੀ ਜਦੋਂ ਨੀਟ ਦੇ 2024 ਦੇ ਵਿੱਚ ਹੋਏ ਐਗਜ਼ਾਮਸ ਦਾ ਰਿਜ਼ਲਟ ਵੀ ਆਇਆ ਸੀ। ਔਰ ਜਦੋਂ ਐਗਜ਼ਾਮ ਦਾ ਰਿਜ਼ਲਟ ਆਇਆ ਤਾਂ ਲੋਕਾਂ ਦੇ ਹੋਸ਼ ਉੜ ਗਏ ਔਰ ਇਹ ਪਹਿਲੀ ਵਾਰ ਜਿਹੜਾ ਨੀਟ ਦਾ ਇੱਕ ਗੜਬੜੀ ਜਿਹੜੀ ਸਾਹਮਣੇ ਆਈ ਸੀਗੀ। 2024 'ਚ ਵੀ ਆਈ, 25 'ਚ ਵੀ ਆਈ, ਆ 26 ਤਾਂ ਜਿਹੜੀ ਸੀਗੀ ਦੁਬਾਰਾ ਵਾਲੀ, ਇਹਨੇ ਤਾਂ ਜਾਨ ਹੀ ਲੈ ਲਈ ਬੱਚਿਆਂ ਦੀ। ਜਿਹੜੀ 2024 'ਚ ਆਈ ਸੀਗੀ ਉਹ ਸੁਣਿਓ ਜ਼ਰਾ, ਉਹ ਬੜਾ ਅਜੀਬ ਕਿੱਸਾ ਹੈ। 67 ਬੱਚਿਆਂ ਨੇ ਟੌਪ ਕੀਤਾ ਸੀਗਾ, 67 ਬੱਚਿਆਂ ਨੇ ਇਕੱਠਾ ਟੌਪ ਕੀਤਾ ਸੀ। ਇਹ ਅੱਜ ਤੱਕ ਨਹੀਂ ਸੀ ਕਦੇ ਹੋਇਆ ਇੰਡੀਆ ਦੇ ਵਿੱਚ। 2017 ਤੋਂ ਜਦੋਂ ਤੋਂ ਨੀਟ ਕਰਵਾ ਰਹੇ ਸੀਗੀ, ਐੱਨ ਟੀ ਏ ਐਗਜ਼ਾਮ ਕਰਵਾ ਰਹੀ ਸੀ, 67 ਬੱਚਿਆਂ ਨੇ ਟੌਪ ਕੀਤਾ ਇਕੱਠੇ ਹੀ। ਹੁਣ ਜੇ ਤੁਹਾਨੂੰ ਇਹ ਹੈਰਾਨੀ ਦੀ ਗੱਲ ਨਹੀਂ ਲੱਗਦੀ ਵੀ ਫਿਰ ਕੀ ਹੈ, ਜੇ 23 lakh ਬੱਚਿਆਂ ਨੇ ਐਗਜ਼ਾਮ ਦਿੱਤਾ ਤਾਂ 67 ਕਰ ਗਏ ਹੋਣਗੇ ਟੌਪ। ਇਹ 67 ਦੇ ਵਿੱਚ ਜਿਨ੍ਹਾਂ ਨੇ 720 ਅੰਕ ਬਣਦੇ ਨੇ, 720 ਟੋਟਲ ਅੰਕ ਹੁੰਦੇ ਨੇ, ਉਹਨਾਂ ਨੇ 720 ਹੀ ਹਾਸਲ ਕੀਤੇ, ਯਾਨੀ 100% ਰਿਜ਼ਲਟ ਆਇਆ। ਇਹ ਵੀ ਹੈਰਾਨੀ ਦੀ ਗੱਲ ਤੁਹਾਨੂੰ ਨਹੀਂ ਲੱਗ ਰਹੀ ਹੈਗੀ, ਤਾਂ ਇਹਦੇ 'ਚ ਇੱਕ ਗੱਲ ਹੋਰ ਹੈਰਾਨੀ ਦੀ ਇਹ ਹੈ ਕਿ ਜਿਹੜੇ 67 ਟੌਪਰ ਸੀਗੇ ਉਹਨਾਂ 'ਚ 6 ਬੱਚੇ ਇੱਕੋ ਹੀ ਸੈਂਟਰ ਤੋਂ, ਇੱਕੋ ਹੀ ਕੋਚਿੰਗ ਸੈਂਟਰ ਦੇ ਸੀਗੇ ਜਿਹੜੇ ਟੌਪਰ ਸੀ। ਕੁਡ ਦੈਟ ਬੀ ਅ ਕੋਇਨਸੀਡੈਂਟ? ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਉਹ ਕੋਚਿੰਗ ਇੰਸਟੀਚਿਊਟ ਸੀਗਾ ਔਰ ਹੁਣ ਉਹਦੀਆਂ ਖਬਰਾਂ ਵੀ ਦੱਬ ਰਹੀਆਂ ਜਾ ਰਹੀਆਂ ਹੈਗੀਆਂ ਨੇ ਕਿ ਉਹ ਕੋਚਿੰਗ ਇੰਸਟੀਚਿਊਟਸ ਦੀ ਕਮਾਈ ਦਾ ਹਿੱਸਾ ਕਿਹਨਾਂ ਨੂੰ ਜਾਂਦਾ। ਇਹ ਹੈਰਾਨ ਕਰਨ ਵਾਲੀ ਗੱਲ ਹੈਗੀ ਔਰ ਸਪੈਸ਼ਲ ਗੱਲ ਇਹ ਰਹੀ ਕਿ ਇਸ ਪ੍ਰੀਖਿਆ ਦੇ ਵਿੱਚ ਉਸ ਵਕਤ 2024 'ਚ 720 ਅੰਕ ਦੀ ਇਹ ਪ੍ਰੀਖਿਆ ਹੁੰਦੀ ਹੈ, ਕਿਸੇ ਦੇ 718 ਨੰਬਰ ਆਏ ਨੇ, ਕਿਸੇ ਦੇ 719। ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਐੱਨ ਟੀ ਏ ਹੁੰਦਾ ਕੀ ਹੈ, ਐੱਨ ਟੀ ਏ ਕਿਵੇਂ ਲਿਆ ਜਾਂਦਾ, ਇਹ ਹੁਣ ਸੁਣੋ ਤੁਸੀਂ। ਜੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਐੱਨ ਟੀ ਏ ਦੇ ਪੇਪਰ ਦੇ ਬਾਰੇ, ਤਾਂ ਮੈਂ ਤੁਹਾਨੂੰ ਐੱਨ ਟੀ ਏ ਦੇ ਬਾਰੇ ਥੋੜ੍ਹਾ ਜਿਹਾ, ਮਾਫ਼ ਕਰਨਾ, ਸੋਰੀ, ਨੀਟ ਦੇ ਬਾਰੇ ਥੋੜ੍ਹਾ ਜਿਹਾ ਸਮਝਾ ਦਿੰਦਾ ਕਿ ਨੀਟ ਹੁੰਦਾ ਕਿਵੇਂ। ਧਿਆਨ ਨਾਲ ਸੁਣਿਓ, ਤੁਹਾਡੇ ਆਪਣੇ ਆਪ ਹੋਸ਼ ਜਿਹੜੇ ਹੈਗੇ ਨੇ ਉਹ ਤੁਹਾਨੂੰ ਲੱਗੂਗਾ ਕਿ ਯਾਰ ਇਹ ਕਿਸ ਕਿਸਮ ਦੀ ਧਾਂਦਲੀ ਜਿਹੜੀ ਹੈ ਹੁਣ ਤੱਕ ਚੱਲ ਰਹੀ ਸੀਗੀ। ਸੋ ਇਹ ਪ੍ਰੀਖਿਆ ਜਿਹੜੀ ਹੁੰਦੀ ਹੈ ਇਹ ਆਫਲਾਈਨ ਮੋਡ 'ਚ ਹੁੰਦੀ ਹੈ, ਨੋਟ ਇਨ ਦੀ ਸੀ ਬੀ ਟੀ ਮੋਡ, ਜਿਹਨੂੰ ਸਰਕਾਰ ਹੁਣ ਕੰਪਿਊਟਰ ਬੇਸਡ ਟੈਸਟਿੰਗ ਕਰਵਾਉਣਾ ਚਾਹੁੰਦੀ ਹੈ। ਹੁਣ ਤੱਕ ਇੰਡੀਆ ਦੇ ਵਿੱਚ ਜਿੰਨੇ ਵੀ ਨੀਟ ਦੇ ਐਗਜ਼ਾਮ ਹੋਏ ਨੇ, ਜਿੰਨੇ ਵੀ ਕਾਲਜ, ਚਾਹੇ 2017 ਤੋਂ ਪਹਿਲਾਂ, ਚਾਹੇ 2017 ਤੋਂ ਬਾਅਦ, 2026 ਤੱਕ,
ਉਹ ਪੈਨ ਐਂਡ ਪੇਪਰ ਮੋਡ 'ਚ ਹੋਏ ਨੇ, ਯਾਨੀ ਤੁਸੀਂ ਆਪਣਾ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ, ਰਜਿਸਟ੍ਰੇਸ਼ਨ ਕਰਾਓ, ਆਪਣਾ ਤੁਹਾਡਾ ਨੰਬਰ ਆਏਗਾ, ਉਸ ਨੰਬਰ ਦੇ ਉੱਤੇ ਆਪਣੇ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ, ਉੱਥੇ ਜਾ ਕੇ ਆਪਣਾ ਐਗਜ਼ਾਮ ਦਿਓ, ਪੈਨ ਅਤੇ ਪੇਪਰ ਤੁਹਾਨੂੰ ਉਹ ਦਿੱਤਾ ਜਾਊਗਾ, ਉਹ ਐੱਮ ਆਰ ਸ਼ੀਟ ਹੁੰਦੀ ਹੈ ਉਹ ਦਿੱਤਾ ਜਾਊਗਾ, 3 ਘੰਟੇ ਦਾ ਐਗਜ਼ਾਮ ਹੋਊਗਾ 180 ਮਿੰਟ ਦਾ। ਔਰ ਇਹ ਐਗਜ਼ਾਮੀਨੇਸ਼ਨ ਜਿਹੜਾ ਇਹਦੀ ਹੁਣ ਬੀਜੇਪੀ ਸਰਕਾਰ ਨੇ ਇਹਦੀਆਂ ਲੈਂਗੁਏਜਿਸ ਵੀ ਚੇਂਜ ਕਰਤੀਆਂ ਸੀ, ਜਿਹਦੇ 'ਤੇ ਵੀ ਇਤਰਾਜ਼ ਹੋਏ ਸੀ, ਉਹ ਇੱਕ ਅਲੱਗ ਬਹਿਸ ਦਾ ਵਿਸ਼ਾ ਕਿ ਇਹ ਪੰਜਾਬੀ 'ਚ ਵੀ ਹੋ ਜਾਂਦੇ ਨੇ, ਹਿੰਦੀ 'ਚ ਵੀ, 13 ਅਲੱਗ ਅਲੱਗ ਲੈਂਗੁਏਜਿਸ 'ਚ ਹੁੰਦੇ ਨੇ ਇੰਗਲਿਸ਼ ਤੋਂ ਇਲਾਵਾ। ਸੋ ਮੈਡੀਕਲ ਦੀ ਪੜ੍ਹਾਈ ਇਹਨਾਂ ਭਾਸ਼ਾਵਾਂ ਦੇ ਵਿੱਚ ਪੜ੍ਹਨੀ ਬਹੁਤ ਮੁਸ਼ਕਿਲ ਹੈਗੀ, ਉਹ ਨਹੀਂ ਪੋਸੀਬਲ ਹੈਗੀ, ਤਾਂ ਨੀਟ ਦਾ ਐਗਜ਼ਾਮ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂ ਕਰਤਾ? ਸੋ ਐਨੀਵੇਜ਼, ਉਹਦਾ ਸਰਕਾਰ ਦਾ ਤਰਕ ਇਹ ਸੀਗਾ ਕਿ ਪੇਂਡੂ ਵਿਦਿਆਰਥੀਆਂ ਤੱਕ ਰੀਚ ਪੋਸੀਬਲ ਪਹੁੰਚਾਉਣੀ ਹੈ, ਉਹਦੇ 'ਚ ਨਹੀਂ ਆਪਾਂ ਪੈਂਦੇ। ਸੋ ਐਨ ਸੀ ਆਰ ਟੀ ਦਾ ਜਿਹੜਾ ਪਲੱਸ 1 ਅਤੇ ਪਲੱਸ 2 ਦਾ ਸਿਲੇਬਸ ਹੈ, ਉਹਦੇ 'ਚੋਂ ਹੀ ਕੁਸ਼ਚਨ ਹੁੰਦੇ ਨੇ ਮੈਡੀਕਲ ਦੇ, 180 ਕੁਸ਼ਚਨ ਹੁੰਦੇ ਨੇ, ਮਲਟੀਪਲ ਚੋਇਸ ਹੁੰਦੇ ਨੇ, ਐਮ ਸੀ ਕਿਊ ਜਿਹਨਾਂ ਨੂੰ ਕਹਿੰਦੇ ਹਾਂ। ਔਰ ਇਹ ਸਬਜੈਕਟ ਵਾਈਜ਼ ਡਿਸਟ੍ਰੀਬਿਊਸ਼ਨ ਇੱਦਾਂ ਹੈ ਕਿ 45 ਕੁਸ਼ਚਨ ਜਿਹੜੇ ਨੇ ਉਹ ਫਿਜ਼ਿਕਸ ਦੇ ਹੋਣਗੇ, 45 ਕੈਮਿਸਟਰੀ ਦੇ ਹੋਣਗੇ, ਅਤੇ 90 ਕੁਸ਼ਚਨ ਬਾਇਓਲੋਜੀ, ਬਾਇਓਲੋਜੀ ਹੁੰਦੀ ਹੈ ਬੋਟਨੀ ਅਤੇ ਜ਼ੂਲੋਜੀ ਨੂੰ ਮਿਲਾ ਕੇ, ਆਪਾਂ ਸਾਰਿਆਂ ਨੇ ਪੜ੍ਹਿਆ ਹੋਇਆ ਜੀਵ ਵਿਗਿਆਨ ਬਾਇਓਲੋਜੀ। ਸੋ ਟੋਟਲ ਇਸ ਤਰੀਕੇ ਦੇ ਨਾਲ ਇਹ ਕੁਸ਼ਚਨਸ ਦਾ ਸੈਟਅਪ ਜਿਹੜਾ ਉਹ ਤਿਆਰ ਕੀਤਾ ਜਾਂਦਾ। ਹਰ ਸਹੀ ਜਵਾਬ ਦੇ ਲਈ 4 ਅੰਕ ਮਿਲਦੇ ਨੇ, 4 ਪੁਆਇੰਟਸ। ਹਰ ਗਲਤ ਜਵਾਬ ਦੇ ਲਈ ਨੀਟ ਐਗਜ਼ਾਮੀਨੇਸ਼ਨ 'ਚ -1 ਅੰਕ ਮਿਲਦਾ। ਸੋ ਔਰ ਜੇ ਤੁਸੀਂ ਕੋਈ ਕੁਸ਼ਚਨ ਛੱਡਤਾ ਇਸ ਕਰਕੇ ਕਿ ਨੈਗੇਟਿਵ ਮਾਰਕਿੰਗ ਨਾ ਹੋ ਜਾਵੇ, ਤਾਂ ਉਹਦਾ ਕੋਈ ਅੰਕ ਨਹੀਂ ਮਿਲਣਾ, ਉਹਦਾ 0 ਹੋਊਗਾ। ਸੋ ਬੈਟਰ ਹੈ, ਨੀਟ ਦੀ ਐਗਜ਼ਾਮੀਨੇਸ਼ਨ ਦੇ ਵਾਸਤੇ ਕਿਹਾ ਜਾਂਦਾ ਜਿੰਨੇ ਵੀ ਕੋਚਿੰਗ ਇੰਸਟੀਚਿਊਟ, ਕਿ ਜੇ ਤੁਹਾਨੂੰ ਜਵਾਬ ਨਹੀਂ ਪਤਾ ਤਾਂ ਰਹਿਣ ਦਿਓ, ਛੱਡ ਦਿਓ। ਸਿਰਫ ਉਹੀ ਕੌਨਫੀਡੈਂਟ ਬੱਚੇ ਹੀ ਉਹਨੂੰ ਅਟੈਂਪਟ ਕਰਨਗੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਾਂ ਮੈਂ ਠੀਕ ਕਰ ਰਿਹਾ। ਹੁਣ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹੋ ਕਿਵੇਂ ਗਿਆ ਕਿ ਕੁਛ ਬੱਚਿਆਂ ਦੇ ਅੰਕ 718 ਜਾਂ 719 ਕਿਵੇਂ ਆ ਗਏ 2024 'ਚ, ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ, ਜਦੋਂ ਮੋਦੀ ਸਰਕਾਰ ਦੁਬਾਰਾ ਚੁਣ ਕੇ ਆਈ ਸੀ, ਅਤੇ ਉਦੋਂ ਵੀ ਕਿਸੇ ਨੇ ਜਵਾਬਦੇਹੀ ਨਹੀਂ ਲਈ। ਉਹ ਧਿਆਨ ਨਾਲ ਸੁਣਿਓ, ਹਰ ਸਹੀ ਜਵਾਬ ਦੇ 4 ਅੰਕ ਮਿਲਣੇ ਨੇ, ਹਰ ਗਲਤ ਜਵਾਬ ਦੇ -1 ਅਤੇ ਛੱਡੇ ਹੋਏ ਦੇ 0। ਸੋ ਮੰਨ ਲਓ ਜਿਹਨੇ ਟੌਪ ਕੀਤਾ ਉਹਨੇ 720 ਅੰਕ ਨੇ ਟੋਟਲ, ਉਹਨੇ ਸਾਰੇ 180 ਦੇ 180 ਸਹੀ ਹੱਲ ਕੀਤੇ ਹੋਣਗੇ, ਸੋ ਉਹਨੂੰ 720 ਅੰਕ ਮਿਲੇ ਹੋਣਗੇ, ਇਹ ਤਾਂ 100% ਰਿਜ਼ਲਟ ਹੋਇਆ। 718 ਦਾ ਕੀ ਮਤਲਬ ਹੋਇਆ? ਮੰਨ ਲਓ ਮੇਰਾ ਇੱਕ ਕੁਸ਼ਚਨ ਗਲਤ ਹੋ ਗਿਆ, ਤਾਂ ਇਹਦਾ ਮਤਲਬ ਆਲਰੇਡੀ ਉਹਦੇ 4 ਨੰਬਰ ਤਾਂ ਉਹ ਗਏ, 716 ਰਹਿ ਗਏ, ਪਲੱਸ ਉਹਦਾ ਗਲਤ ਦਾ -1 ਕੱਟਣਾ ਚਾਹੀਦਾ, ਯਾਨੀ 715 ਰਹਿਣੇ ਚਾਹੀਦੇ ਨੇ ਨੰਬਰ। 718 ਦੇ 719 ਨੰਬਰ ਕਿਵੇਂ ਆ ਸਕਦੇ ਨੇ ਨੀਟ 'ਚ? ਦੈਟ ਹੈਪਨਡ ਇਨ 2024 ਇਨ ਨੀਟ ਐਗਜ਼ਾਮਸ। ਇਹਦੀ ਰਿਜ਼ਲਟਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਸਾਰੀ ਗੱਲ ਹੋਣ ਲੱਗ ਪਈ ਸੀ। ਹੁਣ ਆਲ ਇੰਡੀਆ ਰੈਂਕਿੰਗ ਜਿਹੜੀ ਹੈਗੀ ਹੈ ਉਹਦੇ ਅਕੋਰਡਿੰਗ ਕੌਂਸਲਿੰਗ ਹੁੰਦੀ ਹੈ, ਐਮ ਸੀ ਸੀ ਜਿਹਨੂੰ ਮੈਡੀਕਲ ਕੌਂਸਲਿੰਗ ਕਮੇਟੀ ਕਹਿੰਦੇ ਨੇ, ਉਹ ਕਮੇਟੀ ਕਿਹੜੀ ਕੀ ਕਹਿੰਦੀ ਹੈ ਕਿ 15% ਤੁਸੀਂ ਦੇਸ਼ ਦੇ ਸਰਕਾਰੀ ਕਾਲਜਾਂ 'ਚ ਦਾਖਲਾ ਲੈਣਾ, 85% ਸਟੇਟ ਦਾ ਕੋਟਾ ਹੁੰਦਾ, ਜਿਵੇਂ ਪੰਜਾਬ ਦੇ ਵਿੱਚ BFUHS ਹੈ, ਉਹ ਹੈ ਆਪਣੇ 85% ਬੱਚੇ ਜਿਹੜੇ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਸਕਦੇ ਨੇ। ਤੁਹਾਡਾ ਕਿੰਨਾ ਰੈਂਕ ਹੈ, ਆਲ ਇੰਡੀਆ ਰੈਂਕ ਹੈ, ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਂ MBBS 'ਚ ਜਾਣਾ, ਮੈਂ BDS 'ਚ ਜਾਣਾ, ਉਹ ਤੁਹਾਡੀ ਮਰਜ਼ੀ ਹੁੰਦੀ ਹੈ। ਫਿਰ ਉਹ ਤੋਂ ਬਾਅਦ ਸੀਟ ਅਲੋਟਮੈਂਟ ਹੁੰਦੀ ਹੈ, ਨੀਟ ਦੇ ਰੈਂਕ ਦੇ ਅਕੋਰਡਿੰਗ ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਮਿਲੂਗੀ ਨਹੀਂ ਮਿਲੇਗੀ, ਇਹ ਸੀਟ ਅਲੋਟਮੈਂਟ ਤੈਅ ਕਰਦੀ ਹੈ। ਇਹ ਤਾਂ ਸਾਰਾ ਤਰੀਕਾ ਹੋ ਗਿਆ। ਹੁਣ ਇਹ ਜਿਹੜੀ ਕਹਾਣੀ ਸਾਹਮਣੇ ਆਈ ਹੈ 2024 ਦੇ ਵਿੱਚ ਲੀਕ, ਉਦੋਂ ਵੀ ਹੋਇਆ ਸੀ ਨੀਟ ਦਾ ਪੇਪਰ, ਉਦੋਂ ਵੀ ਬਿਹਾਰ ਦੇ ਵਿੱਚ FIR ਦਰਜ ਹੋਈਆਂ ਸੀ, 13 ਲੋਕ ਗ੍ਰਿਫਤਾਰ ਹੋਏ ਸੀ, ਬਟ ਦੈਟਸ ਇਟ, ਉਸ ਤੋਂ ਅੱਗੇ ਕੁਛ ਵੀ ਨਹੀਂ। ਜਿਹੜੇ ਮੰਨ ਲਓ ਮੈਂ ਤਿਆਰੀ ਕਰ ਰਿਹਾ, ਮੈਂ ਇਸ ਐਗਜ਼ਾਮ ਦੀ ਰੱਜ ਕੇ ਤਿਆਰੀ ਕੀਤੀ ਹੈ ਔਰ ਬਿਲਕੁਲ ਜੈਨੂਅਨਲੀ ਮੈਂ ਐਗਜ਼ਾਮ ਦਿੱਤਾ, ਅਤੇ ਮੇਰੇ 700 ਨੰਬਰ ਆਏ ਨੇ ਜਾਂ 690 ਨੰਬਰ ਆਏ ਨੇ, ਅਤੇ ਮੇਰੇ ਬਰਾਬਰ ਕੋਈ ਬੱਚਾ ਧਾਂਦਲੀ ਦੇ ਨਾਲ 718 ਨੰਬਰ ਲੈ ਜਾਂਦਾ, ਵਿਚ ਇਜ਼ ਨੋਟ ਈਵਨ ਪੋਸੀਬਲ, ਉਹ ਮੇਰੇ ਤੋਂ ਪਹਿਲਾਂ ਜਾ ਕੇ ਕਾਲਜ ਚੁਣ ਲੂਗਾ ਅਤੇ ਮੇਰੀ ਜਿਹੜੀ ਸੀਟ ਹੋਊਗੀ ਉਹ ਖਾ ਗਿਆ, ਇੱਕ ਅਨਡਿਜ਼ਰਵਿੰਗ ਬੱਚਾ ਖਾ ਗਿਆ। ਔਰ ਇਹਨਾਂ ਇਹਦੇ ਪਿੱਛੇ ਜ਼ਿੰਮੇਦਾਰ ਕੌਣ ਹੈ? ਕੀ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ? ਕੀ ਇਸ ਪੂਰਾ ਦਾ ਪੂਰਾ ਸਿਸਟਮ ਨਹੀਂ ਹੈਗਾ? ਇਹਦੇ ਬਾਰੇ ਹੰਗਾਮੇ ਪਹਿਲਾਂ ਵੀ ਹੁੰਦੇ ਰਹੇ ਨੇ, ਪਰ ਸੁਣੇ ਕੌਣ? ਜਵਾਬਦੇਹੀ ਕਿਹਦੀ ਹੈਗੀ ਹੈ? ਇਹ ਜਿਹੜਾ ਵੱਡਾ ਸਵਾਲ ਪੈਦਾ ਹੁੰਦਾ, ਅਤੇ ਹੁਣ ਪੰਜਾਬ ਦੀ ਜਵਾਬਦੇਹੀ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ। ਇਸ ਵਾਰ ਜਿਹੜੀ ਉਹ ਰੱਦ ਹੋਈ ਪ੍ਰੀਖਿਆ ਸੀ ਉਹਦਾ ਜਦੋਂ ਦੁਬਾਰਾ ਰਿਜ਼ਲਟ ਆਇਆ ਤਾਂ ਜਿਹੜਾ ਟੌਪ ਸਕੋਰ ਸੀਗਾ ਉਹ 99.99% ਸੀ, ਯਾਨੀ ਉਹ ਬੱਚੇ ਨੇ ਇੱਕ ਸਵਾਲ ਆਪਣਾ ਗਲਤ ਕੀਤਾ ਸੀ।
ਸੋ ਉਹਦੇ 5 ਨੰਬਰ ਕੱਟ ਗਏ 720 ਚੋਂ 715 ਵਾਲਾ ਜਿਹੜਾ ਸੀ ਟੌਪਰ ਸੀ ਵੇਅਰ ਇਜ਼ ਦੈਟ ਟੌਪਰ ਫਰੋਮ ਪੰਜਾਬ ਤੋਂ ਆਰਿਅਨ ਗੁਪਤਾ ਵੇਅਰ ਇਜ਼ ਦੀ ਸੈਕਿੰਡ ਟੌਪਰ ਇੱਕ ਹੋਰ ਬੱਚੇ ਦੇ 715 ਆਏ ਸੀ ਪ੍ਰੰਸ਼ੂਲ ਬਾਂਸਲ ਹਰਿਆਣਾ ਉਹ ਦੋ ਸਟੇਟਾਂ ਪੰਜਾਬ ਅਤੇ ਹਰਿਆਣਾ ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਸਿਖਰ 'ਤੇ ਸੀ ਅਤੇ ਹੁਣ ਡਾਕਟਰ ਬਣਾਉਣ ਦੇ ਵਿੱਚ ਉਹ ਪਿੱਛੇ ਕਿਵੇਂ ਰਹਿ ਜਾਣ ਇਹ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਡਾਕਟਰਾਂ ਦੀ ਲੋੜ ਨਹੀਂ ਹੈਗੀ ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਡਾਕਟਰ ਦੀ ਲੋੜ ਨਹੀਂ ਹੈਗੀ ਔਰ ਪੜ੍ਹੇ ਲਿਖੇ ਡਾਕਟਰ ਦੀ ਲੋੜ ਨਹੀਂ ਹੈਗੀ ਸਵਾਲ ਸਿਰਫ ਨੀਟ ਦੀ ਗੜਬੜੀ ਦੇ ਉੱਤੇ ਨਹੀਂ ਹੈ ਸਵਾਲ ਸਿਰਫ ਉਹ ਬੱਚਿਆਂ ਦੀਆਂ ਸੁਸਾਈਡਸ ਦੇ ਉੱਤੇ ਨਹੀਂ ਹੈ ਸਵਾਲ ਇਸ ਪੂਰੇ ਐਗਜ਼ਾਮੀਨੇਸ਼ਨ ਪੈਟਰਨ ਦੇ ਉੱਤੇ ਹੈ ਐਸ ਅਨੀਤਾ ਦੀ ਜਿਹੜੀ ਐਪਲੀਕੇਸ਼ਨ ਉਸ 17 ਸਾਲ ਦੀ ਛੋਟੀ ਬੱਚੀ ਦੀ ਐਪਲੀਕੇਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਉਹ ਪਾ ਕੇ ਗਈ ਸੀ ਉਹਦੇ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਹੁਣ ਇਹਦੇ ਲਈ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਉਣਾ ਚਾਹੁੰਦੀ ਹੈ ਔਰ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਕੀ ਸਫਲ ਰਹੂਗਾ ਪਹਿਲੀ ਗੱਲ ਤਾਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਤੱਕ ਸਹੀ ਗੈਜਟਸ ਨਹੀਂ ਪਹੁੰਚ ਪਾਉਂਦੇ ਪਿੰਡਾਂ ਦੇ ਵਿੱਚ ਉਹ ਬੱਚਿਆਂ ਤੱਕ ਜਿਹੜੇ ਪੂਰਾ ਜਿਹੜਾ ਸਿਸਟਮ ਹੀ ਉਪਲਬਧ ਨਹੀਂ ਹੈ ਜਿਹੜੇ ਉਸ ਐਗਜ਼ਾਮੀਨੇਸ਼ਨ ਪੈਟਰਨ 'ਚ ਆਪਣੇ ਆਪ ਨੂੰ ਫਿੱਟੀ ਮਹਿਸੂਸ ਨਹੀਂ ਕਰਦੇ ਓ ਐੱਮ ਆਰ ਸ਼ੀਟ ਦੇ ਲਈ ਉਹਨਾਂ ਨੇ ਪ੍ਰੈਪਰੇਸ਼ਨ ਕੀਤੀ ਹੈ ਔਰ ਉਹਨਾਂ ਨੂੰ ਜੇ ਹੁਣ ਤੁਸੀਂ ਅਚਾਨਕ ਇਹ ਕਹਿ ਦੋਗੇ ਕਿ ਤੁਸੀਂ ਕੰਪਿਊਟਰ ਤੋਂ ਇਹ ਟੈਸਟ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ ਜਿਹੜੇ ਪੈੱਨ ਐਂਡ ਪੇਪਰ ਮੋਡ ਦੇ ਵਿੱਚ ਯਾਨੀ ਆਫਲਾਈਨ ਮੋਡ ਦੇ ਵਿੱਚ ਐਗਜ਼ਾਮ ਹੁੰਦੇ ਨੇ ਉਹ 'ਚ ਜੇ ਕਿਤੇ ਧਾਂਦਲੀ ਹੁੰਦੀ ਹੈ ਜਿਵੇਂ ਇਸ ਵਾਰ ਹੋਈ ਹੈ ਉਹ ਫੜਨੀ ਬੜੀ ਆਸਾਨ ਹੈਗੀ ਹੈ ਕੰਪਿਊਟਰ ਦੇ ਉੱਤੇ ਜਿਹੜੀਆਂ ਧਾਂਦਲੀਆਂ ਹੋਣਗੀਆਂ ਉਹਨੂੰ ਕੌਣ ਫੜੂਗਾ ਕਿਵੇਂ ਫੜਿਆ ਜਾਊਗਾ ਅਤੇ ਫਿਰ ਇਹ ਜਿਹੜਾ ਕੋਚਿੰਗ ਇੰਸਟੀਟਿਊਸ਼ਨ ਦਾ ਧੰਦਾ ਹੈਗਾ ਇਹ ਤਾਂ ਹੋਰ ਜ਼ਿਆਦਾ ਪ੍ਰਫੁੱਲਤ ਹੋਊਗਾ ਕੋਈ ਕੋਚਿੰਗ ਇੰਸਟੀਟਿਊਸ਼ਨ ਐੱਮ ਬੀ ਬੀ ਐੱਸ ਦੇ ਵਾਸਤੇ ਨੀਟ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਤੁਹਾਡੇ ਤੋਂ 50,000 ਰੁਪਈਆ ਲੈਂਦਾ ਹੈ ਲੱਖ ਰੁਪਈਆ ਲੈਂਦਾ ਹੈ ਕਿ ਆਓ ਤੁਹਾਨੂੰ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਵਾਵਾਂਗੇ ਅਤੇ ਸਰਕਾਰ ਨੇ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਤਾ ਅਤੇ ਇੰਸਟੀਚਿਊਟ ਕਹਿੰਦਾ ਹੈ ਕਿ 2,00,000 ਉੱਪਰ ਹੋਰ ਦੇਵੋ ਤੁਹਾਡਾ ਟੈਸਟ ਵੀ ਕਲੀਅਰ ਕਰਵਾ ਦਾਂਗੇ ਸਰਕਾਰ ਫੜ ਲੂਗੀ ਨਹੀਂ ਫੜੂਗੀ ਵਜ੍ਹਾ ਕਿਉਂਕਿ ਉਹ ਜਿਹੜਾ 2,00,000 ਉੱਪਰ ਲਿਆ ਗਿਆ ਹੈ ਉਹ ਕਿਹਨੂੰ ਕਿਹਨੂੰ ਜਾਣਾ ਹੈ ਸਾਰੇ ਜਾਣਦੇ ਹਾਂ ਅਸੀਂ ਆਫਲਾਈਨ ਸਿਸਟਮ ਦੇ ਵਿੱਚ ਇੰਨੀਆਂ ਗੜਬੜੀਆਂ ਪੋਸੀਬਲ ਨਹੀਂ ਹੈਗੀਆਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਜਿਹੜਾ ਦਾਅਵਾ ਕਰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਇਕਾਈ ਹੈ ਇਲੈਕਸ਼ਨਸ ਕਰਵਾ ਰਹੇ ਨੇ ਐਡੇ ਵੱਡੇ ਪੱਧਰ ਦੇ ਉੱਤੇ ਐਗਜ਼ਾਮੀਨੇਸ਼ਨਸ ਨਹੀਂ ਕਰਵਾ ਪਾ ਰਹੇ ਚਾਈਨਾ ਇੰਡੀਆ ਦੇ ਬਰਾਬਰ ਹੀ ਆਬਾਦੀ ਵਾਲਾ ਮੁਲਕ ਹੈ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕੁਛ ਕੁ ਕਰੋੜ ਦਾ ਹੋਏਗਾ 140 ਕਰੋੜ ਦੋਹਾਂ ਦੇਸ਼ਾਂ ਦੀ ਆਬਾਦੀ ਹੈ ਇੰਡੀਆ ਦੀ ਥੋੜ੍ਹੀ ਵੱਧ ਹੈਗੀ ਹੈ ਚਾਈਨਾ ਦੇ ਵਿੱਚ ਸਭ ਤੋਂ ਟੌਪ ਦੀ ਐਗਜ਼ਾਮੀਨੇਸ਼ਨ ਸਭ ਤੋਂ ਹਾਰਡ ਐਗਜ਼ਾਮੀਨੇਸ਼ਨ ਉੱਥੇ ਦੀ ਗਾਓਕਾਓ ਹੁੰਦੀ ਹੈ ਗਾਓਕਾਓ ਦੇ ਜਿਹੜਾ ਤਰੀਕੇ ਹੈਗੇ ਨੇ ਉਹਦੇ ਲਈ ਚਾਈਨਾ ਨੇ ਪਿਛਲੇ ਕੁਛ ਸਮੇਂ ਦੇ ਵਿੱਚ ਔਰ ਇਹ ਆਫਲਾਈਨ ਹੁੰਦੀ ਹੈ ਚਾਈਨਾ ਕਦੇ ਵੀ ਉਹਨਾਂ ਨੂੰ ਆਨਲਾਈਨ ਨਹੀਂ ਕਰਵਾਏਗਾ ਔਰ ਉਹਦੇ ਵਿੱਚ ਚਾਈਨਾ ਨੇ ਹਾਈ ਸਕੂਲ ਦੇ ਬੱਚੇ ਹੁੰਦੇ ਨੇ ਸਾਰੇ ਸੈਕੰਡਰੀ ਸਕੂਲ ਦੇ ਬੱਚੇ ਹੁੰਦੇ ਨੇ ਜਿਹੜੇ ਐਗਜ਼ਾਮ ਦੇਣ ਜਾਂਦੇ ਨੇ ਚੀਟਿੰਗ ਨੂੰ ਰੋਕਣ ਦੇ ਲਈ ਚਾਈਨਾ ਨੇ ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸ ਲਗਾਤੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕਿ ਇਹ ਜਿਹੜੇ ਡਿਵਾਈਸ ਹੈਗੇ ਨੇ ਤੁਹਾਡੀ ਸਮਾਰਟ ਵਾਚ ਜੇ ਤੁਸੀਂ ਫੋਨ ਅੰਦਰ ਵੈਸੇ ਤਾਂ ਅਲਾਊਡ ਹੀ ਨਹੀਂ ਹੈਗੇ ਜੇ ਤੁਸੀਂ ਸਮਾਰਟ ਚਸ਼ਮੇ ਵੀ ਇਸਤੇਮਾਲ ਕਰ ਰਹੇ ਹੋ ਤਾਂ ਇਹ ਡਿਵਾਈਸ ਫੜ ਲਏਗਾ ਟੂ ਟੂ ਟੂ ਕਰੇਗਾ ਅਤੇ ਤੁਹਾਨੂੰ ਉੱਥੋਂ ਹੀ ਬਾਹਰ ਕਰ ਦੇਗਾ ਡਜ਼ਨਟ ਮੈਟਰ ਤੁਸੀਂ ਉਦੋਂ ਇਹ ਨਹੀਂ ਕਹਿ ਸਕਦੇ ਕਿ ਮੈਂ ਲਾ ਦਿੰਦਾ ਐਗਜ਼ਾਮੀਨੇਸ਼ਨ 'ਚੋਂ ਹੀ ਬੈਨ ਹੋ ਗਏ ਹੋ ਤੁਸੀਂ ਜਿਹੜਾ ਚੀਟਿੰਗ ਕੋਡ ਹੈਗਾ ਉਹ ਬੱਚਿਆਂ ਨੂੰ ਤਾ ਉਮਰ ਬੈਨ ਕਰ ਦਿੰਦਾ ਹੈਗਾ ਕਿ ਹੁਣ ਤੁਸੀਂ ਗਾਓਕਾਓ ਦੇ ਲਈ ਜਾ ਨਹੀਂ ਸਕਦੇ ਇਸ ਸਾਲ ਮਈ ਮਹੀਨੇ ਦੇ ਵਿੱਚ ਇੰਡੀਆ ਨੇ ਨੀਟ ਕਰਵਾਏ ਸੀ ਕੈਂਸਲ ਕੀਤੇ ਦੁਬਾਰਾ ਕਰਵਾਏ ਚਾਈਨਾ ਨੇ ਜੂਨ ਮਹੀਨੇ ਦੇ ਵਿੱਚ ਗਾਓਕਾਓ ਕਰਵਾਇਆ ਸੀ 7,900 ਪ੍ਰੀਖਿਆ ਕੇਂਦਰ ਸੀ ਔਰ 4,00,000 ਤੋਂ ਜ਼ਿਆਦਾ ਜਿਹੜੇ ਅਲੱਗ ਅਲੱਗ ਕਮਰੇ ਬਣੇ ਹੋਏ ਸੀਗੇ ਪੂਰੇ ਚਾਈਨਾ ਦੇ ਵਿੱਚ ਹਰ ਇੱਕ ਕਮਰੇ ਦੇ ਬਾਹਰ ਇਸ ਕਿਸਮ ਦਾ ਐਂਟੀ ਚੀਟਿੰਗ ਸਿਸਟਮ ਜਿਹੜਾ ਤੈਨਾਤ ਰੱਖਿਆ ਗਿਆ ਸੀਗਾ ਔਰ 1 ਕਰੋੜ ਤੋਂ ਜ਼ਿਆਦਾ ਬੱਚਿਆਂ ਨੇ ਉੱਥੇ 1 ਕਰੋੜ ਤੋਂ ਜ਼ਿਆਦਾ ਹਰ ਸਾਲ ਹੀ ਦਿੰਦੇ ਨੇ ਐਤਕੀ 1,30,00,000 ਬੱਚਿਆਂ ਨੇ ਉੱਥੇ ਐਗਜ਼ਾਮ ਦਿੱਤਾ ਹੈਗਾ ਇੰਡੀਆ ਦੇ 24,00,000 ਬੱਚੇ ਆਫਲਾਈਨ ਮੋਡ 'ਚ ਐਗਜ਼ਾਮ ਦੇ ਕੇ ਆਏ ਨੇ 20,00,000 ਦੇ ਕੇ ਆਏ ਨੇ ਚਾਈਨਾ 'ਚ 1.25 ਕਰੋੜ ਤੋਂ ਜ਼ਿਆਦਾ ਹਰ ਸਾਲ ਦਿੰਦੇ ਨੇ ਔਰ ਹਰ ਸਾਲ ਬਕਾਇਦਾ ਗਾਓਕਾਓ ਜਿਹੜਾ ਹੈਗਾ ਬਗੈਰ ਚੀਟਿੰਗ ਤੋਂ ਹੁੰਦਾ ਕਰੋਗੇ ਮੁਕਾਬਲਾ ਦਿਓਗੇ ਜਵਾਬ ਉਹਨਾਂ ਬੱਚਿਆਂ ਦਾ ਜਿਹੜੇ ਸੁਸਾਈਡ ਕਰ ਗਏ ਨੇ ਜਿਹੜੇ ਸਾਰਾ ਸਾਰਾ ਸਾਲ ਪ੍ਰੈਪਰੇਸ਼ਨ ਕਰਦੇ ਸੀ ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਦੀ ਅਹਿਮੀਅਤ ਘੱਟ ਨਹੀਂ ਹੈਗੀ ਬਸ ਇਹ ਸਮਝਣਾ ਜ਼ਰੂਰੀ ਹੈ ਕਿ ਉਹਦੇ ਪਿੱਛੇ ਦੀ ਰੈਲੇਵੈਂਸ ਕੀ ਸੀ
ਸ਼ੋਅ ਇਸ ਕਰਕੇ ਕੀਤਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਇੱਕ ਇਟਸ ਜਸਟ ਐਨ ਅਨਦਰ ਐਗਜ਼ਾਮ। ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਇਸ ਦੀ ਪ੍ਰੈਪਰੇਸ਼ਨ ਕਰ ਰਿਹਾ ਹੁੰਦਾ ਤੇ ਉਹਦੀਆਂ ਅੱਖਾਂ ਦੇ ਥੱਲੇ ਆਏ ਕਾਲੇ ਟੋਏ ਜਿਹੜੇ ਤੁਸੀਂ ਦੇਖੇ ਹੋਏ ਹੁੰਦੇ ਜਾਂ ਉਸ ਜਿਸ ਡਿਪਰੈਸ਼ਨ ਦੇ ਵਿੱਚੋਂ ਹੁਣ ਗੁਜ਼ਰ ਰਿਹਾ ਉਹ ਦੇਖਿਆ ਹੋਇਆ ਹੁੰਦਾ ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਰਦੇ। ਪਰ ਮੈਨੂੰ ਇਹ ਲੱਗ ਰਿਹਾ ਸੀ ਪਿਛਲੇ ਹਫ਼ਤੇ ਮੈਂ ਨਹੀਂ ਸੀ ਕੀਤਾ ਇਹ ਐਪੀਸੋਡ ਕਿਉਂਕਿ ਦੋ ਇਸ਼ੂ ਸੀਗੇ, ਇੱਕ ਆਸਟ੍ਰੇਲੀਆ ਵਾਲਾ ਇੱਕ ਇੰਡੀਆ ਵਾਲਾ। ਮੈਂ ਸੋਚਿਆ ਕਿ ਚਲੋ ਛੱਡ ਦਿੰਦਾ। ਬਟ ਹਾਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਗਲਤ ਫਹਿਮੀਆਂ ਇਸ ਐਗਜ਼ਾਮੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਧਰਨਾ ਸਕਸੈਸਫੁਲ ਸੀ ਨਹੀਂ ਸੀ ਡਜ਼ਨਟ ਮੈਟਰ। ਆਮ ਆਦਮੀ ਪਾਰਟੀ ਕਰਵਾ ਰਹੀ ਸੀ, ਕਾਂਗਰਸ ਕਰਵਾ ਰਹੀ ਸੀ, ਸਿਆਸਤ ਸੀ ਉਹਦੇ ਵਿੱਚ, ਇਟ ਡਜ਼ਨਟ ਮੈਟਰ ਐਟ ਆਲ। ਆਈ ਡੋਂਟ ਈਵਨ ਕੇਅਰ, ਨੋ ਬਡੀ ਸ਼ੁੱਡ ਕੇਅਰ। ਉਹ ਸਿਆਸਤ ਦੇ ਇੱਕ ਤਰੀਕੇ ਹੈਗੇ ਨੇ, ਉਹ ਆਪਣੀਆਂ ਕੌਨਸਪੀਰੇਸੀਜ਼ ਹੈਗੀਆਂ ਨੇ, ਸਰਕਾਰ ਗਲਤ ਹੈ, ਵਿਰੋਧੀ ਧਿਰ ਗਲਤ ਹੈ, ਉਹ 'ਚ ਕਿਹਦੇ ਨਾਅਰੇ ਲੱਗੇ, ਹਿੰਦੂ ਦੇ ਧਰਮ ਦੇ ਨਾਅਰੇ ਲੱਗੇ, ਇਸਲਾਮਿਕ ਧਰਮ ਦੇ। ਇਟ ਡਜ਼ਨਟ ਮੈਟਰ ਐਟ ਆਲ, ਟਰੱਸਟ ਮੀ। ਦੀ ਥਿੰਗ ਵਿਚ ਮੈਟਰਸ ਦੀ ਮੋਸਟ ਇਜ਼ ਦੀ ਫਿਊਚਰ ਆਫ ਦਿਸ ਜਨਰੇਸ਼ਨ। ਇਸ ਪੀੜ੍ਹੀ ਦਾ ਭਵਿੱਖ ਕੀ ਹੋਊਗਾ, ਕੀ ਉਹਨਾਂ ਦਾ ਇੰਡੀਆ ਦੇ ਐਗਜ਼ਾਮੀਨੇਸ਼ਨ ਸਿਸਟਮਸ ਦੇ ਵਿੱਚ ਭਰੋਸਾ ਬਣੂਗਾ, ਕੀ ਉਹ ਉੱਦਾਂ ਹੀ ਤਿਆਰੀ ਕਰ ਸਕਣਗੇ, ਕੀ ਅਸੀਂ ਐਸੇ ਡਾਕਟਰ ਤੋਂ ਤੁਸੀਂ ਆਪਣਾ ਇਲਾਜ ਕਰਵਾਉਣਾ ਪਸੰਦ ਕਰੋਗੇ ਜੇ ਭਵਿੱਖ ਦੇ ਵਿੱਚ ਤੁਸੀਂ ਆਪਰੇਸ਼ਨ ਥੀਏਟਰ ਦੇ ਵਿੱਚ ਬੈਠੇ ਹੋਏ, ਜਿਹੜਾ ਉਹ 718 ਨੰਬਰ ਲੈ ਕੇ ਆਇਆ ਹੋਇਆ, ਐਸੇ ਡਾਕਟਰ ਤੋਂ ਆਪਰੇਸ਼ਨ ਸੱਚੀ ਸੱਚੀ ਦੱਸਿਓ, ਜਾਂ ਆਪਣੇ ਪੇਰੈਂਟਸ ਦਾ ਆਪਰੇਸ਼ਨ ਕਰਵਾ ਲਉਂਗੇ ਤੁਸੀਂ। ਇਹ ਜਿਹੜੀ ਧਾਂਦਲੀ ਹੈਗੀ ਹੈ ਅਸਲ ਦੇ ਵਿੱਚ, ਇਹ ਧਾਂਦਲੀ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈਗੀ, ਔਰ ਉੱਠੀ ਵੀ ਹੈ ਥੋੜ੍ਹੀ ਕਾਫੀ ਹੱਦ ਤੱਕ। ਪਰ ਮੈਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕ ਕਿਹੜੇ ਜਿਹੜੇ ਕਹਿ ਰਹੇ ਨੇ ਕਿ ਇਹ ਧਰਨਾ ਸਫਲ ਹੋ ਗਿਆ, ਆਈ ਡੋਂਟ ਥਿੰਕ ਸੋ। ਇਹ ਸਫਲ ਹੋਇਆ, ਸਫਲ ਨਹੀਂ ਹੋਇਆ, ਦੂਰ ਦੂਰ ਤੱਕ ਸਫਲ ਨਹੀਂ ਹੋਇਆ। ਧਰਮਿੰਦਰ ਪ੍ਰਧਾਨ ਨੂੰ ਹਟਾ ਕੇ ਅਕਾਊਂਟੇਬਿਲਟੀ ਸਰਕਾਰ ਦੀ ਤੈਅ ਨਹੀਂ ਹੋਈ। ਹਾਲੇ ਵੀ ਸਰਕਾਰ ਦੇ ਕੋਲ ਜਿਹੜੀ ਪਲੈਨਿੰਗ ਹੈਗੀ ਹੈ, ਇੱਕ ਹਾਈ ਪਾਵਰ ਟਾਸਕ ਫੋਰਸ ਬਣਾਤੀ ਹੈ, CBT 'ਚ ਲੈ ਜਾਂਗੇ, ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਹੋਵੇਗਾ, ਇਹਦੇ 'ਚ ਅਲੱਗ ਅਲੱਗ ਬੰਦੇ ਓਬਜ਼ਰਵ ਕਰਨਗੇ, ਸੁਪਰਵਿਜ਼ਨ ਕਰਨਗੇ, ਬਲਾ ਬਲਾ ਬਲਾ ਬਲਾ ਬਲਾ, ਨਥਿੰਗ। 2023 ਤੋਂ ਸਬਕ ਲਿਆ? ਨਹੀਂ। 24 ਤੋਂ ਲਿਆ? ਨਹੀਂ। 26 ਤੋਂ ਲਿਆ? ਨਹੀਂ। ਅੱਗੇ ਲੈ ਲਉਂਗੇ ਸਬਕ? ਆਈ ਡੋਂਟ ਥਿੰਕ ਸੋ, ਮੈਂ ਤਾਂ ਨਹੀਂ ਗਰੰਟੀ ਚੱਕਦਾ। ਖੈਰ, ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਨਹੀਂ ਦਿਓ ਇਜਾਜ਼ਤਾਂ। ਧੰਨਵਾਦ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
6: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ,
7: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
6: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
5: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
6: ਰਿਲੀਜ਼ਿੰਗ ਔਨ 31 ਜੁਲਾਈ।
5: ਦੱਸੋ।
8: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
9: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
11: ਸੋਨਾ ਚਾਹੀਦਾ,
12: ਭਰੋਸਾ ਚਾਹੀਦਾ,
11: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
13: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
3: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਹੈ
2: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
2: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
2: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
6: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596

ਨਾਲ visasolutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
1: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪਾ ਹੈ?
0: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
2: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
0: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
3: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
0: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

0: ਦਾ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੀ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31 ਜੁਲਾਈ।
0: ਦੱਸੋ
3: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
5: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
4: ਜਾਂ 90-77-97-33
5: ਜਾਂ ਈਮੇਲ info@vyimmigration.com.au
4: ਯਾਦ ਰੱਖੋ 9077-9733
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
4: ਹਰ ਕਦਮ ਤੁਹਾਡੇ ਨਾਲ
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਰੈਡੀ ਸੈਟ ਗੋ। ਚੈਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਆਪਾਂ ਖੇਡੀਏ?
1: ਕੀ ਜੀ?
0: ਤੁਸੀਂ ਉਹ ਚੁੜਿਆਲੀ ਤੇ ਮੈਂ ਉਹ ਬੁੱਜੜ ਦਾ ਜੱਟ।

0: ਜੀ ਬਿਲਕੁਲ ਜੀ, ਬਾਂਸਲੇ ਨੂੰ ਕਹਿ ਕੇ ਤੇਰਾ ਵੀਜ਼ਾ ਮੈਂ ਲਵਾ ਦਿਆਂ ਭਾਈ। ਜਿਹੜੀ ਆ ਗਾਣੇ ਦੇ ਵਿੱਚ ਆਹ ਲਾਈਨ ਹੈ ਨਾ, ਇੰਡੀਆ ਤੋਂ ਸੱਦ ਲੈਣਾ ਅਸੀਂ ਤੇਰਾ ਹੀਰੋ, ਆਹ ਤੇ ਮੈਂ ਕਹਿੰਦਾ ਖਤਮ ਹੀ ਕਰ ਦਿੰਦੀ ਹੈ, ਲਾਸਟ ਲਾਈਨ ਹੈ ਇਹ।
1: ਬਿਲਕੁਲ, ਹੁਣ ਇਹਦੇ ਵਿੱਚ ਇੱਕ ਚੀਜ਼ ਮੈਂ ਐਡ ਕਰਨੀ ਹੈ,
0: ਮੈਂ ਇੱਕ ਚੀਜ਼ ਵਿੱਚੋਂ ਉਹ ਕਰਨੀ ਸੀ, ਮਤਲਬ ਹੈਗਾ ਹੀਰੋ ਹੀ ਆ ਪਰ ਉਹਦੇ ਅੱਗੇ ਇਹਨੇ ਲਾਉਣਾ ਹੈ,
1: ਹਾਂ
0: ਇੰਡੀਆ ਤੋਂ ਸੱਦ ਲੈਣੀ
1: ਤੇਰੀ ਗੁਰੂ ਹੀਰੋਇਨ।
0: ਹਾਂ ਉਹ ਵੱਖਰੀ ਗੱਲ, ਥੋੜੇ ਪੈਸੇ ਹੁਣ ਵੱਧ ਗਏ ਆ, ਚਲੋ ਉਹ ਜਾਣੇ ਕੀ ਕਰ ਸਕਦੇ ਹਾਂ। ਸਵਾਗਤ ਤੁਹਾਡਾ ਰੇਡੀਓ, ਹਾਂਜੀ ਕਿੱਦਾਂ ਠੀਕ ਠਾਕ ਜੀ, ਕਿੱਦਾਂ ਸਿਹਤ?
1: ਬਹੁਤ ਵਧੀਆ ਪਲਕੀ, ਤੁਸੀਂ ਸੁਣਾਓ, ਤੁਸੀਂ ਠੀਕ ਹੋ?
0: ਜੀ ਬਿਲਕੁਲ ਜੀ, ਕੈਮ ਆ ਤੇ ਸਵਾਗਤ ਸਰੋਤਿਆਂ ਦਾ ਵੀ। ਅੱਜ ਵੀਰਵਾਰ ਦਾ ਦਿਨ ਆ, ਦੁਪਹਿਰ ਦਾ ਸਮਾਂ, ਟਿਕਟੋਕ 'ਤੇ ਤੁਸੀਂ ਸਾਨੂੰ ਲਾਈਵ ਵੇਖ ਸਕਦੇ ਹੋ, ਰੇਡੀਓ ਦੇ ਉੱਤੇ ਤੁਸੀਂ ਬਾਅਦ 'ਚ ਸਾਨੂੰ ਰਿਪੀਟ ਵੀ ਸੁਣਨਾ ਵਾ, ਅਤੇ ਦਿਨ ਟਾਈਮ ਉਸ ਹਿਸਾਬ ਨਾਲ ਐਡਜਸਟ ਕਰ ਲਿਓ, ਕਿਤੇ ਨਾ ਕਿ ਉਹ ਵੀ ਪਤਾ ਨਹੀਂ ਆਹ ਟਾਈਮ ਹੋਇਆ ਅਤੇ ਆਹ ਟਾਈਮ ਬੋਲੀ ਜਾਂਦੇ ਆ, ਉਸ ਹਿਸਾਬ ਨਾਲ ਐਡਜਸਟ ਕਰ ਲਿਓ। ਅਤੇ ਅੱਜ ਅਰੁਣ ਬਾਂਸਲ ਜੀ ਪਹੁੰਚੇ ਨੇ ਸਮੇਂ 'ਚੋਂ ਸਮਾਂ ਕੱਢ ਕੇ, ਸਾਨੂੰ ਅਪਡੇਟਸ ਦੱਸਣਗੇ ਕਿ ਜੁਲਾਈ ਦਾ ਮਹੀਨਾ ਜਿਹੜਾ ਔਲਰੇਡੀ ਲਾਸਟ 'ਤੇ ਆ, ਅੱਜ ਅਤੇ ਕੱਲ੍ਹ ਦਾ ਦਿਨ ਬਾਕੀ ਆ, ਅਤੇ ਜਿਹੜੇ ਨਵੇਂ ਕੁਛ ਚੇਂਜਿਸ ਹੋਏ ਨੇ ਜਾਂ ਹੁਣ ਜੁਲਾਈ ਦੇ ਮਹੀਨੇ 'ਚ ਵੀ ਕੁਛ ਨਾ ਕੁਛ ਹੋਇਆ ਵਾ, ਕਿਉਂਕਿ ਹਰ ਦਿਨ ਕੁਛ ਨਾ ਕੁਛ ਹੋ ਹੀ ਜਾਂਦਾ ਵਾ।
1: ਬਿਲਕੁਲ,
0: ਨਿੱਤ ਸਵੇਰੇ ਉੱਠੀ ਦਾ ਅਤੇ ਕੋਈ ਨਾ ਕੋਈ ਖਬਰ ਜਿਹੜੀ ਉਹ ਸਾਹਮਣੇ ਆਈ ਹੁੰਦੀ ਆ, ਜਾਂ ਬੰਦ ਹੋ ਗਿਆ ਜਾਂ ਜਾਂ ਖੁੱਲ੍ਹ ਗਿਆ ਜਾਂ ਵੱਧ ਗਿਆ ਜਾਂ ਘੱਟ ਗਿਆ ਜਾਂ ਚੜ ਗਿਆ ਜਾਂ ਲੱਥ ਗਿਆ, ਅਤੇ ਉਹਦੇ ਦਰਮਿਆਨ ਜਿਹੜਾ ਕੋਸ਼ਿਸ਼ ਕਰੀਦੀ ਆ ਕਿ ਅਪਡੇਟਸ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਜੀ ਅਰੁਣ ਜੀ,
1: ਬਿਲਕੁਲ ਜਿਵੇਂ ਬਲਕਿ ਤੁਸੀਂ ਗੱਲ ਕੀਤੀ ਆ ਕਿ ਵੀ ਹਰ ਦਿਨ ਨਵੇਂ ਜਦੋਂ ਸਵੇਰੇ ਉੱਠਦੇ ਹਾਂ ਤਾਂ ਕੋਈ ਨਾ ਕੋਈ ਨਵੀਂ ਖਬਰ ਪਈ ਹੁੰਦੀ ਆ, ਚਾਹੇ ਉਹ ਮਾਈਗ੍ਰੇਸ਼ਨ ਲੈ ਕੇ ਰੱਖ ਲਈ ਆਪਾਂ, ਚਾਹੇ ਕਿਸੇ ਹੋਰ ਰਾਜਨੀਤਿਕ ਦੇ ਵਿੱਚ ਉਛਾਲ ਛਲਾਲ ਹੋ
0: ਗਿਆ, ਜਿਵੇਂ ਕਿਸੇ ਨੇ ਰਿਜ਼ਾਈਨ ਕਰਦਾ,
1: ਕਿਸੇ ਨੇ ਰਿਜ਼ਾਈਨ ਕਰ ਲਿਆ, ਕਿਸੇ ਨੇ
0: ਪੋਜੀਸ਼ਨ ਤੇ ਆ ਗਿਆ, ਵੇਖ ਲਓ ਹੈ ਨਾ, ਬਾਕੀ ਸਮਝਣ ਵਾਲੇ ਸਮਝ ਗਏ।
1: ਠੀਕ ਹੈ, ਇਹ ਤਾਂ ਆਪਣੇ ਪੰਜਾਬ ਵਾਲੇ ਨੇ ਜਿਹੜੇ ਕੁਰਸੀਆਂ ਨਹੀਂ ਛੱਡਦੇ, ਹੈ ਨਾ,
0: ਇਹਨਾਂ ਨੂੰ ਪਿਆਰ ਪੈ ਜਾਂਦਾ ਨਾ ਫਿਰ ਚੀਜ਼ਾਂ ਨਾਲ।
1: ਦੇਖੋ ਤੁਸੀਂ ਕਿੰਨਾ, ਮੈਂ ਨਾ ਮੈਂ ਤੇ ਅਜੇ ਭਾਈ ਸੀ ਗੱਲ ਕਰ ਰਹੇ, ਮੈਂ ਕਹਿ ਰਿਹਾ ਕਿ ਵੀ ਮਾੜੀ ਜਿਹੀ ਕਿਸੇ ਨੇ ਐਲੀਗੇਸ਼ਨ ਲਾਏ ਕਿ ਤੁਸੀਂ ਪੈਸੇ 'ਚ ਇਨਵੋਲਵ ਸੀ,
0: ਹਾਂਜੀ
1: ਪ੍ਰੀਮੀਅਰ,
0: ਹਾਂ
1: ਵਿਕਟੋਰੀਆ ਦੀ ਪ੍ਰੀਮੀਅਰ ਨੇ ਰਿਜ਼ਾਈਨ ਕਰ ਦਿੱਤਾ ਉਸਨੂੰ ਦੇਖ ਕੇ, ਕਿ ਵੀ ਐਲੀਗੇਸ਼ਨ 'ਤੇ ਇੱਥੇ ਕਈ ਸਾਡੇ ਪਤਾ ਨਹੀਂ ਕੀ ਕੁਛ ਐਲੀਗੇਸ਼ਨ ਲੱਗੇ ਪਏ ਨੇ,
0: ਉਹਨਾਂ ਨੂੰ ਪਰਵਾਹ ਨਹੀਂ ਹੁੰਦੀ,
1: ਕਹਿੰਦੇ ਭਾਈ ਹਮ ਤਾਂ ਕੁਰਸੀ 'ਤੇ ਬੈਠੇ ਹਾਂ।
0: ਬਾਕੀ ਵੇਖੋ ਨਵਾਂ ਪ੍ਰੀਮੀਅਰ ਹੁਣ ਕੀ ਆ, ਉਹ ਕਹਿਣ ਤੇ ਡੇ ਆ ਬੈਨ ਨੂੰ, ਹਾਂਜੀ ਕਿ ਬਾਕੀ ਵੇਖੋ ਹਾਲੇ ਜਦੋਂ ਤੱਕ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਹੁੰਦੀ।
1: ਨਹੀਂ ਇੱਕ ਚੀਜ਼ ਵੀਰੇ, ਉਹਨੇ ਇੱਕ ਗੱਲ ਕਹੀ ਆ, ਕਹਿੰਦਾ ਕਿ ਮੈਂ ਪੁਰਾਣੇ ਪ੍ਰੀਮੀਅਰ ਵਰਗਾ ਨਹੀਂ ਹੈਗਾ, ਉਹ ਤਾਂ ਚਲੋ ਹੈਗਾ ਵੀ ਹੈ, ਤੂੰ ਮੁੰਡਾ ਉਹ ਕੁੜੀ ਵਿਚਾਰੀ,
0: ਐਟਲੀਸਟ ਜੈਂਡਰ ਦਾ ਤੇ ਵਰਕ ਹੈਗਾ ਹੀ,
1: ਚੱਲ ਅਗਲਾ ਕੀ ਕਹਿ ਰਿਹਾ ਹੋਵੇ, ਬਾਕੀ ਸ਼ਾਇਦ ਬਿਜ਼ਨਸ ਨੂੰ ਪ੍ਰਮੋਟ ਕਰੇ।
0: ਹਾਂ ਅੱਛਾ ਜੀ, ਇਹ ਹੈਗੀ ਆ, ਫਿਰ ਆਸ ਤੇ ਵਧੀਆ ਗੱਲ ਆ, ਫਿਰ ਬਿਜ਼ਨਸ ਮੈਂ ਵੀ ਸੋਚਣ ਡਿਆ ਕੋਈ ਸਮਾਲ ਬਿਜ਼ਨਸ ਸ਼ੁਰੂ ਕਰਨ ਲਈ।
1: ਤੁਸੀਂ ਪਹਿਲੇ ਐਡਾ ਵੱਡਾ ਬਿਜ਼ਨਸ ਰੱਬ ਦੀ ਕਿਰਪਾ ਨਾਲ ਚਲਾ ਰਹੇ ਹੋ ਤੇ ਸਾਡੇ ਭਰਾਵਾਂ ਨੂੰ ਨਾਲ ਲੈ ਕੇ ਆ ਰਹੇ ਹੋ,
0: ਓ ਕਿਆ ਤੁਸੀਂ ਚਲਾ ਰਹੇ ਹੋ ਸਾਨੂੰ ਨਾਲ ਲੈ ਕੇ ਆ ਰਹੇ ਹੋ, ਇੱਦਾਂ ਇੱਕ ਦੂਜੇ ਨੂੰ ਕਹੀ ਜਾਵੇ ਬਹਿ ਕੇ। ਨਹੀਂ ਵਧੀਆ ਫਿਰ ਯਾਰ, ਜੇ ਬਿਜ਼ਨਸ ਨੂੰ ਸਪੋਰਟ ਕਰਨਗੇ, ਕਿਉਂਕਿ ਥੋੜਾ ਮੰਦਾ ਚੱਲਣ ਡਿਆ ਆਪਾਂ ਸਾਰਿਆਂ ਨੂੰ ਪਤਾ ਹੀ ਆ, ਤੇ ਗੁੱਡ ਇੱਕ ਸਾਈਨ ਆ,
1: ਕਿਉਂਕਿ ਜਿਹੜੇ ਸਾਡੇ ਭੈਣ ਭਰਾ ਜਿਹੜੇ ਪੱਕੇ ਹੋਏ ਨੇ ਪਿਛਲੇ ਸਾਲਾਂ ਵਿੱਚ, ਉਹ ਆਪਣੇ ਆਪਣੇ ਕੰਮ ਕਰਨ ਲੱਗ ਗਏ, ਉਹਨਾਂ ਨੇ ABN ਰਜਿਸਟਰ ਕਰਾਏ ਨੇ, ਆਪਣੇ ਬਿਜ਼ਨਸ ਕੰਪਨੀਆਂ ਰਜਿਸਟਰ ਕਰਾਈਆਂ ਨੇ, ਕਿਉਂਕਿ ਜਿਹੜੀ ਪੰਜਾਬੀ ਕੌਮ ਆ ਮਿਹਨਤੀ ਕੌਮ ਆ ਹਮੇਸ਼ਾ,
0: ਜੀ
1: ਆਪਾਂ ਹਮੇਸ਼ਾ ਮਿਹਨਤ ਕਰਨ ਦੇ ਵਿੱਚ ਯਕੀਨ ਰੱਖਦੇ ਹਾਂ, ਜਿਹ ਨਾਲ ਕੀ ਹੁੰਦਾ ਕਿ ਆਪਾਂ ਨੂੰ ਦਿਨ ਸਵੇਰ ਆਪਾਂ ਕੋਈ ਵੀ
0: ਦਿਨ ਦੁਗਣੀ ਰਾਤ ਚੌਗਣੀ ਤਰੱਕੀ
1: ਆਪਾਂ ਨਾ ਦਿਨ ਨਾ ਰਾਤ ਕੋਈ
0: ਨਹੀਂ ਦੇਖਦੇ,
1: ਆਪਾਂ ਨਾ ਆਪਾਂ ਕੰਮ ਕਰਨਾ ਪਸੰਦ ਕਰਦੇ ਹਾਂ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਆਪਣੇ ਪੰਜਾਬੀ ਭਾਈਚਾਰੇ ਨੇ ਕਾਫੀ ਜ਼ਿਆਦਾ ਤਰੱਕੀ ਕੀਤੀ ਆ, ਨੋ ਡਾਊਟ ਐਵਰੀ ਕੋਇਨ ਹੈਜ਼ ਟੂ ਸਾਈਡਸ, ਉਵੇਂ ਹੈਗਾ ਇਹਦੇ ਵਿੱਚ ਕੁਛ ਕੁ ਆਪਣੇ ਹੈਗੇ ਨੇ ਮੁੱਛ ਤੇ ਨਿਮੁਖੜਾਂ ਵਾਲੇ, ਪਰ ਆਪਣੇ ਮਿਹਨਤੀ ਕੌਮ ਵੀ ਆਪਣੀ ਹੈਗੀ ਹੈ, ਤਾਂ ਉਹੀ ਚੀਜ਼ ਆ, ਲੈਟ ਸੀ ਕਿ ਵੀ ਜੇ ਕੋਈ ਵਧੀਆ ਚੀਜ਼ਾਂ ਨੀਤੀਆਂ ਆਉਣਗੀਆਂ ਤਾਂ ਆਪਣੀ ਕਮਿਊਨਿਟੀ ਅੱਗੇ ਹੋਰ ਵਧੇ,
0: ਇੱਦਾਂ ਹੀ ਆ
1: ਜੀ, ਤੇ
0: ਫੇਰ ਹੀ ਵੇਖੋ ਫੇਰ ਹੀ ਸਾਰਾ ਕੁਛ ਵਾਧਾ ਹੋਊਗਾ, ਜੇ ਕੰਮ ਵੀ ਤਾਂ ਹੀ ਵਧਣਗੇ ਗਾਂ, ਫਿਰ ਓਪਰਚੁਨਿਟੀਜ਼ ਵੀ ਤਾਂ ਹੀ ਵਧਣਗੀਆਂ।
1: ਬਿਲਕੁਲ ਬਿਲਕੁਲ,
0: ਅਤੇ ਬਿਲਕੁਲ ਆਪਾਂ ਚੱਲਦੇ ਹਾਂ ਜੀ ਇੱਧਰ ਮਾਈਗ੍ਰੇਸ਼ਨ ਵਾਲੇ ਪਾਸੇ ਨੂੰ, ਬਾਕੀ ਰਾਜਨੀਤੀ ਦੀਆਂ ਗੱਲਾਂ ਤਾਂ ਚਲੋ ਚੱਲਦੀਆਂ ਰਹਿਣੀਆਂ ਨੇ, ਵੈਸੇ ਆਪਾਂ ਤਾਂ ਇੱਥੋਂ ਸ਼ੁਰੂ ਕੀਤਾ, ਤੁਸੀਂ ਇਹ ਨਾ ਸੋਚੋ ਵੀ ਯਾਰ ਮਾਈਗ੍ਰੇਸ਼ਨ ਦੀ ਅਪਡੇਟ ਦੇਣੀ ਸੀ ਅਤੇ ਸਾਨੂੰ ਹੋਰ ਅਪਡੇਟ ਦੇਣ ਦੇ, ਕਿਉਂਕਿ ਇਹਨਾਂ ਦੇ ਇਹ ਬਣਦੇ ਨੇ ਅਤੇ ਫਿਰ ਹੀ ਗਾਂ ਇਹ ਮਾਈਗ੍ਰੇਸ਼ਨ ਅਪਡੇਟਸ ਆਉਂਦੀਆਂ ਨੇ, ਸਿੱਧੀਆਂ ਮਾਈਗ੍ਰੇਸ਼ਨ ਅਪਡੇਟ ਨਹੀਂ ਆਉਂਦੀ,
1: ਕਿਉਂਕਿ ਇੱਕ ਚੀਜ਼ ਦੇਖਣ ਦੀ ਗੱਲ ਆ ਨਾ ਬੰਨੀ ਵੀਰੇ, ਜਿਹੜੀ ਵੀ ਪੋਲੀਟਿਕਸ ਦੇ ਵਿੱਚ ਜਿਹੜੇ ਵੀ ਰੂਲ ਬਣਦੇ ਨੇ, ਡਿਪਾਰਟਮੈਂਟ ਹੋਮ ਅਫੇਅਰ ਇੱਕ ਇੱਕ ਪਰਟੀਕੁਲਰ ਇੱਕ ਡਿਪਾਰਟਮੈਂਟ ਆ,
0: ਹਾਂਜੀ
1: ਠੀਕ ਹੈ, ਹੁਣ ਆਪਾਂ ਦੇਖ ਜਿਹੜੇ ਵੀ ਪੋਲੀਟੀਸ਼ੀਅਨ ਉੱਥੇ ਜਾਂਦੇ ਨੇ ਉਹ ਰੂਲ ਬਣਾਉਂਦੇ ਨੇ, ਉਹਨਾਂ ਨੇ ਪੋਲਸੀਆਂ ਬਣਾਉਣੀਆਂ ਨੇ, ਅਤੇ ਹਰੇਕ ਬੰਦੇ ਦਾ ਸੋਚਣ ਦਾ ਤਰੀਕਾ ਅਤੇ ਕੰਮ ਕਰਨ ਦਾ ਤਰੀਕਾ ਅਲੱਗ ਅਲੱਗ ਹੁੰਦਾ ਹੁੰਦਾ, ਕਈ ਪੋਲੀਟੀਸ਼ੀਅਨ ਨੇ ਹੂ ਆਰ ਅੰਗੇਜ਼ਡ ਦੀ ਇਮੀਗ੍ਰੈਂਟਸ, ਉਹ ਕਹਿੰਦੇ ਕਿ ਮਾਈਗ੍ਰੇਸ਼ਨ ਹੋਣੀ ਨਹੀਂ ਚਾਹੀਦੀ, ਕਈ ਫੇਵਰ ਦੇ ਵਿੱਚ ਨੇ, ਤਾਂ ਹੁਣ ਆਪਾਂ ਨੂੰ ਥੋੜ੍ਹਾ ਆਈਡੀਆ ਹੋ ਜਾਂਦਾ ਕਿ ਜਿਹੜਾ ਬੰਦਾ ਨਵਾਂ ਬੰਦਾ ਆ ਰਿਹਾ ਉਹ ਕਿਸ ਪੱਖੀ ਸੋਚ ਰੱਖਦਾ, ਗਰਮ ਖਿਆਲੀ ਆ ਕਿ ਨਹੀਂ ਹੈਗਾ।
0: ਹਾਂ ਪੌਲੀਨ ਹੈਨਸਨ ਦੀ ਤਾਂ ਨਹੀਂ ਗੱਲ ਕਰਨ ਦੇ,
1: ਤਾਂ ਹੀ ਮੈਂ ਗੱਲ ਹੁਣ ਜਦੋਂ ਮੈਂ ਕੋਈ ਵੀ ਐਗਜ਼ਾਮਪਲ ਦਿੱਤਾ ਯੂ ਕੈਨ ਸਪੋਰਟ ਕਿ ਹਾਂ ਵੀ ਕਿਹੜਾ ਬੰਦਾ ਕਰ ਸਕਦਾ ਨਾ ਤਾਂ ਇਹੀ ਚੀਜ਼ ਹੁੰਦੀ ਆ ਤਾਂ ਪੋਲੀਟਿਕਸ ਹਰ ਚੀਜ਼ ਨੂੰ ਵਿੱਚ ਕਦੇ ਇਨਵੋਲਵ ਹੋਈ ਹੋਈ ਆ ਅਤੇ ਉਹਦੇ ਇਨਫਲੂਐਂਸ ਕਾਫੀ ਪੈਂਦਾ ਕਿਉਂਕਿ ਪੋਲਸੀਆਂ ਉੱਤੇ ਪੈਂਦਾ ਬਿਕੋਜ਼ ਦੇ ਆਰ ਦੀ ਪੋਲਸੀ ਮੇਕਰਸ
0: ਬਿਲਕੁਲ
1: ਅਤੇ ਹੁਣ ਇਸੇ ਵਿੱਚ ਹੀ ਹੁਣ ਜਿਵੇਂ ਪਿੱਛੇ ਜੇ ਖਲਬਲੀ ਮੱਚ ਗਈ ਆਪਣੇ VFS ਨੂੰ ਲੈ ਕੇ
0: ਓ ਹਾਂਜੀ ਉਹ ਆਈ ਥਿੰਕ ਦੋ ਕੁ ਤਕਰੀਬਨ 20 ਦਿਨ ਲਾ ਲਓ ਦੋ ਹਫ਼ਤੇ ਤੋਂ ਵੱਧ ਹੀ ਬੰਦ ਰਹਿ ਉਹ ਅਤੇ ਕਾਫੀ ਵਿਚਾਰੇ ਸਟੂਡੈਂਟਸ ਨੂੰ ਜਾਂ ਫਿਰ ਜਿਹਨਾਂ ਨੂੰ
1: ਸਾਰੀ ਅਸੀਂ ਵੀ ਤੰਗ ਹੀ ਹੋਏ ਨਾ ਸਾਡੀ ਫੈਮਿਲੀ ਜਿਹਨਾਂ ਨੇ OCA ਕਿਸੇ ਨੇ ਮੇਰੇ ਵਾਈਫ ਜਾਂ ਮੇਰੀ ਮਦਰ ਨੇ OCA ਅਪਲਾਈ ਕਰਨਾ ਸੀਗਾ
0: ਉਹ ਵੀ ਨਹੀਂ ਕਰ ਪਾਏ
1: ਉਹ ਡਿਲੇ ਹੋਇਆ ਉਹਨਾਂ ਦਾ ਜੇ ਕਿਸੇ ਨੇ ਟਰੈਵਲ ਕਰਨਾ ਵੀਜ਼ਾ ਅਪਲਾਈ ਕਰਨਾ ਪਾਸਪੋਰਟ ਰਿਨਿਊਅਲ ਜਿਹਨਾਂ ਨੇ ਸਟੂਡੈਂਟ ਵਿਚਾਰੇ ਵਾਸਤੇ ਹੋਰ ਔਖਾ ਹੋ ਗਿਆ ਕਿਸੇ ਨੇ TR ਅਪਲਾਈ ਕਰਨੀ ਸੀ ਪਾਸਪੋਰਟ ਐਕਸਪਾਇਰ ਸੀਗਾ
0: PCC
1: ਹੋ ਗਈ ਤਾਂ ਕਾਫੀ ਚੀਜ਼ ਇਹ ਹਰ ਚੀਜ਼ ਦੇ ਉਤਾਰ ਚੜਾਅ ਨੇ ਬਟ ਏਡੀ ਵੱਡੀ ਗੱਲ ਹੈ ਕਿ ਵੀ ਇੰਡੀਅਨ ਗਵਰਨਮੈਂਟ ਨੇ ਇਹ ਚੀਜ਼ ਦੇਖੀ ਨਹੀਂ ਕਿ ਆ ਜੇ VFS ਦਾ ਜੇ ਲਾਇਸੈਂਸ ਜਾਂ ਕੁਛ ਵੀ ਤੁਹਾਡਾ ਇਸ਼ੂ ਸੀਗਾ ਤਾਂ ਇਹ ਸ਼ੁੱਡ ਬੀ ਸੋਲਵ ਬਿਫੋਰ ਟੂ ਯਾਨੀ ਕਿ ਇਹ ਤੋਂ ਘੱਟੋ
0: ਘੱਟ ਜਾਣ ਤੋਂ ਪਹਿਲਾਂ
1: ਦੋ ਜਾਂ ਤਿੰਨ ਮਹੀਨੇ ਪਹਿਲਾਂ ਹੋਣੀ ਚਾਹੀਦੀ ਤੁਸੀਂ ਸਪੋਰਟ ਨਾਲ ਕਿਹਾ ਕਿ ਨਹੀਂ ਯਾਰ ਇੱਕ ਤਰੀਕੇ ਤੋਂ ਬੰਦ ਹੋ ਗਿਆ ਅਤੇ ਬਾਅਦ ਚੋਂ ਤੁਸੀਂ ਟੋਟਲੀ ਭੰਬਲ ਭੁੱਸੇ ਪਾਤੇ ਸਾਰੇ ਬੰਦੇ
0: 23 ਦਿਨ ਤਕਰੀਬਨ 23 ਜੁਲਾਈ ਤੱਕ ਬੰਦ
1: ਵੱਡੀ ਗੱਲ 23 ਜੁਲਾਈ ਤੱਕ
0: 23 ਦਿਨ
1: ਫਿਰ 23 ਜੁਲਾਈ ਨੂੰ ਇਹਨਾਂ ਨਵਾਂ ਇੱਕ ਕੀਤਾ ਕਿ ਸਾਰੇ ਨਵੇਂ ਸੈਂਟਰ ਬਣਾਤੇ ਅਤੇ ਰਿਜ਼ਿਊਮ ਕਰਤਾ ਬਟ 23 ਦਿਨ ਇਸ ਵੇਰੀ ਸੋ ਮੈਨੀ ਡੇਜ਼
0: ਉਹ 23 ਡੇਜ਼ ਲਈ ਵਿੱਚ ਮਤਲਬ ਇੱਕ ਤਰ੍ਹਾਂ ਨਾਲ ਜੇ ਮਤਲਬ ਮੈਂ PCC ਅਪਲਾਈ ਕਰਨੀ ਸੀ ਅਤੇ ਉਹੀ 23 ਦਿਨ ਮੇਰੇ ਵਿੱਚ ਇਨਕਲੂਡ ਕਿੱਥੇ ਮੇਰੇ ਵੇਸਟ ਹੋਏ ਉਹ 23 ਦਿਨ
1: ਅਤੇ ਹੁਣ ਇਹੀ ਚੀਜ਼ਾਂ ਮੈਟਰ ਕਰ
0: ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਮੈਂ ਸਿਚੁਏਸ਼ਨ 'ਤੇ ਹਾਂ ਜਾਂ ਮੰਨ ਲਓ ਤੁਸੀਂ ਕੋਈ ਸਿਚੁਏਸ਼ਨ 'ਤੇ ਜਾਂ ਕੋਈ ਸਿਚੁਏਸ਼ਨ 'ਤੇ ਹੋਵੇ ਉਹ ਚੀਜ਼ ਉਹੀ ਸਮਝ ਸਕਦਾ ਕਿ ਉਹ 23 ਦਿਨ ਉਹਦੇ ਲਈ ਕੀ ਸੀ ਨੋਰਮਲ ਬੰਦੇ ਨੂੰ ਲੱਗੂਗਾ ਵੀ ਲੈ 23 ਦਿਨ ਹੀ ਜਾਂ ਉਹਨਾਂ ਨੂੰ ਵੀ ਐਂ ਲੱਗਦਾ ਹੋਊਗਾ ਕਿ ਸ਼ਾਇਦ 23 ਦਿਨ ਹੀ ਆ ਪਰ 23 ਦਿਨ ਕਿਹੜੇ ਬੰਦੇ ਲਈ ਕਿੱਡੇ ਹੋ ਸਕਦੇ ਆ ਇਹ ਤਾਂ ਉਹ
1: ਬਲਕਿ ਕਿਸੇ ਬੰਦਾ ਵੀਜ਼ਾ ਐਕਸਪਾਇਰ ਹੋ ਰਿਹਾ 10 ਦਿਨ ਬਾਅਦ ਉਹਦਾ PT ਉਹਨੇ PT ਐਗਜ਼ਾਮ
0: ਦੇਣਾ
1: ਹੀ ਕਾਂਟ ਅਪੀਅਰ
0: ਸਹੀ ਗੱਲ
1: ਉਹ ਕਹਿੰਦਾ ਭਾਅ ਜੀ ਮੈਨੂੰ ਮੈਂ ਲਾਇਸੈਂਸ ਮੈਂ ਆਪਣਾ ਪਾਸਪੋਰਟ ਰਿਨਿਊ ਨਹੀਂ ਕਰਾ ਸਕਿਆ ਅਤੇ ਮੈਂ PT ਐਗਜ਼ਾਮ ਜਿਹੜਾ ਅਟੈਂਪਟ ਨਹੀਂ ਕਰ ਸਕਿਆ ਉਹਨਾਂ ਦਾ ਕੀ ਬਣਿਆ ਵਿਚਾਰਿਆਂ ਦਾ ਕੁਛ ਨਹੀਂ
0: ਆਹੋ ਉਹਨਾਂ ਨੂੰ ਉਹੀ ਆ ਵੀ ਫਿਰ ਹੁਣ ਤੋਂ ਜਦੋਂ 24 ਤੋਂ ਆਈ ਥਿੰਕ ਸ਼ੁਰੂ ਹੋਈ ਆ
1: 24
0: ਉਹ ਤੋਂ ਬਾਅਦ ਫਿਰ ਕਰੋ ਜੇ ਉਹ ਤੋਂ ਦਰਮਿਆਨ ਕੁਛ ਵੀ ਨਹੀਂ
1: ਬਟ ਇਹਦੇ ਵਿੱਚ ਇੱਕ ਚੀਜ਼ ਫਾਇਦਾ ਕੀ ਹੋਇਆ ਨਾ ਹੁਣ ਜਿਹੜੇ ਬੰਦੇ ਜਦੋਂ ਇਹਨਾਂ ਇਹ ਬੰਦ ਸੀਗੀਆਂ ਤਾਂ ਡਿਪਾਰਟਮੈਂਟ ਨੇ ਇੱਕ ਚੀਜ਼ ਕਹਿੰਦੀ ਜੇ ਤੁਸੀਂ 186 ਲਾਂਚ ਕਰਨੀ ਸੀਗੀ ਤਾਂ ਉਹਨਾਂ ਨੇ ਵੇਵਰ ਕਰਤਾ ਕਿ ਤੁਸੀਂ ਇੰਗਲਿਸ਼ ਐਗਜ਼ਾਮ ਨਹੀਂ ਕੀਤਾ
0: ਓਕੇ
1: ਤਾਂ ਕੋਈ ਇਸ਼ੂ ਨਹੀਂ ਤੁਸੀਂ ਬਾਅਦ ਚੋਂ ਇਹ ਅਪਲੋਡ ਕਰ ਦਿਓ
0: ਯਾਨੀ ਡਿਪਾਰਟਮੈਂਟ ਨੇ ਫਿਰ ਵੀ ਅੰਡਰਸਟੈਂਡ ਕੀਤੀ ਆ ਇਹ ਚੀਜ਼
1: ਇਸ ਵਿੱਚ ਬਿਗ ਥਿੰਗ
0: ਅਤੇ ਹੁਣ ਉਹਨਾਂ ਨੂੰ ਨਹੀਂ ਲੋੜ ਫਿਰ ਟੈਸਟ ਦੀ
1: ਇੰਗਲਿਸ਼ ਕਰਨਗੇ ਦੁਬਾਰਾ
0: ਓਕੇ ਦੁਬਾਰਾ ਕਰ ਸਕਦੇ ਨੇ ਅਲੋਜਮੈਂਟ ਤੋਂ ਜੀ ਬਿਲਕੁਲ ਅਤੇ ਇਹਦਾ ਹੁਣ ਕੀ ਇਹਨਾਂ ਨੇ ਨਾਮ ਨੂੰ ਚੇਂਜ ਕੀਤਾ ਕਿ ਸੇਮ ਹੀ ਰੱਖਿਆ ਵਾ
1: ਹੁਣ ਇੰਡੀਅਨ ਕਾਉਂਸਲਰ ਸਰਵਿਸਿਸ ICS
0: ICS VFS ਤੋਂ
1: ICS
0: ਓਕੇ ਜੀ ਬਿਲਕੁਲ ਇਹ ਹੋ ਗਈ ਕਿ ਇਹ ਇੱਕ ਨਜਾਇਜ਼ ਜੀ ਬ੍ਰੇਕ ਕਹਿ ਲਓ ਜਾਂ ਇਹਨਾਂ ਦਾ ਹੋ ਸਕਦਾ ਇੰਟਰਨਲ ਕੀ ਹੋਵੇ ਉਹ ਰੱਬ ਜਾਣੇ ਜਾਂ ਇਹ ਜਾਣਨ ਕੀ ਹੋਇਆ ਕੀ ਨਹੀਂ ਹੋਇਆ ਪਰ ਆਈ ਥਿੰਕ ਜੇ ਲਾਇਸੈਂਸ ਕੈਂਸਲ ਹੋਇਆ ਤਾਂ ਉਹ ਕਿਸੇ ਵਜ੍ਹਾ ਕਰਕੇ ਹੀ ਹੋਇਆ ਹੋਊਗਾ ਮਤਲਬ ਕੁਛ ਤਾਂ ਇੱਦਾਂ ਦਾ ਹੋਇਆ ਹੀ ਹੋਊਗਾ
1: ਕੁਛ ਵੀ ਯਾਨੀ ਕਿ ਹੋ ਸਕਦਾ ਤਾਂ ਹੁਣ ਡੋਂਟ ਨੋ ਕਿ ਵੀ ਕੀ ਇਹਨਾਂ ਨੇ ਫੇਸ ਕੀਤਾ ਜਾਂ ਕੀ ਹੋਇਆ ਹੁਣ ਉਸ ਟਾਈਮ 'ਤੇ
0: ਜੀ ਬਿਲਕੁਲ ਅਤੇ ਇਹਦੇ ਦਰਮਿਆਨ ਖਬਰਾਂ ਇਹ ਵੀ ਆ ਰਹੀਆਂ ਨੇ ਕਹਿੰਦੇ ਨੇ ਕਿ ਜਦੋਂ ਹੋਇਆ ਸੀ ਨਾ ਬੰਦ ਅਤੇ ਉਸ ਤੋਂ ਬਾਅਦ ਜਦੋਂ ਓਪਨ ਹੋਇਆ ਵਾ 24 ਤੋਂ ਬਾਅਦ ਅਤੇ ਉੱਥੇ ਕਾਫੀ ਜਿਹੜੇ ਐਪਲੀਕੈਂਟਸ ਲਾ ਲਓ ਜਾਂ ਕਲਾਇੰਟਸ ਲਾ ਲਓ ਅਤੇ ਜਾ ਕੇ ਥੋੜ੍ਹਾ ਜਿਹਾ ਹੰਗਾਮਾ ਜਿਹਾ ਹੋਣ ਡਿਆ ਜਿਹਦੇ ਦਰਮਿਆਨ ਇਹਨਾਂ ਨੂੰ ਮੰਨ ਲਓ ਥੋੜ੍ਹੀ ਸਿਕਿਉਰਿਟੀ ਰੱਖਣੀ ਪੈਣ ਡਈ ਆ ਉੱਥੇ ਅਤੇ ਉਹ ਸਾਰਾ ਕੁਛ ਕਰਨਾ ਪੈਣ ਡਿਆ ਅਤੇ ਉਹ ਯਾਰ ਓਬਵੀਅਸਲੀ ਹੁਣ ਜੇ ਫਰਸਟ੍ਰੇਸ਼ਨ ਹੈ ਤਾਂ ਉਹ ਕਿਤੇ ਨਾ ਕਿਤੇ ਤਾਂ ਜਾ ਕੇ ਨਿਕਲਣੀ ਆ
1: ਬਿਲਕੁਲ
0: ਅਤੇ ਜੇ ਇਸ ਤੋਂ ਅੱਗੇ ਚੱਲੀਏ ਤਾਂ ਨਵੀਂ ਹੋਰ ਕੀ ਅਪਡੇਟ ਆ ਕਹਿੰਦੇ ਨੇ ਕੋਈ 119 ਮੇਰੇ ਸੁਣ ਚ ਆਇਆ ਕੋਈ ਡਾਇਰੈਕਸ਼ਨ
1: ਬਿਲਕੁਲ 119 ਇੱਕ ਨਵੀਂ ਡਾਇਰੈਕਸ਼ਨ ਆਈ ਆ ਜਿਹੜੀ 24 ਜੁਲਾਈ ਤੋਂ ਇੰਪਲੀਮੈਂਟ ਹੋਈ ਆ
0: ਓਕੇ
1: ਉਹ 'ਚ ਕੀ ਸੀਗਾ ਜਿਹੜੇ ਵੀ ਇੰਪਲਾਇਰ ਨੋਮੀਨੇਸ਼ਨ ਸਕੀਮ ਵਾਲੇ ਵੀਜ਼ਾ ਸਬ ਕਲਾਸ ਸੀਗੇ 407 ਛੱਡ ਕੇ 404 186 187 482 ਜਿਹੜੀ ਵੀ ਇਹਨੇ ਅੱਗੇ ਸਬ ਕੈਟੇਗਰੀਆਂ ਨੇ ਉਹ ਸਾਰੀਆਂ 'ਚ ਇੰਕਲੂਡ ਕਰ ਦਿੱਤੀਆਂ
0: ਓਕੇ
1: ਹੁਣ ਇਟਸ ਅ ਵੈਰੀ ਮੇਜਰ ਚੇਂਜ ਹੁਣ ਮੇਜਰ ਚੇਂਜ ਇਹ ਪੋਜ਼ਿਟਿਵ ਵੇ ਦੇ ਵਿੱਚ ਆ ਨਾ ਕਿ ਨੈਗੇਟਿਵ ਵੇ ਦੇ ਵਿੱਚ ਆ ਹੁਣ ਜਿਵੇਂ ਮੈਂ ਕਿਹਾ ਹਰ ਸਿੱਕੇ ਦੋ ਪਹਿਲੂ ਨੇ ਹੁਣ ਕੁਛ ਕੁ ਬੰਦੇ ਸ਼ਾਇਦ ਉਹਨੂੰ ਨੈਗੇਟਿਵ ਵੇ ਦੇ ਵਿੱਚ ਕਹਿਣਗੇ ਉਹਨੂੰ
0: ਜੀ
1: ਕੁਛ ਕੁ ਬੰਦੇ ਉਹਨੂੰ ਪੋਜ਼ਿਟਿਵ ਵਿੱਚ ਕਹਿਣਗੇ ਹੁਣ ਇਹਨਾਂ ਨੇ ਕੀ ਕੀਤਾ ਡਿਪਾਰਟਮੈਂਟ ਵੱਧ ਦੇ ਡਿਡ
0: ਜੀ
1: ਇਹਨਾਂ ਨੇ ਕਿਹਾ ਕਿ ਵੀ ਜਿਹੜੇ ਵੀ ਆਹ ਤਿੰਨ ਪਰਟੀਕੁਲਰ ਇਹ ਤਿੰਨ ਕੈਟੇਗਰੀਆਂ ਨੇ
0: ਜੀ
1: ਉਹ 'ਚ ਲਾ ਇਨਫੋਰਸਮੈਂਟ ਡਿਫੈਂਸ ਹੈਲਥ ਕੇਅਰ ਕੰਸਟਰਕਸ਼ਨ ਜੇ ਇਹਨਾਂ ਫੀਲਡ ਦੇ ਵਿੱਚ ਤੁਸੀਂ ਕੋਈ ਵੀ ENS ਦਾ ਵੀਜ਼ਾ ਪਾਇਆ ਦੇ ਵਿਲ ਗਿਵ ਅ ਪ੍ਰਾਇਓਰਟੀ
0: ਓਕੇ
1: ਠੀਕ ਹੈ ਸਭ ਤੋਂ ਫਸਟ ਪ੍ਰਾਇਓਰਟੀ ਸਭ ਤੋਂ ਫਸਟ ਹੈਗਾ ਲਾ ਇਨਫੋਰਸਮੈਂਟ ਐਂਡ ਡਿਫੈਂਸ ਇਹਦਾ ਮਤਲਬ ਕੀ ਹੋਇਆ, ਜਿਹੜੀ ਵੀ ਲੋਅ ਇਨਫੋਰਸਮੈਂਟ ਜਾਂ ਡਿਫੈਂਸ ਨਾਲ ਰਿਲੇਟਡ ਕੋਈ ਵੀ ਓਕੂਪੇਸ਼ਨ ਦੇ ਵਿੱਚ 9642 ਪਾਇਆ ਔਨ ਸ਼ੋਰ, ਦੇ ਵਿਲ ਗਿਵ ਅ ਪ੍ਰਾਇਓਰਟੀ ਓਵਰ ਦੀ ਅਦਰ ਓਕੂਪੇਸ਼ਨਸ।
0: ਓਕੇ, ਮਤਲਬ ਉਹ ਨੰਬਰ 1 ਤੇ ਹੈ।
1: ਹਾਂ, ਇਹਦਾ ਮਤਲਬ ਇਹ ਨਹੀਂ ਕਿ ਬਾਕੀਆਂ ਨੂੰ ਇਗਨੋਰ ਕਰਤਾ। ਹੁਣ ਕੱਲ੍ਹ ਨੂੰ ਕਿਸੇ ਨੇ, ਸਾਡੇ ਸੱਜਣ ਮਿੱਤਰ, ਕਿਸੇ ਨੇ ਏਜੰਟ ਨੇ ਜਾਂ ਕਿਸੇ ਭੈਣ ਭਰਾ ਨੇ ਵੀਡੀਓ ਪਾਤੀ ਕਿ ਵੀ ਨਹੀਂ ਜੀ ਇਹ ਖਤਮ ਹੋ ਗਿਆ ਸਭ ਕੁਛ,
0: ਹੁਣ ਸਿਰਫ ਇਹਨਾਂ ਨੇ ਮਿਲਣਾ,
1: ਜੋ ਸਿਰਫ ਇਹਨਾਂ ਨੂੰ PR ਮਿਲਣੀ ਆ ਤਾਂ ਫੋਟੋ ਕੁਛ ਨਹੀਂ ਬਣਿਆ, ਤਾਂ ਇਹ ਉਵੇਂ ਨਹੀਂ ਹੈਗਾ
0: ਜੀ।
1: ਸੈਕਿੰਡ ਆ ਗਿਆ ਕੰਸਟਰਕਸ਼ਨ ਹੈਲਥ ਕੇਅਰ। ਹੁਣ ਕੀ ਹੋਇਆ, ਜਦੋਂ ਲਾ ਇਨਫੋਰਸਮੈਂਟ ਦਾ ਪਹਿਲਾਂ ਔਨਸ਼ੋਰ ਫਸਟ ਪ੍ਰਾਇਓਰਟੀ, ਦੈਨ ਆਫਸ਼ੋਰ, ਤੀਜੇ ਨੰਬਰ 'ਤੇ ਕੰਸਟਰਕਸ਼ਨ ਜਾਂ ਹੈਲਥ ਕੇਅਰ।
0: ਓਕੇ,
1: ਉਹਦੇ 'ਚ ਪਹਿਲੀ ਪ੍ਰਾਇਓਰਟੀ ਔਨਸ਼ੋਰ ਨੂੰ, ਸੈਕਿੰਡ ਹੈਗੇ ਆਫਸ਼ੋਰ ਨੂੰ, ਅਤੇ ਤੀਜੇ ਨੰਬਰ 'ਤੇ ਬਾਕੀ ਅਲੱਗ ਆ ਗਏ ਜਿਹੜੇ ਸੀਗੇ ਜਿਹਨਾਂ ਨੂੰ
0: ਅਦਰ ਐਪਲੀਕੇਸ਼ਨ।
1: ਹਾਂ, ਜਿਹੜੇ ਬਾਕੀ ਆ ਗਏ, ਕੋਈ ਵੀ ਚਾਹੇ ਸ਼ੈਫ ਹੋ, ਚਾਹੇ ਮੋਟਰ ਮਕੈਨਿਕ ਹੋ, ਚਾਹੇ ਕਿਸੇ ਵੀ ਓਕੂਪੇਸ਼ਨ ਦੇ ਵਿੱਚੋਂ ਸੀ, ਚਾਹੇ ਕਾਰਪੈਂਟਰ ਹੋ, ਤਾਂ ਇਹ ਸੀਗਾ। ਤਾਂ ਇਹਦਾ ਮਤਲਬ ਕੀ ਹੈ ਕਿ ਔਨਸ਼ੋਰ ਨੇ ਆਫਸ਼ੋਰ ਦੇ ਉੱਤੋਂ ਜ਼ਿਆਦਾ ਬੀਟ ਕਰਤਾ, ਮੀਨਸ ਦੇ ਵਿਲ ਗਿਵ ਅ ਪ੍ਰਾਇਓਰਟੀ ਓਵਰ ਦੀ ਆਫਸ਼ੋਰ ਐਸ ਕੰਪੇਅਰ ਟੂ ਔਨਸ਼ੋਰ।
0: ਮਤਲਬ ਜੇ ਤੁਸੀਂ ਔਨਸ਼ੋਰ ਹੋ ਤੇ ਫਾਇਦਾ ਹੈ,
1: ਤਾਂ ਜਿਹੜੀ ਵੀ ਇਹ ਚੀਜ਼ ਐਪਲੀਕੇਬਲ ਹੋਈ ਆ, ਜੇ ਡਿਸਾਈਡ ਹੋ ਗਏ ਤਾਂ ਹੋ ਗਏ, ਜਿਹੜੀ ਨਵੀਂ ਐਪਲੀਕੇਸ਼ਨ ਪਾਓਗੇ ਉਹਨਾਂ ਉੱਤੇ ਐਪਲੀਕੇਬਲ ਆ, ਅਤੇ ਜਿਹੜੀ ਪੁਰਾਣੀ ਪੈਂਡਿੰਗ ਨੇ ਉਹਨਾਂ ਉੱਤੇ। ਜੇ ਤੁਸੀਂ ਕਾਫੀ ਟਾਈਮ ਤੋਂ ਵੇਟ ਕਰ ਰਹੇ ਹੋ, ਕੰਸਟਰਕਸ਼ਨ ਦੇ ਵਿੱਚ ਤੁਹਾਡਾ ਵੀਜ਼ਾ ਨਹੀਂ ਆਇਆ, ਇਹ ਮੈਕਸੀਮਮ ਆਈ ਥਿੰਕ ਵਿਦ ਇਨ ਅ ਮੰਥ ਦੇ ਸਟਾਰਟ ਪ੍ਰੋਸੈਸਿੰਗ।
0: ਓਕੇ, ਯਾਨੀ ਫਿਰ ਆਸ ਥੋੜ੍ਹੀ ਜਿਹੀ ਹੋਰ ਵਧਾ ਲਓ।
1: ਹਾਂ ਬਿਲਕੁਲ, ਦੇ ਵੈਰੀ ਹਾਈ ਚਾਂਸਿਸ ਕਿ ਜਲਦੀ ਪ੍ਰੋਸੈਸ ਕਰਨ ਲੱਗ ਜਾਣਗੇ।
0: ਅਤੇ ਇਟਸ ਵੈਰੀ ਗੁੱਡ ਨਿਊਜ਼ ਹੈ।
1: ਹਾਂ, ਵਧੀਆ ਗੱਲ ਹੈ, ਜਿਹੜੇ ਜਨੇ ਬੰਦੇ ਕੰਮ ਕਰ ਰਹੇ, ਪਰ ਜਿਨ੍ਹਾਂ ਨੇ ਫੇਕ ਐਪਲੀਕੇਸ਼ਨ ਪਾਈ ਨੇ ਉਹਨਾਂ ਸ਼ਾਇਦ ਉਹਨਾਂ ਵਾਸਤੇ ਫਾਇਦਾ ਨਾ ਹੋਵੇ
0: ਜੀ। ਅਤੇ ਇੱਧਰ ਅੱਗੇ ਚੱਲਦੇ ਹਾਂ, ਤਸਮਾਨੀਆ ਨੇ ਕਹਿੰਦੇ ਨੇ ਕਿ ਆਪਣੀ ਜਿਹੜੀਆਂ ਸੀਟਾਂ ਅਨਾਊਂਸ ਕਰਤੀਆਂ ਨੇ।
1: ਹੁਣ ਇੱਕ ਚੀਜ਼ ਦੇਖੋ, ਇਹਦੇ ਵਿੱਚ ਕੀ ਹੋਇਆ, ਇਹ ਤਸਮਾਨੀਆ ਸਭ ਤੋਂ ਪਹਿਲੀ ਸਟੇਟ ਬਣੀ ਜਿਹਨੇ ਆਪਣੀ ਸੀਟ ਐਲੋਕੇਸ਼ਨ ਦੱਸ ਦਿੱਤੀ ਕਿ ਅਸੀਂ ਇੰਨੀ ਸੀਟਾਂ ਅਸੀਂ ਇਸ ਵਾਰੀ ਇੰਨੇ ਸਾਡੇ ਭੈਣ ਭਰਾਵਾਂ ਨੂੰ PR ਕਰਾਂਗੇ,
0: 2627 ਦੀਆਂ, ਹੈ ਨਾ ਜੀ,
1: ਜਿਹੜਾ ਹੁਣ 1 ਜੁਲਾਈ ਤੋਂ ਲੈ ਕੇ ਅਗਲੇ ਸਾਲ ਤੱਕ ਦਾ ਜਿਹੜਾ ਇਹਨਾਂ ਦਾ ਨੋਮੀਨੇਸ਼ਨ ਪ੍ਰੋਗਰਾਮ ਆ ਉਹ ਡਿਕਲੇਅਰ ਕਰਤਾ
0: ਜੀ।
1: ਉਹ 'ਚ ਇਹਨਾਂ ਨੇ ਕਿਹਾ ਕਿ ਅਸੀਂ 2050
0: ਟੋਟਲ ਨੋਮੀਨੇਸ਼ਨ,
1: ਟੋਟਲ ਸੀਟਾਂ ਦੇਵਾਂਗੇ। ਉਹ 'ਚ 1-0 ਹੈਗੀ ਸਾਡੀ, 1250 ਅਤੇ 800 ਹੈਗੇ ਨੇ 491।
0: ਓਕੇ,
1: ਹੁਣ ਇਹਦਾ ਮਤਲਬ ਕੀ ਹੋਇਆ, ਜੇ ਆਪਾਂ ਲਾਸਟ ਟਾਈਮ ਦੇਖੀਏ, ਲਾਸਟ ਟਾਈਮ ਸੀਗੀਆਂ 1-0 ਦੀਆਂ 1200 ਅਤੇ 491 ਦੀਆਂ 650।
0: ਓਕੇ,
1: ਤਾਂ ਇਹਨਾਂ ਨੇ 491 ਥੋੜ੍ਹਾ ਵਧਾ ਤਾ,
0: ਅਤੇ ਉੱਧਰੋਂ ਵੀ 50 ਵਧਾਏ ਨੇ।
1: ਇਟ ਮੀਨਸ ਜਿਹੜੀ ਸੀਟਾਂ ਨੇ ਇਸ ਵਾਰ ਜਿੰਨੀਆਂ ਪਹਿਲਾਂ ਮਿਲੀਆਂ ਸੀ ਉਨੇ ਤਾਂ ਹੈਗੀਆਂ ਨੇ,
0: ਥੋੜ੍ਹੀਆਂ ਜਿਹੀਆਂ ਐਕਸਟਰਾ ਵੀ ਨੇ
1: ਸ਼ਾਇਦ, 50-100 ਦਾ ਹੋਰ ਫਾਇਦਾ ਹੋ ਜਾਵੇ।
0: ਓਕੇ,
1: ਬਟ ਇਹ ਜ਼ਿਆਦਾ ਫਰਕ ਨਹੀਂ ਪੈਣਾ।
0: ਅੱਛਾ ਜੀ,
1: ਬਟ ਵਧੀਆ ਚੀਜ਼ ਆ। ਤਾਂ ਤਸਮਾਨੀਆ ਸਟੇਟ ਇਹੋ ਜਿਹੀ ਆ ਜਿਹੜੀ ਕੰਸਿਸਟੈਂਟ ਚੱਲੀ ਆ ਹਮੇਸ਼ਾ, ਜਿਹੜਾ ਬੰਦਾ ਉੱਥੇ ਕੰਮ ਕਰਦਾ ਉਹਨਾਂ ਨੂੰ PR ਦੇ ਦਿੰਦਾ।
0: ਓਕੇ,
1: ਤਾਂ ਤਸਮਾਨੀਆ ਵੈਰੀ ਗੁੱਡ ਆਪਸ਼ਨ ਅਦਰਵਾਈਜ਼। ਤਾਂ ਇਹ ਜਿਹੜੀ ਸਭ ਤੋਂ ਪਹਿਲੀ ਸਟੇਟ ਨਾਲ ਕਹਿੰਦਾ ਵੀ ਸਾਨੂੰ ਨਹੀਂ ਪਤਾ ਕੱਲ੍ਹ ਨੂੰ ਕਿਹੜੀ ਕਿਹੜੀ ਸੀਟਾਂ ਕਿੰਨੀ ਐਲੋਕੇਸ਼ਨ ਹੋਣੀਆਂ, ਕਿਹੜੀ ਸਟੇਟ ਨੂੰ ਕਿੰਨੀ ਐਲੋਕੇਸ਼ਨ ਹੋਣੀਆਂ ਨੇ, ਬਟ ਵੀ ਕੈਨ ਥਿੰਕ ਅਬਾਊਟ ਇਟ ਕਿ ਵੀ ਸ਼ਾਇਦ ਜਿਹੜੀ ਇਹ ਸੀਟਾਂ ਨੇ ਸੇਮ ਰਹਿਣਗੀਆਂ ਅਤੇ ਪੋਜ਼ਿਟਿਵ ਦੇ ਵਿੱਚ ਹੀ ਆਊਗੀ,
0: ਓਕੇ,
1: ਘਟਣੀਆਂ ਨਹੀਂ। ਤਾਂ ਜੇ ਤੁਹਾਡੀ ਸਕਿੱਲ ਅਸੈਸਮੈਂਟ ਹੋਈ ਹੋਈ ਆ ਅਤੇ ਤੁਸੀਂ ਲਾਈਨ 'ਚ ਲੱਗੇ ਹੋਏ ਹੋ, ਤਾਂ ਜੇ ਤੁਹਾਡੇ ਪੁਆਇੰਟ ਹੋਰ ਵੱਧਦੇ ਵਧਾ ਕੇ EOI ਪਾ ਕੇ ਰੱਖਿਓ,
0: EOI ਅਪ ਟੂ ਡੇਟ ਰੱਖੋ, ਹੈ ਨਾ। ਮਤਲਬ ਇਹ ਥੋੜ੍ਹਾ ਜਿਹਾ ਕਰ ਲਓ, ਆਪਣੇ ਆਪ ਨੂੰ ਦਿੱਕਤ ਦੇ ਲਓ, ਜੇ ਕੋਈ ਕਰਨ ਵਾਲਾ ਨਾਟੀ ਨੋਟੀ ਤਾਂ ਕਰੋ ਅਤੇ ਡਨ ਕਰੋ।
1: ਬਿਲਕੁਲ,
0: ਅਤੇ ਇਹਦੇ ਵਿੱਚ ਜੇ ਦਸਮਾਰੀਆਂ ਨੇ ਚਲੋ ਕਰਤੀ, ਬਾਕੀ ਸਟੇਟ ਦੀ ਹਾਲੇ ਨਹੀਂ ਕੋਈ ਖਬਰ ਸੁਰਤ ਆਈ, ਅਤੇ ਕੀ ਲੱਗਦਾ ਤੁਹਾਨੂੰ ਵੀ ਜੇ ਹੋਰ ਸਟੇਟਸ ਦੀ ਗੱਲ ਕਰੀਏ ਤਾਂ ਕਿਹੜੀ ਹੋਰ ਵਧੀਆ ਆਪਸ਼ਨ ਹੋ ਸਕਦੀ ਹੈ ਅਨਾਲਿਸਿਸ ਦੇ ਹਿਸਾਬ ਨਾਲ?
1: ਦੇਖੋ ਵੀਰੇ, ਜੇ ਕੰਸਟਰਕਸ਼ਨ ਦੇ ਵਿੱਚ ਜਿਹੜੇ ਪਿਛਲੇ 2 ਸਾਲ ਦਾ ਆਪਾਂ ਗੱਲ ਕਰੀਏ, ਉਹਦੇ ਵਿੱਚ ਵੈਸਟਰਨ ਆਸਟ੍ਰੇਲੀਆ ਸਭ ਤੋਂ ਟੋਪ 'ਤੇ ਰਹੀ ਹੈ।
0: ਓਕੇ,
1: ਉਹਨੇ ਸਾਰਿਆਂ ਨੂੰ 1904 ਕਾਫੀ ਜ਼ਿਆਦਾ ਵੰਡੇ ਨੇ ਇੰਟਰਸਟੇਟ ਨੂੰ
0: ਜੀ,
1: ਠੀਕ ਹੈ। ਹੁਣ ਜੇ ਆਪਾਂ ਸੈਕਿੰਡ ਨੰਬਰ 'ਤੇ ਵਿਕਟੋਰੀਆ ਵਧੀ ਰਹੀ ਹੈ, ਕਿਉਂਕਿ ਹਮੇਸ਼ਾ ਸੀਟ ਸਾਰੀ ਐਲੋਕੇਟ ਜਿੰਨੀਆਂ ਵੀ ਹੋਈ ਹੁੰਦੀਆਂ ਨੇ ਇਹ ਸਾਰੀ ਐਗਜ਼ੋਸਟ ਕਰਦੇ ਨੇ।
0: ਓਕੇ, ਵਰਤਦੇ ਨੇ,
1: ਅਤੇ ਇਹ ਚੀਜ਼ਾਂ ਕਰਦੀਆਂ ਕਰਦੀਆਂ ਨੇ, ਕਿਉਂਕਿ ਹੁਣ ਹੁਣ ਜਿਹੜੀ ਆਪਾਂ ਗੱਲ ਕੀਤੀ ਆ ਕਿ ਵੀ 186 ਵਾਲੀ ਕਿ ਵੀ ਪ੍ਰਾਇਓਰਟੀ ਦੇਣਗੇ ਇਹ
0: ਜੀ,
1: ਹੁਣ ਉਹ 'ਚੋਂ ਕਈਆਂ ਦਾ ਕੁਸ਼ਚਨ ਇਹੀ ਹੋਣਾ ਕਿ ਭਾਅ ਜੀ ਸ਼ੈਫ ਕਿੱਥੇ ਰਹੂਗਾ, ਮੋਟਰ ਮਕੈਨਿਕ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਆ
0: ਜੀ ਜੀ ਜੀ,
1: ਠੀਕ ਹੈ। ਤਾਂ ਉਹ ਤਾਂ ਤੀਜੇ ਨੰਬਰ 'ਤੇ ਜਿਹੜੇ ਉਹ ਤਾਂ ਤੀਜੇ ਨੰਬਰ 'ਤੇ ਆਉਣਗੇ ਸਾਰੇ, ਜਦੋਂ ਪਹਿਲਾਂ ਉੱਪਰਲੇ ਨਿਬੜ ਗਏ ਫਿਰ ਦੈਨ ਦੇ ਵਿਲ ਕਮ ਓਵਰ ਦੇਅਰ।
0: ਓਕੇ,
1: ਤਾਂ ਪਹਿਲੀ ਪ੍ਰਾਇਓਰਟੀ ਉਹ ਆ, ਸੈਕਿੰਡ ਪਹਿਲੀ ਡਿਫੈਂਸ ਵਾਲੀ, ਲੋਅ ਇਨਫੋਰਸਮੈਂਟ, ਸੈਕਿੰਡ ਆਪਣੀ ਕੰਸਟਰਕਸ਼ਨ ਹੋ ਗਈ, ਤੀਜੇ ਨੰਬਰ 'ਤੇ ਆ ਗਏ।
0: ਹਾਂ ਠੀਕ ਆ,
1: ਦੇ ਵਿਲ ਪ੍ਰੋਸੈਸ ਇਟ ਬਟ ਇਟ ਵਿਲ ਟੇਕ ਸਮ ਟਾਈਮ,
0: ਫਸਟ ਦੇ ਵਿਲ ਕੰਪਲੀਟ ਦੈਟ। ਹਾਂ,
1: ਬਟ ਇਹ 'ਚ ਹੁਣ ਇੱਕ ਗੱਲ ਹੈ, ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਟਾਈਮ ਬਹੁਤ ਲੱਗ ਜੂਗਾ
0: ਜੀ,
1: ਲੋਅ ਇਨਫੋਰਸਮੈਂਟ ਡਿਫੈਂਸ 'ਤੇ ਪਹਿਲੀ ਬੰਦੇ ਘੱਟ ਨੇ, ਫਰਕ ਨਹੀਂ ਪੈਂਦਾ ਕੋਈ,
0: ਗੱਲ ਆ ਕੇ ਮੁੱਕਣੀ ਕੰਸਟਰਕਸ਼ਨ ਦੇ।
1: ਯੈਸ, ਸੈਕਿੰਡ ਨੰਬਰ ਦੇ ਵਿੱਚ ਆ ਗਿਆ ਆਪਣਾ ਉਹ ਰੱਬ ਥੋੜਾ ਭਲਾ ਕਰੇ ਕੰਸਟਰਕਸ਼ਨ ਅਤੇ ਹੈਲਥ ਕੇਅਰ
0: ਜੀ।
1: ਹੁਣ ਇਹਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਮੋਸਟਲੀ ਬੰਦੇ 189 ਜਾਂ 100 ਲੈ ਲੈਂਦੇ ਨੇ, 491 ਬਹੁਤ ਘੱਟ ਲੋਕ ਹੁੰਦੇ ਨੇ, ਤਾਂ ਵੀ ਫਰਕ ਨਹੀਂ ਪੈਂਦਾ। ਜੇ ਤੁਹਾਨੂੰ ਪਹਿਲਾਂ 1 ਸਾਲ ਲੱਗਿਆ ਸੀ, 12 ਮਹੀਨੇ ਲੱਗੇ ਸੀ
0: ਜੀ,
1: ਸ਼ਾਇਦ ਹੁਣ 13 ਮਹੀਨੇ ਲੱਗ ਜਾਣਗੇ, ਬਟ ਸ਼ਾਇਦ ਘੱਟ ਲੱਗੇ ਟਾਈਮ
0: ਜੀ,
1: ਕਿਉਂਕਿ ਜਿਹੜੇ ਬਾਕੀ ਨੂੰ ਪ੍ਰਾਇਓਰਟੀ ਹੋ ਗਈ ਤਾਂ ਫਾਈਨਲ ਡਿਸਪੋਜ਼ ਜਿੰਨੀਆਂ ਵੱਧ ਹੋਈਆਂ ਉਹਨਾਂ ਦਾ ਲੋਡ ਵੀ ਤਾਂ ਘਟਿਆ, ਤਾਂ ਇਹ ਚੀਜ਼ ਮੈਟਰ ਕਰਦੀ ਆ
0: ਜੀ। ਬਿਲਕੁਲ, ਕਿਤੇ ਨਾ ਕਿਤੇ ਫਿਰ ਇਹ ਤੁਹਾਡੇ ਲਈ ਗੁੱਡ ਨਿਊਜ਼ ਆ, ਜਿਹੜੇ ਵੇਟ ਕਰ ਰਹੇ ਆ ਐਟਲੀਸਟ ਤੁਸੀਂ 491 ਆ ਪਾ ਸਕਦੇ ਹੋ। ਅਤੇ ਜੇ ਅੱਗੇ ਗੱਲ ਕਰੀਏ ਆਪਾਂ ਇਹਦੀ ਵਿਕਟੋਰੀਆ ਦੀ, ਗ੍ਰੇਟ ਸਾਊਥ ਕੋਸਟ ਦੇ ਵਿੱਚ ਡਾਮਾ ਕਹਿੰਦੇ ਨੇ ਕਿ 1 ਜੁਲਾਈ ਤੋਂ ਇਫੈਕਟਿਵ ਆ।
1: ਯੈਸ, ਹੁਣ ਇਹਦੇ ਵਿੱਚ ਕੀ ਹੋਇਆ, ਇੱਕ ਹੁੰਦੇ ਡਾਰ ਡੈਜੀਗਨੇਟਡ ਏਰੀਆ ਰੀਪ੍ਰਜੈਂਟੇਟਿਵ, ਇਹ 'ਚ ਕੀ ਹੋਇਆ ਵੀਰੇ, ਇਹਨਾਂ ਨੇ ਜਿਹੜੀ ਫੀਸ ਸੀ ਉਹਦੀ ਡਾਰ ਦੀ, ਉਹ ਫੀਸ ਵਧਾ ਤੀ। ਹੁਣ ਜੇ ਅੰਡਰ 10 ਮਿਲੀਅਨ ਤੁਹਾਡਾ ਟਰਨ ਓਵਰ ਆ ਤਾਂ ਉਹਦੀ 850 ਫੀਸ ਆ, ਅਤੇ ਜੇ ਓਵਰ 10 ਮਿਲੀਅਨ ਤਾਂ ਉਹਦੀ ਹੈਗੀ 1000।
0: ਓਕੇ,
1: ਇਹ ਡਾਮੇ ਦੇ ਵਿੱਚ ਜੇ ਕਿਸੇ ਨੇ ਕੋਈ ਸਪੋਂਸਰ ਕਰਨਾ, ਕੋਈ ਟਰੈਕ ਡਰਾਈਵਰ, ਭੈਣ ਭਰਾ, ਫਰੂਟ ਪੀਕਰ, ਕਾਫੀ ਓਕੂਪੇਸ਼ਨਾਂ ਨੇ ਵੇਟਰ ਵਗੈਰਾ ਜਿਹੜੇ 'ਚ ਐਡ ਕੀਤੇ ਨੇ ਇਹਨਾਂ ਨੇ।
0: ਓਕੇ,
1: ਪਹਿਲਾਂ ਵੀ ਸੀਗੇ ਤਾਂ ਜਿਹਨੂੰ ਇਨਵਾਈਟ ਆ ਸਕਦਾ,
0: ਪਰ ਓਵਰ ਐਡ ਕਰਕੇ ਨਾਲ ਫੀਸ ਵੀ ਵਧਾਈ ਆ ਜੀ। ਫੀਸ ਤਾਂ ਚਲੋ ਬਾਕੀ ਸਾਰੀਆਂ ਚੀਜ਼ਾਂ 'ਚ ਵਧਾਈ, ਉਹਦਾ ਤਾਂ ਆਲਰੇਡੀ ਬੜਾ ਰੌਲਾ ਪੈ ਗਿਆ, ਸਾਰਿਆਂ ਨੂੰ ਪਤਾ ਲੱਗ ਹੀ ਗਿਆ
1: ਉਹਦਾ ਫੀਸ ਸਾਰੇ ਪਾਸੇ ਹਰ ਉਹ। ਮੈਂ ਮੇਰੀ ਅਕਾਊਂਟੈਂਟ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਸਾਡੀ ਵੀ ਏਸਿਕ ਦੀ ਫੀਸਾਂ ਵਧਾਤੀਆਂ।
0: ਹਾਂਜੀ,
1: ਸਾਰੇ ਕਿਤੇ ਹੁਣ ਮਾਈਗ੍ਰੇਸ਼ਨ ਦੇ ਵਿੱਚ ਹਰ ਪਾਸੇ ਫੀਸਾਂ ਵਧਾਤੀਆਂ ਉਹਨਾਂ ਨੇ।
0: ਉਹ ਛੱਡੋ, ਮੈਂ ਕੱਲ੍ਹ ਬੜੇ ਚਿਰਾਂ ਬਾਅਦ ਬ੍ਰੇਕਫਾਸਟ ਕਰਨ ਚਲ ਗਿਆ ਕੈਫੇ, ਸੇਮ ਕੈਫੇ ਪਹਿਲਾਂ ਵੀ ਚਲੋ ਗਏ ਹਾਂ, ਫਰੀਕੁਐਂਟ ਤਾਂ ਨਹੀਂ ਜਾਈਦਾ ਪਰ ਕਦੀ ਕਿਤੇ ਚੱਲ ਜਾਈਦਾ ਹੈ ਨਾ, ਕੋਈ ਸਪੈਸ਼ਲ ਓਕੇਜ਼ਨ 'ਤੇ। ਕੱਲ੍ਹ ਵੀ ਕੋਈ ਸਪੈਸ਼ਲ ਓਕੇਜ਼ਨ ਨਹੀਂ, ਉੱਦਾਂ ਹੀ ਚਲੋ ਚੱਲ ਗਏ, ਅਤੇ ਉਹ ਹੀ ਕੈਫੇ ਸੇਮ, ਅਤੇ ਉੱਥੇ ਕਿ 24 ਕਿ 25 ਦੀ ਉਹ ਖਾਈਦੀ ਸੀ, ਉਹ ਕੀ ਉਹਨੂੰ ਕਹਿੰਦੇ
1: ਬ੍ਰੇਕਫਾਸਟ ਬੁਸ਼ੇਟਾ,
0: ਬੁਸ਼ੇਟਾ
1: ਤੇਰੀ ਗੱਲ ਮੈਂ ਵਿੱਚ ਕੱਟ ਰਿਹਾ, ਤੂੰ ਪਹਿਲਾਂ ਜਾਂਦਾ ਇਕੱਲਾ, ਹੁਣ ਤੂੰ ਨਾਲ ਕਿਸੇ ਗਿਆ ਹੋਊਗਾ, ਹੁਣ ਜਿਹੜੇ ਪੈਸੇ ਤੂੰ ਲਾ ਰਿਹਾ।
0: ਨਹੀਂ ਨਹੀਂ, ਤੁਸੀਂ ਗੱਲ ਕੱਟੀ ਨਹੀਂ, ਤੁਸੀਂ ਫੜ ਲਈ
1: ਗੱਲ, ਤਾਂ ਹੀ ਹੈ ਨਾ, ਹੁਣ ਜਿਹੜੇ ਤੂੰ ਦੋ ਬੰਦੇ ਜਿਹੜੇ ਤੁਸੀਂ ਗਏ ਹੋ ਇਕੱਠੇ, ਹੁਣ ਭਰਜਾਈ ਸਾਡੀ ਨਾਲ ਗਈ, ਫਿਰ ਹੁਣ ਉਹਦਾ ਖਰਚਾ ਤਾਂ ਵਿਚਾਰੇ, ਚਲ ਫਿਰ ਕੀ ਹੋ ਗਿਆ, ਹੁਣ ਕਹਿੰਦਾ ਖਰਚਾ ਵੱਧ ਗਿਆ।
0: ਨਹੀਂ ਨਹੀਂ, ਮੈਂ ਉਹ ਦੱਸਣ ਲੱਗਾ ਵਾ ਕਿ ਉਹ 24 ਤੋਂ 30 ਦਾ ਸੀ, ਤੇ ਮੈਂ ਯਾਰ $6 ਵਧਾਤਾ।
1: ਵੀਰੇ ਪਤਾ ਕੀ ਗੱਲ ਆ, ਤੂੰ ਮੇਰੇ ਇਹਦੇ ਇੰਟਰਵਿਊ ਦੇ ਵਿੱਚ ਨਾ, ਤੂੰ ਆਪਣੇ ਵਾਲੇ ਵਿੱਚ ਉਹ ਨਾ ਕਰਨਾ ਕਿ ਭਰਜਾਈ ਨੂੰ ਸੁਨਾਮੇ ਜਾ ਕੇ ਖਰਚਾ ਵੱਧ ਗਿਆ, ਹੈ ਨਾ, ਖਰਚੇ ਘਟਾ, ਇਹ ਕੰਮ ਥੋੜੀ ਕਰਨਾ, ਆਪਣੇ ਦੁੱਖ ਲੱਗ ਗਿਆ।
0: ਕੋਈ ਨੀ ਸੁਣਦਾ, ਤੁਹਾਡੀ ਫੀਸ ਵਧੀਆ, ਸਾਡੇ ਖਰਚੇ ਖਰਚੇ ਹੀ ਨਹੀਂ ਆ।
1: ਤਾਂ ਹੀ ਮੈਂ ਪਹਿਲਾਂ ਮੈਂ ਇਕੱਲਾ ਗਿਆ ਸੀ, ਉਦੋਂ ਘੱਟ ਖਰਚਾ, ਜੇ 2 ਜਣ ਗਏ ਫਿਰ ਵੱਧ ਆਇਆ, ਵਧੀ ਹੋਊਗਾ, ਉਹ ਘੱਟ ਕਿਵੇਂ ਹੋਊਗਾ,
0: ਫਿਰ ਇਕੱਲੇ ਦਾ ਵੀ ਵੱਧ ਗਿਆ ਵਾ ਜੀ। ਅਤੇ ਇੱਧਰ ਅੱਗੇ ਚੱਲਦੇ ਕੀ ਅਪਡੇਟਸ ਦੇ,
1: ਅੱਗੇ ਇੱਕ ਸਭ ਤੋਂ ਵੱਡੀ ਚੀਜ਼ ਆਈ ਹੈ, ਇੱਕ ਨਾ ਵੀਰੇ ਕੀ ਸੀਗਾ, ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀ ਕਿ ਜੋ ਬੰਦਾ 191 ਵੀਜ਼ਾ ਪਾਉਂਦਾ, 191 ਇਜ਼ ਆ ਪੀ ਆਰ, ਜਿਹੜੀ 491 ਤੋਂ ਬਾਅਦ ਬੰਦੇ ਪਾਉਂਦੇ ਨੇ।
0: ਓਕੇ,
1: ਹੁਣ ਇਹ 'ਚ ਕੀ ਸੀਗਾ, ਕਿਸੇ ਬੰਦੇ ਨੇ 491 ਅਪਲਾਈ ਕੀਤਾ, ਉਹਦਾ ਗ੍ਰਾਂਟ ਹੋ ਗਿਆ, ਉਦੋਂ ਬਾਅਦ 191 ਪਾਇਆ, ਤਾਂ ਇਹ ਚੀਜ਼ ਕਲੀਅਰ ਨਹੀਂ ਸੀ ਕਿ ਵੀ ਉਹ ਮਾਈਗ੍ਰੇਸ਼ਨ ਪਲਾਨ ਦੇ ਵਿੱਚੋਂ ਕੱਟਿਆ ਜਾਊਗਾ ਕਿ ਨਹੀਂ ਕੱਟੇ ਜਾਣਗੇ, ਉਹ ਪੁਆਇੰਟ ਕਿ ਕਿੰਨੇ ਬੰਦੇ ਆਏ ਨੇ।
0: ਓਕੇ,
1: ਹੁਣ ਇਹਨਾਂ ਨੇ ਡਿਪਾਰਟਮੈਂਟ ਨੇ ਇੱਕ ਚੀਜ਼ ਕਲੀਅਰ ਕਰਤੀ ਕਿ ਜੇ ਤੁਸੀਂ 491 ਹੋਲਡ ਕੀਤਾ ਸੀਗਾ ਤਾਂ 191 ਦੇ ਵਿੱਚੋਂ ਕੋਈ ਇਫੈਕਟ ਨਹੀਂ ਪੈਂਦਾ।
0: ਓਕੇ,
1: ਬਟ ਜੇ ਤੁਸੀਂ ਸਿੱਧਾ ਐਪਲੀਕੈਂਟ ਨੂੰ 191 ਅਪਲਾਈ ਕਰਤਾ ਡਿਪੈਂਡੈਂਟ, ਤਾਂ 491 ਦੇ ਕੋਟੇ ਵਿੱਚੋਂ ਹੀ ਕਾਊਂਟ ਹੋਊਗਾ।
0: ਓਕੇ,
1: ਹੁਣ ਇਹਦੇ ਵਿੱਚ ਇੱਕ ਚੀਜ਼ ਕਨਫਿਊਜ਼ ਨਾ ਹੋ ਜਾਓ, ਕਿ ਵੀ ਨੋਮੀਨੇਸ਼ਨ ਵਾਲੇ ਵਿੱਚੋਂ ਕਨਫਿਊਜ਼ ਨਾ ਹੋ ਜਾਓ, ਕਿ ਜੇ ਨੋਮੀਨੇਸ਼ਨ ਆਪਾਂ 800 ਸੀਟਾਂ ਕਹੀਆਂ ਸੀਗੀਆਂ ਤਾਂ ਉਹ ਅਲੱਗ ਚੀਜ਼ਾਂ ਨੇ।
0: ਓਕੇ,
1: ਉਹ ਹੈਗਾ ਨੋਮੀਨੇਸ਼ਨ ਪ੍ਰੋਗਰਾਮ, ਇਹ ਹੈਗਾ ਮਾਈਗ੍ਰੇਸ਼ਨ ਪ੍ਰੋਗਰਾਮ,
0: ਦੋਵੇਂ ਵੱਖਰੇ
1: ਚੀਜ਼ਾਂ ਨੇ
0: ਜੀ।
1: ਤਾਂ ਜੇ ਕਿਸੇ ਬੰਦੇ ਨੇ ਤਾਂ ਮੋਸਟਲੀ, ਯਾਨੀ ਕਿ ਇੰਨਾ ਇਫੈਕਟ ਨਹੀਂ ਪੈਣਾ ਆਪਾਂ ਨੂੰ, ਬਟ ਇਹ ਚੀਜ਼ ਕਲੀਅਰ ਕਰਤੀ ਕਿ ਵੀ ਇਹ ਪੁਆਇੰਟ ਉੱਥੋਂ ਕੱਟਿਆ ਜਾਊਗਾ ਜਾਂ ਨਹੀਂ ਕੱਟਿਆ ਜਾਊਗਾ।
0: ਓਕੇ
1: ਜੀ
0: ਜੀ, ਬਿਲਕੁਲ, ਅਤੇ ਇਹ ਵੀ ਫਿਰ ਕਿਤੇ ਨਾ ਕਿਤੇ ਵਧੀਆ ਚੇਂਜ ਮੰਨ ਸਕਦੇ ਆਪਾਂ।
1: ਨਹੀਂ, ਕਲੈਰਟੀ ਹੈ, ਚੇਂਜ ਕੁਛ ਨਹੀਂ ਹੈਗਾ, ਕਿ ਕਲੈਰਟੀ ਕਿ ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ ਨਾ, ਤਾਂ ਇਹ ਕਲੀਅਰ ਕਰਤਾ ਇਹਨਾਂ ਨੇ, ਜੇ ਕੋਈ ਪਾਰਟਨਰ ਜਾਂ ਨਿਊ ਬੋਰਨ ਐਡ ਕਰਦੇ ਤਾਂ ਕਿੱਥੋਂ ਹੋਊਗਾ ਐਡ ਉਹ।
0: ਜੀ ਬਿਲਕੁਲ, ਅਤੇ ਅੱਗੇ ਚੱਲਦੇ ਹਾਂ, ਸਟੂਡੈਂਟ ਵੀਜ਼ੇ ਦੀ ਕੀ ਰਿਫਿਊਜ਼ ਰੇਟ ਚੱਲ ਰਹੀ ਹੈ?
1: ਓਕੇ, ਸਟੂਡੈਂਟ ਵੀਜ਼ਾ, ਜਿਹੜਾ ਸਟੂਡੈਂਟ, ਹੁਣ ਦੇਖੋ ਜਦੋਂ ਵੀ ਇਹਨਾਂ ਡਿਪਾਰਟਮੈਂਟ ਇੱਕ ਚੀਜ਼ ਗਈ ਕਿ ਸਾਨੂੰ ਸਟੂਡੈਂਟ ਹੋਰ ਨਹੀਂ ਚਾਹੀਦੇ ਜਾਂ ਚਾਹੀਦੇ ਨੇ, ਅਲੱਗ ਅਲੱਗ ਸਟੇਟਮੈਂਟ ਦਿੰਦੇ ਨੇ
0: ਜੀ,
1: ਜਿਹੜੀ ਵੀ ਸਾਰੀ ਪੋਲਿਟਿਕਸ ਖੇਡੀ ਜਾ ਰਹੀ ਹੈ ਉਹ ਖੇਡੀ ਜਾ ਰਹੀ ਆ ਮਾਈਗ੍ਰੇਸ਼ਨ ਦੇ ਉੱਤੇ।
0: ਅੱਛਾ ਜੀ,
1: ਅਸੀਂ ਇਮੀਗ੍ਰੈਂਟ ਬੁਲਾਈਏ ਜਾਂ ਨਾ ਬੁਲਾਈਏ। ਹੁਣ ਇਹ 'ਚ ਕੀ ਕੀਤਾ ਇਹਨਾਂ ਨੇ, ਉੱਤੋਂ ਕਹਿੰਦੇ ਕਿ ਅਸੀਂ ਮਾਈਗ੍ਰੇਸ਼ਨ, ਵੀ ਆਰ ਵੈਲਕਮਿੰਗ, ਮੋਦੀ ਜੀ ਆਏ ਜਾਂ ਉੱਥੇ ਕੋਈ ਵੀ ਆਇਆ ਹੈ ਨਾ, ਸਾਰਿਆਂ ਨੂੰ ਕਿਹਾ ਕਿ ਅਸੀਂ ਬਾਹਰੋਂ ਤੁਹਾਨੂੰ ਕੋਈ ਦਿੱਕਤ, ਵੀ ਵਿਲ ਸਪੋਰਟ ਯੂ, ਬਟ ਟੈਕਨੀਕਲੀ ਦੇ ਆਰ ਨੋਟ ਗਰੰਟੀ ਦੀ ਵੀਜ਼ਾਸ।
0: ਓਕੇ,
1: ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ। ਹੁਣ ਇਹ ਤੋਂ ਕਿੱਥੋਂ ਪਤਾ ਲੱਗਦਾ ਕਿ ਜਦੋਂ ਕਹਿੰਦੇ ਬੰਦਾ ਕੁਛ ਹੋਰ ਬੋਲ ਰਿਹਾ ਅਤੇ ਡਾਟਾ ਕੁਛ ਹੋਰ ਬੋਲ ਰਿਹਾ?
0: ਜੀ,
1: ਜੇ ਹੁਣੀ ਅਸੀਂ ਰੀਸੈਂਟਲੀ ਸਵੇਰੇ ਮੈਂ ਚੈੱਕ ਕਰ ਰਿਹਾ ਸੀ, ਨੇਪਾਲ ਦਾ ਡਾਟਾ ਸ਼ੋਅ ਹੋਇਆ ਸੀ ਜਿਹਦੇ ਵਿੱਚ ਨੇਪਾਲ ਦੇ ਬੰਦਿਆਂ ਨੇ 64% ਰਿਫਿਊਜ਼ਲ ਸੀਗੀ।
0: ਸੋਚ ਬੱਲੇ ਬੱਲੇ, ਮੈਂ 70-80%
1: ਸੋਚ ਜੋ ਪਰਸੈਂਟ ਸੋਚ ਹੁੰਦੀ ਹੈ ਹਮੇਸ਼ਾ।
0: ਮੈਂ ਕੱਲ੍ਹ ਕਿਤੇ ਬੈਠਾ ਯਾਰ, ਉਹ ਕਹਿੰਦੇ ਸੀਗਾ ਕਿ 50 ਆ ਪਰ 70 ਚੋਂ।
1: ਅੱਛਾ, ਪਰ ਜਦੋਂ ਬੰਦਾ ਨੋਰਮਲ ਕਰਤਾ ਉਦੋਂ ਬਾਅਦ ਕੀ ਹੋਇਆ? ਹੁਣ ਇਹਦਾ ਮਤਲਬ ਕੀ ਸੀਗਾ, ਜਨਵਰੀ ਤੋਂ ਮਈ ਦੇ ਵਿੱਚ 7500 ਦੇ ਵਿੱਚ ਸਿਰਫ 2700 ਵੀਜ਼ਾ ਗ੍ਰਾਂਟ ਹੋਏ ਸੀਗੇ।
0: ਓਕੇ,
1: ਜਦਕਿ ਜਿਹੜਾ ਹੁਣ ਨਵੇਂ ਵਾਲਾ ਵੈਟ ਦੇ ਵਿੱਚ ਸਿਰਫ 56 ਵੀਜ਼ੇ ਗ੍ਰਾਂਟ ਕੀਤੇ ਨੇ 550 ਚੋਂ।
0: ਓਕੇ, 10% ਤੇ ਫਿਰ ਹੋਰ ਘੱਟ ਗਈ।
1: ਹਾਂ, ਤਾਂ ਹਾਇਰ ਐਜੂਕੇਸ਼ਨ ਦੇ ਵਿੱਚ ਵੀਜ਼ੇ ਪ੍ਰੋਸੈਸ ਹੋ ਰਹੇ, ਚਾਹੇ ਔਨਸ਼ੋਰ ਆ ਚਾਹੇ ਆਫਸ਼ੋਰ ਆ।
0: ਮਤਲਬ ਫਿਰ ਵੋਕੇਸ਼ਨਲ ਨਹੀਂ ਜਾਣਾ ਚਾਹੀਦਾ?
1: ਨੋ, ਫਰਮ ਆਫਸ਼ੋਰ।
0: ਓਕੇ,
1: ਔਨਸ਼ੋਰ ਦੇ ਵਿੱਚ ਵੀ ਵੋਕੇਸ਼ਨਲ ਵੀਜ਼ਾ ਘੱਟ ਗ੍ਰਾਂਟ ਕਰ ਰਹੇ, ਹਾਇਰ ਐਜੂਕੇਸ਼ਨ ਜ਼ਿਆਦਾ ਗ੍ਰਾਂਟ ਕਰ ਰਹੇ ਨੇ।
0: ਓਕੇ,
1: ਹੁਣ ਇੱਕ ਚੀਜ਼ ਦਾ ਮੈਂ ਐਡ ਕਰ ਦੇਣਾ, ਇਹ 'ਚ ਇੱਕ ਚੀਜ਼ ਦਾ ਕੀ ਫਾਇਦਾ ਹੋਇਆ, ਕਮਿਸ਼ਨ ਬੈਨ ਹੋਇਆ ਹੋਇਆ ਅਪ੍ਰੈਲ ਤੋਂ, ਇਹ ਵਧੀਆ ਚੀਜ਼ ਹੋਈ।
0: ਓਕੇ,
1: ਪਹਿਲਾਂ ਕੀ ਹੁੰਦਾ ਸੀਗਾ, ਇਹ ਐਗਜ਼ਾਮਪਲ ਬਨੀ ਮੇਰੇ ਕੋਲ ਆਇਆ, ਬਨੀ ਨੇ ਐਡਮਿਸ਼ਨ ਕਿਤੇ ਹੋਰ ਕਰਾਈ ਸੀ, ਬਨੀ ਮੇਰੇ ਕੋਲ ਆਇਆ, ਮੈਂ ਕਿਹਾ ਯਾਰ ਕਿ ਬਨੀ ਮੈਂ ਤੈਨੂੰ ਐਡਵਾਈਸ ਦੇਣਾ ਪਰ ਤੂੰ ਕਾਲਜ 'ਚ ਕਰ ਲਾ।
0: ਓਕੇ,
1: ਕਿਉਂਕਿ ਮੈਨੂੰ ਕਮਿਸ਼ਨ ਆਉਣਾ ਸੀ, ਮੈਨੇ ਇਹ ਨਹੀਂ ਦੇਖਿਆ ਕਿ ਵੀ ਬੰਦੀ ਨੂੰ ਫਾਇਦਾ ਹੋਊ ਕਿ ਨਹੀਂ ਹੋ, ਵਿਚਾਰੇ ਦਾ ਉਹਦਾ ਕੀ ਹੋਊਗਾ। ਮੈਨੇ ਆਪਣੇ ਕਮਿਸ਼ਨ ਵਾਸਤੇ ਮੈਂ ਕਾਲਜ ਨਹੀਂ ਕਰਦਾ, ਬਟ ਹੁਣ ਕਮਿਸ਼ਨ ਬੰਦ ਹੋ ਗਿਆ। ਹੁਣ ਜਿਹੜੀ ਚੀਜ਼ ਬੈਨੀ ਦਾ ਸਭ ਤੋਂ ਪੈਰਾਮਾਊਂਟ ਕੰਸੀਡਰੇਸ਼ਨ ਆਫ ਦੀ ਕਲਾਇੰਟ
0: ਜੀ,
1: ਤਾਂ ਅਸੀਂ ਉਹ ਚੀਜ਼ ਚੈੱਕ ਕਰਾਂਗੇ, ਕਿਉਂਕਿ ਜੇ ਮੈਨੂੰ ਮੋਨੇਟਰੀ ਬੈਨੀਫਿਟ ਨਹੀਂ ਮਿਲ ਰਿਹਾ ਤਾਂ ਜੇ ਮੈਂ ਸਲਾਹ ਦੇ ਰਿਹਾ ਤਾਂ ਇਟ ਮੀਨਸ ਦੇ ਕੁਛ ਸੋਰਸ ਜਾਂ ਕੋਈ ਤੱਥ ਤਾਂ ਹੋਣਗੇ। ਠੀਕ ਹੈ, ਤਾਂ ਉਹਦੇ ਨਾਲ ਇੱਕ ਚੀਜ਼ ਗੱਲ ਹੋ ਗਈ ਕਿ ਜਿਹੜੇ ਝੋਲਾ ਛਾਪ ਵਾਲੇ ਸੀਗੇ ਬਿਨ ਦੇਖੇ, ਜਿਹੜੇ ਟਿਕਟੋਕ ਦੇ ਬਹਿ ਜਾਂਦੇ ਨੇ ਬਿਨਾਂ ਕਿਸੇ ਕੰਮ ਤੋਂ, ਜਿਹੜੇ ਹੋਏ ਨਾ ਰਜਿਸਟਰ ਮਾਈਗ੍ਰੇਸ਼ਨ ਏਜੰਟ
0: ਜੀ ਜੀ,
1: ਉਹਨਾਂ ਦਾ ਕੰਮ ਬੰਦ ਹੋ ਗਿਆ। ਉਹਨਾਂ ਫਾਇਦੇ ਕੀ ਹੋਇਆ ਕਿ ਜਿਹੜੀ ਉਹਨਾਂ ਦੀ ਪੁੱਠੀਆਂ ਸਲਾਹ ਸੀ
0: ਜੀ,
1: ਜਿਨ੍ਹਾਂ ਨੂੰ ਫਿਕਸ ਕਰਨ ਦੇ ਉੱਤੇ ਸਾਡੇ ਵਰਗੇ ਜਿਹੜੇ ਮਾਈਗ੍ਰੇਸ਼ਨ ਏਜੰਟ ਵਿਚਾਰ ਕਲਾਇੰਟ ਹੈ ਨਾ, ਅਸੀਂ ਪੈਸੇ ਅਸੀਂ ਚਾਰਜ ਕਰਦੇ ਸੀਗੇ, ਉਹ ਚੀਜ਼ ਦਾ ਸਾਡੇ ਕਲਾਇੰਟਾਂ ਨੂੰ ਫਾਇਦਾ ਹੋਜੂਗਾ ਕਿ ਵੀ ਗਲਤ ਗਾਈਡੈਂਸ ਮਿਲਣੀ
0: ਬੰਦ ਹੋਜੂਗੀ। ਯਾਨੀ ਹੁਣ ਜਿਹੜੀ ਕਲਾਇੰਟ ਐਪਲੀਕੈਂਟ ਪੱਖੀ ਗੱਲ ਹੋਊਗੀ, ਨਾ ਕਿ ਆਪਣੇ ਹਿਸਾਬ ਨਾਲ
1: ਆਪਣੇ ਹਿਸਾਬ
0: ਕਿਤੇ ਤੋਰਦੇ। ਤੇ ਵੈਸੇ ਮਤਲਬ ਮੈਂ ਤੁਹਾਡੀ ਜਿਹੜੀ ਤੁਸੀਂ ਗੱਲ ਕਹੀ ਆ ਕਮਿਸ਼ਨ ਵਾਲੀ, ਉਹ ਮਤਲਬ ਸੱਚੀ ਮਤਲਬ ਉਹਨਾਂ ਵੱਲੋਂ ਤਾਂ ਚਲੋ ਹੋ ਗਿਆ ਬੰਦ, ਪਰ ਇਹ ਮਤਲਬ ਓਦਾਂ ਵੀ ਬੰਦ ਹੋ ਗਿਆ ਕਿਉਂਕਿ ਕਈ ਚੀਜ਼ਾਂ ਬੰਦ ਹੋਈਆਂ ਵੀ ਚੱਲੀ ਜਾਂਦੀਆਂ।
1: ਦੇਖੋ ਹੁਣ ਇੱਕ ਚੀਜ਼ ਆ, ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ, ਸੈਲਿੰਗ ਐਂਡ ਬਾਇੰਗ ਡਰੱਗ ਇਜ਼ ਇਲੀਗਲ ਇਨ ਆਸਟ੍ਰੇਲੀਆ। ਠੀਕ ਆ, ਤੁਸੀਂ ਕੋਈ ਵੀ ਨਸ਼ਾ ਲੈਂਦੇ ਹੋ ਜਾਂ ਵੇਚਦੇ ਹੋ, ਉਹ ਇਲੀਗਲ ਆ ਇੰਡੀਆ 'ਚ ਵੀ, ਉਰੇ ਵੀ,
0: ਹੈ ਨਾ,
1: ਬਟ ਫਿਰ ਵੀ ਲੋਕ ਇਹ ਕਰਦੇ ਨੇ, ਉਹਨਾਂ ਨੂੰ ਕੋਨਸੀਕੁਐਂਸ ਪਤਾ ਉਸ ਚੀਜ਼ ਦਾ। ਹੁਣ ਜੇ ਕੋਈ ਜੇ ਜਿਹੜੀ ਚੀਜ਼ ਕਮਿਸ਼ਨ 'ਚ ਬਣਦਾ ਹੈ, ਇਟਸ ਲਾਈਕ ਅ ਸੈਲਿੰਗ ਔਰ ਬਾਇੰਗ ਡਰੱਗ, ਜੇ ਤੁਸੀਂ ਫਿਰ ਵੀ ਕਰ ਰਹੇ ਹੋ, ਇਟ ਮੀਨਸ ਯੂ ਆਰ ਪਲੇਇੰਗ ਵਿਦ ਅ ਫਾਇਰ, ਤਾਂ ਕੱਲ੍ਹ ਨੂੰ ਤੁਹਾਨੂੰ ਇਸ਼ੂ ਆ ਸਕਦਾ।
0: ਓਕੇ,
1: ਤਾਂ ਬੈਟਰ ਹੈ ਕਿ ਵੀ ਸੇਫ ਚੱਲੋ
0: ਜੀ,
1: ਪੈਸੇ ਕਮਾਉਣ ਤਾਂ ਕਿਹੋ ਸੇਰ ਨੇ।
0: ਅਤੇ ਜੇ ਅੱਗੇ ਆਪਾਂ ਚੱਲੀਏ ਤਾਂ ਇੱਧਰ ਟਿਕਟੋਕ 'ਤੇ ਸਵਾਲ ਨੇ, ਆਪਾਂ ਇਹ ਲੈ ਲੈਂਦੇ ਹਾਂ ਸਮਾਂ ਆਪਣੇ ਕੋਲ, ਜਿਹੜਾ ਥੋੜ੍ਹਾ ਆਲਰੇਡੀ ਸਮਾਪਤੀ ਵੱਲ ਨੂੰ ਜਾ ਰਿਹਾ ਵਾ। ਅਤੇ ਇੱਧਰ ਇਹ ਕਹਿੰਦੇ ਨੇ ਕਿ ਵਿੱਚ ਇਜ਼ ਦਾ ਬੈਸਟ ਸਟੇਟ ਫੋਰ ਈਅਰ ਟੂ ਗੈਟ ਐਨ ਇਨਵਾਈਟ ਇਫ ਦੇ ਹੈਵ 1 year ਆਫ ਐਕਸਪੀਰੀਅੰਸ।
1: ਟਵਿੰਕਲ ਸਟਾਰ ਜੀ, ਇਸ ਟਾਈਮ ਸਭ ਤੋਂ ਬੈਸਟ ਹੈਗੀ ਆ ਸਟੇਟ ਵੈਸਟਰਨ ਆਸਟ੍ਰੇਲੀਆ ਪਿਛਲੇ ਦੇ ਮੁਤਾਬਿਕ, ਕਿਉਂਕਿ ਈਅਰ ਜੇ ਇੱਕ ਸਾਲ ਦਾ ਐਕਸਪੀਰੀਅੰਸ ਹੈਗਾ ਤੁਸੀਂ ਫੋਰਨ ਮੈਨ ਅਪਲਾਈ ਕਰੋ, ਵੈਸਟਰਨ ਆਸਟ੍ਰੇਲੀਆ ਹੀ ਕੱਲੀ ਸੰਭਾਲੀ ਈਅਰ ਨੂੰ।
0: ਓਕੇ,
1: ਬਾਕੀ ਈਅਰ ਨੂੰ ਧੋਖੇ ਮਿਲਣ ਨੇ ਸਾਰੇ ਸਟੇਟਾਂ ਤੋਂ। ਅਤੇ ਜਿਹੜਾ ਉਸਾਮਾ ਨੂੰ ਮੈਂ ਦੱਸਤਾ ਪਹਿਲਾਂ ਇਹਨਾਂ ਨੂੰ ਜਲਦੀ ਗ੍ਰਾਂਟ ਹੋ ਸਕਦਾ ਭਾਜੀ, ਲਾਸਟ ਮੰਥ ਹੀ ਲੌਂਚ ਕੀਤਾ ਤੇ ਕਦੋਂ ਤੱਕ ਹੋ ਸਕਦਾ? 190 ਜਲਦੀ ਹੋਣਗੇ, 3-6 ਮਹੀਨੇ ਮੈਕਸਿਮਮ ਲਾ ਲਓ ਤੁਸੀਂ।
0: ਓਕੇ,
1: ਦੇ ਵਿਲ ਪ੍ਰੋਸੈਸ ਇਟ। ਸੈਕਿੰਡ ਆ, ਉਦੋਂ ਬਾਅਦ ਆ ਗਏ ਮਾਈਕ ਐਟ 8, ਸੈਕੰਡਰੀ ਸਕੂਲ ਟੀਚਰ ਚਾਂਸ ਇਨ ਵਿਕਟੋਰੀਆ ਸਰ ਐਟ 70+5 ਪਾਰਟਨਰ ਈਓ ਲੋਜ 189, ਵੈਰੀ ਲੈਸ ਚਾਂਸ ਮੇਰੇ ਹਿਸਾਬ ਨਾਲ 75 ਪੁਆਇੰਟ ਦੇ ਉੱਤੇ, ਕਿਉਂਕਿ ਕਾਫੀ ਬੰਦੇ ਹੈਗੇ ਨੇ ਜਿਹੜੇ ਇਹ ਥੋੜ੍ਹੇ ਤੋਂ ਜ਼ਿਆਦਾ ਪੁਆਇੰਟ ਵਾਲੇ ਬੈਠੇ ਨੇ,
0: ਪੁਆਇੰਟ ਵਧਾਉਣੇ ਚਾਹੀਦੇ।
1: ਯੈਸ, ਯੂ ਹੈਵ ਟੂ।
0: ਓਕੇ,
1: ਅਵੀ ਫੋਰ ਯੂ ਸਪੈਸ਼ਲੀ ਔਨ ਲਾਈਵ ਰੇਡੀਓ, ਥੈਂਕ ਯੂ ਸੋ ਮਚ ਜੀ,
0: ਥੈਂਕ ਯੂ ਜੀ।
1: ਇਹ ਕਮਿਊਨਿਟੀ ਵਰਕਰ ਚਾਂਸ ਇਨ ਵਿਕਟੋਰੀਆ ਵਰਕਿੰਗ ਫਰੋਮ 1 year, ਕਮਿਊਨਿਟੀ ਵਰਕਰ ਠੀਕ ਨੇ ਚਾਂਸ, ਮੈਨੂੰ ਪੁਆਇੰਟ ਥੋੜ੍ਹੇ ਪਤਾ ਨਹੀਂ ਕਿੰਨੇ ਪੁਆਇੰਟ ਤੁਹਾਡੇ। ਅੱਗੇ ਰਮਨਪ੍ਰੀਤ ਸਿੰਘ ਜੀ, 186 ਭਾਜੀ ਅੰਡਰ ਲੇਬਰ ਐਗਰੀਮੈਂਟ ਹਾਓ ਲੌਂਗ ਪ੍ਰੋਸੈਸਿੰਗ ਟਾਈਮ 6 ਮੰਥ ਆਲਰੇਡੀ ਆਈ ਹੈਵ ਫਾਈਲ ਜਨਵਰੀ ਭਾਈ ਲੇਬਰ ਐਗਰੀਮੈਂਟ ਥੋੜ੍ਹਾ ਟਾਈਮ ਲੱਗ ਹੀ ਰਿਹਾ ਅੱਜ ਕੱਲ੍ਹ ਇੱਕ ਸਾਲ ਇਹ 6 ਮਹੀਨੇ ਤੋਂ 1 ਸਾਲ ਤਾਂ ਤੁਹਾਨੂੰ 6 ਮਹੀਨੇ ਹੋਏ ਨੇ ਤਾਂ ਮੇਰੇ ਸਾਨੂੰ
0: 3-4 ਮਹੀਨੇ ਹੋਰ 1 ਮਹੀਨੇ ਹੋਰ ਵੇਟ ਕਰ ਲਓ
1: ਥੈਂਕ ਯੂ ਈਸ਼ ਭਾਈ ਤਸਮਾਨੀ ਐਸ ਐਮ ਦਾ ਕੀ ਸੀ ਕੁਸ਼ਚਨ ਕਮਿਊਨਿਟੀ ਵਿੱਚ ਤਸਮਾਨੀਆ ਯੈਸ ਤਸਮਾਨੀਆ ਨੋਮੀਨੇਸ਼ਨ ਪ੍ਰੋਗਰਾਮ ਕਰਤਾ ਪਰ ਨਾ ਹਜੇ ਇੱਕ ਚੀਜ਼ ਧਿਆਨ ਰੱਖਿਓ ਜੇ ਹੁਣ ਮੈਂ ਨੋਮੀਨੇਸ਼ਨ ਪ੍ਰੋਗਰਾਮ ਦੀ ਗੱਲ ਕੀਤੀ ਹੈ ਕਿ ਕਿਹਨੂੰ ਕਿੰਨੀ ਕਿੰਨੀ ਸੀਟਾਂ ਮਿਲੀਆਂ ਨੇ ਹੁਣ ਇਹ ਜਸਟ ਵੇਟ ਕੀ ਉਹਨਾਂ ਦੀ ਰਿਕੁਆਇਰਮੈਂਟ ਹੈ ਕੀ ਨੇ ਤੁਹਾਨੂੰ ਉੱਥੇ ਪਹੁੰਚਣ ਵਾਸਤੇ ਕੀ ਕਰਨਾ ਪਊਗਾ ਉਹ ਦੇਖ ਕੇ ਫਿਰ ਆਪਾਂ ਚੂਜ਼ ਕਰਾਂਗੇ ਕਿ ਆਪਾਂ ਸ਼ੇਡ ਮੂਵ ਕਰਨੀ ਕਿ ਨਹੀਂ ਕਰਨੀ
0: 80.41
1: ਹੈਰੀ ਭਾਈ ਕਹਿੰਦੇ ਮਾਰਾ ਏਜੰਟ ਵੀ ਗਲਤੀਆਂ ਕਰਦੇ ਨੇ ਮੇਰੀ ਫਾਈਲ ਮੈਂ ਉਦੋਂ ਚੈੱਕ ਕਰੋ ਇੱਕ ਕਰਿਆ ਉਹਨਾਂ ਨੇ ਨੋ ਏਐਫ ਨੋ ਪੀਸੀ ਇਜ਼ ਦੇਅਰ ਯੈਸ ਹੁਣ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਵੀਰੇ ਹਰ ਬੰਦਾ ਗਲਤੀ ਕਰ ਸਕਦਾ ਅਸੀਂ ਵੀ ਪਿੱਛੇ ਪਾਸਟ ਕੀਤੇ ਨੇ ਸ਼ਾਇਦ ਸਾਡੇ ਤੋਂ ਵੀ ਨਾ ਜਾਣਦੇ ਹੋਏ ਸ਼ਾਇਦ ਹੋਈ ਹੋਵੇ ਹੁਣ ਆਪਾਂ ਕੀ ਕਰਨਾ ਮੈਨੇ ਸਾਨੂੰ ਇੱਕ ਵੀਡੀਓ ਪਾਈ ਸੀ ਪਹਿਲਾਂ ਸਾਡੇ ਕਾਫੀ ਲੋਕਾਂ ਨੇ ਸਾਡੇ ਭੈਣ ਭਰਾ ਸਪੋਰਟ ਕਰੀ ਜੇ ਤੁਸੀਂ ਸਾਡਾ ਇੰਟਰਵਿਊ ਸੁਣ ਰਹੇ ਹੋ ਜਾਂ ਦੇਖ ਰਹੇ ਹੋ ਕਿਤੇ ਮਰਜ਼ੀ ਤੁਹਾਨੂੰ ਕੀ ਕਰਨਾ ਤੁਸੀਂ ਆਪਣੀ ਫਾਈਲ ਖੁਦ ਇੰਪੋਰਟ ਕਰ ਸਕਦੇ ਹੋ ਜੋ ਤੁਹਾਡੀ ਫਾਈਲ ਲੋਜ ਹੋਈ ਹੈ ਚਾਹੇ ਤੁਸੀਂ ਸਾਡੇ ਕਲਾਇੰਟ ਚਾਹੇ ਕਿਸੇ ਦੇ ਵੀ ਕਲਾਇੰਟ ਹੋ ਸੀ ਤੁਹਾਨੂੰ ਐਕਨੋਲਜਮੈਂਟ ਮਿਲੀ ਹੋਊਗੀ ਜਿਹੜਾ ਵੀ ਰਜਿਸਟਰ ਮਾਈਗ੍ਰੇਸ਼ਨ ਏਜੰਟ ਆ ਉਹ ਤੁਹਾਡਾ ਸਰਵਿਸ ਐਗਰੀਮੈਂਟ ਸੀ ਓ ਸੀ ਤੁਹਾਨੂੰ ਐਕਨੋਲਜਮੈਂਟ ਈਮੇਲ ਕਰਿਆ ਕਰੇਗਾ ਉਹ
0: ਜੀ
1: ਠੀਕ ਹੈ ਸਾਡੇ ਸਾਰੇ ਕਲਾਇੰਟਾਂ ਨੂੰ ਸਾਨੂੰ ਪਤਾ ਵੀ ਆਰ ਡੂਇੰਗ ਦੈਟ ਥਿੰਗ ਹੁਣ ਆਪਾਂ ਕੀ ਕਰਨਾ ਕੀ ਹੋਇਆ
0: ਜੀ ਜੀ ਆਲ ਗੁੱਡ ਆਲ ਗੁੱਡ
1: ਅਤੇ ਆਪਾਂ ਕੀ ਕਰਨਾ ਜਦੋਂ ਤੁਹਾਨੂੰ ਐਕਨੋਲਜਮੈਂਟ ਆ ਗਈ ਉਹ 'ਚ ਟੀ ਆਰ ਆਈ ਨੰਬਰ ਹੋਊਗਾ ਪਾਸਪੋਰਟ ਤੁਹਾਡੇ ਕੋਲ ਪਿਆ ਇਮੀਗ੍ਰਾਂਟ ਦੇ ਉੱਤੇ ਜਾ ਕੇ ਤੁਸੀਂ ਆਪਣੀ ਫਾਈਲ ਇੰਪੋਰਟ ਕਰ ਸਕਦੇ ਤੁਸੀਂ ਈਚ ਯੂ ਕੈਨ ਚੈੱਕ ਈਚ ਐਂਡ ਐਵਰੀਥਿੰਗ ਕੀ ਵੀ ਡਾਕੂਮੈਂਟ ਕਿਹੜੇ ਕਿਹੜੇ ਲਾਏ ਨੇ
0: ਜੀ
1: ਕੀ ਵੀ ਕਿਤੇ ਤੁਸੀਂ ਈਮੇਲ ਕੀਤੀ ਆ ਅਤੇ ਉਹ ਡਾਕੂਮੈਂਟ ਮਿਸ ਤਾਂ ਨਹੀਂ ਹੋ ਗਿਆ ਸਾਡੇ ਤੋਂ ਮਿਸ ਹੋ ਗਿਆ ਜਾਂ ਤੁਹਾਡੇ ਤੋਂ ਮਿਸ ਹੋ ਗਿਆ ਤਾਂ ਯੂ ਕੈਨ ਹੈਵ ਅ ਲੁੱਕ ਅਤੇ ਤੁਸੀਂ ਸਾਨੂੰ ਜਾਂ ਆਪਣੇ ਏਜੰਟ ਨੂੰ ਈਮੇਲ ਕਰ ਸਕਦੇ ਭਾਅ ਜੀ ਮੈਂ ਡਾਕੂਮੈਂਟ ਤੁਹਾਨੂੰ ਭੇਜਿਆ ਸੀ ਇਹ ਡਾਕੂਮੈਂਟ ਅਟੈਚ ਕਿਉਂ ਨਹੀਂ ਹੋਇਆ ਤੱਕ
0: ਉਹ ਕਿਉਂਕਿ ਮੈਨੂੰ ਲੱਗਦਾ ਜਿਹੜੀ ਪੀ ਸੀ ਸੀ ਆ ਅਤੇ ਏ ਐਫ ਪੀ ਜਿਹੜਾ ਇਹਨਾਂ ਦਾ ਕੰਸਰਨ ਹੈ ਉਹ ਆਪਾਂ ਕਈ ਵਾਰੀ ਫਾਈਲ ਸਬਮਿਟ ਕਰਨ ਤੋਂ ਬਾਅਦ 'ਚ ਵੀ ਅਪਡੇਟ ਕਰ ਸਕਦੇ
1: ਵੀਰੇ ਦੇਖ ਇਹ ਬਹੁਤ ਕਾਮਨ ਚੀਜ਼ ਆ ਬੰਨੀ ਵੀਰੇ ਇਹਦਾ ਬਿਲਕੁਲ ਰਾਈਟ ਇਹਦਾ ਕੁਸ਼ਚਨ ਆ ਕੋਈ ਗਲਤ ਚੀਜ਼ ਨਹੀਂ ਹੈਗੀ ਗਲਤੀ ਕੋਈ ਵੀ ਕਰ ਸਕਦਾ ਕਈ ਵਾਰ ਇਹਨੇ ਈਮੇਲ ਕੀਤੀ ਹੋਵੇ ਸ਼ਾਇਦ ਕਨਫਰਮ ਨਾ ਹੋਈ ਹੋਵੇ ਅਸੀਂ ਉਹਦੇ ਵਾਸਤੇ ਕੀ ਕੀਤਾ ਹੋਇਆ ਵਟ ਵੀ ਆਰ ਡੂਇੰਗ ਰਾਈਟ ਨਾਓ ਅਸੀਂ ਜਦੋਂ ਵੀ ਡਰਾਫਟ ਰੈਡੀ ਕਰਦੇ ਹਾਂ ਅਸੀਂ ਕਲਾਇੰਟ ਨੂੰ ਭੇਜਦੇ ਹਾਂ ਕਿ ਬਾਈ ਤੇਰੇ ਆਹ ਡਾਕੂਮੈਂਟ ਨੇ ਅਤੇ ਆਹ ਤੇਰਾ ਡਰਾਫਟ ਆ
0: ਜੀ
1: ਇਨਫੋਰਮੇਸ਼ਨ ਜੋ ਤੁਸੀਂ ਪ੍ਰੋਵਾਈਡ ਕੀਤੀ ਉਹ ਸਹੀ ਹੈ ਜਿਹੜੀ ਜੇ ਕੋਈ ਵੀ ਗਲਤੀ ਰਹਿ ਗਈ ਤਾਂ ਸੈਂਡ ਅਸ ਈਮੇਲ
0: ਬਿਲਕੁਲ
1: ਠੀਕ ਹੈ ਕਿਉਂਕਿ ਅਸੀਂ ਤੁਹਾਡੀ ਇੰਸਟਰਕਸ਼ਨ ਫੋਲੋ ਕਰਨੀਆਂ ਨੇ ਤੁਸੀਂ ਕਹਿ ਦਿਆ ਭਾਅ ਜੀ ਆਹ ਚੀਜ਼ ਰਹਿ ਗਈ ਵੀ ਵਿਲ ਫਿਕਸ ਇਟ ਤੁਸੀਂ ਕਹਿ ਭਾਅ ਜੀ ਆਹ ਚੀਜ਼ ਗਲਤ ਆ ਵੀ ਵਿਲ ਰਿਮੂਵ ਇਟ ਹੈਨਾ ਅਤੇ ਡਾਕੂਮੈਂਟ ਵਿੱਚ ਲਿਸਟ ਆ ਜਾਂਦੀਆਂ ਤਾਂ ਤੁਸੀਂ ਵੀ ਜੇ ਆਪਣੀ ਫਾਈਲ ਇੰਪੋਰਟ ਕਰਕੇ ਤੁਸੀਂ ਵੀ ਖੁਦ ਚੈੱਕ ਕਰ ਸਕਦੇ ਹੋ ਕਿਉਂਕਿ ਇੱਕ ਕਹਾਵਤ ਆ ਬਾਇਸ ਬੀਵੇਅਰ ਉਹ ਚੀਜ਼ ਧਿਆਨ ਰੱਖਣੀ ਆ
0: ਜੀ ਬਿਲਕੁਲ
1: ਅਤੇ ਇਦੋਂ ਬਾਅਦ ਚੋਂ ਆਇਆ ਇਹ ਹੈਰੀ ਦਾ ਹੋ ਗਿਆ ਰਜਿਸਟਰ ਨਰਸ 190.85 ਸਕਿੱਲਡ ਪਾਰਟਨਰ ਕੰਪੀਟੈਂਟ ਇੰਗਲਿਸ਼ ਗੁੱਡ ਐਟ ਇਹ ਸਹਿਜ ਜੀ ਦੇ ਆਰ ਵੈਰੀ ਹਾਈ ਚਾਂਸ ਕਿ ਤੁਹਾਨੂੰ ਇਨਵਾਈਟ ਆ ਜਾਏਗਾ ਮੇਰਾ ਬੜੇ ਸੋਹਣੇ ਕੁਸ਼ਚਨ ਪੁੱਟ ਕੀਤੇ ਹੈਰੀ ਨੇ ਕਿ ਵੀ ਹੁਣ ਤੁਸੀਂ ਇੰਪੋਰਟ ਕਰ ਲਈ ਫਾਈਲ ਹੁਣ ਇੰਪੋਰਟ ਦਾ ਮਤਲਬ ਯੂ ਕੈਨ ਅਟੈਚ ਇਟ ਐਜ਼ ਵੈਲ ਬਟ ਇਹ ਨਾ ਕਰਿਓ ਕਿਉਂਕਿ ਜੇ ਤੁਸੀਂ ਫਾਈਲ ਇੰਪੋਰਟ ਕਰ ਲਈ ਹੁਣ 1 ਜੁਲਾਈ ਤੋਂ ਕੀ ਡਿਪਾਰਟਮੈਂਟ ਨੇ ਕੀ ਕੀਤਾ ਪਹਿਲਾਂ ਅਨਲਿਮਿਟਡ ਟਾਈਮ ਇੰਪੋਰਟ ਕਰ ਸਕਦੀ ਫਾਈਲ ਹੁਣ ਸਿਰਫ 3 ਵਾਰੀ ਹੋ ਸਕਦੀ ਆ
0: ਓਕੇ
1: ਬਹੁਤ ਵਧੀਆ ਗੱਲ ਹੈ ਕਿਉਂਕਿ ਤੁਸੀਂ ਕਿਸੇ ਨੂੰ ਵੀ ਇਕਨੋਮੈਂਟ ਦਿਖਾ ਦਈਏ ਬੰਦਾ ਇੰਪੋਰਟ ਕਰੀਗਾ ਹੁਣ 3 ਵਾਰ ਤੋਂ ਬਾਅਦ ਨਹੀਂ ਹੋ ਸਕਦੀ ਤੁਸੀਂ ਜੇ ਫਾਈਲ ਤੁਹਾਡੇ ਕਿਸੇ ਉਹ ਨੰਬਰ ਟੀ ਆਰ ਨੰਬਰ 'ਤੇ ਪਾਸਪੋਰਟ ਕਿਸੇ ਗਲਤ ਹੱਥਾਂ 'ਚ ਵਗ ਗਿਆ ਉਹ ਤੁਹਾਡੀ ਫਾਈਲ ਵਿਦਡਰੋਅ ਵੀ ਕਰ ਸਕਦਾ ਤਾਂ ਜੇ ਕੋਈ ਵੀ ਡਾਕੂਮੈਂਟ ਅਟੈਚ ਕਰਨਾ ਮੈਂ ਰਿਕਮੈਂਡ ਇਹੀ ਕਰਦਾ ਡੋਂਟ ਡੂ ਇਟ ਬਾਏ ਯੋਰ ਸੈਲਫ ਤੁਸੀਂ ਸਾਨੂੰ ਪੈਸੇ ਵੀਰੇ ਇਸੇ ਚੀਜ਼ ਦੇ ਪੇ ਕੀਤੇ ਨੇ ਕਿ ਵੀ ਸਾਡੀ ਪ੍ਰੋਫੈਸ਼ਨਲ ਸਰਵਿਸਿਜ਼ ਹੈ ਠੀਕ ਹੈ ਆਪਾਂ ਜੇ ਤੁਹਾਡਾ ਕੋਈ ਬੰਦਾ ਕੋਈ ਫ੍ਰੀ 'ਚ ਵੀਜ਼ਾ ਜੇ ਕੋਈ ਪਾ ਰਿਹਾ ਹੂ ਇਜ਼ ਨੋਟ ਰਜਿਸਟਰ ਮਾਈਗ੍ਰੇਸ਼ਨ ਏਜੰਟ ਤਾਂ ਵੀਰੇ ਆਪਾਂ ਉਸ ਦੁਨੀਆਂ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਲੋਕ ਹਵਾ ਨੂੰ ਵੀ ਗੁਬਾਰੇ 'ਚ ਪਾ ਕੇ ਵੇਚਦੇ ਨੇ ਤਾਂ ਆਪਾਂ ਫ੍ਰੀ 'ਚ ਕੁਛ ਵੀ ਐਕਸਪੈਕਟ ਨਹੀਂ ਕਰ ਸਕਦੇ ਕਿਸੇ ਬੰਦੇ ਤੋਂ ਜੇ ਹੂ ਇਜ਼ ਨੋਟ ਕੁਆਲੀਫਾਈਡ ਇਨਫ ਠੀਕ ਹੈ ਹੁਣ ਤੁਹਾਨੂੰ ਕੀ ਕਰਨਾ ਤੁਸੀਂ ਡਾਕੂਮੈਂਟ ਆਪਣੇ ਏਜੰਟ ਨੂੰ ਈਮੇਲ ਕਰਨੀ ਆ ਕਿ ਭਾਅ ਜੀ ਆਹ ਮੈਂ ਡਾਕੂਮੈਂਟ ਭੇਜਿਆ ਸੀ ਕੈਨ ਯੂ ਪਲੀਜ਼ ਚੈੱਕ ਐਂਡ ਕਨਫਰਮ ਕਿ ਤੁਸੀਂ ਅਪਲੋਡ ਕਰ ਤੱਕ ਨਹੀਂ ਕੀਤਾ ਕੋਈ ਵੀ ਹੈ ਚਾਹੇ ਅਸੀਂ ਜਾਂ ਕੋਈ ਮਰਜ਼ੀ ਹੈ ਇਹ 'ਚ ਕੋਈ ਦੋ ਰਾਏ ਕੋਈ ਗਲਤ ਚੀਜ਼ ਨਹੀਂ ਹੈਗੀ
0: ਜੀ
1: ਅਸੀਂ ਕਨਫਰਮ ਕਰ ਦਾਂਗੇ ਕਿ ਭਾਅ ਜੀ ਮੈਂ ਕਰਤਾ ਜਾਂ ਸੋਰੀ ਐ ਅਪੋਲੋਜਾਈ ਕਿਸੇ ਨਹੀਂ ਹੋਇਆ ਅਸੀਂ ਹੁਣ ਕਰਤਾ ਤਾਂ ਇਹ ਚੀਜ਼ ਧਿਆਨ ਰੱਖਣੀ ਆ ਤੁਸੀਂ ਅਟੈਚ ਕਰਨਾ ਮੇਰੇ ਪਰਸਨਲ ਵਿਊ ਮੇਰੇ ਰਹੇ ਆ
0: ਨਾਲੇ ਮੈਂ ਵੀ ਇੱਕ ਗੱਲ ਤੁਹਾਡੀ 'ਚ ਐਡ ਕਰਦਾ ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਫੋਨ ਮੈਸੇਜ ਹੀ ਕਰਦੇ ਰਹਿੰਦੇ ਹਾਂ, ਮੰਨ ਲਓ ਜਿੰਨੇ ਵੀ ਸੋ ਐਂਡ ਸੋ ਤੁਹਾਡੀ ਫਾਈਲ ਕੀਤੀ ਸਬਮਿਟ ਕਿਤੇ ਵੀ, ਪਰ ਉਹਦੇ ਨਾਲ ਕੀ ਹੁੰਦਾ ਕਿ ਅਗਲਾ ਬੰਦਾ ਉਹਨੂੰ ਓਨਾ ਕੁ ਸੀਰੀਅਸ ਲੈਂਦਾ। ਪਰ ਜਦੋਂ ਤੁਸੀਂ ਇੱਕ ਓਫੀਸ਼ੀਅਲ ਈਮੇਲ ਕਰੋਗੇ ਨਾ ਉਹਨੂੰ, ਮੰਨ ਲਓ ਜਿਹੜੀ ਤੁਹਾਨੂੰ ਆਈ ਉਹ 'ਤੇ ਰਿਪਲਾਈ ਕਰ ਦਿਓ ਜਾਂ ਨਵੀਂ ਇੱਕ ਈਮੇਲ ਕਰ ਦਿਓ, ਫਿਰ ਉਹ ਇੱਕ ਓਫੀਸ਼ੀਅਲ ਹੋ ਜਾਂਦੀ ਆ, ਉਹਦੀ ਫਿਰ ਰਿਸਪੋਂਸੀਬਿਲਟੀ ਥੋੜ੍ਹੀ ਵੱਧ ਜਾਂਦੀ ਆ ਉਹਦੇ 'ਤੇ ਐਕਸ਼ਨ ਲੈਣ ਦੇ ਲਈ। ਅਤੇ ਸਭ ਤੋਂ ਬੈਸਟ ਤਰੀਕਾ ਵਾ ਕਿ ਉਹਨੂੰ ਈਮੇਲ ਕਰੋ ਜੋ ਵੀ ਆ।
1: ਬਿਲਕੁਲ, ਪਤਾ ਕੀ ਆ, ਦੇਖੋ ਵੀਰੇ, ਇਨਸਾਨ ਗਲਤੀ ਦਾ ਪੁਤਲਾ, ਮੈਂ ਇਹਦੇ ਉੱਤੇ ਕਦੇ ਦੋ ਰਾਏ ਹੈ ਹੀ ਨਹੀਂ ਇਹਦੇ 'ਚ। ਜੇ ਮੈਂ ਕਹਾਂ ਕਿ ਮੈਂ 100% ਮੈਂ ਸਹੀ ਕੀਤਾ, ਸ਼ਾਇਦ ਨਹੀਂ ਕੀਤਾ ਹੋਣਾ,
0: ਉਹ ਜਾਣੇ ਜਾਣੇ 'ਚ ਗਲਤੀਆਂ ਤਾਂ ਹੋਈ,
1: ਬਿਲਕੁਲ ਹੋ ਸਕਦੀਆਂ ਨੇ। ਜੇ ਤੁਹਾਨੂੰ ਪਤਾ ਲੱਗ ਗਿਆ, ਹੁਣ ਬੈਟਰ ਇਹ ਕਿ ਜੋ ਦੇਖੋ ਮਰੀਜ਼ ਨੂੰ ਆਪਣੀ ਆ ਜਿਹੜੀ ਬਿਮਾਰੀ ਉਹ ਜ਼ਿਆਦਾ ਬਰੀਕੀ ਨਾਲ ਪਤਾ ਹੁੰਦਾ, ਡਾਕਟਰ ਐਕਸਪੀਰੀਅੰਸ ਦੇ ਬੇਸ 'ਤੇ ਦੱਸਦਾ, ਪਰ ਹਰ ਸਿਰ ਦੁਖਣ ਦੀ ਪੈਣ ਰੋਲ ਦਵਾਈ ਨਹੀਂ ਹੈਗੀ, ਉਹਦਾ ਰੀਜ਼ਨ ਕੋਈ ਹੋਰ ਵੀ ਹੋ ਸਕਦਾ
0: ਜੀ।
1: ਬਸ ਤੁਸੀਂ ਡਾਕਟਰ ਕੋਲ ਜਾਣਾ ਕਿ ਵੀ ਹਾਂ ਵੀ ਮੈਨੂੰ ਆਹ ਪ੍ਰੋਬਲਮ ਹੈਗੀ, ਆਹ ਸਿਮਟਮ ਨੇ, ਹੀ ਵਿਲ ਡਿਸਾਈਡ। ਤੁਸੀਂ ਤੁਹਾਡਾ ਜੇ ਤੁਸੀਂ ਪੇ ਕੀਤਾ ਪ੍ਰੋਫੈਸ਼ਨਲ ਸਰਵਿਸ, ਯੂ ਕੈਨ ਆਸਕ ਐਸ ਮੈਨੀ ਕੁਐਸਚਨ ਜਿੰਨੇ ਤੁਹਾਨੂੰ ਹੈਗੇ ਨੇ, ਜੋ ਤੁਹਾਡੇ ਮਨ 'ਚ ਕੋਈ ਵੀ ਤੁਹਾਡੇ ਹੈਗਾ, ਯੂ ਕੈਨ ਆਸਕ ਦੈਮ
0: ਜੀ।
1: ਤਾਂ ਜੇ ਸਾਡੇ ਵਿਊਅਰ ਨੇ, ਚਾਹੇ ਟਿਕਟੋਕ 'ਤੇ, ਚਾਹੇ ਸਾਨੂੰ ਲਿਸਨਰ ਨੇ ਸਾਡੇ ਰੇਡੀਓ 'ਤੇ, ਤੁਹਾਡਾ ਕੋਈ ਵੀ ਏਜੰਟ ਆ, ਸਾਰੇ ਏਜੰਟ ਚੰਗੇ ਨੇ, ਕੋਈ ਮਾੜਾ ਨਹੀਂ, ਸਾਰੇ ਮਾੜੇ ਨਹੀਂ, ਸਾਰੇ ਚੰਗੇ ਨੇ
0: ਜੀ,
1: ਠੀਕ ਹੈ। ਮੇਕ ਸ਼ੋਰ ਕਰੋ ਕਿ ਆਪਣੀ ਫਾਈਲ ਇੰਪੋਰਟ ਕਰਕੇ ਆਪਦੇ ਕੋਲ ਰੱਖ ਲਓ ਇੱਕ ਵਾਰੀ, ਜਸਟ ਟੂ ਹੈਵ ਅ ਲੁੱਕ ਕਿ ਵੀ ਕਦੋਂ ਕੀ ਹੋਇਆ। ਸੈਕਿੰਡ ਚੀਜ਼, ਖੁਦ ਵਕੀਲ ਨਾ ਬਣੋ।
0: ਹਾਂ, ਇਹ ਵੀ ਜ਼ਰੂਰੀ ਆ।
1: ਕੱਲ੍ਹ ਨੂੰ ਕਿਤੇ ਕਹਿਤਾ ਲੈ ਵੀ ਆ ਏ ਐਫ ਪੀ, ਜਿਵੇਂ ਹੈ ਹੀ ਨਹੀਂ, ਕਹਿਤਾ ਭਾਜੀ ਏ ਐਫ ਪੀ ਨਹੀਂ ਹੈਗਾ, ਬੰਦੀ ਕੋਲ ਵਗ ਗਿਆ, ਬੰਦੀ ਕਹਿੰਦਾ ਲੈ ਵੀ ਤੇਰੇ ਐਫ ਪੀ ਮੈਂ ਕਰ ਦਿੰਦਾ, ਹੁਣ ਏ ਐਫ ਪੀ ਗਲਤ ਆਪ ਅਪਲੋਡ ਕਰਤਾ, ਤਾਂ ਉਹ 'ਚ ਏਜੰਟ
0: ਜਾਂ ਹੋ ਸਕਦਾ ਮੈਂ ਅਪਲੋਡ ਕਰਨ ਲੱਗਿਆ, ਦੂਜਾ ਕੋਈ ਹੋਰ ਡਿਲੀਟ ਕਰਦਾ,
1: ਡਿਲੀਟ
0: ਨਹੀਂ ਹੁੰਦਾ,
1: ਡਿਲੀਟ ਨਹੀਂ ਹੁੰਦਾ।
0: ਮੰਨ ਲਓ ਜਾਂ ਕਿਸੇ ਵੇਲੇ ਸੈਕਸ਼ਨ ਹੀ ਗਲਤ 'ਚ ਅਪਲੋਡ ਹੋ ਜਾਂਦਾ, ਪਤਾ ਹੀ ਨਹੀਂ ਕਿੱਥੇ ਕਰਨਾ, ਕੋਈ ਰਾਈਟ ਪਲੇਸ 'ਤੇ ਅਪਡੇਟ ਨਹੀਂ ਹੁੰਦਾ ਜੀ। ਬਿਲਕੁਲ, ਆਪਾਂ ਲਈਏ ਫਿਰ ਇਜਾਜ਼ਤ
1: ਬਿਲਕੁਲ
0: ਕੁਐਸਚਨ ਦੀ
1: ਤੇ ਠੀਕ ਹੈ ਜੀ। ਧੰਨਵਾਦ ਬੰਨੀ ਸਾਹਿਬ
0: ਜੀ, ਧੰਨਵਾਦ ਸਾਡਾ, ਤੁਸੀਂ ਟਾਈਮ ਕੱਢਿਆ ਆਪਣੇ ਬਿਜ਼ੀ ਸਕੈਜੂਲ 'ਚੋਂ, ਅਤੇ ਬਾਕੀ ਤੁਸੀਂ ਵੀ ਜਿਹੜਾ ਜਿਹੜੀ ਲਾਈਨ 'ਚ ਲੱਗੇ ਉਹ ਲੱਗੇ ਰਹੋ, ਹਿੰਮਤ ਨਹੀਂ ਛੱਡਣੀ। ਬਾਕੀ ਅਰੁਣ ਜੀ ਜੇ ਕੋਈ ਐਡਵਾਈਸ ਦੇਣਾ ਚਾਹੁੰ ਤੁਹਾਨੂੰ ਪਲੀਜ਼।
1: ਬਿਲਕੁਲ, ਮੇਰੀ ਤਾਂ ਇਹੀ ਐਡਵਾਈਸ ਆ ਕਿ ਵੀ ਜੇ ਤੁਸੀਂ ਕੰਮ ਕਰ ਰਹੇ ਹੋ ਆਪਣੇ ਪਰਟੀਕੁਲਰ ਓਕੂਪੇਸ਼ਨ ਦੇ ਵਿੱਚ, ਉਹਦੇ ਵਿੱਚ ਲੱਗੇ ਰਹੋ,
0: ਇੱਧਰ ਉੱਧਰ
1: ਜਿਹੜੀ ਤੁਸੀਂ ਪੜ੍ਹਾਈ ਕੀਤੀ ਆ, ਕਿਸੇ ਨੂੰ ਦੇਖ ਕੇ, ਕਿਸੇ ਦੀ ਪੱਕੀ ਦੇਖ ਕੇ ਆਪਣੀ ਕੱਚੀ ਰੋਟੀ ਨਹੀਂ ਢਾਈ ਦੀ। ਇਹ ਐਗਜ਼ਾਮਪਲ ਮੇਰੇ ਮਦਰ ਕਾਫੀ ਟਾਈਮ ਯੂਜ਼ ਕਰਦੇ ਨੇ। ਇਹੀ ਜੇ ਆਪਾਂ ਦੇਖਣਾ ਕਿ ਆਪਾਂ ਸੋਚ ਸਮਝ ਕੇ ਫੈਸਲਾ ਲੈਣਾ, ਕਿਉਂਕਿ ਪੀ ਆਰ ਬਹੁਤ ਔਖੀ ਮਿਲਦੀ ਆ, ਅਤੇ ਜਦੋਂ ਮਿਲਦੀ ਆ ਤਾਂ ਸੁੱਖ ਤੁਹਾਨੂੰ ਪੂਰੀ ਜ਼ਿੰਦਗੀ ਯਾਦ ਰਹੂਗਾ ਕਿ ਹਾਂ ਵੀ ਪੀ ਆਰ ਉਦੋਂ ਉਸ ਦਿਨ ਆਈ ਸੀ
0: ਜੀ।
1: ਮੈਂ ਜਦੋਂ ਆਸਟ੍ਰੇਲੀਆ ਪਹਿਲੀ ਵਾਰ ਆਇਆ ਸੀ, ਮੈਨੂੰ ਅੱਜ ਤੱਕ ਯਾਦ ਹੈ, ਮੈਨੂੰ 8 ਸਾਲ ਹੋਏ ਆਸਟ੍ਰੇਲੀਆ ਨੂੰ, ਅਤੇ ਮੈਂ ਹਰ ਜਦੋਂ ਵੀ ਮੇਰਾ ਐਨੀਵਰਸਰੀ ਹੁੰਦੀ ਤਾਂ ਸੈਲੀਬ੍ਰੇਟ ਦੈਟ ਵਨ।
0: ਓ ਨਾਈਸ,
1: ਕਿ ਵੀ ਆਪਾਂ ਮੇਰੇ ਯਾਨੀ 8 ਸਾਲ ਅਗਲੇ ਮਹੀਨੇ ਪੂਰੇ ਹੋਣੇ 11 ਅਗਸਤ ਨੂੰ।
0: ਓਕੇ,
1: ਤਾਂ ਵੀ ਆਰ ਸੋ ਬਲੈਸਡ, ਆਸਟ੍ਰੇਲੀਆ ਸਭ ਕੁਝ ਦਿੱਤਾ ਜੋ ਸੋਚਿਆ ਨਹੀਂ ਸੀ ਉਹ ਵੀ ਮਿਲਿਆ, ਤਾਂ ਬਸ ਇਹੀ ਧਿਆਨ ਰੱਖਿਆ ਉਹਦਾ
0: ਜੀ। ਬਿਲਕੁਲ, ਮੈਨੂੰ ਵੀ ਯਾਦ ਹੈ ਜਦੋਂ ਆਪਾਂ ਪਹਿਲੀ ਵਾਰੀ ਮਿਲੇ ਹਾਂ, ਪਰ ਇਹ ਆਪਣੀਆਂ ਪਰਸਨਲ ਗੱਲਾਂ ਬਾਅਦ 'ਚ ਕਰ ਰਹੀਆਂ, ਇੱਥੇ ਆਪਾਂ ਜੀ ਜਾਂ ਬਾਏ ਬਾਏ ਡਾਟਾ ਕਰ ਰਹੀ ਜੀ। ਬਿਲਕੁਲ, ਜੇ ਤੁਹਾਨੂੰ ਵਧੇਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਜੇ ਇੰਟਰਨੈਟ ਖੋਲੋਗੇ ਆਪਣੇ ਫੋਨ ਦਾ ਉੱਤੇ ਲਿਖੋਗੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ, ਅਤੇ ਉਹਦੇ ਦੇ ਬਾਰੇ ਜਾਣਕਾਰੀ ਜਿਹੜੀ ਉਹ ਸਾਰੀ ਤੁਹਾਡੇ ਸਾਹਮਣੇ ਆਜੂਗੀ। ਮੈਲਬਰਨ ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਹੈ, ਐਡੀਲੇਡ ਦੇ ਵਿੱਚ ਇਹਨਾਂ ਦਾ ਆਫਿਸ ਹੈ, ਅਤੇ ਇੱਕ ਹੋਰ ਜਿਹੜਾ ਆਫਿਸ ਇਹਨਾਂ ਨੇ ਫਿਲੀਪੀਨਸ ਖੋਲਤਾ,
1: ਫਿਲੀਪੀਨ
0: ਹਾਂਜੀ। ਅਤੇ ਉੱਥੋਂ ਦਾ ਜੇ ਕੋਈ ਜਾਣਕਾਰ ਤੁਹਾਡਾ ਉੱਥੇ ਰਹਿੰਦਾ ਤਾਂ ਉਹ ਉੱਥੇ ਜਾ ਕੇ ਵਿਜ਼ਿਟ ਕਰ ਸਕਦਾ ਵਾ। ਬਾਕੀ ਫੋਨ ਨੰਬਰ ਜਿਹੜਾ ਤੁਸੀਂ ਔਨਲਾਈਨ ਜਾ ਕੇ ਲੈ ਸਕਦੇ ਹੋ। ਅਤੇ ਹੁਣ ਆਪਾਂ ਤੁਹਾਡੀ ਕੋਈ ਇਜਾਜ਼ਤ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674। ਥੈਂਕ ਯੂ ਅਰੁਣ ਜੀ।
1: ਥੈਂਕ ਯੂ ਜੀ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options bhi available. Aao te apni navi Ford da test drive karo, business fleet lai gal karo, vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 13 ਮਾਰਚ ਇਤਿਹਾਸ ਦਾ ਉਹ ਦਿਨ ਜਦੋਂ ਪੰਜਾਬੀਆਂ ਨੇ ਦੱਸ ਦਿੱਤਾ ਕਿ ਉਹਨਾਂ ਦੇ ਨਾਲ ਹੋਏ ਅਪਮਾਨ ਦਾ ਬਦਲਾ ਉਹ ਕਦੇ ਨਹੀਂ ਭੁੱਲਦੇ। ਅੱਜ ਤੋਂ ਠੀਕ 86 ਸਾਲ ਪਹਿਲਾਂ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਅਜਿਹਾ ਹੀ ਕੁਛ ਹੋਇਆ ਸੀ। ਅੱਜ ਦੇ ਇਸ ਹੋਏ ਵਾਪਰੇ ਨੇ ਬ੍ਰਿਟਿਸ਼ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਸਨਾਮ ਦੇ ਉਸ ਸਪੂਤ ਦੀ ਜਿਹਨੇ 21 ਸਾਲ ਇੱਕ ਅੱਗ ਆਪਣੇ ਸੀਨੇ ਦੇ ਵਿੱਚ ਬਾਲ ਕੇ ਰੱਖੀ ਜੀ। ਅੱਜ ਆਪਾਂ ਗੱਲ ਕਰਾਂਗੇ ਸਰਦਾਰ ਊਧਮ ਸਿੰਘ ਦੀ। 26 ਦਸੰਬਰ 1899 ਨੂੰ ਸਨਾਮ ਦੀ ਧਰਤੀ ਦੇ ਉੱਤੇ ਜੰਮੇ। ਬਚਪਨ ਦਾ ਨਾਂ ਸੀ ਸ਼ੇਰ ਸਿੰਘ। ਸ਼ਾਇਦ ਕਿਸਮਤ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। 1907 ਦੇ ਵਿੱਚ ਉਹਨਾਂ ਦੇ ਮਾਤਾ ਜੀ ਅਤੇ 1913 ਦੇ ਵਿੱਚ ਉਹਨਾਂ ਦੇ ਪਿਤਾ ਟੈਲ ਸਿੰਘ ਵੀ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਬਚੇ ਭਰਾ ਸਾਧੂ ਸਿੰਘ, ਉਹਨਾਂ ਦੇ ਨਾਲ ਉਹ ਅੰਮ੍ਰਿਤਸਰ ਪੁਤਲੀ ਘਰ ਜਤੀਮਖਾਨੇ ਦੇ ਵਿੱਚ ਆ ਕੇ ਰਹਿਣ ਲੱਗੇ। ਅੰਮ੍ਰਿਤਸਰ ਦੇ ਵਿੱਚ ਹੀ ਪਲੇ। 1917 ਦੇ ਵਿੱਚ ਵੱਡੇ ਭਰਾ ਨੇ ਵੀ ਸਾਥ ਛੱਡ ਦਿੱਤਾ ਅਤੇ ਹੁਣ ਸਰਦਾਰ ਊਧਮ ਸਿੰਘ ਇਕੱਲਾ ਹੋ ਗਿਆ ਸੀ। ਪਰ ਉਹਨੇ ਇਹ ਇਕੱਲਾਪਨ ਕਦੀ ਆਪਣੀ ਕਮਜ਼ੋਰੀ ਨਹੀਂ ਬਣ ਦਿੱਤਾ। ਉਹ ਆਪਣੀ ਚੁਸਤੀ ਫੁਰਤੀ ਦੇ ਕਰਕੇ ਹਮੇਸ਼ਾ ਹੀ ਮੋਹਰੀ ਰਹੇ। ਅਸਲੀ ਮੋੜ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਦੋਂ ਆਇਆ 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਨੂੰ। ਜ਼ਿਲ੍ਹੇਵਾਲੇ ਬਾਗ ਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਉਹ ਦਿਨ ਜਿਹਨੂੰ ਕਦੀ ਵੀ ਪੰਜਾਬੀ ਨਹੀਂ ਭੁੱਲ ਸਕੇ। ਊਧਮ ਸਿੰਘ ਵੀ ਉੱਥੇ ਉਸ ਜਗ੍ਹਾ ਦੇ ਉੱਤੇ ਦੱਸਦੇ ਨੇ ਪਾਣੀ ਦੀ ਸੇਵਾ ਕਰ ਰਹੇ ਸੀ। ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਵੇਖਿਆ ਕਿਵੇਂ ਇਹਨੇ ਹੱਥੇ ਹਜ਼ਾਰਾਂ ਲੋਕਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗੋਰਿਆਂ ਨੇ। ਇਤਿਹਾਸ ਦਾ ਉਹ ਕਾਲਾ ਦਿਨ ਕਦੀ ਨਹੀਂ ਭੁੱਲ ਸਕੇ। ਕਈ ਇਤਿਹਾਸਕਾਰ ਲਿਖਦੇ ਨੇ ਕਿ ਖੂਨ ਦੇ ਨਾਲ ਭਿੱਜੀ ਉਸੇ ਮਿੱਟੀ ਨੂੰ ਚੁੱਕ ਕੇ ਸੌਂ ਖਾਧੀ ਸੀ ਸਰਦਾਰ ਊਧਮ ਸਿੰਘ ਨੇ, ਕਿ ਜਿੰਨਾ ਚਿਰ ਤੱਕ ਉਹ ਇਸ ਦੇ ਜ਼ਿੰਮੇਵਾਰ ਗੋਰਿਆਂ ਨੂੰ ਉਹਨਾਂ ਦੇ ਇੰਜ਼ਾਮ ਤੱਕ ਨਹੀਂ ਪਹੁੰਚਾ ਦਿੰਦੇ ਉਹਨਾਂ ਚਿਰ ਤੱਕ ਚੈਨ ਦੇ ਨਾਲ ਨਹੀਂ ਬੈਠਣਗੇ। ਮਾਈਕਲ ਅਡਵਾਇਰ ਦੇ ਹੁਕਮਾਂ ਦੇ ਉੱਤੇ ਜਨਰਲ ਡਾਇਰ ਨੇ ਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਸੀ। ਊਧਮ ਸਿੰਘ ਨੇ ਉਹ ਖੂਨੀ ਮੰਜ਼ਰ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਅਤੇ ਇਸ ਸਭ ਦਾ ਬਦਲਾ ਲੈਣ ਦੇ ਲਈ ਰਾਹ ਵੀ ਕੋਈ ਸੌਖਾ ਨਹੀਂ ਸੀ। ਪਰ ਤੁਸੀਂ ਜਾਣਦੇ ਹੋ ਬਦਲਾ ਲੈਣ ਦੇ ਲਈ ਚਾਹੇ ਕਿੰਨੀ ਵੀ ਦੂਰ ਜਾਣਾ ਪਵੇ ਪੰਜਾਬੀ ਚਲੇ ਹੀ ਜਾਂਦੇ ਨੇ। ਉਹਨਾਂ ਨੂੰ ਕਿੰਨੀ ਦੂਰ ਸਫ਼ਰ ਤੈਅ ਕਰਨਾ ਪਿਆ ਇਹ ਸ਼ਾਇਦ ਸੁਣਨ ਦੇ ਵਿੱਚ ਪੜ੍ਹਨ ਦੇ ਵਿੱਚ ਸੌਖਾ ਲੱਗਦਾ ਹੋਵੇ, ਪਰ ਦੁਨੀਆ ਦੇ ਕੋਨੇ ਕੋਨੇ ਜਿਹਦੇ ਵਿੱਚ ਅਮਰੀਕਾ ਆ ਜਾਂਦਾ, ਕੈਨੇਡਾ ਆ ਜਾਂਦਾ, ਮੈਕਸੀਕੋ, ਜਪਾਨ, ਅਫਗਾਨਿਸਤਾਨ ਅਤੇ ਹੋਰ ਕਈ ਦੇਸ਼ ਇਸੇ ਸਮੇਂ ਦੇ ਇਸੇ ਸਫ਼ਰ ਦੇ ਦਰਮਿਆਨ ਉਹ ਕਈ ਦੇਸ਼ ਭਗਤਾਂ ਨੂੰ ਮਿਲੇ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਕਾਫ਼ੀ ਪ੍ਰਭਾਵਿਤ ਹੋਏ। ਦੱਸਦੇ ਨੇ ਕਿ 5 ਸਾਲ ਉਹਨਾਂ ਨੇ ਜੇਲ੍ਹ ਵੀ ਕੱਟੀ ਪਰ ਦਿਮਾਗ ਦੇ ਵਿੱਚ ਹਮੇਸ਼ਾ ਜ਼ਿਲ੍ਹਿਆਂਵਾਲਾ ਬਾਗ ਚੀਕ ਚੀਕ ਕੇ ਪੁਕਾਰਦਾ ਰਿਹਾ। ਉਹ ਚਾਹੁੰਦੇ ਸਨ ਕਿ ਉਹ ਬਦਲਾ ਲੈਣ, ਬਦਲਾ ਲੈਣ ਤਾਂ ਦੁਨੀਆਂ ਨੂੰ ਪਤਾ ਲੱਗੇ ਕਿ ਨਮਕ ਹਰਾਮੀ ਕੀ ਹੁੰਦੀ ਹੈ, ਕਿਸੇ ਦੇ ਨਾਲ ਨਾ ਇਨਸਾਫ਼ੀ ਕਰਨਾ ਕੀ ਹੁੰਦਾ, ਨਿਹੱਥੇ ਲੋਕਾਂ ਨੂੰ ਮਾਰਨਾ ਕੀ ਹੁੰਦਾ। ਉਹ ਚਾਹੁੰਦੇ ਤਾਂ ਇਹ ਬਦਲਾ ਬਹੁਤ ਪਹਿਲਾਂ ਲੈ ਲੈਂਦੇ। ਗੋਰੇ ਨੂੰ ਘਰ ਦੇ ਵਿੱਚ ਵੜ ਕੇ ਮਾਰਨਾ ਸ਼ਾਇਦ ਹੋਰ ਵੀ ਸੌਖਾ ਹੁੰਦਾ, ਪਰ ਇੱਦਾਂ ਉਹਨਾਂ ਨੇ ਚਾਹਿਆ ਨਹੀਂ। ਉਹ ਨਹੀਂ ਸੀ ਚਾਹੁੰਦੇ ਕਿ ਗੋਰਿਆਂ ਦੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗਣ ਇੱਕ ਭਾਰਤੀ ਨੇ ਗੋਰੇ ਨੂੰ ਕੁਛ ਪੈਸਿਆਂ ਪਿੱਛੇ ਕਤਲ ਕਰ ਦਿੱਤਾ ਜਾਂ ਫਿਰ ਉਹਦੇ ਹੀ ਘਰ ਕੰਮ ਕਰਦਿਆਂ ਨਮਕ ਹਰਾਮੀ ਕੀਤੀ, ਜਾਂ ਫਿਰ ਉਸ ਗੋਰੇ ਨੂੰ ਮਰਨ ਤੋਂ ਬਾਅਦ ਹੋਰ ਵਡਿਆਇਆ ਜਾਵੇ। ਉਹ ਚਾਹੁੰਦੇ ਸਨ ਦੁਨੀਆਂ ਦੇ ਸਾਹਮਣੇ ਇਹ ਸੱਚ ਨੰਗਾ ਕੀਤਾ ਜਾਵੇ। ਇਸ ਦਰਮਿਆਨ ਉਹਨਾਂ ਨੇ ਕਈ ਨਾਮ ਹੀ ਬਦਲੇ, ਉਦੇ ਸਿੰਘ, ਰਾਮ ਮੁਹੰਮਦ ਸਿੰਘ ਆਜ਼ਾਦ, ਫਰੈਂਕ, ਬਾਵਾ। ਆਖਿਰਕਾਰ ਉਹ ਦਿਨ ਆ ਗਿਆ ਜਿਹਦਾ ਇੰਤਜ਼ਾਰ ਸੀ, 13 ਮਾਰਚ 1940। ਲੰਡਨ ਦਾ ਕੈਕਸਟਨ ਹਾਲ ਇੱਕ ਮੀਟਿੰਗ ਚੱਲ ਰਹੀ ਆ, ਮਾਈਕਲ ਅਡਵਾਇਰ ਸਟੇਜ ਦੇ ਉੱਤੇ ਆ। ਊਧਮ ਸਿੰਘ ਨੇ ਆਪਣੀ ਕਿਤਾਬ ਦੇ ਵਿੱਚੋਂ ਪਿਸਤੌਲ ਕੱਢਿਆ। ਜਿਵੇਂ ਹੀ ਅਡਵਾਇਰ ਨੇ ਆਪਣਾ ਭਾਸ਼ਣ ਖਤਮ ਕੀਤਾ ਊਧਮ ਸਿੰਘ ਨੇ 21 ਸਾਲ ਪੁਰਾਣਾ ਗੁੱਸਾ ਉਹਦੀ ਛਾਤੀ ਦੇ ਵਿੱਚ ਉਤਾਰ ਦਿੱਤਾ। 2 ਗੋਲੀਆਂ ਅਡਵਾਇਰ ਦੀ ਛਾਤੀ ਦੇ ਵਿੱਚ ਲੱਗੀਆਂ, ਅਡਵਾਇਰ ਉੱਥੇ ਢਹਿ ਢੇਰੀ ਹੋ ਗਿਆ।
ਕਿਸੇ ਨੇ ਹਿੰਮਤ ਨਹੀਂ ਕੀਤੀ ਸ਼ੇਰ ਨੂੰ ਅੱਗੇ ਹੋ ਕੇ ਹੱਥ ਪਾਵੇ। ਅਤੇ ਸਰਦਾਰ ਊਧਮ ਸਿੰਘ ਨੇ ਕੋਸ਼ਿਸ਼ ਵੀ ਨਹੀਂ ਕੀਤੀ ਕਿ ਉਸ ਜਗ੍ਹਾ ਤੋਂ ਭੱਜੇ। ਉਹ ਫਾਂਸੀ ਦਾ ਰੱਸਾ ਚੁੰਮਣ ਦੇ ਲਈ ਪਹਿਲਾਂ ਹੀ ਮਨ ਬਣਾ ਬੈਠੇ ਸੀ। ਉਹਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ। ਚਿਹਰੇ ਦੇ ਉੱਤੇ ਅੱਜ ਇੱਕ ਸਕੂਨ ਸੀ। ਉਹਨਾਂ ਦਾ ਆਪਣੇ ਆਪ ਦੇ ਨਾਲ ਕੀਤਾ ਵਾਅਦਾ, ਪੰਜਾਬ ਪੰਜਾਬ ਦੀ ਮਿੱਟੀ ਦੇ ਨਾਲ ਕੀਤਾ ਵਾਅਦਾ ਅੱਜ ਪੂਰਾ ਹੋ ਗਿਆ ਸੀ। ਆਖਿਰ 31 ਜੁਲਾਈ 1940 ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਅੱਜ ਅਸੀਂ ਉਸ ਮਹਾਨ ਸੂਰਮੇ ਨੂੰ ਯਾਦ ਕਰ ਰਹੇ ਹਾਂ ਜਿਸ ਨੇ ਸਾਨੂੰ ਸਿਖਾਇਆ ਅਣਖ ਦੇ ਨਾਲ ਜੀਵੀਦਾ ਕਿਵੇਂ ਆ। ਊਧਮ ਸਿੰਘ ਜੀ ਦਾ ਨਾਂ ਇਤਿਹਾਸ ਦੇ ਵਿੱਚ ਹਮੇਸ਼ਾ ਅਮਰ ਰਹੂਗਾ, ਜਿੱਦਾਂ ਅੰਬਰਾਂ ਦੇ ਉੱਤੇ ਧਰੂ ਤਾਰਾ ਹਮੇਸ਼ਾ ਚਮਕਦਾ ਰਹਿੰਦਾ, ਇਹ ਨਾਂ ਹਮੇਸ਼ਾ ਸਾਡੇ ਮਨਾਂ ਦੇ ਵਿੱਚ ਇਸੇ ਤਰ੍ਹਾਂ ਚਮਕਦਾ ਰਹੂਗਾ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚੱਲੀਏ
5: ਯਾਰ? ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਨਿਸ਼ਾਨਾ ਸਹੀ ਲਾਉਣ ਵਾਸਤੇ ਸਾਹਾਂ ਤੇ ਕੰਟਰੋਲ ਬਹੁਤ ਜ਼ਰੂਰੀ ਹੈ।

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
2: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰ ਚੱਲੀਏ?
3: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
1: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business plate lai gal karo. Vehicle experts Tim Forbes ya Cory Nal. Radio Hanji de hawale nal pao 3 saal di free service. Chadston Ford, ready, set, ਫੋਰਡ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ?
1: ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
5: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
6: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਹੈ?
5: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
7: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
5: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
8: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
5: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
10: ਸੋਨਾ ਚਾਹੀਦਾ?
11: ਭਰੋਸਾ ਚਾਹੀਦਾ?
10: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493

0: रेडियो हांजी 1674 AM कहिंदे ने एक सुपना ही तां हुंदा जिहड़ियां बंद अखां दे नाल वेख्या जांदा है, खुल्लियां अखां दे नाल तां हकीकत नूं अंजाम दित्ता जांदा है। वाह क्या बकवास फिलोसफिकल गलबात दे नाल मैं शुरुआत कीती है, पर बड़ियां चंगियां फिलोसफिकल गल्लां ते बड़ियां चंगियां साइंटिफिक गल्लां दे नाल प्रोग्राम डीप टॉक लै के डॉक्टर संदीप कौर जी हो गए हाजिर। संदीप जी सत श्री अकाल, वेलकम, की हाल चाल ने?
1: ਸ਼ਿਵਾ ਜੀ ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ। ਉਹ ਜਿਵੇਂ ਕਿਹੜੀ ਸੀਗੀ ਉਹ ਕਵਿਤਾ ਕਿ ਜ਼ਿੰਦਗੀ ਦੀ ਮੌਤ ਮੌਤ ਨਹੀਂ ਹੁੰਦੀ, ਸੁਪਨਿਆਂ ਦੀ ਮੌਤ ਮੌਤ ਹੁੰਦੀ ਹੈਗੀ ਹੈ, ਪਾਸ਼ ਦੀ।
1: ਹਾਂਜੀ ਪਾਸ਼,
0: ਸੁਪਨਿਆਂ ਦਾ ਮਰ ਜਾਣਾ ਮੌਤ ਹੁੰਦੀ ਹੈ। ਤੇ ਅੱਜ ਸੁਪਨਿਆਂ ਦੀ ਗੱਲ ਕਰਨੀ ਹੈਗੀ। ਆਪਾਂ ਪਿਛਲੀ ਵਾਰ ਮੇਰੇ ਖਿਆਲ ਦੇ ਨਾਲ ਸ਼ਾਇਦ ਹਿੰਟ ਦਿੱਤਾ ਵੀ ਸੀ, ਆਪਾਂ ਪਤਾ ਨਹੀਂ ਆਪਾਂ ਆਪਸ 'ਚ ਹੀ ਗੱਲ ਕੀਤੀ ਸੀ, ਔਨ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀਗੀ, ਪਰ ਬਹੁਤ ਸਾਰੇ ਸਰੋਤਿਆਂ ਨੂੰ ਹੁਣ ਪਤਾ ਲੱਗ ਹੀ ਗਿਆ ਨਾ ਕਿ ਪਿਛਲੀਆਂ 4-5 ਕੜੀਆਂ ਤੋਂ 4-5 ਸੀਰੀਜ਼ ਅਸੀਂ ਕੁਛ ਐਸੀਆਂ ਸਟਾਰਟ ਕੀਤੀਆਂ ਹੈਗੀਆਂ ਕਿ ਸਾਇੰਸ ਦੀ ਗੱਲ ਤਾਂ ਹੈ ਹੀ ਹੈ, ਡੀਪ ਟੋਕ ਸ਼ੋਅ ਹੈਗਾ, ਪਰ ਇੰਨੀਆਂ ਜ਼ਿਆਦਾ ਡੀਪ ਹੋ ਜਾਂਦੀਆਂ ਨੇ ਇਹ ਕਿ ਫਿਰ ਕਈ ਵਾਰ ਅਸੀਂ ਆਪ ਹੀ ਡੂੰਘੇ ਫਸ ਜਾਂਦੇ ਹਾਂ ਉਹਦੇ 'ਚ। ਫਿਲੋਸਫੀ ਵੀ ਵਿੱਚ ਹੁਣ ਨਾਲ ਸ਼ੁਰੂ ਕੀਤੀ ਹੈ। ਦੁਨੀਆਂ ਭਰ ਦੇ ਮਹਾਨ ਜਿਹੜੇ ਫਿਲੋਸਫਰ ਸੀਗੇ ਉਹਨਾਂ ਦੀਆਂ ਕੁਛ ਐਸੀਆਂ ਫਿਲੋਸਫੀਜ਼, ਕਿਉਂਕਿ ਉਹ ਸਿਰਫ ਜਿਵੇਂ ਦਰਸ਼ਨ ਸ਼ਾਸਤਰ ਕਹਿ ਲੈਂਦੇ ਹਾਂ, ਦਾਰਸ਼ਨਿਕ ਕਹਿ ਲੈਂਦੇ ਹਾਂ ਜਾਂ ਚਿੰਤਕ ਕਹਿ ਲੈਂਦੇ, ਸਿਰਫ ਇੰਨਾ ਕੁ ਨਹੀਂ ਸੀ, ਜਿਹੜੇ ਪੁਰਾਣੇ ਫਿਲੋਸਫਰ ਹੋਏ ਨੇ ਜਾਂ ਜਦੋਂ ਤੋਂ ਫਿਲੋਸਫੀ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈਗੀ ਹੈ। ਜਿਵੇਂ ਅਸੀਂ ਐਰਿਸਟੋਟਲ ਦੀ ਗੱਲ ਕੀਤੀ ਹੈ, ਸੁਕਰਾਤ ਦੀ ਗੱਲ ਕਰਾਂਗੇ ਅੱਗੇ ਚੱਲ ਕੇ, ਹੈ ਨਾ? ਸੋ ਇਹ ਸਾਰੇ ਜਦੋਂ ਫਿਲੋਸਫਰਸ ਦੀ ਗੱਲ ਆਉਂਦੀ ਹੈ ਜਾਂ ਦੁਨੀਆਂ ਨੂੰ ਜਦੋਂ ਦਰਸ਼ਨ ਸ਼ਾਸਤਰ ਮਿਲਣਾ ਸ਼ੁਰੂ ਹੋਇਆ, ਉਹ ਤੋਂ ਪਹਿਲਾਂ ਦਾ ਸਾਇੰਸ, ਉਸ ਡਿਊਰਿੰਗ ਦਾ ਸਾਇੰਸ ਅਤੇ ਉਹ ਤੋਂ ਬਾਅਦ ਦਾ ਹੁਣ ਅੱਜ ਕੱਲ੍ਹ ਦਾ ਸਾਇੰਸ, ਇਹ ਵੀ ਇੱਕ ਬੜਾ ਇੰਟਰਸਟਿੰਗ ਵਿਸ਼ਾ ਹੈਗਾ, ਇਸ ਕਰਕੇ ਉਹ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ। ਸੋ ਸੰਦੀਪ ਜੀ, ਕਿੱਦਾਂ ਬੀਤੇ ਦਿਨ, ਕਿੱਦਾਂ ਬੀਤੀਆਂ ਰਾਤਾਂ?
1: ਵਧੀਆ ਭਾਜੀ, ਜਦੋਂ ਦੀ ਸੁਪਨਿਆਂ ਵੱਲ, ਇਹਨਾਂ ਚੀਜ਼ਾਂ ਵੱਲ ਮੇਰਾ ਇੰਟਰਸਟ ਹੈ, ਮੈਂ ਵੀ ਹੁਣ ਆਪਣੇ ਸੁਪਨਿਆਂ ਨੂੰ ਥੋੜ੍ਹਾ ਧਿਆਨ ਨਾਲ ਦੇਖਣ ਲੱਗ ਗਈ। ਮਤਲਬ ਕਿ ਉੱਠ ਕੇ ਬਾਅਦ ਚੋਂ ਅਸਿਊਮ ਕਰਨ ਲੱਗ ਗਈ, ਅੱਛਾ ਕੀ ਹੋ ਰਿਹਾ ਸੀ ਮੇਰੇ ਸੁਪਨੇ 'ਚ, ਕਿਉਂ
0: ਕੈਲਕੂਲੇਸ਼ਨਸ ਹੋਣ ਲੱਗ ਗਈਆਂ, ਹੁਣ ਬੜਾ ਕੁਛ ਪੜ੍ਹ ਲਿਆ ਨਾ ਤੁਸੀਂ।
1: ਹਾਂਜੀ,
0: ਅੱਜ ਦਾ ਜਦੋਂ ਸ਼ੋਅ ਮੁੱਕੂਗਾ, ਅੱਜ ਬੈਠ ਕੇ ਤੁਸੀਂ ਵੀ ਜਿੰਨੇ ਵੀ ਸ਼ੋਅ ਸੁਣ ਰਹੇ ਹੈਗੇ ਹੋ ਬੈਠੇ, ਤੇ ਤੁਸੀਂ ਵੀ ਹੁਣ ਆਪਣੇ ਸੁਪਨਿਆਂ ਦੇ ਵੱਲ ਧਿਆਨ ਜ਼ਿਆਦਾ ਦੇਣ ਲੱਗ ਜਾਓਗੇ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਹੋਗੇ, ਅੱਛਾ ਉਹ ਤਾਂ ਸ਼ੋਅ 'ਚ ਇੱਦਾਂ ਕੀਤੀਆਂ ਸੀਗੀਆਂ ਗੱਲਾਂ, ਦਾਅਵੇ ਨਹੀਂ ਹੈਗੇ, ਬਟ ਜੋ ਐਵੀਡੈਂਸ ਜਾਂ ਜਿਸ ਕਿਸਮ ਦੀਆਂ ਗੱਲਾਂ ਹੁਣ ਤੱਕ ਸਾਇੰਸ ਕਰ ਚੁੱਕਿਆ ਸੁਪਨਿਆਂ ਦੇ ਨਾਲ ਜੁੜੀਆਂ, ਡ੍ਰੀਮਸ ਦੇ ਨਾਲ ਜੁੜੀਆਂ, ਉਹ ਹੀ ਅੱਜ ਦੇ ਦਿਨ ਆਪਾਂ ਤੁਹਾਡੇ ਤੱਕ ਰੱਖਾਂਗੇ। ਸੋ ਸਭ ਤੋਂ ਪਹਿਲਾਂ ਤਾਂ ਸਵਾਲ ਮੈਂ ਦਾਗਣ ਲੱਗ ਜਾਂ ਦਾੜ, ਕਿਉਂਕਿ ਮੇਰੇ ਫਿਰ ਕੁਸ਼ਚਨ ਜ਼ਿਆਦਾ ਹੋ ਜਾਂਦੇ ਨੇ ਅਤੇ ਤੁਹਾਡੇ ਕੋਲ ਜਵਾਬ ਇੰਨੇ ਵਧੀਆ ਹੈਗੇ ਨੇ ਕਿ ਲਾਜਵਾਬ ਹੋ ਜਾਂਦੇ।
1: ਜੀ ਬਿਲਕੁਲ, ਮੈਂ ਬਸ ਇਹ ਕਹਿਣਾ ਸੀ ਕਿ ਇਹ ਹੈਗਾ ਕਿ ਅੱਜ ਦੇ ਐਪੀਸੋਡ ਦੇ ਐਂਡ ਤੋਂ ਬਾਅਦ ਐਟਲੀਸਟ ਸਾਨੂੰ ਆਪਣੇ ਸੁਪਨੇ ਆਪਣੀ ਮੂਵੀ ਜ਼ਰੂਰ ਇੱਕ ਮੂਵੀ ਵਾਂਗ ਜ਼ੋਰ ਲੱਗਣ ਲੱਗ ਜੂਗੇ, ਕਿਉਂਕਿ ਆਪਾਂ ਧਿਆਨ ਨਹੀਂ ਨਾ ਦਿੰਦੇ ਬਹੁਤ ਆਪਣੇ ਸੁਪਨੇ ਵੱਲ, ਸਾਨੂੰ ਆਇਆ ਤੇ ਚੱਲ ਗਿਆ ਤੇ। ਹਾਂਜੀ,
0: ਵੈਸੇ ਤਾਂ ਸਾਰੇ ਅੱਖਾਂ 'ਚ ਸੁਪਨੇ ਲੈ ਕੇ ਹੀ ਆਏ ਹਾਂ, ਜਿਹੜੇ ਆਸਟ੍ਰੇਲੀਆ ਬੈਠੇ ਹੈਗੇ ਨੇ, ਜਿਹੜੇ ਇੰਡੀਆ 'ਚ ਵੀ ਬੈਠੇ ਨੇ, ਉਹ ਵੀ ਸੁਪਨੇ ਲੈ ਕੇ ਹੀ ਬੈਠੇ ਨੇ, ਐਂ ਤਾਂ ਹੈ ਨਹੀਂ, ਪਰ ਉਹ ਜਾਗਦੀਆਂ ਅੱਖਾਂ ਦੇ ਸੁਪਨੇ ਨੇ। ਜਿਹੜੇ ਸੁਪਨਿਆਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੇ ਨੇ ਕਿ ਸੁੱਤੇ ਪਏ ਹਾਂ, ਕਿਹੜੇ ਸੁਪਨੇ ਜਿਹੜੇ ਨੇ ਤੁਹਾਨੂੰ ਆਉਂਦੇ ਨੇ, ਅਤੇ ਉਹਨਾਂ ਦੇ ਨਾਲ ਜੁੜੀ ਹੋਈ ਸਾਇੰਸ ਕੀ ਕਹਿੰਦੀ ਹੈ, ਉਹਨਾਂ ਦੇ ਪਿੱਛੇ ਫਿਲੋਸਫੀ, ਜਾਂ ਮਤਲਬ ਫਿਲੋਸਫੀ ਤੋਂ ਪਹਿਲਾਂ ਵੀ ਸੁਪਨੇ, ਮਤਲਬ ਜਦੋਂ ਆਪਾਂ ਇਹ ਦਰਸ਼ਨ ਸ਼ਾਸਤਰ ਦੀ ਗੱਲ ਕਰਦੇ ਹੈਗੇ ਹਾਂ ਜਾਂ ਅਸੀਂ ਸੁਕਰੇਤ ਦੀ ਗੱਲ ਕਰਦੇ ਹਾਂ ਜਾਂ ਪਿਛਲੇ 'ਚ ਅਫਲਾਤੂਨ ਦੀ, ਅਰਿਸਟੋਟਲ ਦੀ ਵੀ ਗੱਲ ਕੀਤੀ ਸੀਗੀ, ਹੈ ਨਾ, ਇਹ 300-400 BC ਬਿਫੋਰ ਕ੍ਰਾਈਸਟ ਦੀ ਗੱਲ ਹੈਗੀ ਇਹ, ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੀ, ਹਾਂ ਉਹ ਚੀਜ਼ਾਂ ਹੈਗੀਆਂ ਕਿ ਡਾਕੂਮੈਂਟਡ ਨਹੀਂ ਹੋਈਆਂ ਹੋਣਗੀਆਂ, ਪਰ ਦਿਨ ਤਾਂ ਉਦੋਂ ਵੀ ਹੁੰਦੀ ਸੀ, ਰਾਤ ਤਾਂ ਉਦੋਂ ਵੀ ਹੁੰਦੀ ਸੀ, ਇਨਸਾਨ ਤਾਂ ਉਦੋਂ ਵੀ ਸੀਗੇ, ਖਾਂਦੇ ਪੀਂਦੇ ਸੀ, ਸੌ ਜਾਂਦੇ ਸੀ, ਈਟ ਸਲੀਪ ਰਿਪੀਟ, ਇਸ ਪ੍ਰੋਸੈਸ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਸੁਪਨੇ ਵੀ ਆਉਂਦੇ ਹੋਣਗੇ, ਅਤੇ ਕੋਈ ਇਸ ਕਿਸਮ ਦੇ ਕਿੰਨੇ ਕੁਛ ਕਿੰਨੇ ਕੁ ਜਿਹੜੇ ਹੈਗੇ ਨੇ ਡਾਕੂਮੈਂਟਡ ਐਵੀਡੈਂਸ ਜਾਂ ਕੋਈ ਗੱਲ ਇਸ ਕਿਸਮ ਦੀ ਕੋਈ ਮਿਲਦੀ ਹੈਗੀ ਹੈ ਜਾਂ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ, ਕਿਉਂਕਿ ਉਹ ਤਾਂ ਅਕਸਰ ਜਿਹੜੇ ਸੁਪਨੇ ਹੁੰਦੇ ਸੀ ਮੈਂ ਸੁਣਿਆ ਕਿ ਕੰਧਾਂ 'ਤੇ ਉਹ ਘੇਰ ਦਿੰਦੇ ਹੁੰਦੇ ਸੀ।
1: ਹਾਂਜੀ ਬਿਲਕੁਲ, ਜਿਹੜੀ ਆਪਾਂ ਨੂੰ ਕਿਹੜੀ ਪੁਰਾਣੀ ਉਹ ਗੁਫਾਵਾਂ ਦੇ ਵਿੱਚ ਵੀ ਕਈ ਵਾਰ ਮਿਲਦੇ ਆ ਪ੍ਰਿੰਟ, ਹੋ ਸਕਦਾ ਕਿ ਉਹ ਇਹਨਾਂ ਦੇ ਕੋਈ ਸੁਪਨਾ ਆਇਆ ਔਰ ਉਹਨਾਂ ਨੇ ਉਹ ਚੀਜ਼ ਹੈ ਨਾ ਯਾਦ ਰੱਖਣ ਲਈ ਉੱਤੇ ਕਰ ਦਿੱਤੀ। ਔਰ ਜਦੋਂ ਹਿਸਟੋਰੀਕਲ ਰਿਕਾਰਡ ਦੇਖਦੇ ਹਾਂ ਬਹੁਤ ਸਾਰੇ ਹੋਰ ਜਿਹੜੀਆਂ ਸਿਵਿਲਾਈਜੇਸ਼ਨ ਜਿਵੇਂ ਇਜਿਪਸ਼ੀਅਨ ਹੈਗੀਆਂ ਉਹਨਾਂ ਦੇ ਕਾਫੀ ਰਿਕਾਰਡ ਹੈਗੇ ਸਾਂਭੇ ਹੋਏ, ਤਾਂ ਉਹਨਾਂ ਦੀ ਆਪਾਂ ਨੂੰ ਮਿਲਦੀਆਂ ਹੈਗੀਆਂ, ਉਹਨਾਂ ਦੇ ਡਾਕੂਮੈਂਟ ਮਿਲਦੇ, ਓਬਵੀਅਸਲੀ ਉਹ ਇੱਕ ਅੱਜਕੱਲ ਜਿਹੜੀ ਅਸੀਂ ਲੈਂਗੁਏਜ ਬੋਲਦੇ ਉਹਦੇ ਚ ਨਹੀਂ ਹੁੰਦੇ, ਉਹ ਦੂਜੀ ਲੈਂਗੁਏਜ ਹੁੰਦੇ ਜਿਹਨੂੰ ਜਿਹੜਾ ਡੀਕੋਡ ਕਰਨਾ ਵੀ ਇੱਕ ਆਪਣੇ ਆਪ ਚ ਇੱਕ ਅਲੱਗ ਗੱਲ ਹੁੰਦੀ ਆ, ਹਨਾ।
0: ਸਿੰਬੋਲਿਕ ਲੈਂਗੁਏਜ ਕਹਿ ਦਿੰਦੇ ਨੇ ਉਹਨਾਂ ਨੂੰ, ਹਨਾ।
1: ਹਾਂਜੀ, ਉਹ ਵਾਲੀ ਲੈਂਗੁਏਜ ਉਹ ਯੂਜ਼ ਕਰਦੇ ਸੀਗੇ। ਜਿੱਦਾਂ ਮੋਸਟਲੀ ਫਿਲੋਸਫਰ, ਜਿੱਦਾਂ ਤੁਸੀਂ ਕਹੀਏ ਕਿ ਤਾਂ 2000-3000 ਸਾਲ ਪਹਿਲਾਂ ਜਿਹੜੇ ਹੋਣ ਲੱਗਿਆ ਫਿਲੋਸਫਰ, ਉਸ ਤੋਂ ਪਹਿਲਾਂ ਕਦੋਂ ਦੀ ਹਿਊਮਨ ਸਿਵਿਲਾਈਜੇਸ਼ਨ, ਜਦੋਂ ਅਸੀਂ ਆਪਣੇ ਪੋਡਕਾਸਟ ਚ ਵੀ ਗੱਲ ਕੀਤੀ ਸੀ ਕਿੰਨੇ ਹਜ਼ਾਰਾਂ ਸਾਲ ਪਹਿਲਾਂ, ਹਨਾ, 10,000 ਸਾਲ ਜਿਹੜਾ ਜਿੰਨੇ ਵੀ ਸਾਲ ਪਹਿਲਾਂ ਹਿਊਮਨ ਬੀਂਗ ਜਿਹੜਾ ਅਫਰੀਕਾ ਤੋਂ ਬਾਕੀ ਜਿਹੜੀ ਆ ਵਰਲਡ ਦੇ ਵਿੱਚ ਚਲਿਆ ਗਿਆ। ਸੋ ਉਸ ਤੋਂ ਪਹਿਲਾਂ ਵੀ ਜਿਹੜੇ ਆ 2000 ਸਾਲ ਤੋਂ ਪਹਿਲਾਂ ਵੀ ਕਾਫੀ ਜਿਹੜੇ ਹਿਊਮਨ ਸਾਡੇ ਸੀਗੇ ਪੂਰੇ ਵਰਲਡ ਦੇ ਵਿੱਚ ਸੀਗੇ, ਔਰ ਉਹਨਾਂ ਨੂੰ ਵੀ ਅਫਕੋਰਸ ਸੁਪਨੇ ਆਉਂਦੇ ਸੀਗੇ, ਬਟ ਕਿਉਂਕਿ ਉਸ ਟਾਈਮ ਅਸੀਂ ਇੰਨਾ ਫਿਲੋਸਫੀਕਲੀ ਨਹੀਂ ਸੋਚਦਾ ਸੀ ਕੋਈ, ਤਾਂ ਮੋਸਟਲੀ ਉਸ ਟਾਈਮ ਰਿਲੇਟ ਕਰ ਦਿੰਦੇ ਸੀ ਸੁਪਨਿਆਂ ਨੂੰ ਕਿ ਕੋਈ ਗੋਡ ਦੇ ਵੱਲੋਂ ਸੁਪਨਾ ਆਇਆ ਜੇ ਕਿਸੇ ਨੂੰ, ਹਨਾ, ਕੋਈ ਬੰਦੇ ਨੂੰ ਸੁਪਨਾ ਆਉਂਦਾ ਤਾਂ ਉਹ ਸੋਚਦਾ ਸੀਗਾ ਕਿ ਮੈਨੂੰ ਰੱਬ ਦੇ ਵੱਲੋਂ ਇਹ ਸੁਨੇਹਾ ਮਿਲਿਆ ਜੇ ਕੋਈ ਵੀ ਚੀਜ਼ ਆਈ, ਕਿਉਂਕਿ ਉਹੀ ਚੀਜ਼ ਮੋਸਟਲੀ ਉਸ ਟਾਈਮ ਹੁੰਦੀ ਸੀ, ਰਿਲੀਜਨ ਹੀ ਸਭ ਤੋਂ ਪਹਿਲਾਂ ਆਇਆ, ਹਨਾ। ਤੇ ਉਸ ਤੋਂ ਇਲਾਵਾ ਜਿਹੜੇ ਰਾਜੇ ਵਗੈਰਾ ਹੁੰਦੇ ਸੀਗੇ, ਕਿੰਗ ਹੁੰਦੇ ਸੀ, ਜਾਂ ਕੋਈ ਹੋਰ ਜਿਹੜੇ ਆ ਸੋਸਾਇਟੀ ਦੇ ਕੋਈ ਵੱਡੇ ਲੈਵਲ ਦੇ ਜਿਹੜੇ ਲੋਕ ਹੁੰਦੇ ਸੀ, ਉਹ ਥੋੜਾ ਜਿਹਾ ਮੈਨੂਪੁਲੇਟ ਵੀ ਕਰਦੇ ਸੀ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ, ਕਿ ਮੈਨੂੰ ਰੱਬ ਨੇ ਭੇਜਿਆ ਹੈਗਾ। ਵੈਸੇ ਅੱਜ ਕੱਲ ਵੀ ਲੋਕ ਕਰ ਦਿੰਦੇ ਹੈਗੇ ਆ, ਨਾ, ਨਾਨ ਬਾਇਓਲੋਜੀਕਲ, ਬਟ ਉਹ ਪੁਰਾਣੇ ਪਹਿਲਾਂ ਜ਼ਿਆਦਾ ਸੀਗੇ, ਹੁਣ ਲੋਕ ਸਮਝ ਜਾਂਦੇ ਆ ਕਿ ਜੋ ਵੀ ਚੱਲਦਾ, ਹਨਾ। ਤੇ ਉਹ ਪਹਿਲਾਂ ਇੱਦਾਂ ਕਰਕੇ ਥੋੜਾ ਜਿਹੜੇ ਸੀਗੇ ਰਾਜੇ ਆਪਣੇ ਆਪ ਨੂੰ ਕਰ ਦਿੰਦੇ ਹੁੰਦੇ ਸੀ ਅੱਗੇ, ਕਿ ਮੈਨੂੰ ਰੱਬ ਨੇ ਭੇਜਿਆ ਤੁਹਾਡੀ ਸੇਵਾ ਕਰਨ ਲਈ, ਜਾਂ ਮੇਰੀ ਫੈਮਿਲੀ ਨੂੰ ਜਿਹੜਾ ਤੁਹਾਡੇ ਜਿਹੜਾ ਸੇਵਾ ਕਰਨ ਲਈ ਭੇਜਿਆ ਗਿਆ, ਹਨਾ। ਤੇ ਉਦਾਂ ਕਰਕੇ ਜਿਹੜਾ ਲੋਕਾਂ ਨੂੰ ਕਰਦੇ ਸੀ, ਤਾਂ ਮੋਸਟਲੀ ਜਿਹੜਾ ਏਦਾਂ ਹੀ ਜਿਹੜਾ ਰੱਬ ਨਾਲ ਹੀ ਰਿਲੇਟ ਕੀਤਾ ਜਾਂਦਾ ਸੀ ਕਿ ਦੇਵਤਿਆਂ ਨੇ ਕੋਈ ਭੇਜਿਆ ਮੈਸੇਜ ਤਾਂ ਤੁਹਾਨੂੰ ਸੁਪਨਾ ਆਇਆ। ਔਰ ਈਵਨ ਗ੍ਰੀਕ ਦੇ ਵਿੱਚ ਜਿਹੜਾ ਕਹਿੰਦੇ ਟੈਂਪਲ ਵੀ ਹੁੰਦੇ ਸੀ ਜਿਹਨਾਂ ਨੂੰ ਡ੍ਰੀਮ ਟੈਂਪਲਸ ਕਹਿੰਦੇ ਸੀਗੇ, ਤਾਂ ਉਹਨਾਂ ਟੈਂਪਲਸ ਦੇ ਵਿੱਚ ਲੋਕ ਜਾਂਦੇ ਸੀ, ਰਿਚੁਅਲ ਸੀਗੇ ਪ੍ਰੋਪਰ, ਉਹ ਉਹਨਾਂ ਟੈਂਪਲ ਦੇ ਵਿੱਚ ਇੱਕ ਅਲੱਗ ਤੋਂ ਕਮਰਾ ਜਿਹੜਾ ਬਣਿਆ ਹੁੰਦਾ ਸੀ, ਜਿਹੜਾ ਡ੍ਰੀਮਸ ਲੈਣ ਲਈ ਹੀ ਪਰਟੀਕੁਲਰ ਕਮਰਾ ਸੀ ਨਾ, ਤਾਂ ਪ੍ਰੋਪਰ ਰਿਚੁਅਲ ਪਹਿਲਾਂ ਫੋਲੋ ਕਰਦੇ ਸੀ, ਉਹ ਮੰਦਿਰ ਚ ਜਾਂਦੇ ਸੀ ਆਪਣਾ, ਜੋ ਅੱਜ ਵੀ ਜੋ ਆਪਾਂ ਕਰਦੇ ਹਾਂ, ਜਾ ਕੇ ਇਸ਼ਨਾਨ ਕਰਦੇ ਹਾਂ, ਸਾਰਾ ਕੁਛ, ਹੈ ਨਾ, ਆਪਣੇ ਆਪ ਨੂੰ ਸਾਫ਼ ਕਰਦੇ ਸੀਗੇ, ਤੇ ਫਿਰ ਉਹ ਰਾਤ ਨੂੰ ਉੱਥੇ ਸੌ ਜਾਂਦੇ ਸੀਗੇ, ਔਰ ਉਹ ਐਜ਼ਿਊਮ ਕਰਦੇ ਸੀਗੇ ਕਿ ਜਿਹੜਾ ਉੱਥੇ ਉਹਨਾਂ ਦਾ ਮੈਡੀਸਿਨ ਦਾ ਦੇਵਤਾ ਜਿਹੜਾ ਵੀ ਮੰਨਦੇ ਸੀਗੇ, ਕਿ ਉਹ ਜੇ ਤੁਹਾਡੇ ਤੇ ਮਿਹਰਬਾਨ ਹੋਊਗਾ ਤਾਂ ਤੁਹਾਨੂੰ ਸੁਪਨਾ ਆਊਗਾ, ਔਰ ਮਤਲਬ ਤੁਹਾਨੂੰ ਕੋਈ ਡਿਜ਼ੀਜ਼ ਆ ਤਾਂ ਹੀਲ ਹੋ ਜੂਗੀ, ਹੈ ਨਾ। ਫਿਰ ਉਸ ਤੋਂ ਬਾਅਦ ਨੈਕਸਟ ਡੇ ਜਿਹੜੇ ਉੱਥੇ ਪ੍ਰੀਸਟ ਹੁੰਦੇ ਸੀਗੇ, ਉਹ ਉਸ ਉਹਨਾਂ ਸੁਪਨੇ ਦੀ ਇੰਟਰਪ੍ਰੀਟੇਸ਼ਨ ਵੀ ਕਰਦੇ ਹੁੰਦੇ ਸੀ ਕਿ ਕੀ ਮਤਲਬ ਹੋ ਸਕਦਾ ਤੁਹਾਡੇ ਇਸ ਸੁਪਨੇ ਦਾ। ਔਰ ਫਿਰ ਜਿੱਦਾਂ ਬਾਈ ਚਾਂਸ ਜਿਹੜਾ ਕਿਸੇ ਦਾ ਮੰਨ ਲਓ ਸੁਪਨਾ ਸੱਚ ਹੋ ਗਿਆ, ਹਨਾ, ਤਾਂ ਉਹ ਫਿਰ ਜਿੱਦਾਂ ਅੱਜ ਵੀ ਆਪਾਂ ਕਰਦੇ ਹਾਂ ਕਿ ਚੜਾਉਂਦੇ ਆ ਕੁਛ ਵੀ, ਹਨਾ, ਮੰਦਰਾਂ ਚ ਗੁਰਦੁਆਰਿਆਂ ਚ, ਸੇਮ ਏਦਾਂ ਉੱਥੇ ਵੀ ਉਹ ਚੜਾਉਂਦੇ ਸੀ, ਤਾਂ ਸਪੈਸ਼ਲ ਟੈਂਪਲ ਵੀ ਹੁੰਦੇ ਸੀਗੇ ਡ੍ਰੀਮਸ ਦੇ ਲਈ ਹੀ ਬਣੇ ਹੋਏ, ਕਿ ਤੁਹਾਨੂੰ ਵਧੀਆ ਡ੍ਰੀਮ ਆਉਣ ਜਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਤੁਹਾਨੂੰ ਡ੍ਰੀਮ ਦੇ ਵਿੱਚ ਕੁਛ ਦੱਸਿਆ ਜਾਵੇ ਤੇ ਤੁਹਾਡੀ ਪ੍ਰੋਬਲਮ ਕਿਓਰ ਹੋ ਜਾਵੇ, ਹਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਲੋਸਫੀ ਤੋਂ ਪਹਿਲਾਂ ਜਿਹੜੀਆਂ ਸੁਪਨਿਆਂ ਦੇ ਬਾਰੇ ਚ ਲੋਕ ਸੋਚਦੇ ਸੀਗੇ, ਬਟ ਅਫਕੋਰਸ ਜਦੋਂ ਕੁਛ ਕੁ ਫਿਲੋਸਫਰ ਆਏ, ਉਹਨਾਂ ਨੇ ਫਿਰ ਥੋੜਾ ਰੈਸ਼ਨਲੀ ਸੋਚਣਾ ਸ਼ੁਰੂ ਕੀਤਾ ਕਿ ਕਿਉਂ ਆਉਂਦੇ ਆ, ਜਿਹਨਾਂ ਦੀ ਅਸੀਂ ਗੱਲ ਕਰਾਂਗੇ ਅੱਗੇ।
0: ਪਰ ਉਹ ਹੁਣ ਵੀ ਮੇਰੇ ਖਿਆਲ ਦੇ ਨਾਲ ਸੰਦੀਪ ਜੀ ਉਹ ਕੰਟੀਨਿਊ ਹੈਗੇ। ਇਨਫੈਕਟ ਆਪਾਂ 2000-2500 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਫਿਲੋਸਫਰ ਆਏ ਜਾਂ ਉਸ ਤੋਂ ਬਾਅਦ ਸਾਇੰਸਦਾਨ ਵੀ ਆਏ। ਇਨਫੈਕਟ ਆਹ ਹੁਣ ਅੱਜ ਕੱਲ੍ਹ ਵਾਈਕਿੰਗ ਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ, ਨਾਰਵੇ ਦੀ ਟੀਮ ਸੌਕਰ ਦੇ ਵਿੱਚ ਆ ਰਹੀ ਹੈ, ਪਰ ਉਹਦੇ 'ਚ ਇਹ ਗੱਲ ਬੜੀ ਆਉਂਦੀ ਹੈ ਕਿ ਜਿਵੇਂ ਹੁਣ ਉਹ ਵਾਈਕਿੰਗ ਸੀਰੀਜ਼ ਵੀ ਆ, ਹੋਰ ਵੀ ਜਿੰਨੀਆਂ ਵੀ ਫਿਲਮਾਂ ਆਪਾਂ ਦੇਖੀ ਜਾਂਦੇ ਹਾਂ, ਹੋਰ ਵੀ ਜਿੰਨੇ ਵੀ ਦੇਖੇ ਨੇ, ਦਰਸ਼ਨ ਸ਼ਾਸਤਰ ਪੜ੍ਹੋ ਤੁਸੀਂ ਜਾਂ ਸਾਡੇ ਧਾਰਮਿਕ ਗ੍ਰੰਥ ਪੜ੍ਹ ਲਓ, ਹੈ ਨਾ, ਉਹਦੇ 'ਚ ਸੁਪਨਿਆਂ ਦੇ ਆਧਾਰ ਦੇ ਉੱਤੇ ਪੂਰੀ ਦੀ ਪੂਰੀ ਕਹਾਣੀ ਰਚੀ ਜਾ ਜਾਂਦੀ ਹੁੰਦੀ ਸੀ। ਜਿਵੇਂ ਕੈਕਈ ਨੂੰ ਸੁਪਨਾ ਆਇਆ ਕਿ ਮੇਰੇ ਤੋਂ ਮੇਰਾ ਰਾਜ ਖੋਲਿਆ ਜਾਊਗਾ, ਤਾਂ ਉਹਨੇ ਜਿਹੜਾ ਰਾਜਾ ਦਸ਼ਰਥ ਤੋਂ ਜਿਹੜਾ ਇੱਕ ਸੰਕਲਪ ਲੈ ਲਿਆ ਕਿ ਮੇਰੇ ਪੁੱਤਰ ਬੈਠਣਗੇ ਗੱਦੀ 'ਤੇ, ਹੈ ਨਾ, ਰਾਮ ਜੀ ਨੂੰ ਭੇਜ ਦਿਉ। ਜਾਂ ਫਿਰ ਜਿਹੜੇ ਮਹਾਭਾਰਤ ਦੇ ਵਿੱਚ ਵੀ ਇਸੇ ਤਰੀਕਿਆਂ ਦੇ ਨਾਲ ਧ੍ਰਿਤਰਾਸ਼ਟਰ ਜਿਹੜੇ ਸੀ ਉਹ ਸੁਪਨੇ ਲੈਂਦੇ ਸੀ। ਵਾਈਕਿੰਗ ਸੀਰੀਜ਼ ਦੀ ਆਪਾਂ ਗੱਲ ਕਰਦੇ ਹਾਂ, ਉਹਦੇ 'ਚ ਵੀ ਇਹ ਦਿਖਾਉਂਦੇ ਨੇ ਕਿ ਇੱਕ ਬੜਾ ਬਜ਼ੁਰਗ ਬੰਦਾ ਉਹਨਾਂ ਦਾ, ਅਤੇ ਉਹ ਦੇਖ ਲੈਂਦਾ ਰਾਤ ਨੂੰ, ਅਤੇ ਉਹ ਫਿਰ ਦੱਸ ਦਿੰਦਾ ਵੀ ਇਹਦੀ ਮੌਤ ਹੋਣੀ ਹੈ, ਅਤੇ ਇੱਥੇ ਫਲਾਣੇ ਰਾਜੇ ਨੇ ਆ ਜਾਣਾ, ਅਤੇ ਇਹਦਾ ਰਾਜ ਭਾਗ ਹੋਊਗਾ ਇਹਦਾ ਨਹੀਂ। ਸੋ ਉਹਨਾਂ ਚੀਜ਼ਾਂ ਨੂੰ ਉਹ ਮੰਨਦੇ ਵੀ ਹੁੰਦੇ ਸੀਗੇ, ਹੈ ਨਾ। ਅਤੇ ਜਾਂ ਤਾਂ ਉਹੀ ਗੱਲ ਵੀ ਜਿਵੇਂ ਤੁਸੀਂ ਕਹਿ ਦਿੰਦੇ ਹੋ ਕਿ ਆਂਦੇ ਬਾਕੀਆਂ ਨੂੰ ਵੀ ਹੋਣਗੇ, ਪਰ ਉਹ ਕਹਿੰਦੇ ਹੋਣਗੇ ਵੀ ਲੈ ਮੈਂ ਦੱਸਿਆ, ਉਹਨਾਂ ਨੇ ਕਹਿਣਾ ਤੂੰ ਵੱਡਾ ਉੱਥੇ ਪੰਡਿਤ ਬਣਿਆ ਹਨਾ।
1: ਹਾਂਜੀ ਨਹੀਂ, ਇੱਕ ਮੈਥਮੈਟੀਸ਼ੀਅਨ ਜਿਹੜੇ ਆਪਣੇ ਹੋਏ ਆ ਰਾਮਾਨੁਜਨ, ਸ਼੍ਰੀ ਨਿਵਾਸ ਰਾਮਾਨੁਜਨ, ਉਹ 1887 ਚ ਉਹਨਾਂ ਦਾ ਬਰਥ ਹੋਇਆ ਸੀ। ਉਹ ਇੰਡੀਆ ਦੇ ਮਤਲਬ ਵਰਲਡ ਦੇ ਮਤਲਬ ਬਹੁਤ ਵੱਡੇ ਮੈਥਮੈਟੀਸ਼ੀਅਨ ਹੈਗੇ ਆ ਹਨਾ। ਉਹਨਾਂ ਨੇ ਜਦੋਂ ਉਹਨਾਂ ਦੀ ਮੰਮੀ ਜਿਹੜੇ ਸੀਗੇ ਉਹ ਨਹੀਂ ਮੰਨਦੇ ਸੀਗੇ ਉਹਨਾਂ ਨੂੰ ਅਮੈਰੀਕਾ ਭੇਜਣ ਨੂੰ ਉਸ ਟਾਈਮ ਦੇ ਵਿੱਚ, ਮਤਲਬ 19th century ਦੇ ਵਿੱਚ, ਤਾਂ ਉਹ ਨਹੀਂ ਭੇਜਦੇ ਸੀਗੇ। ਬਟ ਉਹਨਾਂ ਨੂੰ ਫਿਰ ਆਈ ਥਿੰਕ ਉਹਨਾਂ ਦੀ ਮੰਮੀ ਨੂੰ ਜਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸੁਪਨਾ ਆਇਆ, ਜਿਹੜੀ ਦੇਵੀ ਨੂੰ ਉਹ ਮੰਨਦੇ ਸੀਗੇ ਕਿ ਉਹਨਾਂ ਉਸ ਦੇਵੀ ਨੇ ਕਿਹਾ ਉਹਨੂੰ ਕਿ ਇਹਨੂੰ ਜਾਣ ਦਿਓ ਹਨਾ, ਤੇ ਉਹ ਗਿਆ। ਉਹ ਮਤਲਬ ਐਜ਼ ਏ ਮਤਲਬ ਮੈਥਮੈਟੀਸ਼ੀਅਨ ਸੀਗਾ, ਬਟ ਉਹ ਮੰਨਦਾ ਸੀ। ਆਫਕੋਰਸ ਜਿਹੜਾ ਹੁਣ ਸਾਡੇ ਕੋਲ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਸੀ, ਐਪੀਸੋਡ ਚ ਗੱਲ ਵੀ ਕਰਾਂਗੇ ਕਿ ਕਿਉਂ ਸੁਪਨੇ ਸਾਨੂੰ ਇੰਨੇ ਜਿਹੜੇ ਆ, ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ, ਕਿਉਂਕਿ ਸਾਡੇ ਦਿਮਾਗ 'ਚ ਜੋ ਵੀ ਗੱਲਾਂ ਘੁੰਮਦੀਆਂ ਹਨਾ, ਤੇ ਉਹ ਆਪਾਂ ਦੇਖਾਂਗੇ। ਬਟ ਇੱਕ ਸਾਇੰਟਿਸਟ ਸੀ, ਬਾਕੀ ਵੀ ਜਦੋਂ ਤੁਸੀਂ ਕਿਹਾ ਕਿ ਹਿਸਟਰੀ 'ਚ ਹੁੰਦਾ ਸੀ, ਔਰ ਸਿਰਫ ਇਹਨਾਂ ਦੇਵੀ ਔਰ ਉਹਨਾਂ ਦਾ ਨਹੀਂ ਸੀ, ਇਹ ਵੀ ਸੋਚਦੇ ਸੀ ਕਿ ਜਿਹੜਾ ਸਾਨੂੰ ਫਿਊਚਰ ਦੇ ਬਾਰੇ 'ਚ ਵੀ ਇਹ ਦੱਸਦੇ ਆ ਸੁਪਨੇ, ਕਿ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਮੰਨ ਲਓ ਸੁਪਨੇ 'ਚ ਕਿਸੇ ਨੂੰ ਦੱਸਦਾ ਕਿ ਕੱਲ ਨੂੰ ਤੂੰ ਮਰ ਜਾਣਾ ਜਾਂ ਕੁਛ ਵੀ ਐਵੇਂ ਦਾ ਹਨਾ, ਤਾਂ ਉਹ ਸਾਰੀ ਜਿਹੜਾ ਇਹ ਵੀ ਸੋਚਦੇ ਸੀ ਕਿ ਫਿਊਚਰ ਵੀ ਸਾਨੂੰ ਦੱਸਿਆ ਜਾਂਦਾ ਸੁਪਨੇ ਦੇ ਵਿੱਚ।
0: ਓਕੇ, ਤੇ ਆਪਾਂ ਵੈਸੇ ਪਿਛਲੇ 2-3 ਐਪੀਸੋਡ ਦੇ ਵਿੱਚ ਪਰਟੀਕੁਲਰ ਫਿਲਾਸਫਰਸ ਜਿਹੜੇ ਸੀਗੇ ਉਹਨਾਂ ਦੀ ਇੱਕ ਦੋ ਫਿਲਾਸਫੀ, ਮਤਲਬ ਉਹਨਾਂ ਦੀ ਕੋਈ ਇੱਕ ਥਿਊਰੀ ਜਿਹੜੀ ਉਹਨਾਂ ਨੇ ਸੁਜੈਸਟ ਕੀਤੀ ਸੀ ਉਹਦੇ 'ਤੇ ਗੱਲ ਕਰਦੇ ਹੁੰਦੇ ਸੀ। ਸੁਪਨਿਆਂ ਦੇ ਬਾਰੇ ਕਿਸੇ ਪਰਟੀਕੁਲਰ ਫਿਲਾਸਫਰ ਨੇ ਬੋਲਿਆ ਉਹਦੀ ਵੱਲ ਬਾਰੇ ਗੱਲ ਕਰਨੀ ਹੈ, ਜਾਂ ਪੁਰਾਤਨ ਸਮਿਆਂ ਦੇ ਵਿੱਚ ਫਿਲਾਸਫਰ ਨੇ ਕਦੇ ਇਹਦੇ ਬਾਰੇ ਕਦੇ ਕੁਛ ਕਿਹਾ?
1: ਹਾਂਜੀ ਹਾਂਜੀ ਬਿਲਕੁਲ, ਅੱਜ ਅਸੀਂ ਜਿੱਦਾਂ ਸਾਡਾ ਅਰਿਸਟੋਟਲ ਦਾ ਸਾਡਾ ਫੇਵਰੇਟ ਹੈਗਾ, ਉਹ ਤਾਂ ਹਰ ਜਿਹੜਾ ਕੋਈ ਵੀ ਕੋਨਸੈਪਟ ਹੋਵੇ ਉਹਦੇ ਵਿੱਚ ਆ ਹੀ ਜਾਂਦਾ ਹੈ। ਬਟ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਪਲੇਟੋ ਦੀ ਜਾਂ ਹੋਰ ਦੀ। ਸੋ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਪਹਿਲਾਂ ਇੱਦਾਂ ਮੰਨਦੇ ਸੀ ਕਿ ਜਿਹੜਾ ਇਹ ਕੋਈ ਰੱਬੀ ਜਿਹੜੀ ਜਿਹੜੀ ਪਾਵਰ ਹੈਗੀ ਆ, ਜਿਹੜੀ ਸਾਨੂੰ ਸੁਪਨੇ ਆਉਂਦੇ ਆ। ਬਟ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਟਾਈਮ ਲੰਘਦਾ ਜਾਂਦਾ, ਤਾਂ ਬਹੁਤ ਸਾਰੇ ਲੋਕ ਐਵੇਂ ਹੁੰਦੇ ਆ ਜਿਹੜੇ ਚੀਜ਼ਾਂ ਨੂੰ ਕੁਐਸਚਨ ਕਰਦੇ ਆ ਹਨਾ, ਉਹਨਾਂ ਨੂੰ ਲੱਗਦਾ ਕਿ ਨਹੀਂ ਐਵੇਂ ਨਹੀਂ ਹੋ ਸਕਦਾ, ਕਿਉਂ ਇਹ ਚੀਜ਼ਾਂ ਹੋਈਆਂ। ਤੇ ਇਹਨਾਂ ਦੇ ਵਿੱਚੋਂ ਇਹ ਜਿਹੜੇ ਸਾਡੇ ਕੁਛ ਜਿਹੜੇ ਸੀਗੇ ਫਿਲੋਸਫਰ, ਜਿਵੇਂ ਸਾਡਾ ਮੈਂ ਦੱਸਿਆ ਹੀ ਆ ਕਿ ਮੰਨਦੇ ਸੀ ਦੇਵਤਿਆਂ ਦੀ ਆਵਾਜ਼, ਬਟ ਜਿਹੜਾ ਸਾਡਾ ਇੱਕ ਫਰੋਇਡ ਕਰਕੇ ਫਿਲੋਸਫਰ ਸੀਗਾ, ਔਰ ਪਲੇਟੋ ਜਿਹੜਾ ਅਰਿਸਟੋਟਲ ਦਾ ਗੁਰੂ ਸੀਗਾ, ਪਹਿਲਾਂ ਉਹਦੀ ਜੇ ਮੈਂ ਗੱਲ ਕਰਾਂ, ਉਹ ਵੀ ਇਹੀ ਸੋਚਦਾ ਸੀ ਕਿ ਜਿਹੜਾ ਸਾਡਾ ਮਾਇੰਡ ਹੈਗਾ ਕੋਈ ਜਿਹੜੀ ਬਹੁਤ ਆਰਡੀਨਰੀ ਚੀਜ਼ ਨਹੀਂ ਹੈਗੀ, ਇਹਦੇ ਅੰਦਰ ਜਿਹੜੀਆਂ ਡਿਫਰੈਂਟ ਡਿਫਰੈਂਟ ਪਾਵਰਸ ਜਿਹੜੀਆਂ ਕੰਮ ਕਰਦੀਆਂ, ਤੇ ਇੱਕ ਲੌਜਿਕ ਆ ਜਿਹੜਾ ਸਾਨੂੰ ਸੋਚਣ ਲਈ ਜਾਂ ਫੈਸਲੇ ਜੋ ਵੀ ਆਪਾਂ ਡਿਸੀਜਨ ਲੈਂਦੇ ਹਾਂ ਜਾਂ ਆਪਣੇ ਆਪ ਨੂੰ ਕੰਟਰੋਲ ਕਰਨੇ ਆ, ਉਹਨਾਂ ਨੂੰ ਕਾਬੂ ਕਰਨ 'ਚ ਜਿਹੜੀ ਸਾਨੂੰ ਹੈਲਪ ਕਰਦਾ ਹਨਾ। ਕੋਈ ਇੱਕ ਪਾਸੇ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਤੇ ਦੂਜੇ ਪਾਸੇ ਸਾਡੀਆਂ ਵਿਸ਼ਿਜ਼ ਹੋ ਗਈਆਂ, ਸਾਨੂੰ ਜੋ ਡਰ ਲੱਗਦਾ ਹੈ ਜਾਂ ਚੀਜ਼ਾਂ ਤੋਂ ਜਾਂ ਜੋ ਸਾਨੂੰ ਗੁੱਸਾ ਆਉਂਦਾ ਹਨਾ, ਜਾਂ ਸਾਡੇ ਇਮੋਸ਼ਨਸ ਹੈਗੇ ਆ, ਤੇ ਇਹ ਸਾਡੇ ਜਿਹੜੀ ਆ ਜਦੋਂ ਅਸੀਂ ਜਾਗਦੇ ਵੀ ਹੁੰਦੇ ਹਾਂ ਤਾਂ ਵੀ ਜਿਹੜਾ ਲਾਈਫ ਦੇ ਵਿੱਚ ਇਹ ਜਿਹੜੇ ਲੌਜਿਕ ਸਾਡੀਆਂ ਫੀਲਿੰਗਸ ਨੂੰ ਕੰਟਰੋਲ 'ਚ ਰੱਖਦੇ ਆ ਹਨਾ, ਪਰ ਜਦੋਂ ਅਸੀਂ ਸੌ ਜਾਂਦੇ ਹਾਂ ਉਹਦੇ ਕਹਿਣਾ ਸੀ, ਤਾਂ ਉਸ ਟਾਈਮ ਕੀ ਹੈ ਜਿਹੜਾ ਸਾਨੂੰ ਕੰਟਰੋਲ ਹੁੰਦਾ ਆਪਣੇ ਆਪ ਤੇ, ਜਿਹੜੇ ਅਸੀਂ ਲੌਜੀਕਲੀ ਆਪਣੇ ਆਪ ਨੂੰ ਦੇਖ ਕੇ ਚੱਲਦੇ ਹਾਂ ਹਨਾ, ਕਿ ਇਹ ਚੀਜ਼ ਅਸੀਂ ਨਹੀਂ ਕਰਨੀ, ਜਾਂ ਇਹ ਚੀਜ਼ ਸਾਨੂੰ ਜਿਹੜੀ ਆ ਮੈਨੂੰ ਨੁਕਸਾਨ ਕਰੂਗੀ, ਪਰ ਜਦੋਂ ਅਸੀਂ ਸੌ ਜਾਂਦੇ ਹਾਂ ਤਾਂ ਉਹ ਕਹਿੰਦਾ ਸੀ ਕਿ ਉਸ ਟਾਈਮ 'ਚ ਕੀ ਹੁੰਦਾ ਕਿ ਸਾਡੀ ਜਿਹੜੀਆਂ ਇਹ ਲੌਜਿਕ ਚੀਜ਼ਾਂ ਜਿਹੜੀਆਂ ਲੌਜਿਕ ਵਾਲੀਆਂ ਜਿਹੜਾ ਬਾਹਰਲੀਆਂ ਚੀਜ਼ਾਂ ਇਹ ਬੰਦ ਹੋ ਜਾਂਦੀਆਂ, ਤੇ ਸਾਡਾ ਜਿਹੜਾ ਜਿਹੜੇ ਦਿਮਾਗ ਹੈਗਾ ਉਹ ਨੀਂਦ ਚ ਜਿਹੜਾ ਸਾਨੂੰ ਸੁਪਨੇ ਆਣ ਉਹ ਵਾਲੇ ਸੁਪਨੇ ਆਣ ਲੱਗ ਜਾਂਦੇ ਜਿਹਨਾਂ ਨੂੰ ਅਸੀਂ ਜਾਗਦੇ ਹੋਏ ਕੰਟਰੋਲ ਕਰ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੂੰ ਹਨਾ। ਮੰਨ ਲਓ ਤੁਹਾਨੂੰ ਕਿਸੇ ਦੇ ਕੋਲ ਕੋਈ ਚੀਜ਼ ਸੋਹਣੀ ਲੱਗ ਰਹੀ ਹੈ, ਤੁਹਾਡਾ ਦਿਲ ਕਰ ਲਿਆ ਉਹਦੇ ਤੋਂ ਲੈ ਲਓ, ਬਟ ਐਥੀਕਲੀ ਤੁਸੀਂ ਸੋਚੋਗੇ ਕਿ ਨਹੀਂ ਲੈ ਸਕਦਾ, ਬਟ ਸੁਪਨੇ 'ਚ ਤੁਸੀਂ ਉਹਦੇ ਤੋਂ ਖੋ ਸਕਦੇ ਆ ਚੀਜ਼। ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਇਹਨਾਂ ਜਿਹੜੀ ਚੀਜ਼ਾਂ ਜਿਹੜੀ ਚੀਜ਼ਾਂ ਤੁਸੀਂ ਜਾਗਦੇ ਹੋਏ ਨਹੀਂ ਕਰ ਸਕਦੇ, ਉਹ ਤੁਸੀਂ ਸੁਪਨੇ 'ਚ ਕਰ ਲੈਂਦੇ ਆ, ਤੁਹਾਡਾ ਮਨ ਜਿਹੜਾ ਸੁਪਨੇ 'ਚ ਉਹ ਚੀਜ਼ਾਂ ਨੂੰ ਕਰਦਾ ਹੈਗਾ। ਉਹਦੀ ਜਿਹੜੀ ਇੱਕ ਇੱਕ ਬੁੱਕ ਉਹਨੇ ਪਬਲਿਸ਼ ਕੀਤੀ ਸੀ, ਰਿਪਬਲਿਕ ਜਿਹੜੀ ਬੁੱਕ ਦਾ ਜਿਹੜਾ ਨਾਮ ਸੀਗਾ, ਤੇ ਉਹਦੇ 'ਚ ਉਹਨੇ ਇਹੀ ਦੱਸਿਆ ਸੀ ਕਿ ਜਿਹੜਾ ਜੋ ਵੀ ਅਸੀਂ ਜਿੱਦਾਂ ਅਸੀਂ ਅੱਜ ਕੱਲ ਲਾਈਫ 'ਚ ਜਿਵੇਂ ਇੰਸਟਾ ਜਾਂ ਸੋਸ਼ਲ ਮੀਡੀਆ ਅਸੀਂ ਯੂਜ਼ ਕਰਦੇ, ਜੋ ਅਸੀਂ ਉਹਦੇ ਤੇ ਫੋਟੋਜ਼ ਪਾਉਂਦੇ ਹਾਂ ਆਪਾਂ ਸੁਣਦੇ ਹਾਂ ਨਾ, ਕਿ ਐਕਚੁਅਲ 'ਚ ਹਰ ਕਿਸੇ ਦੀ ਲਾਈਫ ਉਦਾਂ ਦੀ ਨਹੀਂ ਹੁੰਦੀ। ਸੋ ਉਹ ਵੀ ਇਹੀ ਕਹਿੰਦਾ ਸੀ ਕਿ ਜਦੋਂ ਜਾਗਦੇ ਟਾਈਮ ਜਿਹੜਾ ਅਸੀਂ ਲੋਜੀਕਲੀ ਸੋਚਦੇ ਹਾਂ, ਸੋਸਾਇਟੀ ਨੂੰ ਮਾਇੰਡ 'ਚ ਰੱਖ ਕੇ ਸੋਚਦੇ ਹਾਂ, ਪਰ ਮੈਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਕੋਈ ਅਸੀਂ ਇਹਨਾਂ ਬਾਰੇ ਬੋਦਰ ਨਹੀਂ ਕਰਦੇ, ਤਾਂ ਇਸ ਲਈ ਸਾਨੂੰ ਸੁਪਨੇ ਆਉਂਦੇ ਆ। ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਜੋ ਸਾਡੇ ਮਨ 'ਚ ਹੁੰਦਾ ਆ ਉਹੀ ਸਾਨੂੰ ਸੁਪਨਿਆਂ 'ਚ ਦੇਖਦਾ ਹੈ ਹਨਾ।
0: ਰਾਈਟ ਰਾਈਟ
1: ਪਰ ਉਹਦਾ ਇਹੀ ਕਹਿਣਾ ਸੀ ਕਿ ਇੱਦਾਂ ਨਹੀਂ ਹੈਗਾ ਕੋਈ ਕਿ ਤੁਹਾਨੂੰ ਕੋਈ ਜਿਹੜਾ ਇਹ ਹਿਡਨ ਮੈਸੇਜ ਆ ਰਿਹਾ ਹੈ ਕਿਤੋਂ ਜਾਂ ਕੋਈ ਹਨਾ ਕੋਈ ਇੱਦਾਂ ਦੀ ਚੀਜ਼ ਆ ਰਹੀ ਹੈਗੀ ਆ। ਜ਼ਿਆਦਾ ਉਹਦਾ ਮਤਲਬ ਇਹ ਸੀ ਕਿ ਸਾਨੂੰ ਸਾਨੂੰ ਆਪਣੇ ਜਿਹੜੇ ਨੇਚਰ ਦੇ ਬਾਰੇ ਦੱਸਦਾ ਹੈ ਕਿ ਅਸੀਂ ਅੰਦਰੋਂ ਕਿਵੇਂ ਦੇ ਹਾਂ ਜਾਂ ਜੋ ਵੀ ਸਾਡੇ ਮਨ ਚ ਹੈਗਾ ਆ। ਤੇ ਉਸ ਤੋਂ ਬਾਅਦ ਜਿਹੜਾ ਅਰਿਸਟੋਟਲ ਸਾਡਾ ਹੈਗਾ ਉਹਦਾ ਵੀ ਇਹੀ ਕਹਿਣਾ ਸੀਗਾ ਕਿ ਸੁਪਨੇ ਜਿਹੜੇ ਹੈਗੇ ਆ ਉਹ ਕਿਸੇ ਰੱਬ ਵੱਲੋਂ ਨਹੀਂ ਆਉਂਦੇ, ਕੋਈ ਨੈਚੁਰਲ ਜਿਹੜੀ ਆ ਇੱਕ ਸਾਡੀ ਜਿਹੜੀ ਐਕਟੀਵਿਟੀ ਹੈਗੀ ਆ ਮਨ ਦੀ ਜਿਹੜਾ ਸਾਨੂੰ ਸੁਪਨੇ ਆਉਂਦੇ ਆ। ਇੱਕ ਬੁੱਕ ਉਹਨੇ ਦੋ ਤਿੰਨ ਬੁੱਕਸ ਲਿਖੀਆਂ ਸੀ, ਉਹਨਾਂ ਚ ਇੱਕ ਬੁੱਕ ਸੀਗੀ ਔਨ ਡ੍ਰੀਮਸ ਕਰਕੇ, ਉਹਦੇ ਚ ਉਹਨੇ ਕਿਹਾ ਕਿ ਇਹੀ ਕਿ ਜਿਹੜੇ ਸਾਡੇ ਸੁਪਨੇ ਜਿਹੜੇ ਸਾਡੀ ਆਪਣੀ ਸੈਂਸਿਸ ਤੋਂ ਜਿਹੜਾ ਪ੍ਰੋਡਿਊਸ ਹੁੰਦੇ ਆ, ਜਿਵੇਂ ਜਦੋਂ ਅਸੀਂ ਦੇਖਦੇ ਆ ਸੁਣਦੇ ਆ ਨਾ ਜੋ ਵੀ ਫੀਲ ਕਰਦੇ ਹਾਂ ਉਹ ਸਾਡੇ ਮਨ ਚ ਰਹਿ ਜਾਂਦਾ ਹੈ ਜਦੋਂ ਆਪਣੀ ਲਾਈਫ ਦੇ ਵਿੱਚ ਕੁਛ ਵੀ ਆਪਾਂ ਫੀਲ ਕਰਦੇ ਤਾਂ। ਤੇ ਜਦੋਂ ਅਸੀਂ ਸੌਂ ਜਾਂਦੇ ਹਾਂ ਫਿਰ ਇਹੀ ਜਿਹੜੀਆਂ ਫੀਲਿੰਗ ਜਿਹੜੀ ਕੋਈ ਚੀਜ਼ ਸਾਨੂੰ ਚੰਗੀ ਲੱਗੀ ਆ, ਕੋਈ ਸਾਡੇ ਮਨ ਦੀ ਇੱਛਾ ਹੈ ਕੋਈ ਚੀਜ਼ ਅਸੀਂ ਖਰੀਦਣੀ ਆ ਹਨਾ, ਤਾਂ ਉਹ ਸਾਰੀ ਚੀਜ਼ਾਂ ਸਾਨੂੰ ਦਿਖਣ ਲੱਗ ਜਾਂਦੀਆਂ। ਜੇ ਅਸੀਂ ਕਿਤੇ ਜਾਣਾ ਚਾਹੁੰਦੇ ਹਾਂ ਸਾਡਾ ਕੋਈ ਫੇਵਰੇਟ ਡੈਸਟੀਨੇਸ਼ਨ ਹੈਗਾ ਆ ਬਟ ਅਸੀਂ ਅਫਕੋਰਸ ਨਹੀਂ ਜਾ ਪਾ ਰਹੇ ਕਿਉਂਕਿ ਸਾਨੂੰ ਛੁੱਟੀਆਂ ਨਹੀਂ ਮਿਲਦੀਆਂ ਜਾਂ ਪੈਸੇ ਨਹੀਂ ਇਕੱਠੇ ਹੋ ਰਹੇ, ਤਾਂ ਤੁਸੀਂ ਸੁਪਨੇ ਚ ਉਹਨਾਂ ਚੀਜ਼ਾਂ ਚ ਜਾ ਸਕਦੇ ਆ। ਤੇ ਇਹ ਵੀ ਆਲਮੋਸਟ ਲਾਈਕ ਪ੍ਰੀਟੀ ਮੱਚ ਸੇਮ ਹੀ ਗੱਲਾਂ ਕਹਿੰਦਾ ਸੀਗਾ ਕਿ ਸਾਡੇ ਆਪਣੇ ਹੀ ਜੋ ਮਨ ਚ ਅਸੀਂ ਦਿਨ ਚ ਐਕਸਪੀਰੀਅੰਸ ਕਰਦੇ ਹਾਂ ਤੇ ਅਸੀਂ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਸਾਨੂੰ ਜਿਹੜੀਆਂ ਰਾਤ ਨੂੰ ਸੁਪਨਿਆਂ ਚ ਜਿਹੜੀਆਂ ਦਿਖਦੀਆਂ ਆ। ਪਰ ਉਹ ਤੋਂ ਇਲਾਵਾ ਉਹ ਇਹ ਵੀ ਕਹਿੰਦਾ ਸੀ ਕਿ ਇੱਦਾਂ ਵੀ ਹੁੰਦਾ ਕਿ ਸਾਨੂੰ ਜੋ ਸਾਡੀ ਫਿਜ਼ੀਕਲ ਬਾਡੀ ਦੀ ਜਿਹੜੀ ਸਟੇਟਸ ਹੈਗਾ ਆ ਉਹ ਵੀ ਤੁਹਾਨੂੰ ਸੁਪਨੇ ਚ ਆ ਸਕਦਾ। ਜਿਵੇਂ ਮੰਨ ਲਓ ਤੁਹਾਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਤੁਹਾਨੂੰ ਸੁਪਨੇ ਚ ਗਰਮੀ ਹੋ ਲੱਗ ਸਕਦੀ ਹੈ ਨਾ, ਮਤਲਬ ਇਹ ਉਹਦਾ ਮੰਨਣਾ ਸੀਗਾ। ਬਟ ਇਹ ਥੋੜਾ ਜਿਹਾ ਟਰੂ ਕਿਉਂਕਿ ਜਦੋਂ ਆਪਾਂ ਨੂੰ ਕਈ ਵਾਰ ਬੁਖਾਰ ਹੁੰਦਾ ਤੇ ਰਾਤ ਨੂੰ ਵੀ ਕਈ ਵਾਰ ਸਾਨੂੰ ਨਾ ਸੁਪਨਿਆਂ ਚ ਵੀ ਏਦਾਂ ਦੇ ਮਤਲਬ ਕਈ ਵਾਰ ਸੁਪਨੇ ਆ ਜਾਂਦੇ ਆ, ਤੇ ਥੋੜਾ ਜਿਹਾ ਮੈਡੀਕਲੀ ਵੀ ਇਹ ਥੋੜਾ ਬਹੁਤਾ ਇਹਦੇ ਵਿੱਚ ਹੈਗਾ ਕਿ ਸਾਨੂੰ ਜਿੱਦਾਂ ਦੀ ਸਾਡੀ ਬਾਡੀ ਫੀਲ ਕਰ ਰਹੀ ਹੁੰਦੀ ਆ ਉਹੀ ਸਾਡਾ ਫਿਰ ਮਾਇੰਡ ਉਸ ਤਰ੍ਹਾਂ ਰਹਿੰਦਾ। ਕਿਉਂਕਿ ਆਪਾਂ ਜਦੋਂ ਸਲੀਪ ਦੀ ਗੱਲ ਕੀਤੀ ਸੀ ਲਾਸਟ ਮੈਮਰੀ ਦੀ ਗੱਲ ਕੀਤੀ ਸੀ ਤਾਂ ਆਪਾਂ ਗੱਲ ਕਰੀ ਸੀ ਕਿ ਸਾਡਾ ਮਾਇੰਡ ਹਮੇਸ਼ਾ ਐਕਟਿਵ ਈਵਨ ਜ਼ਿਆਦਾ ਐਕਟਿਵ ਹੁੰਦਾ ਉਸ ਟਾਈਮ ਦੇ ਉੱਤੇ ਸਾਡਾ ਮਾਇੰਡ ਜਦੋਂ ਅਸੀਂ ਜਿਹੜੇ ਸੁਪਨੇ ਲੈ ਰਹੇ ਹੁੰਦੇ ਆ ਨਾਰਮਲ ਨਾਲੋਂ। ਹਾਲਾਂਕਿ ਨਾਰਮਲੀ ਸਾਨੂੰ ਲੱਗਦਾ ਕਿ ਅਸੀਂ ਜਦੋਂ ਸੁੱਤੇ ਹੁੰਦੇ ਤਾਂ ਸਾਡਾ ਮਾਇੰਡ ਵੀ ਪਹਿਲਾਂ ਇਹ ਮੰਨਦੇ ਸੀਗੇ ਸਾਇੰਸ ਨਿਊਰੋ ਸਾਇੰਸ ਜਿਹੜਾ ਪ੍ਰੋਪਰ ਹੁਣ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਤੋਂ ਪਹਿਲਾਂ ਸਾਇੰਸ ਚ ਵੀ ਇਹ ਮੰਨਦੇ ਸੀਗੇ ਕਿ ਸਾਡਾ ਮਾਇੰਡ ਪੂਰਾ ਸੌਂ ਜਾਂਦਾ ਉਸ ਟਾਈਮ, ਬਿਲਕੁਲ ਐਕਟਿਵ ਨਹੀਂ ਹੁੰਦਾ। ਬਟ ਹੁਣ ਜਦੋਂ ਅਸੀਂ ਬ੍ਰੇਨ ਦੇਖ ਸਕਦੇ ਹਾਂ ਨਿਊਰੋਨ ਦੇਖ ਸਕਦੇ ਜਦੋਂ ਲੋਕ ਸੁੱਤੇ ਪਏ ਹੁੰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਨਹੀਂ ਜਿਹੜਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਹੁੰਦਾ ਐਕਟਿਵ ਜਦੋਂ ਅਸੀਂ ਸਲੀਪ ਚ ਹੁੰਦੇ ਹਾਂ। ਕਾਫੀ ਸਾਰੀਆਂ ਚੀਜ਼ਾਂ ਹਜੇ ਵੀ ਅਸੀਂ ਇਹੀ ਮੰਨਦੇ ਹਾਂ ਕਿ ਜੋ ਇਹ ਕਹਿੰਦੇ ਸੀਗੇ ਮਤਲਬ ਕਿਉਂਕਿ ਬੇਸਿਕਲੀ ਅਸੀਂ ਜਦੋਂ ਹੁਣ ਮੈਂ ਨਿਊਰੋ ਸਾਇੰਸ ਵਾਲੀ ਅੱਗੇ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਹਾਂ ਬੇਸਿਕਲੀ ਇੱਦਾਂ ਹੁੰਦਾ ਕਿ ਜੋ ਸਾਡੇ ਇਮੋਸ਼ਨਸ ਹੁੰਦੇ ਆ ਤੇ ਜੋ ਸਾਡੇ ਅਨਕੋਨਸ਼ੀਅਸ ਮਾਇੰਡ ਚ ਚੀਜ਼ਾਂ ਪਈਆਂ ਹੁੰਦੀਆਂ ਉਹੀ ਸਾਨੂੰ ਜਿਹੜੀਆਂ ਦਿਖਦੀਆਂ ਹਨਾ ਸੁਪਨਿਆਂ ਚ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਨਾ ਕਿ ਅਸੀਂ ਜੋ ਚੀਜ਼ ਸੋਚਦੇ ਰਹੇ ਹਾਂ ਜਾਂ ਕੋਈ ਕੰਮ ਕਰ ਰਹੇ ਹਾਂ ਦੋ ਚਾਰ ਦਿਨਾਂ ਤੋਂ ਉਹੀ ਸਾਨੂੰ ਸੁਪਨੇ ਚ ਆਉਂਦਾ ਰਹਿੰਦਾ ਹਨਾ, ਜਾਂ ਨੈਕਸਟ ਡੇ ਤੁਸੀਂ ਉੱਠ ਕੇ ਕੋਈ ਤੇ ਜਾਣਾ ਆ ਤੇ ਕਿਤੇ ਕੰਮ ਕਰਨਾ ਤਾਂ ਤੁਹਾਨੂੰ ਸੁਪਨਿਆਂ ਚ ਉਹੀ ਚੀਜ਼ਾਂ ਵਾਰ ਵਾਰ ਦਿਖਦੀਆਂ ਰਹਿੰਦੀਆਂ।
0: ਤੁਸੀਂ ਫਿਲਮ ਦੇਖੀ ਹੈ ਕਿਹੋ ਜਿਹਾ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਮਿਲੇ ਹੋ ਕੀ ਤੁਸੀਂ ਕੰਮ ਕੀਤਾ ਹੈ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਨਵੀਂ ਥਾਂ ਤੇ ਗਏ ਹੋ ਤਾਂ ਉਹਦੇ ਬਾਰੇ ਵੀ ਤੁਹਾਨੂੰ ਆਉਣ ਲੱਗ ਪੈਂਦੇ ਹੈਗੇ ਨੇ। ਨਿਊਰੋ ਸਾਇੰਸ ਕੀ ਕਹਿੰਦੀ ਹੈ ਜਿਹਦੇ ਤੁਸੀਂ ਗੱਲ ਕਰ ਰਹੇ ਸੀ? ਆਪਾਂ ਮੈਂ ਕਹਿੰਦਾ ਵੀ ਬ੍ਰੇਕ ਤੋਂ ਪਹਿਲਾਂ ਇਹਦੇ 'ਤੇ ਹੀ ਗੱਲ ਕਰਦੇ ਚੱਲਦੇ ਹਾਂ। ਮਾਡਰਨ ਅਤੇ ਐਂਸ਼ੀਅੰਟ ਫਿਲੋਸਫੀ ਜਿਹੜੀ ਹੈਗੀ ਹੈ, ਸੋਰੀ ਫਿਲੋਸਫੀ ਛੱਡੋ, ਪਰ ਪਰਸਪੈਕਟਿਵ ਕੀ ਹੈਗਾ ਡ੍ਰੀਮਸ ਨੂੰ ਲੈ ਕੇ, ਇਹ ਸਾਇੰਸ ਕੀ ਕਹਿ ਰਹੀ ਹੈਗੀ ਹੈ, ਨਿਊਰੋ ਸਾਇੰਸ ਕੀ ਕਹਿ ਰਹੀ ਹੈ?
1: ਹਾਂਜੀ, ਨਿਊਰੋ ਸਾਇੰਸ ਦੀ ਮੈਂ ਗੱਲ ਕਰਦੀ ਹਾਂ। ਬਟ ਇੱਕ ਥੋੜਾ ਜਿਹਾ ਲੁਕਰੇਸ਼ੀਅਸ ਕਰਕੇ ਵੀ ਇੱਕ ਫਿਲੋਸਫਰ ਸੀਗਾ ਜਿਹੜਾ ਉਹਨੇ ਵੀ ਸੁਪਨਿਆਂ ਦੀ ਗੱਲ ਕੀਤੀ ਤੇ ਉਹਦੇ ਅਕੋਰਡਿੰਗ ਇਹ ਸੀ ਕਿ ਇਹ ਡਿਪੈਂਡ ਕਰਦਾ ਕਿ ਤੁਸੀਂ ਕੀ ਮਤਲਬ ਤੁਸੀਂ ਕਿੱਦਾਂ ਦਾ ਕੰਮ ਕਰਦੇ ਆ। ਫੋਰ ਐਗਜ਼ਾਮਪਲ ਤੁਸੀਂ ਡਾਕਟਰ ਆ ਜਾਂ ਤੁਹਾਨੂੰ ਉਦਾਂ ਦੇ ਸੁਪਨੇ ਆਓਗੇ ਹਨਾ, ਤੁਸੀਂ ਪੇਂਟਰ ਆ ਤੁਹਾਨੂੰ ਉਦਾਂ ਦੇ ਸੁਪਨੇ ਵੀ ਆਓਗੇ, ਜਾਂ ਤੁਸੀਂ ਜਿਹੜਾ ਮਿਊਜ਼ੀਸ਼ੀਅਨ ਆ ਤੁਹਾਨੂੰ ਜਿਹੜਾ ਮਿਊਜ਼ਿਕ ਜ਼ਿਆਦਾ ਆਰਟ ਨਾਲ ਰਿਲੇਟਡ। ਈਵਨ ਇਹ ਵੀ ਦੇਖਿਆ ਗਿਆ ਹੁਣ ਤਾਂ ਡ੍ਰੀਮਸ ਕਿ ਡ੍ਰੀਮਸ ਜਿਹੜੇ ਸਾਨੂੰ ਕ੍ਰੀਏਟਿਵਿਟੀ ਇਨਹਾਂਸ ਕਰਨ ਚ ਵੀ ਹੈਲਪ ਕਰਦੇ, ਕਿਉਂਕਿ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਡ੍ਰੀਮਸ ਦੀ ਤਾਂ ਬਹੁਤ ਸਾਰੇ ਜਿਹੜੇ ਆ ਫੇਮਸ ਔਥਰ ਜਾਂ ਜਿਹੜੇ ਆ ਪੇਂਟਰਸ ਇੱਦਾਂ ਦੇ ਹੈਗੇ ਜਿਹੜੇ ਕਹਿੰਦੇ ਆ ਕਿ ਸਾਨੂੰ ਜੋ ਡ੍ਰੀਮਸ ਚ ਆਉਂਦਾ ਆ ਅਸੀਂ ਉਹੀ ਬਣਾਉਂਦੇ ਹਾਂ, ਮਤਲਬ ਮੂਵੀਜ਼ ਅਗਰ ਕੋਈ ਬਣਾਉਂਦੇ ਆ ਜਾਂ ਪੇਂਟ ਕਰਦੇ ਨਾ ਮੈਨੂੰ ਡ੍ਰੀਮ ਚ ਆਇਆ ਇਹ ਵਾਲੀ ਸਟੋਰੀ ਤਾਂ ਮੈਂ ਇਹੀ ਜਿਹੜੀ ਮੂਵੀ ਬਣਾ ਦਿੱਤੀ। ਤਾਂ ਉਹ ਵੀ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਿਹੜੀਆਂ ਸੇਮ ਜਿੱਦਾਂ ਮੈਂ ਕਿਹਾ ਕਿ ਐਕਸਪੀਰੀਅੰਸਿਸ ਜਿਹੜੇ ਹੁੰਦੇ ਆ ਸਾਡੇ ਜਾਂ ਸਾਡੀ ਮੈਮਰੀਜ਼ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹਾਂਜੀ ਉਹ ਕਰਦੀਆਂ। ਤੇ ਨਿਊਰੋ ਸਾਇੰਸ ਵੀ ਜਿਹੜੀ ਆ ਪ੍ਰੀਟੀ ਮੱਚ ਇਹੀ ਚੀਜ਼ਾਂ ਕਹਿੰਦੀ ਆ ਅੱਜ ਜਦੋਂ ਅਸੀਂ ਕਰਦੇ ਹਾਂ, ਬਟ ਇਹ ਹੈਗਾ ਕਿ ਚਲੋ ਉਸ ਟਾਈਮ ਦੇ ਉੱਤੇ ਉਹ ਆਬਜ਼ਰਵੇਸ਼ਨ ਕਰਕੇ ਗੱਲ ਕਰਦੇ ਸੀ ਜਿਵੇਂ ਮੈਂ ਹਰ ਵਾਰ ਕਹਿੰਦੀ ਹਾਂ, ਬਟ ਹੁਣ ਸਾਡੇ ਕੋਲ ਜਿਹੜੇ ਆ ਬ੍ਰੇਨ ਸਕੈਨ ਕਰਨ ਦੇ ਲਈ ਇੰਸਟਰੂਮੈਂਟਸ ਹੈਗੇ ਆ, ਤੋ ਨਿਊਰੋਸਾਇੰਸ ਦੇ ਅਕੋਰਡਿੰਗ ਜਿਹੜਾ ਆ ਸਾਡਾ ਜਿਹੜਾ ਡ੍ਰੀਮਸ ਜਿਹੜੇ ਆ ਪ੍ਰੋਡਿਊਸ ਹੁੰਦੇ ਆ ਰੈਮ ਸਲੀਪ, ਪਹਿਲਾਂ ਮੈਂ ਸਲੀਪ ਦੀ ਗੱਲ ਕਰ ਦਿੰਦੀ ਹਾਂ ਕਿ ਜਦੋਂ ਅਸੀਂ ਸੌਂਦੇ ਆ ਤਾਂ ਸਾਡੀ ਦੋ ਤਰ੍ਹਾਂ ਦੀ ਸਲੀਪ ਸਾਈਕਲ ਹੁੰਦੇ ਆ, ਇੱਕ ਰੈਮ ਸਲੀਪ ਇੱਕ ਨੋਨ ਰੈਮ ਸਲੀਪ। ਰੈਮ ਸਲੀਪ ਦਾ ਮਤਲਬ ਆ ਰੈਪਿਡ ਆਈ ਮੂਵਮੈਂਟ, ਕਈ ਵਾਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਸੁੱਤਾ ਹੁੰਦਾ ਤਾਂ ਉਹਦੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ, ਹਨਾ, ਤੋ ਉਹ ਦੋ ਤਰ੍ਹਾਂ ਦੋ ਸਟੇਜਿਸ ਚ ਆਪਾਂ ਸਲੀਪ ਨੂੰ ਡਿਵਾਈਡ ਕਰ ਦਿੰਦੇ ਹਾਂ। ਇਹ ਇੱਕ ਮੂਵ ਇੱਕ ਸਟੇਜ ਜਦੋਂ ਤੁਹਾਡੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਦੌਰਾਨ, ਤੇ ਦੂਜੀ ਸਟੇਜ ਜਦੋਂ ਅੱਖਾਂ ਨਹੀਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਟਾਈਮ ਤੇ, ਹਨਾ,
0: ਉਦਾਂ ਹੀ ਕਹਿੰਦੇ ਰਹਿ ਗਏ ਤਾਂ ਗਹਿਰੀ ਨੀਂਦ ਦੇ ਸੁੱਤਾ ਹੈ ਇਹ ਕੱਚੀ ਨੀਂਦ ਚ ਹੈ।
1: ਹਾਂਜੀ, ਜਿਹੜੀ ਰੈਮ ਸਲੀਪ ਹੁੰਦੀ ਹੈ ਜਦੋਂ ਜਿਸ ਟਾਈਮ ਤੁਹਾਡੀਆਂ ਅੱਖਾਂ ਮੂਵ, ਉਸ ਟਾਈਮ ਦੇ ਤੇ ਲਏ ਗਏ ਸੁਪਨੇ ਤੁਹਾਨੂੰ ਸਭ ਤੋਂ ਵੱਧ ਯਾਦ ਰਹਿੰਦੇ ਆ, ਇਸ ਲਈ ਸਾਨੂੰ ਸਵੇਰ ਦੇ ਸੁਪਨੇ ਜ਼ਿਆਦਾ ਯਾਦ ਰਹਿੰਦੇ ਆ ਕੰਪੈਰੇਟਿਵਲੀ ਰਾਤ ਦੇ ਜਿਹੜੇ ਪਹਿਲੀ ਰਾਤ ਦੇ ਪਹਿਲੇ ਟਾਈਮ ਦੇ ਤੁਸੀਂ ਸੁਪਨੇ ਦੇਖੇ ਹੋਗੇ, ਹਨਾ। ਹਾਂਜੀ, ਜਿਹੜੇ ਨੋਨ ਰੈਪਿਡ ਦੀ ਜਦੋਂ ਮੈਂ ਗੱਲ ਕਰਦੀ, ਜਦੋਂ ਨਹੀਂ ਆਪਣੀ ਸਲੀਪ ਇੰਨੀ ਡੂੰਘੀ ਹੁੰਦੀ, ਉਹਨੂੰ ਅਸੀਂ ਤਿੰਨ ਸਟੇਜਿਸ ਚ ਡਿਵਾਈਡ ਕਰ ਦਿੰਦੇ ਹਾਂ, N1, N2, and N3 ਕਹਿੰਦੇ ਆ ਉਹਨੂੰ, ਸਿਰਫ ਸੌਖਾ ਜਿਹਾ ਕਰਕੇ। N1 ਉਹ ਸਟੇਜ ਹੁੰਦੀ ਜਿਹੜੀ ਸਾਡੀ ਜਦੋਂ ਤੁਸੀਂ ਸੌਂਦੇ ਹਾਂ ਤਾਂ ਤੁਹਾਡੀ ਪਹਿਲੇ 5 ਮਿੰਟ ਦੀ ਜਿਹੜੀ ਸਲੀਪ ਹੁੰਦੀ ਆ, ਐਂਟਰੀ ਸਟੇਜ ਹੀ ਹੁੰਦੀ ਆ ਨਾ, ਜਦੋਂ ਤੁਸੀਂ ਪ੍ਰੋਪਰ ਦੂਜੀ ਬਾਹਰਲੀ ਦੁਨੀਆ ਤੋਂ ਅਲੱਗ ਵੀ ਨਹੀਂ ਹੋਏ ਹੁੰਦੇ, ਪ੍ਰੋਪਰ ਨੀਂਦ ਚ ਨਹੀਂ ਹੁੰਦੇ, ਤੇ ਕੁਛ ਮਿੰਟ ਹੀ ਰਹਿੰਦੀ ਆ ਮੋਸਟਲੀ, 5% ਜਿਹੜੀ ਆ ਟੋਟਲ ਸਲੀਪ ਟਾਈਮ ਤੁਹਾਡਾ ਇਹ ਲੈਂਦੀ ਆ। ਇਸ ਟਾਈਮ ਦੇ ਉੱਤੇ ਤੁਹਾਡੀ ਹਾਰਟ ਬੀਟ ਔਰ ਸਾਹ ਲੈਣਾ ਤੁਹਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਨਾ, ਮਸਲਸ ਰਿਲੈਕਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਤੇ ਹੌਲੀ ਹੌਲੀ ਸਾਡਾ ਬ੍ਰੇਨ ਜਿਹੜਾ ਨੀਂਦ ਵੱਲ ਜਾਣਾ ਸ਼ੁਰੂ ਕਰ ਦਿੰਦਾ। ਤੇ ਫਿਰ ਦੂਜੀ ਜਿਹੜੀ ਸਲੀਪ ਹੈਗੀ ਉਹ 45% ਆਲਮੋਸਟ ਸਾਡਾ ਸਲੀਪ ਦਾ ਟਾਈਮ N2 ਸਲੀਪ ਜਿਹੜੀ ਕਵਰ ਕਰਦੀ ਹੈ। ਇਹਦੇ ਵਿੱਚ ਜਿਹੜੀ ਆ ਸਾਡੀ ਬ੍ਰੇਨ ਵੇਵਸ ਹੋਰ ਸਲੋ ਹੋ ਜਾਂਦੀਆਂ, ਮਤਲਬ ਬ੍ਰੇਨ ਸਾਡਾ ਐਕਟੀਵਿਟੀ ਜਿਹੜੀ ਆ ਉਹ ਸਲੋ ਹੋ ਜਾਂਦੀ ਆ, ਤੇ ਜਿਹੜੀ ਬਾਡੀ ਟੈਂਪਰੇਚਰ ਵੀ ਘਟਣ ਲੱਗ ਜਾਂਦਾ ਹੈ ਸਾਡੀ ਇਹਦਾ ਬਾਡੀ ਦਾ, ਤੇ ਹੌਲੀ ਹੌਲੀ ਅਸੀਂ ਜਿਹੜੀ ਆ ਬਾਹਰ ਦੀ ਜਿਹੜਾ ਸਾਡਾ ਜਿਹੜੀ ਇੱਕ ਅਵੇਅਰਨੈਸ ਵਾਲੀ ਦੁਨੀਆ ਹੈਗੀ ਉਹ ਤੋਂ ਅਸੀਂ ਡ੍ਰੀਮਸ ਵਾਲੀ ਦੁਨੀਆ ਵਿੱਚ ਜਿਹੜੀ ਜਾਣ ਲੱਗ ਜਾਂਦੇ ਹਾਂ। ਫੇ ਹਾਂਜੀ, ਲਾਸਟ ਜਿਹੜੀ ਇਹਦੀ ਸਟੇਜ ਆ ਗਈ ਡੀਪ ਰੈਸਟੋਰੇਟਿਵ ਸਲੀਪ, ਮਤਲਬ ਡੂੰਘੀ ਜਦੋਂ ਸਲੀਪ ਤੁਹਾਡੀ ਹੋ ਜਾਂਦੀ ਆ, ਇਹਨੂੰ ਅਸੀਂ ਸਲੋ ਵੇਵ ਸਲੀਪ ਵੀ ਕਹਿ ਦਿੰਦੇ ਹਾਂ, ਤੇ ਇਹਦੇ ਵਿੱਚ ਤੁਹਾਡੀ ਬਾਡੀ ਜਿਹੜੀ ਆ ਉਹਦੇ ਰਿਪੇਅਰ ਟਿਸ਼ੂ ਆਪਣੇ ਆਪ ਨੂੰ ਰਿਪੇਅਰ ਕਰਨਾ ਸ਼ੁਰੂ ਕਰ ਦਿੰਦੇ ਆ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਣਾ ਸ਼ੁਰੂ, ਮਤਲਬ ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਸਟਰੈਂਥ ਪ੍ਰੋਵਾਈਡ ਕਰਨਾ ਸ਼ੁਰੂ ਕਰ ਦਿੰਦਾ ਨਾ, ਤੇ ਤੁਹਾਡੀ ਕੁਛ ਮੈਮਰੀਜ਼ ਜਿਹੜੀਆਂ ਉਹ ਇਕੱਠੀਆਂ ਹੋਣ ਲੱਗ ਜਾਂਦੀਆਂ ਇਸ ਸੁਪਨੇ ਦੇ ਵਿੱਚ, ਔਰ ਇਹ ਉਹ ਸਟੇਜ ਹੁੰਦੀ ਆ ਮਤਲਬ ਨੋਨ ਰੈਪਿਡ ਆਈ ਮੂਵਮੈਂਟ, ਜਦੋਂ ਤੁਹਾਡੀ ਅੱਖਾਂ ਨਹੀਂ ਮੂਵਮੈਂਟ। ਇਹਦੀ ਜਿਹੜੀ ਲਾਸਟ ਸਟੇਜ ਹੈ N3, ਇਹ ਉਹ ਵਾਲੀ ਸਟੇਜ ਆ ਜਦੋਂ ਜੇ ਉਸ ਸਟੇਜ ਚ ਬੰਦਾ ਹੋਵੇ ਤਾਂ ਤੁਹਾਨੂੰ ਉਠਾਉਣਾ ਉਸ ਬੰਦੇ ਨੂੰ ਬਹੁਤ ਔਖਾ ਹੁੰਦਾ। ਸੋ ਮੰਨ ਲਓ ਤੁਸੀਂ ਕਿਸੇ ਬੰਦੇ ਨੂੰ ਉਠਾ ਰਹੇ ਹੋ ਔਰ ਉਹ ਨਹੀਂ ਉੱਠ ਰਿਹਾ, ਤਾਂ ਇਹਦਾ ਮਤਲਬ ਉਹ ਆਪਣੀ ਜਿਹੜੀ ਆ ਨੋਨ ਰੈਪਿਡ ਆਈ ਮੂਵਮੈਂਟ ਗਹਿਰੀ ਨੀਂਦ ਦੇ ਵਿੱਚ। ਹਾਂਜੀ, ਜਦੋਂ ਇਸ ਸਟੇਜ ਚ ਤੁਸੀਂ ਬੰਦੇ ਨੂੰ ਠਾ ਵੀ ਦਓਗੇ ਕਈ ਵਾਰ ਧੱਕਾ ਧੁੱਕਾ ਕਰਕੇ, ਤਾਂ ਉਹਨੂੰ ਉਸ ਟਾਈਮ ਬਹੁਤ ਕਨਫਿਊਜ਼ਨ ਹੈਗੀ, ਉੱਠੇਗਾ ਉਹਨੂੰ ਪਤਾ ਨੀ ਲੱਗਦਾ ਹਾਂਜੀ ਵੀ ਕੀ ਹੋ ਰਿਹਾ, ਹਨਾ, ਤੇ ਕਨਫਿਊਜ਼ਨ ਹੋ ਜਾਂਦੀ ਆ, ਮੈਂਟਲੀ ਬੰਦਾ ਟਾਇਰਡ ਹੁੰਦਾ, ਸਮਝ ਨੀ ਆ ਰਿਹਾ ਵੀ ਕੀ ਹੋ ਰਿਹਾ। ਇਹਨੂੰ ਅਸੀਂ ਜਿਹੜੀ ਆ ਸਲੀਪ ਇਨਰਸ਼ੀਆ ਵੀ ਕਹਿ ਦਿੰਦੇ ਇਸ ਸਟੇਜ ਨੂੰ।
0: ਓਕੇ,
1: ਤੇ ਇਹੀ ਉਹ ਸਟੇਜ ਹੁੰਦੀ ਆ ਜਿਹਦੇ ਚ ਸਾਨੂੰ ਜਿਹੜੀ ਆ ਕਿੱਧਰ, ਕਈ ਲੋਕ ਸਲੀਪ ਵਾਕਿੰਗ ਕਰਦੇ ਆ ਨਾ, ਸੁੱਤੇ ਸੁੱਤੇ ਚੱਲਣ ਲੱਗ ਜਾਂਦੇ ਆ, ਜਾਂ ਕਈ ਵਾਰ ਰਾਤ ਨੂੰ ਹਾਂਜੀ ਬੋਲਣ ਲੱਗ ਪੈਂਦੇ ਨੇ, ਡਰਾਉਣੇ ਸੁਪਨੇ ਆਉਂਦੇ ਆ ਜਿਹੜੇ ਲੋਕਾਂ ਨੂੰ, ਹਨਾ, ਜਾਂ ਉਹ ਚੀਕਣ ਲੱਗ ਜਾਂਦੇ ਆ ਕਈ ਵਾਰ ਸੁੱਤੇ ਪਏ, ਉਹ ਜਿਹੜੀ ਸਾਰੀ ਇਹ ਲਾਸਟ ਜਿਹੜੀ ਤੁਹਾਡੀ ਡੀਪ ਸਲੀਪ ਜਿਹੜੀ ਹੋ ਜਾਂਦੀ ਆ ਐਨ ਰੈਮ ਦੀ, ਉਹਦੇ ਚ ਹੁੰਦੇ ਆ, ਤੇ ਉਸ ਤੋਂ ਬਾਅਦ ਸਾਡੀ ਜਿਹੜੀ ਰੈਪਿਡ ਆਈ ਮੂਵਮੈਂਟ ਜਿਹੜੀ ਆ, ਇਹ ਇੱਕ 90 ਮਿੰਟ ਦਾ ਸਾਈਕਲ ਹੁੰਦਾ, ਜਿਹਦੇ ਚ ਮਤਲਬ ਤੁਹਾਡੀ ਨੋਨ ਰੈਪਿਡ ਤੋਂ ਸ਼ੁਰੂ ਹੋ ਕੇ ਰੈਪਿਡ ਤੱਕ ਤੁਸੀਂ ਪਹੁੰਚਣਾ ਹੈ। ਇੱਦਾਂ ਦੇ ਤੁਸੀਂ 5-6 ਸਾਈਕਲ ਕੰਪਲੀਟ ਕਰਦੇ ਹਾਂ ਅਸੀਂ ਆਪਣੀ ਨੀਂਦ ਦੇ ਵਿੱਚ, ਹਨਾ, ਤੋ ਜਿਹੜਾ ਉਸ ਤੋਂ ਬਾਅਦ ਜਿਹੜਾ ਰੈਮ ਸਾਈਕਲ ਜਿਹਦੀ ਮੈਂ ਗੱਲ ਕੀਤੀ, ਇਸ ਟਾਈਮ ਦੇ ਵਿੱਚ ਸਾਨੂੰ ਸੁਪਨੇ ਸਭ ਤੋਂ ਜ਼ਿਆਦਾ ਯਾਦ ਰਹਿੰਦੇ ਆ, ਇਹ ਜਦੋਂ ਜਦੋਂ ਸ਼ੁਰੂ ਹੁੰਦਾ ਪਹਿਲੇ ਸਾਈਕਲ ਚ ਹੁੰਦਾ, ਤੇ 5 ਮਿੰਟ ਦਾ ਹੁੰਦਾ ਹੈ ਰੈਮ ਜਿਹੜਾ ਜਿਹੜਾ ਰੈਪਿਡ ਆਈ ਮੂਵਮੈਂਟ, ਪਰ ਜਿੱਦਾਂ ਜਿੱਦਾਂ ਰਾਤ ਲੰਘਦੀ ਜਾਂਦੀ ਹੈ ਇਹਦਾ 1 ਘੰਟੇ ਤੱਕ ਇਹਦੀ ਜਿਹੜੀ ਆ ਡਿਊਰੇਸ਼ਨ ਹੋ ਸਕਦੀ ਆ, ਤੇ ਇਸ ਟਾਈਮ ਦੇ ਉੱਤੇ ਜਿਹੜਾ ਆ ਕੀ ਹੁੰਦਾ ਕਿ ਸਾਡਾ ਜਿਹੜਾ ਜਦੋਂ ਅਸੀਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ ਤਾਂ ਸਾਡੇ ਬ੍ਰੇਨ ਦਾ ਐਮਿਗਡਲਾ ਇੱਕ ਪੋਰਸ਼ਨ ਹੁੰਦਾ ਜਿਹੜਾ ਇਮੋਸ਼ਨਲੀ ਜਿਹੜਾ ਰੈਗੂਲੇਸ਼ਨ ਕਰਦਾ ਇਮੋਸ਼ਨ ਦੀ, ਤੇ ਉਹ ਇਸ ਟਾਈਮ ਦੇ ਉੱਤੇ ਨੋਨ ਰੈਪਿਡ ਆਈ ਮੂਵਮੈਂਟ ਦੇ ਉੱਤੇ ਕੀ ਹੁੰਦਾ ਕਿ ਉਹ ਵਾਲਾ ਏਰੀਆ ਬਹੁਤ ਐਕਟਿਵ ਹੋ ਜਾਂਦਾ ਸਾਡਾ, ਇਸ ਲਈ ਸਾਨੂੰ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਲਏ ਸੁਪਨੇ ਜਿਹੜੇ ਯਾਦ ਰਹਿੰਦੇ ਆ। ਤੇ ਦੂਜੀ ਚੀਜ਼ ਸਾਨੂੰ ਇਹ ਵੀ ਸਾਰਾ, ਕਈ ਵਾਰ ਕਿਉਂਕਿ ਸਾਨੂੰ ਪਤਾ ਕਿ ਸੁਪਨੇ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਕੋਈ ਸੈਂਸ ਜੀ ਨਹੀਂ ਬਣਦੀ ਸੁਪਨਿਆਂ ਦੀ, ਹਨਾ, ਵੀ ਕਈ ਵਾਰ ਪਤਾ ਨੀ ਕੀ ਹੁੰਦਾ ਰਹਿੰਦਾ, ਆਪਾਂ ਕਿਤੇ ਹੋਰ ਹੀ ਫਿਰ ਰਹੇ ਹੁੰਦੇ ਆ, ਕੋਈ ਮਤਲਬ ਕੋਈ ਐਨੀਮਲ ਬੋਲ ਰਿਹਾ ਹੁੰਦਾ, ਮਤਲਬ ਕੁਛ ਵੀ ਤਰ੍ਹਾਂ ਦਾ ਸੁਪਨਾ ਸਾਨੂੰ ਆ ਜਾਂਦਾ, ਜਿਹੜੀ ਸੋਚਦੇ ਕੋਈ ਸੈਂਸ ਨੀ ਬਣੀ, ਹਨਾ, ਹਾਂਜੀ, ਰੈਂਡਮ ਸੁਪਨਾ, ਉਹ ਇਸ ਲਈ ਆਉਂਦਾ ਕਿਉਂਕਿ ਜਿਹੜਾ ਸਾਡੇ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਹੁੰਦਾ ਪ੍ਰੀ ਫਰੰਟਲ ਕੋਰਟੈਕਸ, ਉਹ ਉਸ ਟਾਈਮ ਦੇ ਉੱਤੇ ਇਨਐਕਟਿਵ ਹੋਇਆ ਹੁੰਦਾ ਆ, ਕਿ ਉਹੀ ਹਿੱਸਾ ਜਿਹੜਾ ਉਹ ਹੈ ਜਿਹੜਾ ਲੌਜਿਕ ਨੂੰ ਜਿਹੜਾ ਆ ਲੌਜਿਕ ਨੂੰ ਕੰਮ ਕਰਦਾ, ਮਤਲਬ ਲੌਜਿਕ ਉਹਦੇ ਬੇਸ ਤੇ ਹੀ ਕੰਮ ਕਰਦਾ ਅਗਰ ਤੁਹਾਡੇ ਜਿਹੜਾ ਪ੍ਰੀ ਫਰੰਟਲ ਕੋਰਟੈਕਸ ਹੈਗਾ, ਤੇ ਕਿਉਂਕਿ ਉਹ ਇਨਐਕਟਿਵ ਹੋ ਜਾਂਦਾ ਇਸ ਲਈ ਤੁਹਾਡਾ ਬ੍ਰੇਨ ਕੋਈ ਲੌਜਿਕ ਨਹੀਂ ਬਣਾ ਪਾਉਂਦਾ ਕਿਸੇ ਚੀਜ਼ ਦੀ, ਤੁਹਾਨੂੰ ਸਮਝ ਨਹੀਂ ਲੱਗਦਾ ਕਿ ਕੀ ਚੱਲੀ ਜਾ ਰਿਹਾ, ਇਲੌਜੀਕਲ ਜਿਹਾ ਜਿਹੜੇ ਸੁਪਨੇ ਸਾਨੂੰ ਜਿਹੜੇ ਆਉਂਦੇ ਰਹਿੰਦੇ ਆ। ਹੁਣ ਅਸੀਂ ਇਹ ਸੋਚਦੇ ਹਾਂ ਕਿ ਇਹਦਾ ਰੀਜ਼ਨ ਕੀ ਹੈ ਕਿ ਕਿਉਂ ਸੁਪਨੇ ਆਉਂਦੇ ਆ ਜਦੋਂ ਅਸੀਂ ਨਿਊਰੋਸਾਇੰਸ 'ਚ ਗੱਲ ਕਰਦੇ ਹਾਂ, ਤਾਂ ਦੋ ਮੇਨ ਜਿਹੜੀ ਅਸੀਂ ਤਿੰਨ ਮੇਨ ਜਿਹੜੀਆਂ ਚੀਜ਼ਾਂ ਕਹਿੰਦੇ ਹਾਂ ਕਿ ਇੱਕ ਅਸੀਂ ਕਹਿੰਦੇ ਹਾਂ ਕਿ ਮੈਮਰੀ ਸਾਡੀ ਕੰਸੋਲੀਡੇਟ ਹੋ ਰਹੀ ਆ, ਮਤਲਬ ਕਿ ਸਾਡੀ ਮੈਮਰੀ ਸਟਰੋਂਗ ਹੋ ਰਹੀ ਹੈ। ਜਦੋਂ ਅਸੀਂ ਮੈਮਰੀ ਵਾਲਾ ਪੋਡਕਾਸਟ ਕੀਤਾ ਸੀ ਤਾਂ ਅਸੀਂ ਗੱਲ ਕੀਤੀ ਸੀ ਨਾ ਕਿ ਕਿਵੇਂ ਸਾਡੀ ਮੈਮਰੀ ਜਿੰਨੀ ਜ਼ਿਆਦਾ ਉਹਨੂੰ ਨਿਊਰੋਨ ਨੂੰ ਸਟਰੈਂਥ ਮਿਲਦੀ ਹੈ ਉਨੀ ਜ਼ਿਆਦਾ ਸਾਡੀ ਮੈਮਰੀ ਸਟਰੋਂਗ ਹੁੰਦੀ ਆ। ਤੇ ਅਸੀਂ ਕਹਿੰਦੇ ਕਿ ਡ੍ਰੀਮ ਜਿਹੜਾ ਆ ਸਾਨੂੰ ਸਾਡੀ ਮੈਮਰੀਜ਼ ਨੂੰ ਪ੍ਰੋਸੈਸ ਤੇ ਸਟੋਰ ਕਰਨ ਚ ਹੈਲਪ ਕਰਦੇ ਆ, ਤੇ ਨਾਲ ਹੀ ਜਿਹੜੇ ਆ ਸਾਡੀ ਨਵੇਂ ਐਕਸਪੀਰੀਅੰਸ ਸਾਨੂੰ ਹੁੰਦੇ ਆ ਜਾਂ ਜੋ ਸਾਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਸ ਚ ਜਿਹੜਾ ਇਕੱਠਾ ਕਰਕੇ ਇੱਕ ਡ੍ਰੀਮ ਬਣ ਜਾਂਦਾ, ਮਤਲਬ ਇੱਕ ਪਜ਼ਲ ਪੀਸਿਸ ਜਿਹਾ ਤੁਸੀਂ ਰੱਖ ਸਕਦੇ ਆ ਕਿ ਅਲੱਗ ਅਲੱਗ ਤੁਹਾਡੇ ਬ੍ਰੇਨ ਦੇ ਕੌਨਸ਼ੀਅਸ ਅਨਕੌਨਸ਼ੀਅਸ ਮਾਇੰਡ ਚ ਅਨਕੌਨਸ਼ੀਅਸ ਮਾਇੰਡ ਚ ਜਿਹੜੇ ਪਏ ਆ ਉਹ ਤੁਹਾਡੇ ਕੌਨਸ਼ੀਅਸ ਮਾਇੰਡ ਚ ਆਉਂਦੇ ਆ, ਤਾਂ ਤੁਹਾਨੂੰ ਡ੍ਰੀਮ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਨਾ। ਤੇ ਇਹ ਜਿਹੜੀ ਸਟੇਜ ਹੁੰਦੀ ਆ ਮੋਸਟਲੀ ਅਗੇਨ ਜਿਹੜੀ ਆ ਰੈਮ ਸਲੀਪ ਦੇ ਵਿੱਚ ਜ਼ਿਆਦਾ ਐਕਟਿਵ ਹੁੰਦੀ ਆ। ਤੇ ਦੂਜਾ ਜਿਹੜਾ ਹੈਗਾ ਅਸੀਂ ਇਹ ਮੰਨਦੇ ਹਾਂ ਕਿ ਇਮੋਸ਼ਨਲ ਰੈਗੂਲੇਟ ਜਿਹੜਾ ਰੈਗੂਲੇਸ਼ਨ ਕਰਦਾ ਹੈ ਕਿ ਜੋ ਸਾਡੇ ਇਮੋਸ਼ਨਲ ਐਕਸਪੀਰੀਅੰਸਿਸ ਆ, ਕੋਈ ਸਾਡੀ ਲਾਈਫ ਚ ਕੋਈ ਐਕਸਪੀਰੀਅੰਸ ਵਧੀਆ ਐਕਸਪੀਰੀਅੰਸ ਸੀ ਜਿਹਨੂੰ ਅਸੀਂ ਯਾਦ ਕਰਨਾ ਚਾਹੁੰਦੇ ਹਾਂ, ਔਰ ਕਿਉਂਕਿ ਉਹ ਸਾਡੀ ਮੈਮਰੀ ਚ ਹੈਗਾ ਤਾਂ ਸਾਨੂੰ ਉਹ ਵੀ ਡ੍ਰੀਮ ਚ ਜਿਹੜਾ ਸ਼ੋ ਹੋ ਸਕਦਾ ਹਨਾ। ਔਰ ਜ਼ਰੂਰੀ ਨਹੀਂ ਹੈ ਕਿ ਡ੍ਰੀਮ ਚ ਜਿਹੜਾ ਤੁਹਾਨੂੰ ਕਰੈਕਟਰ ਜਿਹੜਾ ਸ਼ੋ ਹੋਇਆ, ਤੁਹਾਨੂੰ ਕੋਈ ਬੰਦਾ ਤੁਸੀਂ ਦੇਖਿਆ ਜਿਹੜਾ ਜਿਹਨੂੰ ਤੁਸੀਂ ਜਾਣਦੇ ਹਾਂ, ਜ਼ਰੂਰੀ ਨਹੀਂ ਹੈ ਕਿ ਉਹ ਡ੍ਰੀਮ ਉਸੇ ਬੰਦੇ ਨੂੰ ਹੀ ਰੈਫਰ ਕਰ ਰਿਹਾ, ਹੋ ਸਕਦਾ ਤੁਹਾਡਾ ਡ੍ਰੀਮ ਜਿਹੜਾ ਕੋਈ ਵੀ, ਕਿਉਂਕਿ ਤੁਸੀਂ ਬੰਦੇ ਨੂੰ ਜਾਣਦੇ ਹੋ ਤੁਹਾਡੀ ਮੈਮਰੀ ਚ ਕਿਤੇ ਪਿਆ ਹੈਗਾ ਤਾਂ ਤੁਹਾਡੇ ਸੁਪਨੇ ਚ ਵੀ ਆ ਗਿਆ ਹਨਾ। ਤੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਤੇ ਇੱਕ ਜਿਹੜੀ ਜਿੱਦਾਂ ਕ੍ਰੀਏਟੀਵਿਟੀ ਦੀ ਮੈਂ ਗੱਲ ਕੀਤੀ ਆ, ਪ੍ਰੋਬਲਮ ਸੋਲਵਿੰਗ ਦੀ ਜਿਹੜੀ ਆ ਗੱਲ ਕੀਤੀ ਆ ਕਿ ਡ੍ਰੀਮਸ ਜਿਹੜੇ ਆ ਉਹ ਪ੍ਰੋਬਲਮ ਸੋਲਵ ਕਰਨ ਚ ਹੈਲਪ ਕਰਦੇ ਆ, ਔਰ ਇਹਦਾ ਰੀਜ਼ਨ ਇਹ ਹੋ ਸਕਦਾ ਕਿਉਂਕਿ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਜਿੱਦਾਂ ਪਹਿਲੇ ਕਿਹਾ ਕਿ ਹੋਰ ਕਿਸੇ ਚੀਜ਼ ਦੇ ਸਾਨੂੰ ਜਿਹੜੀ ਕੋਈ ਸੈਂਸ ਨਹੀਂ ਹੁੰਦੀ ਹੈ ਨਾ, ਆਪਾਂ ਸੁੱਤੇ ਪਏ ਹੁੰਦੇ ਹਾਂ, ਤਾਂ ਉਸ ਟਾਈਮ ਦੇ ਉੱਤੇ ਹੋ ਸਕਦਾ ਕਿ ਸਾਡਾ ਬ੍ਰੇਨ ਨੇ ਜਿਹੜੀ ਇਨਫੋਰਮੇਸ਼ਨ ਅਕਵਾਇਰ ਕੀਤੀ ਹੈਗੀ ਉਹਨੂੰ ਅਸੀਂ ਪ੍ਰੋਸੈਸ ਜਦੋਂ ਕਰ ਰਹੇ ਹਾਂ ਤਾਂ ਆਪਣੇ ਆਪ ਇੱਕ ਸੈਂਸ ਜੀ ਬਣਾਉਣ ਲੱਗ ਜਾਂਦੀ ਹੈ ਨਾ। ਇਸ ਲਈ ਕਈ ਵਾਰ ਕਈ ਲੋਕ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਈ ਲੋਕ ਕਹਿੰਦੇ ਕਿ ਅਸੀਂ ਮੂਵੀਜ਼ ਜਦੋਂ ਬਣਾਈਆਂ ਤਾਂ ਸਾਨੂੰ ਤਾਂ ਬਣਾਈ ਜਦੋਂ ਮੈਨੂੰ ਸੁਪਨਾ ਆਇਆ ਹੈ ਨਾ। ਕਈ ਵਾਰ ਸਾਨੂੰ ਇਹ ਹੁੰਦਾ ਕਿ ਅਸੀਂ ਇਗਜ਼ਾਮ ਆ ਸਾਡਾ ਨੈਕਸਟ ਡੇ ਤੇ ਅਸੀਂ ਪੜ੍ਹ ਰਹੇ ਹਾਂ ਕੋਈ ਚੀਜ਼, ਸਾਨੂੰ ਇਕੁਏਸ਼ਨ ਸੋਲਵ ਨਹੀਂ ਹੋ ਰਹੀ ਹੈ ਨਾ, ਸੁਪਨੇ ਚ ਆਪਾਂ ਉਹ ਚੀਜ਼ ਦੇਖਦੇ ਹਾਂ ਤੇ ਸਾਨੂੰ ਸੋਲਵ ਹੋ ਜਾਂਦੀ ਹੈ ਉਹ ਚੀਜ਼। ਸੋ ਇਸੇ ਲਈ ਹੁੰਦੀ ਹੈ ਕਿਉਂਕਿ ਆਪਣਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ, ਕਿਉਂਕਿ ਜਦੋਂ ਬਿਲੀਅਨ ਟ੍ਰਿਲੀਅਨ ਨਿਊਰੋਨ ਕੰਮ ਕਰੂਗੇ ਤਾਂ ਕੁਛ ਨਾ ਕੁਛ ਤਾਂ ਜਿਹੜਾ ਕਰੂਗੇ ਹੈ ਨਾ,
0: ਕੋਈ ਨਾ ਕੋਈ ਤਾਂ ਨਿਕਲ ਕੇ ਆਊਗਾ ਹੀ ਬਾਹਰ। ਬਿਲਕੁਲ, ਬਹੁਤ ਵਧੀਆ ਗੱਲ। ਇਹਦੇ ਤੇ ਮੈਂ ਕਹਿੰਦਾ ਇੱਕ ਆਪਾਂ ਪਹਿਲਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਹਲੇ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਸਵਾਲ ਹੋਰ ਮੇਰੇ ਬਾਕੀ ਹੈਗੇ ਨੇ ਤੇ ਤੁਹਾਡੇ ਜਵਾਬ ਵੀ ਬਕਾਇਦਾ ਉਹਨਾਂ ਦੇ ਉੱਤੇ ਹੋਣਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਡੀਪ ਟਾਕ ਸ਼ੋ ਇਸ ਵਕਤ ਤੁਸੀਂ ਸੁਣ ਰਹੇ ਹੈਗੇ ਹੋ। ਆਪਣੀ ਫੀਡਬੈਕ ਨਾਲ ਦੀ ਨਾਲ ਭੇਜਦੇ ਰਿਹਾ ਕਰੋ 0472-6674 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ।

0: now the ultimate power in the universe.
1: Radio Haji 16748.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
0: This station is now the ultimate power in the universe.
1: Radio Haji 16748.
7: ਜੈਨੂ ਵਾਪਸ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਹੈਗਾ, ਔਰ ਨਾਲ ਸਾਡੇ ਡਾਕਟਰ ਸੰਦੀਪ ਕੌਰ ਜੀ ਮੌਜੂਦ ਨੇ, ਔਰ ਫੋਨ ਲਾਈਨ ਦੇ ਉੱਤੇ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਸੁਪਨਿਆਂ ਦੀ ਕਰ ਰਹੀ ਹੈ। ਜੇ ਤੁਸੀਂ ਪ੍ਰੋਗਰਾਮ ਦਾ ਪਿਛਲਾ ਹਿੱਸਾ ਮਿਸ ਕਰ ਗਏ ਹੋ, ਹੁਣੇ ਤੋਂ ਸੁਣਨ ਲੱਗੇ ਹੋ, ਘਬਰਾਇਓ ਨਾ। ਇਸ ਸ਼ੋਅ ਦੇ ਪੋਡਕਾਸਟ ਬਕਾਇਦਾ ਸਾਡੀ ਮੋਬਾਈਲ ਐਪ ਦੇ ਉੱਤੇ ਮੌਜੂਦ ਹੈਗੇ ਨੇ। ਹਾਂ, ਉਹ ਥੋੜ੍ਹੇ ਚਿਰ ਬਾਅਦ ਆਉਂਦੇ ਨੇ, ਸੋ ਇਹਦੀ ਇੱਕ ਐਡਵਾਂਟੇਜ ਰਹਿੰਦੀ ਹੈ ਕਿ ਜੇ ਤੁਸੀਂ ਲਾਈਵ ਸੁਣਦੇ ਹੋ ਇਸ ਸ਼ੋਅ ਨੂੰ ਤਾਂ ਫਾਇਦਾ ਰਹਿ ਜਾਂਦਾ, ਅਤੇ ਲਾਈਵ ਆਪਣੀ ਫੀਡਬੈਕ ਵੀ ਭੇਜ ਦਿਆ ਕਰੋ। ਹਾਂ, ਜੇ ਲੇਟ ਗਾਏ ਵਗਾਏ ਸੁਣਦੇ ਹੈਗੇ ਹੋ, ਕਈ ਕਈ ਵਾਰ ਦੋ ਦੋ ਹਫ਼ਤਾ ਜਾਂ ਤਿੰਨ ਤਿੰਨ ਹਫ਼ਤੇ ਦਾ ਸਾਡਾ ਜਿਹੜਾ ਗੈਪ ਚੱਲਦਾ ਹੈਗਾ, ਪਰ ਤੁਹਾਡੇ ਤੱਕ ਸਾਰੇ ਐਪੀਸੋਡ ਜਿਹੜੇ ਨੇ ਉਹ ਵਾਅਦਾ ਹੈਗਾ ਉਹਦੇ 'ਚ ਪਏ ਹੋਣਗੇ, ਪਿਛਲੇ ਵੀ ਜਾ ਕੇ ਚਾਹੇ ਤੁਸੀਂ ਸੁਣ ਸਕਦੇ ਹੋ। ਸੰਦੀਪ ਜੀ, ਵੈਲਕਮ ਬੈਕ। ਅਤੇ ਮੈਂ ਕਹਿੰਦਾ ਕਿ ਜਿਹੜੀ ਆਪਣਾ ਅੱਗੇ ਮੇਰੇ ਕੋਲ ਹੋਰ ਦੋ ਤਿੰਨ ਕੁਸ਼ਚਨ ਹੈਗੇ ਨੇ, ਅਤੇ ਉਹ ਸਾਰੇ ਥੋੜ੍ਹੇ ਜਿਹੇ ਉਹ ਇਹੋ ਜਿਹੇ ਨੇ ਕਿ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਹੈਗੇ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਪਿਛਲਾ ਕੁਛ ਕੋਈ ਕਮੀ ਪੇਸ਼ੀ ਰਹਿ ਗਈ, ਨਹੀਂ ਤਾਂ ਫਿਰ ਮੈਂ ਅਗਲਾ ਕੁਸ਼ਚਨ ਦੱਸਦਾ।
8: ਹਾਂਜੀ ਹਾਂਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀ ਆਪਾਂ ਇਹਦੀ ਡ੍ਰੀਮਸ ਦੀ ਕਿ ਕਿਉਂ ਹੁੰਦੇ ਆ, ਹਨਾ, ਇਹਦੇ ਚ ਮੈਂ ਗੱਲ ਕਰੀਏ ਕਿ ਇਮੋਸ਼ਨਲ ਰੈਗੂਲੇਸ਼ਨ ਹੁੰਦੇ, ਤੇ ਇਹਦੇ ਇਹਦੇ ਰਿਲੇਟਡ ਸਾਡੇ ਕੋਲ ਕੁਛ ਰਿਸਰਚ ਵੀ ਹੋਈ ਆ, ਮਤਲਬ ਚੱਲਦੀਆਂ ਰਹਿੰਦੀਆਂ ਰਿਸਰਚ, ਹਨਾ, ਕਿਉਂਕਿ ਡ੍ਰੀਮਸ ਜਦ ਅਸੀਂ ਡ੍ਰੀਮਸ ਦੀ ਗੱਲ ਕਰਦੇ ਹਾਂ, ਬਹੁਤ ਫੈਸੀਨੇਟਿੰਗ ਜਿਹਾ ਇੱਕ ਕੋਨਸੈਪਟ ਆ, ਹਨਾ, ਕਿ ਤੁਸੀਂ ਡ੍ਰੀਮਸ ਦੀ ਸੈਂਸ ਬਣਾਉਣੀ ਆ ਕਿ ਕੀ ਹੋ ਰਿਹਾ ਸਾਡੇ ਡ੍ਰੀਮ ਦੇ ਵਿੱਚ, ਤਾਂ ਇਹਦੇ ਨਾਲ ਰਿਲੇਟਡ ਰਿਸਰਚ ਵੀ ਚੱਲਦੀ ਰਹਿੰਦੀ ਆ, ਹਨਾ, ਤੇ ਇੱਕ 2024 ਦੇ ਵਿੱਚ ਸਟੱਡੀ ਹੋਈ ਸੀਗੀ ਜਿਹਦੇ ਚ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿਹੜਾ ਇੱਕ ਰਾਤ ਲਈ ਅਬਜ਼ਰਵ ਕੀਤਾ ਕਿ ਉਹਨਾਂ ਦੀ ਡ੍ਰੀਮਸ ਜਿਹੜੇ ਉਹਨਾਂ ਦੇ ਇਮੋਸ਼ਨਸ ਨੂੰ ਕਿਵੇਂ ਇਫੈਕਟ ਕਰਦੇ, ਜਾਂ ਉਹਨਾਂ ਦੀ ਮੈਮਰੀਜ਼ ਨੂੰ ਕਿਵੇਂ ਇਫੈਕਟ ਕਰਦੇ, ਹਨਾ, ਤੇ ਨੈਕਸਟ ਜੇ ਦੇ ਜਦੋਂ ਉਹਨਾਂ ਨੇ ਉਹਨਾਂ ਨੂੰ ਡ੍ਰੀਮਸ ਬਾਰੇ ਪੁੱਛਿਆ ਤਾਂ ਜਿਹੜੇ ਲੋਕਾਂ ਨੂੰ ਜਿਹੜੇ ਸੁਪਨੇ ਉਹਨਾਂ ਦੇ ਯਾਦ ਸੀਗੇ, ਜਦੋਂ ਉਹਨਾਂ ਨੂੰ ਨੈਗੇਟਿਵ ਕੁਛ ਏਦਾਂ ਦੀ ਫੋਟੋਜ਼ ਦਿਖਾਈ ਗਈਆਂ ਜਿਹੜੀ ਨੈਗੇਟਿਵ ਜਿਹੜੀਆਂ ਫੋਟੋ ਸੀ, ਮਤਲਬ ਜਿਹੜੀ ਸਾਨੂੰ ਹਿਊਮਨ ਮਾਇੰਡ ਨੂੰ ਇੰਪੈਕਟ ਕਰ ਸਕਦੀਆਂ, ਹਨਾ, ਤਾਂ ਉਹਨਾਂ ਨੇ ਜਿਹੜਾ ਉਹਦੀ ਰਿਐਕਸ਼ਨ ਇੰਨੀ ਜਿਹੜੀ ਸਟਰੋਂਗ ਨਹੀਂ ਦਿੱਤੀ। ਜਿਵੇਂ ਮੰਨ ਲਓ ਸਾਡੇ ਮੂਹਰੇ ਕੋਈ ਇੱਦਾਂ ਦੀ ਫੋਟੋ ਹੋਵੇ, ਅਸੀਂ ਬਹੁਤ ਹੋਰ ਤਰ੍ਹਾਂ ਬਿਹੇਵ ਕਰਦੇ ਨਾ ਕਿ ਕੀ ਹੋ ਰਿਹਾ, ਡਰ ਜਾਂਦੇ ਹਾਂ ਕੋਈ ਚੀਜ਼ ਇੱਦਾਂ ਨਹੀਂ ਦੇਖ ਕੇ, ਕੋਈ ਵਾਇਲੈਂਸ ਦੀ ਫੋਟੋ ਦੇਖ ਕੇ, ਹਨਾ, ਤੇ ਉਹਨਾਂ ਨੇ ਕੋਈ ਐਡੀ ਖਾਸ ਰਿਐਕਸ਼ਨ ਨਹੀਂ ਦਿੱਤੀ ਜਿਹੜੇ ਲੋਕਾਂ ਨੂੰ ਆਪਣੇ ਸੁਪਨੇ ਜਿਹੜੇ ਯਾਦ ਸੀਗੇ। ਤੇ ਇੱਕ ਹੋਰ ਇੰਟਰਸਟਿੰਗ ਚੀਜ਼ ਸੀ ਕਿ ਜਿੰਨੇ ਲੋਕਾਂ ਦੇ ਸੁਪਨੇ ਜਿੰਨੇ ਪੋਜ਼ਿਟਿਵ ਸੀਗੇ, ਉਹਨਾਂ ਦਾ ਜਿਹੜਾ ਇਮੋਸ਼ਨਲੀ ਵੀ ਉਨੇ ਹੀ ਜਿਹੜੇ ਪੋਜ਼ਿਟਿਵ ਉਹ ਸੀਗੇ, ਮਤਲਬ ਉਨਾ ਹੀ ਉਹ ਰਿਐਕਟ ਕਰ ਰਹੇ ਸੀ ਜਦੋਂ ਉਹਨਾਂ ਨੂੰ ਇੱਦਾਂ ਦੀਆਂ ਫੋਟੋ ਦਿਖਾ ਰਹੇ ਸੀਗੇ, ਹਨਾ। ਤੇ ਇਹਦਾ ਰੀਜ਼ਨ ਜਿਹੜਾ ਇੱਕ ਉਹਨਾਂ ਨੇ ਦਿੱਤਾ ਕਿ ਹੋ ਸਕਦਾ ਕਿ ਜਦੋਂ ਰੈਮ ਸਲੀਪ ਦੇ ਵਿੱਚ ਜਿਹੜਾ ਬ੍ਰੇਨ ਦੇ ਵਿੱਚ ਇੱਕ ਨੋਰ ਐਡਰੀਨਲਿਨ ਨਾਂ ਦਾ ਇੱਕ ਕੈਮੀਕਲ ਹੁੰਦਾ, ਉਹਦਾ ਲੈਵਲ ਘੱਟ ਜਾਂਦਾ, ਉਹ ਵਾਲਾ ਲੈਵਲ ਜਿਹੜਾ ਕੈਮੀਕਲ ਹੁੰਦਾ ਉਹ ਸਾਡੇ ਐਂਗਜ਼ਾਇਟੀ ਤੇ ਸਟ੍ਰੈਸ ਨੂੰ ਜਿਹੜਾ ਵਧਾਉਂਦਾ ਆ, ਤੇ ਕਿਉਂਕਿ ਉਹਦਾ ਜਦੋਂ ਲੈਵਲ ਘੱਟ ਜਾਂਦਾ ਤਾਂ ਸਾਡਾ ਬ੍ਰੇਨ ਜਿਹੜਾ ਆ ਪੁਰਾਣੀਆਂ ਜਿਹੜੀਆਂ ਮੈਮਰੀਜ਼ ਜਿਹੜੀਆਂ ਸਾਡੀਆਂ ਜਿਹੜੀਆਂ ਦੁਖੀ ਮੈਮਰੀਜ਼ ਹੁੰਦੀਆਂ ਨਾ ਦੁੱਖ ਵਾਲੀਆਂ, ਉਹਨਾਂ ਨੂੰ ਜਿਹੜਾ ਆ ਉਹ ਭੁਲਾਉਣ ਚ ਹੈਲਪ ਕਰਦਾ ਕਿਉਂਕਿ ਉਹਦਾ ਲੈਵਲ ਘੱਟ ਗਿਆ, ਕਿਉਂਕਿ ਓਬਵੀਅਸਲੀ ਜਦੋਂ ਕਿਸੇ ਕੈਮੀਕਲ ਜਿਹੜੀ ਚੀਜ਼ ਇਨਹਾਂਸ ਹੀ ਕਰ ਰਹੀ ਆ ਸਟ੍ਰੈਸ ਨੂੰ ਜਾਂ ਐਂਗਜ਼ਾਇਟੀ ਨੂੰ, ਜਦੋਂ ਉਹਦਾ ਹੀ ਲੈਵਲ ਘੱਟ ਗਿਆ ਤਾਂ ਉਹਦੇ ਨਾਲ ਜਿਹੜਾ ਸਾਨੂੰ ਉਹਦੇ ਲਈ ਸਾਡੀ ਰਿਐਕਸ਼ਨ ਵੀ ਘੱਟ ਜਾਂਦੀ ਆ ਫਿਰ, ਹਨਾ?
7: ਰਾਈਟ।
8: ਤੇ ਇਹ ਜਿਹੜੀਆਂ ਮੈਮਰੀਜ਼ ਇੱਦਾਂ ਰਿਲੇਟ ਕੀਤੀਆਂ ਉਹਨਾਂ ਨੇ, ਦੇਖਿਆ ਕਿ ਇੰਪੈਕਟ ਪੈਂਦਾ ਹੈ ਕਿ ਤੁਸੀਂ ਕਿੱਦਾਂ ਦੇ ਸੁਪਨੇ ਦੇਖਦੇ ਹੋ ਉਹਨਾਂ ਦਾ ਤੁਹਾਡੇ ਇਮੋਸ਼ਨਲ ਬੈਲੈਂਸ ਦੇ ਉੱਤੇ, ਹਨਾ? ਤੇ ਫਿਰ ਇੱਕ ਹੋਰ ਰਿਸਰਚ ਹੋਈ ਜਿਹਦੇ ਚ ਉਹਨਾਂ ਨੇ ਦੇਖਿਆ ਕਿ ਸਾਡਾ ਬ੍ਰੇਨ ਜਿਹੜੀਆਂ ਰੀਸੈਂਟ ਮੈਮਰੀਜ਼ ਨੂੰ ਰੀਐਕਟੀਵੇਟ ਕਰ ਦਿੰਦਾ ਹੈ, ਜਿਹਦੇ ਨਾਲ ਸਾਡੇ ਜਿਹੜੇ ਡ੍ਰੀਮਸ ਜਿਹੜਾ ਜੋ ਅਸੀਂ ਡ੍ਰੀਮਸ ਦੇਖਦੇ ਹਾਂ, ਜੋ ਵੀ ਕੰਟੈਂਟ ਦੇਖਦੇ ਹਾਂ, ਲੋਕ ਦੇਖਦੇ ਹਾਂ, ਇਮੇਜਸ ਦੇਖਦੇ ਹਾਂ, ਹਨਾ, ਕਈ ਵਾਰ ਆਪਾਂ ਕਿਤੇ ਹੋਰ ਹੀ ਜਗ੍ਹਾ ਤੇ ਘੁੰਮ ਰਹੇ ਹੁੰਦੇ ਹਾਂ, ਤੇ ਉਹ ਸਾਰੇ ਜਿੰਨਾ ਵੀ ਸਾਡੀਆਂ ਰੀਸੈਂਟ ਮੈਮਰੀਜ਼ ਆ, ਕਿਤੇ ਮੰਨ ਲਓ ਕਿਸੇ ਨਵੀਂ ਜਗ੍ਹਾ ਤੇ ਆਪਾਂ ਜਾ ਕੇ ਆਏ ਹਾਂ, ਥੋੜੇ ਦਿਨਾਂ ਬਾਅਦ ਸਾਨੂੰ ਉਹਦਾ ਸੁਪਨਾ ਆ ਜਾਂਦਾ, ਹਨਾ? ਸੋ ਸਾਰੀ ਚੀਜ਼ਾਂ ਜਿਹੜੀਆਂ ਬ੍ਰੇਨ ਆਪਣੇ ਆਪ ਨੂੰ ਜਿਹੜਾ ਰੀਐਕਟੀਵੇਟ ਉਹਨਾਂ ਮੈਮਰੀਜ਼ ਨੂੰ ਕਰਦਾ ਰਹਿੰਦਾ ਹੈ। ਸੋ ਇਹ ਸਾਡੇ ਜਿਹੜੇ ਇਮੋਸ਼ਨਲ ਸਿਗਨੀਫੀਕੈਂਟ ਐਕਸਪੀਰੀਅੰਸਿਸ ਨੂੰ ਤੇ ਜਿੰਨੇ ਵੀ ਸਾਡੇ ਕਈ ਵਾਰ ਸਾਡਾ ਔਨਗੋਇੰਗ ਕੰਸਰਨ ਹੈ, ਮੰਨ ਲਓ ਤੁਹਾਡੀ ਫੈਮਿਲੀ 'ਚ ਕਿਸੇ ਦੀ ਤਬੀਅਤ ਠੀਕ ਨਹੀਂ ਹੈਗੀ ਤਾਂ ਆਪਾਂ ਉਹਦੇ ਬਾਰੇ ਸੋਚਦੇ ਰਹਿੰਦੇ ਹਾਂ, ਤਾਂ ਉਹ ਵੀ ਸਾਨੂੰ ਸੁਪਨਿਆਂ 'ਚ ਜਿਹੜੀਆਂ ਚੀਜ਼ਾਂ ਆਉਂਦਾ ਰਹਿੰਦਾ। ਸੋ ਨੈਵਰਦਲੈਸ ਚਾਹੇ ਉਹ ਸਾਡੇ ਫਿਲੋਸਫਰੋਂ ਚਾਹੇ ਨਿਊਰੋਸਾਇੰਸ ਹੋਵੇ, ਅਸੀਂ ਇਹ ਮੰਨਦੇ ਹਾਂ, ਸਾਨੂੰ ਲੱਗਦਾ ਹੈ ਕਿ ਜੋ ਸਾਡੇ ਮਾਇੰਡ ਦੇ ਵਿੱਚ ਚੱਲ ਰਿਹਾ ਹੁੰਦਾ ਅਨਕੋਨਸ਼ੀਅਸ ਮਾਇੰਡ ਦੇ ਵਿੱਚ, ਉਹ ਹੀ ਸਾਨੂੰ ਜਿਹੜਾ ਸੁਪਨਿਆਂ ਦੇ ਵਿੱਚ ਆਉਂਦਾ, ਜਾਂ ਜੋ ਅਸੀਂ ਆਪਣੇ ਇਨਵਾਇਰਮੈਂਟ 'ਚ ਦੇਖਦੇ ਹਾਂ, ਹਨਾ? ਔਰ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ, ਕਿਉਂਕਿ ਜਦੋਂ ਅਸੀਂ ਜਾਗਦੇ ਹੁੰਦੇ ਹਾਂ ਤਾਂ ਸਾਡਾ ਧਿਆਨ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਵੱਲ ਹੁੰਦਾ ਨਾ, ਤਾਂ ਆਪਾਂ ਕਈ ਚੀਜ਼ਾਂ ਤੇ ਫੋਕਸ ਨਹੀਂ ਕਰ ਪਾਉਂਦੇ। ਈਵਨ ਕਈ ਫਿਲੋਸਫਰ ਇਹ ਵੀ ਕਹਿੰਦੇ ਸੀ ਕਿ ਕੋਈ ਤੁਹਾਡੀ ਆਉਣ ਵਾਲੀ, ਜੇ ਕੋਈ ਤੁਹਾਨੂੰ ਬਿਮਾਰੀ ਹੋਣ ਵਾਲੀ ਆ, ਹਨਾ, ਤੇ ਉਹਦਾ ਵੀ ਤੁਹਾਨੂੰ ਸੁਪਨਾ ਆ ਜਾਂਦਾ। ਉਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਜਿਹੜਾ ਕਿ ਕਿਉਂਕਿ ਤੁਸੀਂ ਉਸ ਟਾਈਮ ਦੇ ਉੱਤੇ ਮੈਂਟਲ ਸਟੇਟ ਜਿਹੜੀ ਤੁਹਾਡੀ, ਕੋਈ ਹੋਰ ਤੁਹਾਨੂੰ ਕੰਮ ਨਹੀਂ ਹੁੰਦਾ, ਤੁਹਾਡਾ ਦਿਮਾਗ ਜਿਹੜਾ ਉਹ ਤੁਹਾਡੀ ਬਾਡੀ ਨੂੰ ਇੱਕ ਤਰ੍ਹਾਂ ਚੈੱਕ ਕਰਨ ਲੱਗ ਜਾਂਦਾ ਕਿ ਤੁਹਾਡੀ ਬਾਡੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਚੱਲ ਰਹੀ ਆ ਜਾਂ ਨਹੀਂ, ਹਨਾ? ਹੋ ਸਕਦਾ ਕਿ ਤੁਹਾਨੂੰ ਉਦਾਂ ਦੇ ਜਿਹੜੇ ਸੁਪਨੇ ਜਿਹੜੇ ਆ ਜਾਣ, ਤੇ ਜਿਹੜਾ ਤੁਹਾਨੂੰ ਇਹ ਦੱਸਣ ਕਿ ਤੁਹਾਨੂੰ ਜਿਹੜੀ ਇਹ ਪ੍ਰੋਬਲਮ ਹੋ ਸਕਦੀ ਹੈ ਤੇ ਤੁਸੀਂ ਚੈੱਕ ਕਰਾ ਸਕਦੇ ਹਾਂ ਜੋ ਵੀ ਆ, ਹਨਾ?
7: ਰਾਈਟ।
8: ਅਗਰ ਤੁਹਾਨੂੰ ਇਦਾਂ ਦਾ ਕੋਈ ਇਸ਼ੂ ਹੋ ਰਿਹਾ ਹੈ। ਹਾਂਜੀ,
7: ਠੀਕ ਹੈ। ਇੱਕ ਨਾ ਮੈਂ ਥੋੜ੍ਹਾ ਜਿਹਾ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦਾ। ਬੇਟਾ ਮੇਰਾ ਛੋਟਾ, ਅਤੇ ਉਹ ਜਦੋਂ ਸੁਪਨੇ ਦੇਖਦਾ, ਮਾੜੇ ਸੁਪਨੇ, ਬੱਚੇ ਜਦੋਂ ਡਰ ਜਾਂਦੇ ਨੇ ਅਕਸਰ, ਹੈ ਨਾ, ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਇਹ ਵੀ ਕਿਹਾ ਜਾਂਦਾ, ਜਿਵੇਂ ਆਪਾਂ ਆਸਟ੍ਰੇਲੀਆ 'ਚ ਕੀ, ਵੈਸੇ ਉਹ ਇੰਗਲਿਸ਼ ਦੀ ਇੱਕ ਟਰਮ ਹੈਗੀ ਹੈ ਕਿ ਜੇ ਮਾੜੇ ਸੁਪਨੇ ਨੇ ਤਾਂ ਨਾਈਟਮੇਅਰ ਨੇ, ਚੰਗੇ ਸੁਪਨੇ ਨੇ ਤਾਂ ਡ੍ਰੀਮਸ ਨੇ। ਸੋ ਆਪਾਂ ਡ੍ਰੀਮਸ ਔਰ ਨਾਈਟਮੇਅਰ ਦੋਵਾਂ ਦੀ ਉਹ ਗੱਲ ਕਰ ਰਹੇ। ਬਟ ਉਹਨੇ ਮੇਰੇ ਤੋਂ ਇੱਕ ਸਹਿਜ ਸੁਭਾਅ ਜਿਹਾ ਇੱਕ ਸਵਾਲ ਪੁੱਛਿਆ, ਮੈਂ ਉਹ ਤੁਹਾਡੇ ਤੋਂ ਵੀ ਪੁੱਛਦਾ ਚੱਲਦਾ। ਉਹ ਕਹਿੰਦਾ ਮੈਨੂੰ ਕੋਈ ਇਹੋ ਜਿਹੀ ਟ੍ਰਿਕ ਦੱਸੋ ਵੀ ਜਿਹੜੇ ਨਾਈਟਮੇਅਰਸ ਆ ਮੈਂ ਉਹਨਾਂ 'ਤੇ ਕੰਟਰੋਲ ਰੱਖਾਂ, ਵੀ ਡ੍ਰੀਮਸ ਆਉਂਦੇ ਨੇ ਆਈ ਜਾਣ, ਨਾਈਟਮੇਅਰਸ ਨਾ ਆਉਣ। ਅੱਜ ਦਾ ਹੁਣ ਜੇ ਪ੍ਰੋਗਰਾਮ ਚੱਲ ਹੀ ਰਿਹਾ ਤਾਂ ਮੈਂ ਕਿਹਾ ਚਲੋ ਤੁਹਾਡੇ ਤੋਂ ਵੀ ਇਹ ਸਵਾਲ ਪੁੱਛ ਲਈਏ, ਇੱਦਾਂ ਕੋਈ ਕੰਟਰੋਲ ਮੈਥਡ ਹੈਗਾ ਵੀ ਆਪਾਂ ਕੰਟਰੋਲ ਕਰ ਲਈਏ।
8: ਹਾਂਜੀ, ਜਦੋਂ ਅਸੀਂ ਸਲੀਪ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਹੁੰਦਾ ਕਿ ਸਾਡੀ ਜਿਹੜੀ ਆ ਨੀਂਦ ਵਧੀਆ ਹੋਣੀ ਚਾਹੀਦੀ ਹੈ, ਮਤਲਬ ਜਿੰਨੀ ਸਾਨੂੰ ਨੀਂਦ ਚਾਹੀਦੀ ਹੈਗੀ ਆ ਨਾ, ਉਹ ਉਨੀ ਨੀਂਦ ਹੋਣੀ ਚਾਹੀਦੀ ਹੈ। ਔਰ ਕੋਈ ਜਿਹੜਾ ਜਦੋਂ ਤੁਸੀਂ ਸੌਣ ਲੱਗਦੇ ਹਾਂ ਅਸੀਂ, ਤਾਂ ਸਾਨੂੰ ਜਿਹੜਾ ਲਾਈਟ, ਜਿੱਦਾਂ ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੀ ਆ ਕਿ ਜਿਹੜੀ ਬਲੂ ਲਾਈਟ ਜਿਹੜੀ ਆ, ਜਾਂ ਕੋਈ ਵੀ ਆਪਣੀ ਕਮਰੇ ਦੀ ਲਾਈਟ ਜਿਹੜੀ ਡਿਮ ਹੋਣੀ ਚਾਹੀਦੀ ਆ, ਤੁਹਾਡੀ ਨੀਂਦ ਦੇ ਵਿੱਚ ਕੋਈ ਜਿਹੜੀ ਏਦਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਤੁਹਾਡੀ ਨੀਂਦ ਖਰਾਬ ਹੋਵੇ। ਔਰ ਬੱਚਿਆਂ ਲਈ, ਔਰ ਉਸ ਤੋਂ ਇਲਾਵਾ ਖਾਣ ਪੀਣ ਦਾ ਜੋ ਪ੍ਰੋਪਰ ਧਿਆਨ ਰੱਖਣਾ ਚਾਹੀਦਾ, ਜਦੋਂ ਤੁਸੀਂ ਖਾਂਦੇ ਜ਼ਿਆਦਾ ਤੁਹਾਡੀ ਬਾਡੀ ਬੈਲੈਂਸ 'ਚ ਰਹਿੰਦੀ ਆ, ਤੁਹਾਡਾ ਮਾਇੰਡ ਹੈਲਦੀ ਰਹਿੰਦਾ, ਹੈ ਨਾ, ਐਕਸਰਸਾਈਜ਼ ਕਰਦੇ ਹਾਂ। ਪਰ ਜਦੋਂ ਅਸੀਂ ਸਪੈਸ਼ਲੀ ਬੱਚਿਆਂ ਦੀ ਗੱਲ ਕਰਦੇ ਹਾਂ, ਤਾਂ ਬੱਚਿਆਂ ਨੂੰ ਜਿਹੜੀ ਆ ਸੌਣ ਤੋਂ ਪਹਿਲਾਂ ਟੀਵੀ ਨਹੀਂ ਆਪਾਂ ਨੂੰ ਓਬਵੀਅਸਲੀ ਦਿਖਾਉਣਾ ਚਾਹੀਦਾ, ਜਾਂ ਬੱਚਿਆਂ ਦੇ ਸਾਹਮਣੇ ਕਿ ਅਗਰ, ਕਿਉਂਕਿ ਓਬਵੀਅਸਲੀ ਉਹ ਇਦਾਂ ਦੀਆਂ ਚੀਜ਼ਾਂ ਇਸ ਡ੍ਰੀਮਸ 'ਚ ਜ਼ਿਆਦਾ ਦੇਖਦੇ ਆ ਜਿਹੜੀਆਂ ਉਹ ਟੀਵੀ 'ਚ ਦੇਖ ਰਹੇ ਹੋਗੇ ਜਾਂ ਗੇਮਸ 'ਚ ਦੇਖ ਰਹੇ ਹੋਗੇ, ਹਨਾ। ਸੋ ਅੱਜ ਕੱਲ੍ਹ ਬੱਚੇ ਵੀਡੀਓ ਗੇਮਸ ਬਹੁਤ ਖੇਡਦੇ ਆ ਤੇ ਟੀਵੀ ਵਗੈਰਾ ਦੇਖਦੇ ਆ, ਤੋ ਆਈ ਥਿੰਕ ਇਹ ਵੈਸੇ ਸਿਰਫ ਬੱਚਿਆਂ ਲਈ ਨਹੀਂ, ਸਾਰਿਆਂ ਲਈ ਅਪਲਾਈ ਹੁੰਦਾ ਕਿ ਸਾਨੂੰ ਸੌਣ ਤੋਂ ਪਹਿਲਾਂ ਟੀਵੀ ਨਹੀਂ ਦੇਖਣਾ ਚਾਹੀਦਾ, ਕੋਈ ਇੱਦਾਂ ਦੀ ਚੀਜ਼ ਜਿਹੜੀ ਸਾਨੂੰ ਡਰਾਉਂਦੀ ਆ, ਹਨਾ, ਉਹ ਚੀਜ਼ ਸਾਨੂੰ ਜਿਹੜੀ ਆ ਉਹਦੇ ਵੱਲ ਬਹੁਤ ਧਿਆਨ ਨਹੀਂ ਦੇਣਾ ਚਾਹੀਦਾ, ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਇਹ ਹੁੰਦਾ ਕਿ ਜਦੋਂ ਬੱਚੇ ਕਈ ਵਾਰ ਬੱਚੇ ਵੀ ਔਰ ਵੱਡੇ ਵੀ ਕਈ ਵਾਰ ਜਦੋਂ ਅਸੀਂ ਸੁਪਨੇ 'ਚ ਕੋਈ ਡਰਾਉਣਾ ਸੁਪਨਾ ਦੇਖਦੇ ਹਾਂ, ਡਰ ਜਾਂਦੇ ਔਰ ਇੱਕਦਮ ਡਰ ਕੇ ਨਾ ਉੱਠਦੇ ਆ, ਜਾਂ ਨਹੀਂ ਵੀ ਉੱਠਦੇ, ਅਸੀਂ ਸੁਪਨੇ 'ਚ ਹੀ ਰੋਣ ਲੱਗ ਜਾਂਦੇ ਜਾਂ ਕੁਛ ਵੀ ਕਰਨ ਲੱਗ ਜਾਂਦਾ, ਤੇ ਜਿਹੜਾ ਵੀ ਕੋਈ ਵੀ ਪੇਰੈਂਟਸ ਹੈਗੇ ਆ ਜਾਂ ਕੋਈ ਵੀ ਬੰਦਾ ਹੈਗਾ, ਉਹਦਾ ਇਹ ਹੈਗਾ ਕਿ ਤੁਸੀਂ ਉਸ ਬੰਦੇ ਨੂੰ ਟਾਈਮ ਦਿਓ, ਥੋੜਾ ਟਾਈਮ ਉਹਨੂੰ, ਥੋੜਾ ਮਤਲਬ ਥੋੜੀ ਜਿਹੀ ਹੌਲੀ ਜਿਹੀ ਆਵਾਜ਼ 'ਚ ਉਹਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਉਠਾਓ ਨਾ ਇੱਕਦਮ ਉਸ ਡ੍ਰੀਮ ਤੋਂ, ਕਿਉਂਕਿ ਫਿਰ ਉਹ ਹੋਰ ਵੀ ਜ਼ਿਆਦਾ ਡਰ ਜਾਂਦਾ ਨਾ। ਮੇਰੇ ਖਿਆਲ ਚ ਇਹੀ ਹੈ ਕਿਉਂਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਐਕਸਪੀਰੀਅੰਸਿਸ ਜਾਂ ਮੈਮਰੀਜ਼ ਜਾਂ ਐਨਵਾਇਰਮੈਂਟ ਦੇ ਬੇਸ ਦੇ ਉੱਤੇ ਸਾਨੂੰ ਸੁਪਨੇ ਆਉਂਦੇ ਆ ਤਾਂ ਅਸੀਂ ਚੀਜ਼ਾਂ ਨੂੰ ਉਹਨਾਂ ਨੂੰ ਅਵੋਇਡ ਹੀ ਕਰੀਏ ਜਿਹਨਾਂ ਤੋਂ ਕਿਸੇ ਵੀ ਪਰਟੀਕੁਲਰ ਪਰਸਨ ਨੂੰ ਡਰ ਲੱਗਦਾ ਹੈ ਜਾਂ ਕੋਈ ਵੀ ਇੱਦਾਂ ਦੀ ਡੇਂਜਰਸ ਚੀਜ਼ ਸਪੈਸ਼ਲੀ ਬੱਚਿਆਂ ਲਈ ਆਈ ਥਿੰਕ ਇਹ ਹੋ ਸਕਦਾ
7: ਸੁਪਨਿਆਂ ਨੂੰ ਕੰਟਰੋਲ ਕਰਨਾ ਕਹਿੰਦੇ ਨੇ
8: ਨਹੀਂ ਸੁਪਨੇ ਨੂੰ ਕੰਟਰੋਲ ਅੱਛਾ ਸੁਪਨੇ ਨੂੰ ਕੰਟਰੋਲ ਕਰਨ ਦੀ ਇੱਕ ਹੋਰ ਜਿਹੜੀ ਇੰਟਰਸਟਿੰਗ ਇੱਕ ਚੀਜ਼ ਹੈਗੀ ਆ ਲੂਸਿਡ ਡ੍ਰੀਮਿੰਗ ਅਸੀਂ ਉਹਨੂੰ ਕਹਿੰਦੇ ਹਾਂ ਤੋ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨ ਲੱਗ ਰਹੇ ਹੋ ਜਿੱਦਾਂ ਤੁਸੀਂ ਕਿਹਾ ਆਫਕੋਰਸ ਬੱਚਿਆਂ ਲਈ ਤਾਂ ਇਹ ਮੁਸ਼ਕਿਲ ਹੈ ਈਵਨ ਵੱਡਿਆਂ ਚ ਵਿੱਚ ਅਗਰ 1000 ਬੰਦੇ ਟਰਾਈ ਕਰਦੇ ਆ ਤਾਂ ਉਹਨਾਂ ਚ ਇੱਕ ਬੰਦਾ ਜਿਹੜਾ ਇਹਦੇ ਚ ਆਪਣਾ ਜਿਹੜਾ ਕਹਿ ਸਕਦੇ ਆ ਕਿ ਮੁਹਾਰਤ ਹਾਸਲ ਕਰ ਸਕਦਾ ਹਾਂਜੀ ਤੇ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਡ੍ਰੀਮ ਲੈ ਰਹੇ ਹੁੰਦੇ ਹਾਂ ਤਾਂ ਸਾਡੇ ਜਿਹੜੇ ਆ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਜਿਹੜਾ ਉਹ ਇਨਐਕਟਿਵ ਹੋ ਜਾਂਦਾ ਸੋ ਲੂਸਿਡ ਡ੍ਰੀਮਿੰਗ ਇੱਕ ਏਦਾਂ ਦੀ ਪ੍ਰੋਸੈਸ ਹੈਗੀ ਆ ਜਿਹਦੇ ਚ ਜਿਹੜਾ ਸਾਡਾ ਉਸ ਬ੍ਰੇਨ ਦਾ ਜਿਹੜਾ ਹਿੱਸਾ ਉਹ ਐਕਟਿਵ ਜਿਹੜਾ ਤੁਸੀਂ ਕਰ ਸਕਦੇ ਆ ਉਹ ਕਿੱਦਾਂ ਹੁੰਦਾ ਕਿ ਕਈ ਲੋਕ ਜਿਹੜਾ ਜਦੋਂ ਆਪਣੇ ਸੁਪਨਿਆਂ ਨੂੰ ਓਬਜ਼ਰਵ ਕਰਨ ਲੱਗ ਜਾਂਦੇ ਆ ਕਿ ਅੱਛਾ ਮੈਨੂੰ ਅੱਜ ਸੁਪਨਾ ਆਇਆ ਤੇ ਉਸ ਸੁਪਨੇ ਚ ਜਿਹੜਾ ਕੀ ਹੋਇਆ ਹਨਾ ਉਹ ਸੁਪਨਿਆਂ ਨੂੰ ਜਿਹੜਾ ਇੱਕ ਤਰ੍ਹਾਂ ਕੰਟਰੋਲ ਆਪਣਾ ਕਿ ਮਤਲਬ ਉਹਨਾਂ ਨੂੰ ਅਵੇਅਰਨੈਸ ਹੋਣ ਲੱਗ ਜਾਂਦੀ ਹੈ ਕਿ ਮੇਰੇ ਸੁਪਨਾ ਜਿਹੜਾ ਆ ਜੇ ਸੁਪਨੇ ਚ ਕੁਛ ਹੋ ਰਿਹਾ ਤਾਂ ਉੱਥੇ ਜਾ ਕੇ ਮਤਲਬ ਆਪਣੇ ਸੁਪਨੇ ਨੂੰ ਕੰਟਰੋਲ ਕਰ ਸਕਦੇ ਆ ਇੱਕ ਔਰ ਜਿੱਦਾਂ ਤੁਸੀਂ ਉਹ ਮੂਵੀ ਦੇਖੀ ਹੋਣੀ ਆ ਇਨਸੈਪਸ਼ਨ ਉਹਦਾ ਜਿਹੜਾ ਡਾਇਰੈਕਟਰ ਆ ਉਹਨੂੰ ਵੀ ਕਿਸੇ ਨੇ ਪੁੱਛਿਆ ਕਿ ਤੂੰ ਇਹ ਮੂਵੀ ਕਿਵੇਂ ਬਣਾਈ ਆ ਹਨਾ ਕਿਵੇਂ ਤੇਰੇ ਦਿਮਾਗ ਚ ਆਇਆ ਤਾਂ ਉਹ ਕਹਿੰਦਾ ਕਿ ਮੈਂ ਜਦੋਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਕੋਲ ਪੈਸੇ ਇੰਨੇ ਹੁੰਦੇ ਨਹੀਂ ਸੀਗੇ ਤੇ ਮੈਂ ਰਾਤ ਨੂੰ ਕਹਿੰਦਾ ਸੀ ਜਦੋਂ ਸਵੇਰੇ ਸਾਨੂੰ ਬ੍ਰੇਕਫਾਸਟ ਮਿਲਦਾ ਸੀ ਯੂਨੀ ਤੋਂ ਤੇ ਮੈਂ 4 ਵਜੇ ਕਹਿੰਦਾ ਸੌਂਦਾ ਹੁੰਦਾ ਸੀ ਤੇ ਮੈਂ 6 ਵਜੇ ਉੱਠ ਜਾਂਦਾ ਸੀ ਔਰ ਰੈਮ ਸਲੀਪ ਉਸ ਟਾਈਮ ਕਹਿੰਦਾ ਮੈਂ ਹੁੰਦਾ ਸੀਗਾ ਔਰ ਮੈਂ ਕਹਿੰਦਾ ਉਸ ਟਾਈਮ ਦੇ ਉੱਤੇ ਜਾਣ ਕੇ ਹੁੰਦਾ ਕਿਉਂਕਿ ਇਹ ਲੋਕ ਕੀ ਕਰਦੇ ਜਿਹੜੇ ਲੂਸਿਡ ਡ੍ਰੀਮਿੰਗ ਕਰਦੇ ਮਤਲਬ ਜਿਹੜੇ ਲੋਕਾਂ ਨੂੰ ਇੰਟਰਸਟ ਹੁੰਦਾ ਆਪਣੇ ਸੁਪਨਿਆਂ ਨੂੰ ਸਮਝਣ ਚ ਜਾਂ ਕੰਟਰੋਲ ਕਰਨ ਚ ਇਹ ਸਪੈਸ਼ਲੀ ਜਿਹੜਾ ਜਿੱਦਾਂ ਮੈਂ ਕਿਹਾ ਕਿ ਰੈਮ ਸਲੀਪ ਦੇ ਸਾਨੂੰ ਸੁਪਨੇ ਜ਼ਿਆਦਾ ਯਾਦ ਰਹਿੰਦੇ ਜੇ ਤੁਸੀਂ ਉਸ ਟਾਈਮ ਬੰਦੇ ਨੂੰ ਉਠਾਓਗੇ ਤਾਂ ਉਸ ਟਾਈਮ ਤੁਹਾਨੂੰ ਸੁਪਨਾ ਯਾਦ ਰਹੂਗਾ ਔਰ ਜੇ ਮੰਨ ਲਓ ਤੁਹਾਨੂੰ ਨਹੀਂ ਵੀ ਯਾਦ ਰਹਿ ਰਿਹਾ ਔਰ ਤੁਸੀਂ ਦੁਬਾਰਾ ਸੌਂ ਜਾਓ 10-15 ਮਿੰਟ ਬਾਅਦ ਉੱਠੋ ਤਾਂ ਹੋ ਸਕਦਾ ਤੁਹਾਨੂੰ ਸੁਪਨਾ ਉਹ ਦੁਬਾਰਾ ਯਾਦ ਆ ਜਾਵੇ ਹਨਾ ਤੇ ਉਹ ਕਹਿੰਦਾ ਕਿ ਮੈਂ ਕਿਉਂਕਿ ਸੌਂਦਾ ਹੀ ਮੈਂ ਇਸ ਹਿਸਾਬ ਨਾਲ ਹੁੰਦਾ ਸੀ ਕਿ ਮੈਨੂੰ ਸਟੋਰੀਜ਼ ਮੇਰੇ ਦਿਮਾਗ ਚ ਬਣਨ ਹਨਾ ਤੇ ਇਸ ਤਰ੍ਹਾਂ ਹੌਲੀ ਹੌਲੀ ਉਹਨੇ ਮੂਵੀ ਬਣਾਈ ਤੇ ਉਹ ਮੂਵੀ ਚ ਜਿੱਦਾਂ ਆਪਾਂ ਦੇਖਦੇ ਹਾਂ ਕਿ ਉਹ ਦੂਜੇ ਬੰਦੇ ਦੇ ਸੁਪਨੇ ਚ ਜਾ ਰਹੇ ਹੁੰਦੇ ਆ ਸਾਰੇ ਹਨਾ ਤੇ ਸੁਪਨਿਆਂ ਨੂੰ ਜਾ ਕੇ ਕੰਟਰੋਲ ਉਹਦੇ ਮਾਇੰਡ ਨੂੰ ਕੰਟਰੋਲ ਕਰ ਰਹੇ ਹੁੰਦੇ ਆ ਸੋ ਲੂਸਿਡ ਡ੍ਰੀਮਿੰਗ ਇੱਕ ਇੱਦਾਂ ਦਾ ਹੀ ਕੰਸੈਪਟ ਆ ਬਟ ਆਫਕੋਰਸ ਅਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾਂਦੇ ਅਸੀਂ ਆਪਣੇ ਸੁਪਨੇ ਚ ਇਹਨੂੰ ਹੀ ਕੰਟਰੋਲ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹਦਾ ਰੀਜ਼ਨ ਹੋ ਸਕਦਾ ਹੈ ਕਿ ਲੋਕਾਂ ਦੀ ਕਿਉਰਿਓਸਿਟੀ ਹੋ ਸਕਦੀ ਹੈ ਕਿ ਮੈਨੂੰ ਮੇਰੇ ਡ੍ਰੀਮ ਚ ਜਿਹੜਾ ਕੀ ਹੋ ਰਿਹਾ ਔਰ ਮੈਂ ਕਿੱਥੇ ਕਿੱਥੇ ਫਿਰ ਰਿਹਾ ਹਨਾ ਉਹ ਚੀਜ਼ ਹੋ ਸਕਦੀ ਆ ਲੋਕ ਕ੍ਰੀਏਟੀਵਿਟੀ ਲਈ ਯੂਜ਼ ਕਰ ਸਕਦੇ ਜਿੱਦਾਂ ਆਪਾਂ ਗੱਲ ਕੀਤੀ ਆਰਟਿਸਟ ਦੀ ਰਾਈਟਰਸ ਦੀ ਜਾਂ ਮਿਊਜੀਸ਼ੀਅਨਸ ਹੋ ਗਏ ਹਨਾ ਪ੍ਰੋਬਲਮ ਸੋਲਵਿੰਗ ਲਈ ਕੋਈ ਪ੍ਰੈਕਟੀਸ਼ਨਰ ਹੈਗਾ ਆਪਣੀ ਪ੍ਰੋਬਲਮ ਮੈਥਮੈਟੀਸ਼ੀਅਨ ਆਪਣੀ ਪ੍ਰੋਬਲਮ ਸੋਲਵ ਲਈ ਜਾਂ ਆਪਣੀ ਫੇਅਰਸ ਨੂੰ ਕਨਫਰੰਟ ਕਰਨ ਦੇ ਲਈ ਕਰਦੇ ਆ ਤਾਂ ਕਈ ਲੋਕਾਂ ਦੇ ਕਈ ਡਿਫਰੈਂਟ ਜਿਹੜਾ ਪਰਪਸ ਹੁੰਦੇ ਆ ਔਰ ਈਵਨ ਐਜ ਏ ਥੈਰੇਪੀ ਵੀ ਇਹਨੂੰ ਯੂਜ਼ ਕੀਤਾ ਜਾਂਦਾ ਲੂਸਿਡ ਡ੍ਰੀਮਿੰਗ ਨੂੰ ਸਪੈਸ਼ਲੀ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਨਾਈਟਮੇਅਰਸ ਹੁੰਦੇ ਆ ਜਾਂ ਜਿਹਨਾਂ ਨੂੰ ਪੋਸਟ ਜਿਹੜਾ ਟਰੋਮਾ ਡਿਸਆਰਡਰ ਹੁੰਦਾ ਨਾ ਉਹਨਾਂ ਨੂੰ ਜਾਂ ਐਗਜ਼ਾਇਟੀ ਵਗੈਰਾ ਜਿਹਨਾਂ ਨੂੰ ਇਹ ਸਾਰੇ ਡਿਸਆਰਡਰ ਜਿਹੜੇ ਸਾਈਕੈਟ੍ਰਿਸਟ ਜਿਹੜੇ ਹੈਗੇ ਆ ਉਹ ਵੀ ਯੂਜ਼ ਕਰਦੇ ਇਹਨੂੰ ਐਜ਼ ਏ ਥੈਰੇਪੀ ਸੋ ਇਹਦੀ ਟੈਕਨੀਕ ਕੀ ਹੁੰਦੀ ਆ ਕੁਛ ਲੋਕ ਜਿਹੜਾ ਆ ਪ੍ਰੈਕਟਿਸ ਤੁਹਾਨੂੰ ਓਬਵੀਅਸਲੀ ਚਾਹੀਦੀ ਆ ਹਨਾ ਸਪੋਂਟੇਨੀਅਸ ਤੇ ਰਿਐਲਿਟੀ ਟੈਸਟ ਜਿਹੜਾ ਕਰਦੇ ਆ ਲੋਕ ਮਤਲਬ ਆਪਣੇ ਆਪ ਨੂੰ ਕੁਐਸਚਨ ਕਰਦੇ ਆ ਕਿ ਜੇ ਮੈਂ ਜੋ ਮੈਨੂੰ ਸੁਪਨਾ ਆਇਆ ਸੀ ਉਹ ਕਿਉਂ ਆਇਆ ਸੀ ਹਨਾ ਉਹਦੀ ਇੱਕ ਸੈਂਸ ਬਣਾ ਤੋ ਇਹਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਕਿ ਤੁਸੀਂ ਆਪਣੇ ਜਦੋਂ ਤੁਹਾਨੂੰ ਸੁਪਨਾ ਇੱਕ ਤੁਸੀਂ ਨੋਟਬੁੱਕ ਰੱਖੋ ਆਪਣੇ ਸੁਪਨਿਆਂ ਲਈ ਹਨਾ ਤੁਸੀਂ ਉਹਨੂੰ ਨੋਟ ਕਰ ਸਕਦੇ ਆ ਕਿ ਮੈਨੂੰ ਅੱਛਾ ਸੁਪਨਾ ਆਇਆ ਮੈਂ ਸੁਪਨੇ ਚ ਕੀ ਦੇਖਿਆ ਕਿਉਂਕਿ ਸੁਪਨੇ ਚ ਕਈ ਵਾਰ ਸਾਨੂੰ ਸਾਰਾ ਕੁਛ ਯਾਦ ਨਹੀਂ ਰਹਿੰਦਾ ਤਾਂ ਤੁਹਾਨੂੰ ਕੁਛ ਕੁਛ ਹੀ ਯਾਦ ਰਹਿੰਦਾ ਹਨਾ ਤੇ ਜਿਹੜਾ ਤੁਸੀਂ ਇਹਦੇ ਲਈ ਕੁਛ ਜਿਵੇਂ ਆਪਾਂ ਮੈਡੀਟੇਸ਼ਨ ਕਰਦੇ ਹਾਂ ਇੱਦਾਂ ਕਰ ਸਕਦੇ ਹਾਂ ਕਿ ਤੁਸੀਂ ਸੌਣ ਤੋਂ ਪਹਿਲਾਂ ਆਪਣੀ ਜਿਹੜੀ ਆ ਆਦਤ ਬਣਾਓ ਕਿ ਤੁਸੀਂ ਆਪਣੀ ਫਿੰਗਰਸ ਐਵੇਂ ਜਿਹੜੀ ਆ ਮੁੱਠੀ ਦੱਬ ਰਹੇ ਆ ਹਨਾ ਤਾਂ ਤੁਸੀਂ ਸੁੱਤੇ ਟਾਈਮ ਵੀ ਇਹ ਚੀਜ਼ਾਂ ਕਰੋਗੇ ਤਾਂ ਹੋ ਸਕਦਾ ਕਿ ਤੁਹਾਨੂੰ ਜਿਹੜਾ ਨੀਂਦ ਇੱਕਦਮ ਖੁੱਲ ਜਾਵੇ ਤੇ ਤੁਹਾਨੂੰ ਰਿਅਲਾਈਜ਼ ਹੋਵੇ ਕਿ ਮੈਂ ਸੁਪਨੇ ਚ ਸੀਗਾ ਹਨਾ ਔਰ ਤੁਸੀਂ ਫੇਰ ਸੌ ਜਾਓ ਔਰ ਤੁਹਾਨੂੰ ਸੁਪਨਾ ਜੋ ਤੁਸੀਂ ਚਾਹ ਰਹੇ ਸੀਗੇ ਉਦਾਂ ਦਾ ਆਵੇ ਅਫਕੋਰਸ ਇਹ ਸੁਣਨ ਨੂੰ ਥੋੜੀ ਜਿਹੀ ਏਦਾਂ ਲੱਗਦੀ ਹੈ ਕਿ ਇਹ ਚੀਜ਼ ਪੋਸੀਬਲ ਨਹੀਂ ਹੈਗੀ ਇੱਦਾਂ ਕਿੱਦਾਂ ਹੋ ਸਕਦਾ ਬਟ ਜਿੱਦਾਂ ਮੈਂ ਕਿਹਾ ਕਿ ਲਈ ਐਕਸਪੀਰੀਅੰਸ ਚਾਹੀਦਾ ਨਾ ਤੁਹਾਨੂੰ ਕਿ ਤੁਸੀਂ ਇਹ ਨਹੀਂ ਆਇਆ ਕਿ ਤੁਸੀਂ ਅੱਜ ਸ਼ੁਰੂ ਹੋਏ ਤਾਂ ਤੁਹਾਨੂੰ ਜਿਹੜਾ ਆਪਣੇ ਸੁਪਨੇ ਨੂੰ ਤੁਸੀਂ ਇੰਪੈਕਟ ਕਰਨ ਲੱਗ ਜਾਓ ਡ੍ਰੀਮ ਜਰਨਲਿੰਗ ਹੁੰਦੀ ਤੁਸੀਂ ਜਰਨਲ ਜਿੱਦਾਂ ਮੈਂ ਕਿਹਾ ਕਿ ਆਪਣੀ ਨੋਟਬੁੱਕ ਜਿਹੜੀ ਆ ਰੱਖੋ ਜਾਂ ਤੁਸੀਂ ਵੋਇਸ ਰਿਕਾਰਡਰ ਰੱਖ ਸਕਦੇ ਹਾਂ ਸੌਣ ਟਾਈਮ ਆਪਣੇ ਕੋਲ ਤੁਹਾਨੂੰ ਜੇ ਕੁਛ ਸੁਪਨਾ ਆਉਂਦਾ ਤੁਸੀਂ ਉੱਠੇ ਆ ਤਾਂ ਤੁਸੀਂ ਆਪਣਾ ਸੁਪਨਾ ਲਿਖ ਕੇ ਦੁਬਾਰਾ ਸੌਂ ਜਾਓ ਜਾਂ ਉਹਨੂੰ ਰਿਕਾਲ ਕਰਕੇ ਦੁਬਾਰਾ ਸੌਂ ਹਨਾ ਨਾਮ ਹੀ ਲੂਸਿਡ ਡ੍ਰੀਮ ਸੀਗਾ ਤੇ ਉਹ ਮੂਵੀ ਕੋਰੀਅਨ ਮੂਵੀ ਸੀਗੀ ਹਾਂਜੀ ਉਹਦੇ ਚ ਜਿਹੜਾ ਹੀਰੋ ਹੁੰਦਾ ਉਹਦਾ ਬੇਟਾ ਜਿਹੜਾ ਉਹ ਕਿਸੇ ਉਹ ਮਤਲਬ ਲੈ ਕੇ ਜਾਂਦਾ ਉਹਨੂੰ ਮਤਲਬ ਪਾਰਕ ਚ ਤੇ ਉੱਥੇ ਗੁੰਮ ਹੋ ਜਾਂਦਾ ਤੇ ਉਹ ਸੁਪਨੇ ਚ ਜਾ ਕੇ ਫਿਰ ਦੁਬਾਰਾ ਲੂਸਿਡ ਡ੍ਰੀਮ ਕਰਕੇ ਉਹ ਦੇਖਦਾ ਉਹਨੂੰ ਮਤਲਬ ਲੱਭਦਾ ਹੈ ਕਿ

0: ਸੀਗਾ ਤੇ ਮੈਂ ਸੋਚਿਆ, ਮੈਨੂੰ ਕਹਿੰਦਾ ਲੂਸਿਡ ਡ੍ਰੀਮਿੰਗ ਬਾਰੇ ਪਤਾ ਚੱਲਿਆ, ਤਾਂ ਮੈਂ ਲੂਸਿਡ ਡ੍ਰੀਮਿੰਗ ਮਤਲਬ ਆਪਣੇ ਸੁਪਨਿਆਂ ਚ ਜਾਣਾ ਸ਼ੁਰੂ ਕਰ ਦਿੱਤਾ, ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਤੇ ਕਹਿੰਦਾ ਜਦੋਂ ਮੈਂ ਕਰਦਾ ਰਿਹਾ ਥੋੜੇ ਟਾਈਮ ਬਾਅਦ ਮੈਂ ਬੋਰ ਹੋ ਗਿਆ ਇਹਦੇ ਤੋਂ ਵੀ, ਤੇ ਫਿਰ ਉਹਦੇ ਚ ਇੱਕ ਥੋੜੀ ਹੋਰ, ਇਹ ਸਿਰਫ ਫਿਲਮਾਂ ਚ ਹੀ ਆ, ਅਸਲ ਚ ਇਹੋ ਜਿਹਾ ਕੁਛ ਨੀ ਹੈਗਾ ਕਿ ਤੁਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾ ਸਕਦੇ, ਇਹ ਨਹੀਂ ਹੈਗਾ। ਔਰ ਦੂਜਾ ਉਹਨੇ ਜਿਹੜੀ ਚੀਜ਼ ਕੀ, ਉਹ ਕਹਿੰਦਾ ਮੈਂ ਸ਼ੇਅਰ ਡ੍ਰੀਮਿੰਗ ਕਰਨ ਲੱਗ ਗਿਆ, ਮਤਲਬ ਜਿਹਦੇ ਚ ਕੀ ਤਾਂ ਦੋ ਲੋਕ ਇਕੱਠੇ ਜਿਹੜੇ ਆ ਸੇਮ ਸੁਪਨਾ ਲੈ ਰਹੇ ਹੁੰਦੇ ਆ। ਇਹ ਇੱਦਾਂ ਹੋ ਸਕਦਾ ਕਿ ਤੁਸੀਂ ਜਿਹੜੇ ਤੁਹਾਡੇ ਦੋ ਫਰੈਂਡਸ, ਤੁਸੀਂ ਦੋ ਫਰੈਂਡਸ ਕਿਤੇ ਘੁੰਮਣ ਗਏ ਹਨਾ, ਤੁਹਾਨੂੰ ਸੇਮ ਜੋ ਵੀ ਕੋਈ ਉੱਥੇ ਕੋਈ ਉੱਥੇ ਚੀਜ਼ ਹੋਈ ਜਿਹੜੀ ਤੁਹਾਨੂੰ ਕਦੇ ਸੇਮ ਸੁਪਨੇ ਚ ਆ ਗਈ, ਬਟ ਆਫਕੋਰਸ ਉਹ ਵੀ ਇੱਦਾਂ ਨੀ ਹੈ ਕਿ ਸੇਮ ਡੇ ਹੀ ਤੁਹਾਨੂੰ ਸੁਪਨਾ ਆਊਗਾ ਨਾ। ਤਾਂ ਉਹਦੇ ਚ ਮੂਵੀ ਚ ਕਹਿੰਦਾ ਕਿ ਮੈਂ ਸ਼ੇਅਰ ਡ੍ਰੀਮਿੰਗ ਫੇਰ ਕਰਨ ਲੱਗ ਗਿਆ, ਮਤਲਬ ਮੈਂ ਦੂਜੇ ਲੋਕਾਂ ਦੇ ਸੁਪਨੇ ਚ ਜਾਣ ਲੱਗ ਗਿਆ, ਸੇਮ ਜਿੱਦਾਂ ਇਨਸੈਪਸ਼ਨ ਮੂਵੀ ਚ ਉਹਨਾਂ ਨੇ ਦਿਖਾਇਆ ਸੀ। ਹਾਂਜੀ,
1: ਮੈਟ੍ਰਿਕਸ ਵਰਗਾ ਵੀ ਸੀਨ ਕੁਛ ਇਹੋ ਜਿਹਾ ਹੀ ਹੈਗਾ। ਇਹ ਕਿੱਦਾਂ ਜਿਹੜੀ ਇੱਕ ਚੀਜ਼ ਆਪਾਂ ਜਿਵੇਂ ਆਪਣੇ ਕਲਚਰ ਦੇ ਵਿੱਚ ਵੀ ਇਹ ਹੈਗੀ ਹੈ ਨਾ ਕਿ ਦੇਖੋ ਜੀ ਸਵੇਰੇ ਜੇ ਤੜਕੇ ਸਵੇਰੇ ਜਿਹੜੇ ਸੁਪਨੇ ਆਉਂਦੇ ਨੇ ਉਹ ਸੱਚ ਹੁੰਦੇ ਨੇ, ਅੱਧੀ ਰਾਤ ਤੋਂ ਪਹਿਲਾਂ ਦੇ ਜਿਹੜੇ ਨੇ ਉਹ ਵੈਸੇ ਹੀ ਉਹ ਸੁਪਨੇ ਹੀ ਹੁੰਦੇ ਨੇ, ਜਾਂ ਫਿਰ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਜੇ ਸੱਪ ਨੂੰ ਦੁੱਧ ਪਿਲਾਇਆ ਤਾਂ ਇਹਦਾ ਮਤਲਬ ਦਬਿਆ ਹੋਇਆ ਖਜ਼ਾਨਾ ਹੋਊਗਾ ਤੁਹਾਡਾ ਕੋਈ, ਜੇ ਇੱਦਾਂ ਹੈ ਨਾ, ਇੱਦਾਂ ਕਰਕੇ ਚੀਜ਼ਾਂ ਤੁਸੀਂ ਬਣਾ ਲੈਂਦੇ ਹੋ ਵੀ ਜੇ ਕੋਠੇ ਤੋਂ ਜੰਪ ਮਾਰਿਆ ਤੁਸੀਂ ਤਾਂ ਇਹਦਾ ਮਤਲਬ ਕੋਈ ਤਰੱਕੀ ਹੋਣ ਲੱਗੀ ਹੈ। ਸੋ ਇਹ ਕੈਨ ਵੀ ਮੇਕ ਸੈਂਸ ਆਊਟ ਆਫ ਡ੍ਰੀਮਸ, ਆਪਾਂ ਸੁਪਨਿਆਂ ਨੂੰ ਜੋੜ ਕੇ ਜਾਂ ਉਹਨਾਂ ਦੀ ਕੋਈ ਤੁਕਬੰਦੀ ਇੱਦਾਂ ਕਰਕੇ, ਜਿਵੇਂ ਪੁਰਾਣੇ ਸਮਿਆਂ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਅੱਜ ਦੇ ਟਾਈਮ ਦੇ ਵਿੱਚ ਡ੍ਰੀਮਸ ਦੀ ਮਤਲਬ ਸਿੱਧਾ ਸਿੱਧਾ ਸਵਾਲ ਇਹ ਹੈ ਕਿ ਆਰ ਦੇ ਸੈਂਸਲੈਸ, ਮਤਲਬ ਯੂਜ਼ਲੈਸ ਨੇ, ਸਿਰਫ ਇੱਕ ਨੀਂਦ ਦਾ ਇੱਕ ਪਾਰਟ ਹੈਗੇ ਨੇ, ਜਾਂ ਫਿਰ ਉਹਨਾਂ 'ਚੋਂ ਕੁਛ ਮਤਲਬ ਕੱਢਿਆ ਜਾ ਸਕਦਾ ਹੁੰਦਾ, ਮਤਲਬ ਇਹਦਾ ਕੋਈ ਲੌਜਿਕ ਹੈਗਾ?
0: ਹਾਂਜੀ, ਜਿੱਦਾਂ ਤੁਸੀਂ ਇਹ ਕਿਹਾ ਆਪਾਂ ਜਿਹੜੇ ਸੁਪਨਿਆਂ ਦੇ, ਇਹ ਤਾਂ ਆਪਣੇ ਕਲਚਰ ਚ ਹੁਣ ਕਲਚਰ ਸਾਰੇ ਕਲਚਰ ਚ ਹੁੰਦੇ, ਜਿੱਦਾਂ ਪਹਿਲਾਂ ਪੁਰਾਣੇ ਕੁਛ ਕਲਚਰ ਚ ਇਹ ਸੀ, ਜੇ ਤੁਹਾਡਾ ਸੁਪਨੇ ਚ ਦੰਦ ਟੁੱਟ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਇਸ ਚੀਜ਼ ਤੋਂ ਡਰ ਰਹੇ ਹੋ ਕਿ ਤੁਸੀਂ ਆਪਣਾ ਕੰਟਰੋਲ ਖੋ ਰਹੇ ਹੋ ਕਿਸੇ ਚੀਜ਼ ਤੇ ਨਾ, ਪਾਵਰ ਕੰਟਰੋਲ ਜਾਂ ਕੁਛ ਵੀ ਹੈ ਨਾ, ਜਾਂ ਜਿਹੜਾ ਅਸੀਂ ਮਤਲਬ ਏਦਾਂ ਦੀ ਡਿਫਰੈਂਟ ਡਿਫਰੈਂਟ ਸੁਪਨੇ, ਕੋਈ ਤੁਹਾਡੇ ਕੋਈ ਸਪੈਸ਼ਲ ਕੋਈ ਐਨੀਮਲ ਆ ਗਿਆ, ਕੋਈ ਬਰਡ ਆ ਗਿਆ, ਉਹਨੂੰ ਆਪਾਂ ਕਿਸੇ ਚੀਜ਼ ਨਾਲ ਜੋੜ ਦਿੰਦੇ ਸੀ ਨਾ, ਕਿ ਉਹ ਇਹ ਦੱਸ ਰਿਹਾ। ਬਟ ਉਹ ਇਹੀ ਸਾਰਾ ਕਿ ਸਾਡੇ ਜਿਹੜੀ ਦਫੇ ਮੈਂ ਕਿਹਾ ਕਿ ਜੋ ਸਾਡੇ ਡਰ ਹੈਗੇ ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਪਰ ਜਦੋਂ ਅਸੀਂ ਡ੍ਰੀਮਸ, ਅਗਰ ਅਸੀਂ ਕਿਉਂਕਿ ਸੁਪਨੇ ਇੰਡੀਵਿਜੁਅਲ ਦੇ ਹੁੰਦੇ ਆ ਨਾ, ਪਰਸਨਲ ਹੀ ਹੁੰਦੇ, ਇਹ ਇਹਨੂੰ ਵੀ ਇੱਕ ਜਿਹੜੀ ਆ ਇਹਨੂੰ ਵੀ ਇੱਕ ਮਤਲਬ ਇੱਕ ਕ੍ਰਾਈਟੀਰੀਆ ਮੰਨ ਲੈਂਦੇ ਕਿ ਤੁਸੀਂ ਜਿਹੜੀ ਜਨਰਲ ਚੀਜ਼ਾਂ ਪੂਰੀ ਦੁਨੀਆ ਲਈ ਹੋ ਸਕਦੀਆਂ ਹਨਾ, ਕਿ ਤੁਸੀਂ ਚੰਦ ਤਾਰੇ ਸਾਡੇ ਸਾਰਿਆਂ ਲਈ ਹੈਗੇ ਆ, ਤਾਂ ਸਾਨੂੰ ਸਾਰਿਆਂ ਨੂੰ ਉਹ ਸੁਪਨੇ ਚ ਆ ਸਕਦੇ ਆ, ਕੋਈ ਵੀ ਚੀਜ਼ ਸਾਨੂੰ ਹੋ ਸਕਦੀ ਆ। ਬਟ ਮੋਸਟਲੀ ਡ੍ਰੀਮ ਜਿਹੜੇ ਇੰਡੀਵਿਜੁਅਲ ਹੁੰਦੇ, ਕਿਉਂਕਿ ਡ੍ਰੀਮ ਜਿਹੜੇ ਮੋਸਟਲੀ ਇਮੋਸ਼ਨ ਨਾਲ ਜੁੜੇ ਹੁੰਦੇ ਆ, ਸਾਡੀ ਮੈਮਰੀਜ਼ ਨਾਲ, ਇਹਦੇ ਚ ਸਾਨੂੰ ਸਾਡੀ ਫੈਮਿਲੀ ਮੈਂਬਰਸ ਦਿਖ ਜਾਂਦੇ ਆ, ਫਰੈਂਡਸ ਦਿਖ ਜਾਂਦੇ ਆ ਹਨਾ, ਜਾਂ ਜਿਹੜੀ ਚੀਜ਼ ਮੈਂ ਕਰਨੀ ਚਾਹੁੰਦਾ ਆਪਣੀ ਲਾਈਫ ਚ ਉਹ ਸਾਨੂੰ ਦਿਖਦੀ ਆ। ਅਗਰ ਤੁਸੀਂ ਕਿਸੇ ਚੀਜ਼ ਦੇ ਬਹੁਤ ਜ਼ਿਆਦਾ ਕੰਸਿਸਟੈਂਟ ਹੈਗੇ ਆ ਤੁਸੀਂ ਜਿਹੜੇ ਆਪਣੇ ਡ੍ਰੀਮਸ ਨੂੰ ਫੋਲੋ ਕਰਨ ਲਈ ਹਨਾ, ਤੋ ਕਿਉਂਕਿ ਜਦੋਂ ਅਸੀਂ ਕਿਉਂਕਿ ਡ੍ਰੀਮਸ ਹੁੰਦੇ ਪਰਸਨਲ ਆ, ਤਾਂ ਉਹਨਾਂ ਦੀ ਸੈਂਸ ਵੀ ਜਿਹੜੀ ਆ ਪਰਸਨਲ ਸੈਂਸ ਦੇ ਬੇਸ ਤੇ ਹੋ ਸਕਦੀ ਆ। ਸੋ ਇੱਕ ਜਿਹੜਾ ਕਾਰਲ ਯੰਗ ਨੂੰ ਅਸੀਂ ਸਾਰੇ ਜਾਣਦੇ ਹੋਣੇ ਆ ਕਿ ਫਿਲੋਸਫਰ, ਜਿਹੜਾ ਪੁਰਾਣਾ ਫਿਲੋਸਫਰ ਸੀਗਾ ਉਹ ਵੀ, ਤੇ ਉਹਨੇ ਵੀ ਜਿਹੜਾ ਡ੍ਰੀਮਸ ਨੂੰ ਸਟੱਡੀ ਕੀਤਾ ਸੀਗਾ, ਔਰ ਉਹਦਾ ਮੰਨਣਾ ਵੀ ਇਹ ਸੀ ਕਿ ਜਿਹੜਾ ਡ੍ਰੀਮਸ ਜਿਹੜੇ ਸਾਡੇ ਅਨਕੋਨਸ਼ੀਅਸ ਮਾਇੰਡ ਦੇ ਜਿਹੜੇ ਉਹ ਐਕਸਪ੍ਰੈਸ਼ਨ ਆ, ਮਤਲਬ ਜੋ ਸਾਡੇ ਅਨਕੋਨਸ਼ੀਅਸ ਮਾਇੰਡ ਚ ਚੀਜ਼ਾਂ ਹੈਗੀਆਂ ਆ, ਉਹ ਸਾਨੂੰ ਚੀਜ਼ਾਂ ਡ੍ਰੀਮ ਦੇ ਵਿੱਚ ਦਿਖਦੀਆਂ ਹਨਾ, ਜੋ ਚੀਜ਼ਾਂ ਅਸੀਂ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹੁੰਦੇ ਆ। ਤੇ ਉਹਦੇ ਬੇਸ ਦੇ ਉੱਤੇ ਜਿਹੜਾ ਉਹਨੇ ਕਿਹਾ ਕਿ ਦੋ ਤਰ੍ਹਾਂ ਦੇ ਡ੍ਰੀਮ ਹੋ ਸਕਦੇ, ਪਰਸਨਲ ਡ੍ਰੀਮ ਹੋ ਸਕਦੇ, ਬਿਗ ਡ੍ਰੀਮਸ ਹੋ ਸਕਦੇ। ਪਰਸਨਲ ਜਿਹੜੇ ਤੁਹਾਡੀ ਡੇਲੀ ਲਾਈਫ ਦੇ ਨਾਲ ਜਿਹੜੇ ਆ ਰਿਲੇਟਡ ਹੈਗੇ ਆ, ਤੇ ਬਿਗ ਡ੍ਰੀਮ ਹੋ ਸਕਦੇ ਜਿਹੜੇ ਤੁਹਾਡੇ ਸੋਸਾਇਟੀ ਦੇ ਨਾਲ ਜਿਹੜੇ ਆ ਕਾਮਨ ਡ੍ਰੀਮਸ ਹੋ ਸਕਦੇ ਆ ਨਾ, ਰਿਲੀਜੀਅਸ ਹੋ ਸਕਦੇ ਆ, ਜਾਂ ਕਲੈਕਟਿਵ ਜਿਹੜੀ ਆ ਅਨਕੋਨਸ਼ੀਅਸਨੈਸ ਤੋਂ ਬੇਸਡ ਹੋ ਸਕਦੇ ਆ, ਮਤਲਬ ਕਿ ਜੋ ਤੁਸੀਂ ਦੋ ਤੋਂ ਵੱਧ ਲੋਕ ਮਤਲਬ ਕਾਫੀ ਐਜ ਏ ਸੋਸਾਇਟੀ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ। ਮੰਨ ਲਓ ਵਾਰ ਚੱਲ ਰਹੀ ਸੀਗੀ ਹਨਾ ਹੁਣ, ਤੇ ਉਹ ਸਾਡੇ ਦਿਮਾਗ ਚ ਸਾਰਿਆਂ ਅਸੀਂ ਸਾਰੇ ਹੀ ਦੇਖਦੇ ਹਾਂ ਉਹਨਾਂ ਚੀਜ਼ਾਂ, ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਓਦਾਂ ਦੇ ਸੁਪਨੇ ਆ ਰਹੇ ਹੋਣ ਹਨਾ ਉਹਨਾਂ ਚੀਜ਼ਾਂ ਦੇ। ਤੇ ਇਹ ਸਾਰੀ ਜਿਹੜੀਆਂ ਜਿਹੜਾ ਉਹਨੇ ਵੀ ਡ੍ਰੀਮ ਨੂੰ ਸਟੱਡੀ ਕੀਤਾ, ਤੇ ਉਹਦੀ ਜਿਹੜੀ ਆ ਜੋ ਵੀ ਉਹਨੇ ਲਿਟਰੇਚਰ ਲਿਖਿਆ ਉਹਦੇ ਬੇਸ ਦੇ ਉੱਤੇ ਇੱਕ ਅਨਦਰ ਜਿਹੜਾ ਸਾਇੰਟਿਸਟ ਸੀਗਾ ਉਹਨੇ ਇੱਕ ਇੱਕ ਬੁੱਕ ਲਿਖੀ ਜਿਹਦੇ ਵਿੱਚ ਉਹਨੇ ਪੰਜ ਜਿਹੜੇ ਏਦਾਂ ਦੇ ਮੈਥਡ ਦੱਸੇ ਸਾਇੰਟਿਸਟ ਦਾ ਨਾਮ ਸੀਗਾ ਰੋਬਰਟ ਜੌਨਸਨ ਤੇ ਉਹਨੇ ਬੁੱਕ ਲਿਖੀ ਇਨਰ ਵਰਕ ਯੂਜ਼ਿੰਗ ਡ੍ਰੀਮਸ ਐਂਡ ਐਕਟਿਵ ਇਮੈਜੀਨੇਸ਼ਨ ਫੋਰ ਪਰਸਨਲ ਗਰੋਥ ਕਿ ਤੁਸੀਂ ਪਰਸਨਲ ਗਰੋਥ ਕਿੱਦਾਂ ਕਰਨੀ ਹੈ ਤਾਂ ਉਹਨੇ ਕਿਹਾ ਕਿ ਪਹਿਲਾਂ ਸਭ ਤੋਂ ਪਹਿਲਾਂ ਪੁਆਇੰਟ ਇਹ ਹੈ ਕਿ ਜਦੋਂ ਤੁਹਾਨੂੰ ਸੁਪਨਾ ਆਉਂਦਾ ਤਾਂ ਤੁਸੀਂ ਅਗਲੇ ਦਿਨ ਉੱਠ ਕੇ ਆਪਣੇ ਸੁਪਨੇ ਨੂੰ ਡਿਟੇਲ ਦੇ ਵਿੱਚ ਲਿਖੋ ਇੱਕ ਕਾਪੀ ਦੇ ਉੱਤੇ ਅਗਰ ਤੁਸੀਂ ਚਾਹੁੰਦੇ ਆ ਕਿ ਤੁਸੀਂ ਉਹਦੇ ਸੈਂਸ ਬਣਾਉਣਾ ਚਾਹੁੰਦੇ ਆ ਤੇ ਤੁਸੀਂ ਡ੍ਰੀਮ ਨੂੰ ਡਿਟੇਲ ਦੇ ਵਿੱਚ ਲਿਖ ਲਓ ਫਿਰ ਉਸ ਤੋਂ ਬਾਅਦ ਤੁਸੀਂ ਉਹਦੀ ਜਿਹੜੀ ਆ

0: ਐਸੋਸੀਏਸ਼ਨ, ਉਹਨੂੰ ਕਿਸੇ ਚੀਜ਼ ਨਾਲ ਐਸੋਸੀਏਟ ਕਰੋ ਹਨਾ। ਮੰਨ ਲਓ ਤੁਹਾਨੂੰ ਜਿਹੜਾ ਤੁਹਾਡੀ ਤੁਸੀਂ ਕੰਮ ਦੀ ਜਗ੍ਹਾ ਤਾਂ ਤੁਹਾਨੂੰ ਕੋਈ ਸੁਪਨਾ ਆਇਆ ਤਾਂ ਤੁਸੀਂ ਉਹਨੂੰ ਸਟ੍ਰੈਸ ਦੇ ਨਾਲ ਐਸੋਸੀਏਟ ਕਰ ਸਕਦੇ ਆ, ਜਿਹੜਾ ਕੰਪੀਟੀਸ਼ਨ ਦੇ ਨਾਲ ਐਸੋਸੀਏਟ ਕਰ ਸਕਦੇ ਆ ਹਨਾ। ਫਿਰ ਉਸ ਤੋਂ ਬਾਅਦ ਤੀਜਾ ਜਿਹੜਾ ਤੁਹਾਡੀ ਡ੍ਰੀਮ ਇਮੇਜ ਜੋ ਤੁਸੀਂ ਡ੍ਰੀਮ ਦੇ ਵਿੱਚ ਦੇਖਿਆ ਉਹ ਤੁਹਾਡੇ ਇੰਟਰਨਲੀ ਤੁਹਾਡੀ ਮਾਇੰਡ ਦੇ ਵਿੱਚ ਕੀ ਚੱਲ ਰਿਹਾ ਤੁਸੀਂ ਉਹਦੇ ਨਾਲ ਜਿਹੜਾ ਰਿਲੇਟ ਕਰ ਸਕਦੇ ਆ। ਮੰਨ ਲਓ ਤੁਹਾਨੂੰ ਜਿਹੜਾ ਆ ਕੋਈ ਤੁਹਾਡੇ ਫਰੈਂਡਸ ਦੇਖੇ ਆ ਸੁਪਨੇ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਕਿ ਮੇ ਬੀ ਤੁਸੀਂ ਤੁਹਾਡੇ ਕੋਈ ਨਵੇਂ ਫਰੈਂਡਸ ਬਣੇ ਆ ਬਟ ਤੁਹਾਨੂੰ ਜੋ ਸੁਪਨਾ ਆਇਆ ਤਾਂ ਤੁਹਾਨੂੰ ਤੁਹਾਡੇ ਪੁਰਾਣੇ ਫਰੈਂਡਸ ਦੀ ਸ਼ਕਲ ਜਿਹੜੀ ਉਹਨਾਂ ਵਿੱਚ ਦਿਖੀ ਤਾਂ ਹੋ ਸਕਦਾ ਕਿ ਉਹਨਾਂ ਦੇ ਵਿੱਚ ਆਪਸ ਚ ਕੋਈ ਕੰਪੈਰੀਜ਼ਨ ਹੋਵੇ ਨਾ। ਇਹ ਤੁਸੀਂ ਦੇਖਣਾ ਕਿ ਤੁਹਾਡੇ ਮਾਇੰਡ ਚ ਕੀ ਚੀਜ਼ਾਂ ਚੱਲ ਰਹੀਆਂ ਜੋ ਤੁਹਾਡੀ ਲਾਈਫ ਦੇ ਵਿੱਚ ਕੀ ਚੀਜ਼ਾਂ ਹੈਗੀਆਂ, ਫਿਰ ਤੁਸੀਂ ਉਹਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰ ਸਕਦੇ ਆ। ਸਟੈਪ 4 ਜਿਹੜਾ ਆ ਇਹ ਸਾਰੀ ਚੀਜ਼ਾਂ ਜੋ ਤੁਸੀਂ ਲਿਖ ਲਓਗੇ ਤਾਂ ਫਿਰ ਤੁਹਾਨੂੰ ਜਦੋਂ ਜੋ ਤੁਸੀਂ ਇੰਟਰਪ੍ਰੈਟ ਕਰੋ ਕਿ ਅੱਛਾ ਮੇਰੇ ਫਰੈਂਡਸ ਜਿਹੜੇ ਆ ਔਰ ਮੈਂ ਇਸ ਫਰੈਂਡ ਦੇ ਨਾਲ ਇੱਥੇ ਸੀਗਾ ਤੇ ਇਹ ਕਿਹੜੀ ਚੀਜ਼ ਨੂੰ ਜਿਹੜਾ ਸ਼ੋ ਕਰ ਰਿਹਾ ਹੋ ਸਕਦਾ ਤਾਂ ਉਹ ਤੁਸੀਂ ਜਿਹੜਾ ਲਿਖ ਸਕਦੇ ਆ ਆਪਣੀ ਕਾਪੀ ਦੇ ਉੱਤੇ ਤੇ ਮੇ ਬੀ ਹੋ ਸਕਦਾ ਤੇ ਤੁਹਾਨੂੰ ਕੋਈ ਜਿਹੜੀ ਆ ਸੈਂਸ ਜਿਹੜੀ ਆ ਬਣ ਜਾਵੇ। ਬਟ ਅਫਕੋਰਸ ਹਾਂਜੀ ਜਿੱਦਾਂ ਤੁਸੀਂ ਇਹ ਜਿਹੜੇ ਡ੍ਰੀਮਸ ਆਪਾਂ ਜਿਹੜੀ ਸੋਸਾਇਟੀ ਚ ਆਪਾਂ ਦੇਖਦੇ ਹਾਂ ਕਿ ਏਦਾਂ ਹੋ ਜਾਓ ਤਾਂ ਏਦਾਂ ਹੋ ਜਾਂਦਾ ਤਾਂ ਫਿਰ ਮੇ ਬੀ ਅਗਰ ਤੁਹਾਨੂੰ ਕੋਈ ਡ੍ਰੀਮ ਕੰਟੀਨਿਊਸਲੀ ਆਉਂਦਾ ਤੁਸੀਂ ਉਹਦੇ ਜਿਹੜਾ ਜਦੋਂ ਨੋਟ ਡਾਊਨ ਕਰਦੇ ਇੱਕ ਸਟੈਟਿਸਟਿਕਸ ਬਣਾ ਕੇ ਦੇਖ ਸਕਦੇ ਆ ਕਿ ਕਿੰਨਾ ਉਸ ਚੀਜ਼ ਨਾਲ ਜਿਹੜਾ ਤੁਹਾਨੂੰ ਐਕਚੁਅਲ ਚ ਹੋਇਆ ਜੋ ਤੁਸੀਂ ਉਸ ਸੁਪਨੇ ਚ ਸੋਚਿਆ ਸੀ ਜਾਂ ਤੁਸੀਂ ਸੋਚਿਆ ਕਿ ਉਹਦੇ ਨਾਲ ਰਿਲੇਟ ਹੋ ਸਕਦਾ ਆ ਉਹ ਹੋਇਆ ਜਾਂ ਨਹੀਂ ਹੋਇਆ ਹਨਾ। ਤੇ ਇਹ ਥੋੜੀਆਂ ਜਿਹੀਆਂ ਸੋਸਾਇਟੀ ਚ ਹੀ ਹੁੰਦੀਆਂ ਆਪਾਂ ਜਿਹੜੀਆਂ ਪੁਰਾਣੀਆਂ ਕਹਾਣੀਆਂ ਬਣੀਆਂ ਹੁੰਦੀਆਂ ਸੋ ਇਹਦੀ ਤਾਂ
1: ਡਾਟਸ ਆਪਸ ਚ ਜੋੜ ਲੈਂਦੇ ਆਪਾਂ।
0: ਹਾਂਜੀ
1: ਰਾਈਟ ਚਲੋ ਠੀਕ ਹੈ। ਅੱਛਾ ਪ੍ਰੋਗਰਾਮ ਦੇ ਅਖੀਰ ਦੇ ਉੱਤੇ ਇੱਕ ਸਵਾਲ ਮੈਂ ਹੋਰ ਥੋੜ੍ਹਾ ਜਿਹਾ ਕਰਨਾ ਚਾਹੂੰਗਾ ਊਠ ਪਟਾਂਗ ਸਵਾਲਾਂ ਵਾਲਾ ਇਹ ਜਿਹੜਾ ਸ਼ੋਅ ਬਣ ਗਿਆ ਪਰ ਉਹਦੇ ਤੁਸੀਂ ਬਹੁਤ ਲੋਜੀਕਲ ਬਹੁਤ ਰੀਜ਼ਨਿੰਗ ਦੇ ਨਾਲ ਆਨਸਰ ਦਿੱਤੇ ਨੇ। ਬੰਦਿਆਂ ਦੀ ਗੱਲ ਕਰ ਲਈ ਆਪਾਂ, ਜਾਨਵਰ ਵੀ ਸੌਂਦੇ ਨੇ, ਜਾਨਵਰਾਂ ਨੂੰ ਸੁਪਨੇ ਆਉਂਦੇ ਨੇ ਕਿ ਨਹੀਂ? ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ੍ਹ ਤਾਂ ਬੜੇ ਸਾਰੀਆਂ ਟੈਕਨੀਕਸ ਹੈਗੀਆਂ ਨੇ ਐਡਵਾਂਸ ਟੈਕਨੋਲੋਜੀ ਦੇ ਨਾਲ ਅਸੀਂ ਡ੍ਰੀਮਸ ਨੂੰ ਵੀ ਟਰੈਕ ਕਰ ਲੈਂਦੇ, ਜਾਨਵਰਾਂ ਦਾ ਕੁਛ ਹੈ ਕੁਛ ਇਹਦੇ ਉੱਤੇ ਜਾਣਕਾਰੀ ਕੋਈ ਡੇਟਾ ਕਿ ਉਹ ਵੀ ਸੁਪਨੇ ਲੈਂਦੇ ਨੇ ਕਿ ਨਹੀਂ?
0: ਹਾਂਜੀ ਬਿਲਕੁਲ, ਜਾਨਵਰ ਵੀ ਲੈਂਦੇ ਆ ਸੁਪਨੇ ਜਿੱਦਾਂ ਆਪਾਂ ਲੈਂਦੇ ਆ ਉਦਾਂ ਹੀ ਉਹਨਾਂ ਦੇ ਸੁਪਨੇ ਹੁੰਦੇ ਆ। ਆਫਕੋਰਸ ਪੈਟਰਨ ਡਿਫਰੈਂਟ ਕਿਉਂਕਿ ਉਹਨਾਂ ਦਾ ਬ੍ਰੇਨ ਡਿਫਰੈਂਟ ਤਰ੍ਹਾਂ ਕੰਮ ਕਰਦਾ, ਹਰ ਜਿਹੜਾ ਕਿੰਗਡਮ ਜਿੱਦਾਂ ਬਰਡਸ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਜਾਂ ਜਿਹੜੇ ਆ ਰੈਪਟਾਈਲਸ ਜਿੱਦਾਂ ਸੱਪ ਵਗੈਰਾ ਇਹਨਾਂ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਨਾ, ਤੇ ਜਿਹੜੇ ਅਲੱਗ ਜਿਹੜੇ ਹੋ ਸਕਦੇ ਆ। ਤੇ ਬਰਡਸ ਸੁਪਨੇ ਲੈਂਦੇ ਹੈਗੇ ਆ, ਬਰਡਸ ਦਾ ਇੱਕ ਸਟੱਡੀ ਹੋਈ ਸੀ ਉਹਦੇ ਚ ਉਹਨਾਂ ਨੇ ਦੇਖਿਆ ਕਿ ਜਿਹੜੇ ਬਰਡਸ ਜਦੋਂ ਜਿਹੜੇ ਬੱਚੇ ਮੇਲ ਜਿਹੜੇ ਛੋਟੇ ਬਰਡਸ ਹੁੰਦੇ ਆ ਮਤਲਬ ਹਜੇ ਅਡਲਟ ਨਹੀਂ ਹੁੰਦੇ, ਉਹ ਆਪਣੇ ਸੁਪਨੇ ਚ ਆਪਣੀ ਜਿਹੜੀ ਕਾਲਸ ਜਿਹੜੀਆਂ ਮਤਲਬ ਬੋਲਦੇ ਆ ਜਦੋਂ ਪੰਛੀ ਜਿਹੜੀ ਆ ਆਵਾਜ਼ਾਂ ਕੱਢਦੇ ਆ ਹਨਾ, ਉਹ ਉਹਨਾਂ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਆ ਸੁਪਨੇ ਦੇ ਵਿੱਚ ਜਿਹੜੀ ਉਹਨਾਂ ਨੇ ਹਾਜੀ ਦੇਖੀ ਕਿ ਉਹ ਮਤਲਬ ਡਿਫਰੈਂਟ ਡਿਫਰੈਂਟ ਕਿਉਂਕਿ ਜਦੋਂ ਉਹਨਾਂ ਨੇ ਜਾਗਦੇ ਹੋਏ ਕਰਨੀ ਆ ਤਾਂ ਉਹ ਪ੍ਰੋਪਰ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦੇ ਆ ਨਾ, ਜਿੱਦਾਂ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਪੇਰੈਂਟ ਜਿਹੜਾ ਮੇਲ ਅਡਲਟ ਮੇਲ ਜਿਹੜਾ ਬਰਡ ਕਰ ਰਿਹਾ ਹੋਊਗਾ। ਜਦੋਂ ਸੁਪਨੇ ਚ ਹੁੰਦੇ ਆ ਤਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਮਤਲਬ ਪੈਟਰਨ ਬਣਦੇ ਆ ਜਦੋਂ ਉਹ ਇਹ ਕਾਲ ਕਰਨ ਦੀ ਜਿਹੜੀ ਆ ਟਰਾਈ ਕਰਦੇ ਆ ਕਾਲ ਕੱਢਣ ਦੀ ਹਨਾ। ਹੌਲੀ ਹੌਲੀ ਜਿਹੜਾ ਉਹਨਾਂ ਨੂੰ ਜਦੋਂ ਜਦੋਂ ਉਹਨਾਂ ਦੀ ਏਜ ਹੁੰਦੀ ਆ ਤਾਂ ਓਬਵੀਅਸਲੀ ਐਕਸਪੀਰੀਅੰਸ ਜਿਹੜੇ ਆ ਕਰਦੇ ਆ। ਔਰ ਈਵਨ ਕੁਛ ਬਰਡਸ ਜਿਹੜੀ ਆ ਉਹ ਰੈਮ ਸਲੀਪ ਵੀ ਉਹਨਾਂ ਦੀ ਉਹ ਵੀ ਰੈਮ ਸਲੀਪ ਕਰ ਐਕਸਪੀਰੀਅੰਸ ਕਰਦੇ ਆ, ਜਿਵੇਂ ਰੈਪਿਡ ਆਈ ਮੂਵਮੈਂਟ ਸਲੀਪ ਜਿਹੜੀ ਆਪਾਂ ਕਹੀ ਆ। ਤੇ ਹੋ ਸਕਦਾ ਉਹਨਾਂ ਨੂੰ ਵੀ ਸੁਪਨੇ ਯਾਦ ਰਹਿੰਦੇ ਹੋਣ ਜਿੱਦਾਂ ਸਾਨੂੰ ਯਾਦ ਰਹਿੰਦੇ ਆ ਨਾ, ਐਵੇਂ ਲਿਜ਼ਰਡ ਜਿਹੜੇ ਹੋ ਗਏ ਛਿਪਕਲੀਆਂ ਜਾਂ ਤੁਸੀਂ ਕਹਿ ਸਕਦੇ ਆ ਕਿ ਵੱਡੀਆਂ ਛਿਪਕਲੀਆਂ ਜਿਹੜੀਆਂ ਹੁੰਦੀਆਂ ਉਹ ਵੀ ਯਾਦ ਰੱਖਦੀਆਂ। ਮਤਲਬ ਕਾਫੀ ਸਾਰੇ ਐਨੀਮਲਸ ਵੀ ਰਿਸਰਚ ਵੀ ਚੱਲਦੀ ਆ ਆਫਕੋਰਸ ਉਹਨਾਂ ਤੇ ਕਿ ਕਿਹੜੇ ਤਰ੍ਹਾਂ ਦੇ ਸੁਪਨੇ ਉਹਨਾਂ ਨੂੰ ਆਉਂਦੇ ਆ, ਬਟ ਐਨੀਮਲਸ ਵੀ ਜਿਹੜੇ ਲੈਂਦੇ ਹੈਗੇ ਆ ਸੁਪਨੇ।
1: ਰਾਈਟ ਠੀਕ ਹੋ ਗਿਆ। ਨਹੀਂ ਬਹੁਤ ਥੈਂਕ ਯੂ ਸੋ ਮੱਚ, ਤੁਹਾਡਾ ਸ਼ੁਕਰੀਆ ਔਰ ਇਸ ਪ੍ਰੋਗਰਾਮ ਦੇ ਵਿੱਚ ਇੰਨੀਆਂ ਇੰਟਰਸਟਿੰਗ ਗੱਲਾਂ ਬਾਤਾਂ ਕੀਤੀਆਂ। ਆਈ ਹੋਪ ਕਿ ਜਿੱਦਾਂ ਸ਼ੁਰੂਆਤ 'ਚ ਆਪਾਂ ਕਹਿ ਰਹੇ ਸੀਗੇ ਕਿ ਪ੍ਰੋਗਰਾਮ ਮੁੱਕਣ ਦਿਉ ਫਿਰ ਬੜੀਆਂ ਸਾਰੀਆਂ ਤੁਹਾਨੂੰ ਗੱਲਾਂ ਪਤਾ ਚੱਲਣਗੀਆਂ। ਮੈਂ ਤਾਂ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਜਸ ਬਸ ਬੈੱਡ 'ਤੇ ਜਾ ਕੇ ਸੌਂਦਾ ਹੀ ਸੀਗਾ, ਤੁਸੀਂ ਉਹਦੀਆਂ ਕੈਟੇਗਰੀਆਂ ਵੀ ਬਣਤੀਆਂ ਸੁਪਨਿਆਂ ਦੀਆਂ ਸਲੀਪਿੰਗ ਸਾਈਕਲਸ ਦੀਆਂ। ਟੋਟਲ ਸਲੀਪ ਨੂੰ ਕਾਊਂਟ ਨਹੀਂ ਕਰਦੇ ਹੈਗੇ ਓਨ ਐਂਡ ਐਵਰੇਜ 8 ਘੰਟੇ ਦੀ, ਬਟ ਉਹਦੇ ਚੋਂ ਤੁਸੀਂ ਜਿੰਨੇ ਕੁ ਮਤਲਬ 30-35-40 ਮਿੰਟ ਜਿਹੜੇ ਡ੍ਰੀਮਸ ਲੈ ਰਹੇ ਹਾਂ ਤੇ ਜੇ ਆਪਾਂ ਉਹਨੂੰ ਕੰਟੀਨਿਊ ਜੋੜ ਲਈਏ ਤਾਂ ਇੱਕ ਐਵਰੇਜ ਬਣਦੀ ਹੈਗੀ ਉਹਦੀ ਹਨਾ ਤੇ ਨਹੀਂ ਵਾਕਈ
0: ਸੁਪਨੇ ਸਲੀਪਿੰਗ ਹਾਂਜੀ ਮੈਂ ਸਲੀਪਿੰਗ ਦੀ ਗੱਲ ਕਰ ਰਹੀ ਸੀ ਸਲੀਪਿੰਗ ਦੇ 27 ਇਅਰਸ ਤੇ ਉਹਦੇ ਚ ਸੁਪਨੇ ਜਿੰਨੇ ਵੀ ਚਲੋ ਆਉਂਦੇ ਕਿਉਂਕਿ ਸਾਨੂੰ ਸੁਪਨੇ ਬਹੁਤ ਆਉਂਦੇ ਆ ਸਾਨੂੰ ਯਾਦ ਨਹੀਂ ਰਹਿੰਦੇ ਯਾਦ ਸਾਨੂੰ ਫਿਰ ਉਹੀ ਰੈਪਿਡ ਆਈ ਮੂਵਮੈਂਟ ਵਾਲੇ ਰਹਿੰਦੇ ਆ ਕਿਉਂਕਿ ਕਈ ਵਾਰ ਕਹਿੰਦੇ ਕਿ ਜਦੋਂ ਤੁਸੀਂ ਰੈਪਿਡ ਮਤਲਬ ਜਦੋਂ ਸੁਪਨਾ ਲੈ ਰਹੇ ਹੋ ਜਦੋਂ ਮੈਂ ਕਹਿੰਦੀ ਜਦੋਂ ਅੱਖਾਂ ਘੁੰਮ ਰਹੀਆਂ ਹੁੰਦੀਆਂ ਨਾ ਫੋਰ ਐਗਜ਼ਾਮਪਲ ਤੁਸੀਂ ਸੁਪਨੇ ਚ ਕਿਸੇ ਟ੍ਰੈਫਿਕ ਸਿਗਨਲ ਤੇ ਖੜੇ ਆ ਹਨਾ ਪਰ ਤੁਸੀਂ ਲੈਫਟ ਰਾਈਟ ਆਪਣੀ ਗਰਦਨ ਘੁਮਾ ਰਹੇ ਆ ਤਾਂ ਤੁਸੀਂ ਜਦੋਂ ਦੇਖੋਗੇ ਉਸ ਬੰਦੇ ਦੀਆਂ ਅੱਖਾਂ ਵੀ ਲੈਫਟ ਰਾਈਟ ਘੁੰਮ ਰਹੀਆਂ ਹੋ ਗਈਆਂ ਤੇ ਅਗਰ ਉਹ ਕੁਛ ਮਤਲਬ ਪੌੜੀਆਂ ਚੜ ਰਿਹਾ ਜਾਂ ਉੱਪਰ ਕਿਤੇ ਮਤਲਬ ਪੌੜੀ ਚੜ ਰਿਹਾ ਹਾਂਜੀ ਤਾਂ ਉਹਦੀ ਅੱਖਾਂ ਐਵੇਂ ਜਿਹੜੀਆਂ ਹੋਊਗੀਆਂ ਕਿ ਉਹ ਦੇਖ ਰਿਹਾ ਕਿ ਉੱਪਰ ਨੂੰ ਥੱਲੇ ਨੂੰ ਹਨਾ ਬਾਰ ਬਾਰ
1: ਕਈ ਵਾਰ ਉਹ ਵੀ ਹੁੰਦਾ ਨਾ ਕਿ ਸੁਪਨੇ ਦੇ ਵਿੱਚ ਤੁਸੀਂ ਕਿਤੋਂ ਜੰਪ ਮਾਰਦੇ ਹੋ ਤੇ ਡਿੱਗਦੇ ਹੋ ਤੁਸੀਂ ਬੈੱਡ ਤੇ ਵੀ ਝਟਕਾ ਜਿਹਾ ਮਹਿਸੂਸ ਕਰਦੇ ਹੋ ਵਿਲਾ ਮੈਟ
0: ਹਾਂਜੀ ਮੈਨੂੰ ਯਾਦ ਹੈਗਾ ਇਹਦੇ ਤੋਂ ਜਿਹੜੀ ਇਨਸੈਪਸ਼ਨ ਚੋਂ ਕਿੱਕ ਵਾਲੀ ਗੱਲ ਕਰ ਦਿੰਦੇ ਹੋ ਇਹੀ ਮਤਲਬ ਹੁੰਦਾ ਉਹਨਾਂ ਦਾ ਕਿ ਜਦੋਂ ਤੁਹਾਨੂੰ ਕਿੱਕ ਮਿਲਦੀ ਹੈ ਕਿ ਤੁਸੀਂ ਸੁਪਨੇ ਚੋਂ ਬਾਹਰ ਆ ਜਾਂਦੇ ਹੋ ਹਨਾ ਤੇ ਉਹ ਇੱਕ ਤਰ੍ਹਾਂ ਉਹਨਾਂ ਨੇ ਇੱਦਾਂ ਹੀ ਉਹ ਤਾਂ ਚਲੋ ਆਰਟਿਸਟਿਕ ਇੱਕ ਚੀਜ਼ ਸੀਗੀ ਬਟ ਹੁੰਦਾ ਇੱਦਾਂ ਹੈ ਕਿ ਆਪਾਂ ਸੁਪਨੇ ਚੋਂ ਫਿਰ ਬਾਹਰ ਨਿਕਲ ਜਾਂਦੇ ਹਾਂ ਨੀਂਦ ਸਾਡੀ ਖੁੱਲ ਜਾਂਦੀ ਹੈ ਨਾ ਝਟਕਾ ਜਿਹਾ ਲੱਗਦਾ
1: ਹਾਂਜੀ ਨਹੀਂ ਬੜੀ ਵਧੀਆ ਸੁਪਨਿਆਂ ਦੀ ਦੁਨੀਆ ਵੀ ਇੱਕ ਅਲੱਗ ਦੁਨੀਆ ਹੈਗੀ ਬਾਕੀ ਜਿੱਦਾਂ ਤੁਸੀਂ ਇੱਕ ਵਿੱਚ ਵਿੱਚ ਕਾਰ ਕਿਹਾ ਵੀ ਹੈ ਕਿ ਸੁਪਨੇ ਹਮੇਸ਼ਾ ਬੇਫਾਲਤੂ ਹੀ ਨਹੀਂ ਹੁੰਦੇ ਸੁਪਨਿਆਂ ਦੇ ਵਿੱਚ ਕਈ ਵਾਰ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਹੱਲ ਵੀ ਕਰ ਲੈਂਦੇ ਹਾਂ ਅਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਕੀਪ ਡ੍ਰੀਮਿੰਗ ਸੁਪਨੇ ਲੈਂਦੇ ਰਹੋ ਕਈ ਵਾਰ ਸੱਚ ਹੋ ਜਾਂਦੇ ਨੇ ਔਰ ਬਹੁਤ ਹੀ ਵਾਰ ਸੱਚ ਹੋ ਹੀ ਜਾਂਦੇ ਨੇ ਜੇ ਤੁਸੀਂ ਉਹਨਾਂ ਦੇ ਪਿੱਛੇ ਪਏ ਹੋਏ ਹੋ ਜੇ ਮਗਰ ਪਏ ਹੋ ਜੇ ਸਕਾਰਾਤਮਕ ਸੁਪਨੇ ਨੇ ਇੱਦਾਂ ਨਹੀਂ ਕਿ ਮੈਂ ਕਿਸੇ ਮਾੜੇ ਸੁਪਨੇ ਦੇ ਮਗਰ ਮੈਂ ਬੈਂਕ ਲੁੱਟਣਾ ਲੁੱਟਣਾ ਹੀ ਲੁੱਟਣਾ ਅਤੇ ਉਹ ਸੁਪਨਾ ਆ ਗਿਆ ਤੁਹਾਨੂੰ ਉਹ ਤਾਂ ਕਿਸੇ ਹੋਰ ਪਾਸੇ ਤੁਹਾਨੂੰ ਲੈ ਜੂਗਾ ਸਕਾਰਾਤਮਕ ਪੋਜ਼ਿਟਿਵ ਸੁਪਨਿਆਂ ਦੇ ਮਗਰ ਪਾਓ ਅਤੇ ਖੁੱਲ੍ਹੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਫਿਰ ਅੰਜਾਮ ਦੇਣ ਦੀ ਵੀ ਕੋਸ਼ਿਸ਼ ਕਰੋ ਪੂਰੇ ਹੁੰਦੇ ਨੇ ਥੈਂਕ ਯੂ ਸੋ ਮੱਚ ਸੰਦੀਪ ਜੀ
0: ਥੈਂਕ ਯੂ ਜੀ
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਵੀ ਦਿਓ ਇਜਾਜ਼ਤਾਂ ਰੱਖੋ ਖਿਆਲ ਔਰ ਜਿੱਦਾਂ ਬਾਰ ਬਾਰ ਅਸੀਂ ਹਰ ਸ਼ੋਅ ਦੇ ਐਂਡ ਦੇ ਉੱਤੇ ਕਹਿੰਦੇ ਹੁੰਦੇ ਦੱਸ ਦਿਆ ਕਰੋ ਭਾਈ 0472-6-16-74 ਇਹ ਨੰਬਰ ਹੈਗਾ ਇਹਦੇ 'ਤੇ ਨਹੀਂ ਦੱਸਣਾ facebook.com/hanjisydney ਤੇ ਦੱਸ ਦਿਓ ਉਹਦੇ 'ਤੇ ਵੀ ਨਹੀਂ ਦੱਸਣਾ info@hanji.com.au ਦੇ ਉੱਤੇ ਦੱਸ ਦਿਓ ਈਮੇਲ ਪਾ ਕੇ ਥੈਂਕ ਯੂ

0: ਰੇਡੀਓ ਹਾਂਜੀ 1674 ਪ੍ਰੋਗਰਾਮ ਇੱਕ ਵਾਰੀ ਫਿਰ ਤੋਂ ਲੈ ਕੇ ਹਾਜ਼ਰ ਹਾਂ, ਜਿਹਦੇ ਵਿੱਚ ਆਪਾਂ ਵਾਤਾਵਰਣ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਆਪਾਂ ਆਪਣੇ ਚੁਗਿਰਦੇ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਜ਼ਿੰਮੇਵਾਰੀਆਂ ਨੇ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਗਲਤੀਆਂ ਨੇ ਜਾਂ ਫਿਰ ਪਿੱਛੇ ਕੀਤੀਆਂ ਉਹ ਗਲਤੀਆਂ ਜਿਨ੍ਹਾਂ ਦੇ ਕਰਕੇ ਕੋਈ ਮਿਆਦ 'ਚ ਸਾਨੂੰ ਇਸ ਮੌਕੇ ਭੁਗਤਣੇ ਪੈ ਰਹੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਸਮੱਸਿਆ ਵੱਧ ਸਕਦੀ ਹੈ। ਸੋ ਸਾਡੇ ਵਾਤਾਵਰਣ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਇਸ ਸੰਬੰਧ ਦੇ ਵਿੱਚ ਜਾਣਕਾਰੀ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਰ ਹਫ਼ਤੇ ਲੈ ਕੇ ਆਉਂਦੇ ਨੇ। ਸੋ ਇਸ ਹਫ਼ਤੇ ਵੀ ਸਾਡੇ ਲਈ ਇਹਨਾਂ ਨੇ ਸਮਾਂ ਕੱਢਿਆ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਇਹਨਾਂ ਦਾ ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਮੇਰੇ ਵੱਲੋਂ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਜੀ ਸਮਾਂ ਕੱਢਣ ਦੇ ਲਈ। ਤੇ ਕੀ ਚੱਲ ਰਿਹਾ, ਸਭ ਤੋਂ ਪਹਿਲਾਂ ਆਪਾਂ ਤੁਹਾਡੇ ਮੁਲਕ ਤੋਂ ਉਧਰੋਂ ਸ਼ੁਰੂ ਕਰ ਲੈਨੇ, ਉਧਰ ਕੀ ਚੱਲ ਰਿਹਾ ਮੌਸਮ ਨੂੰ ਲੈ ਕੇ?
1: ਸਾਡੇ ਗਰਮੀ ਚੱਲ ਰਹੀ ਹੈ ਜੀ, ਇੱਥੇ ਸਾਡੇ ਨਾਰਥ ਦੇ ਵਿੱਚ ਕਾਫੀ ਫੋਰੈਸਟ ਫਾਇਰ ਚੱਲ ਰਹੀਆਂ ਨੇ, ਜਿਹਦੇ ਕਰਕੇ ਧੂੰਆਂ ਜਿਹੜਾ ਸੀ ਕਾਫੀ ਫੈਲਿਆ ਹੋਇਆ ਹੈ। ਤੇ ਟੋਰਾਂਟੋ ਤੇ ਨਿਊਯਾਰਕ ਤੇ ਡੋਨਲਡ ਟਰੰਪ ਕਹਿ ਰਿਹਾ ਸੀ ਕਿ ਮੈਂ ਕੈਨੇਡਾ ਨੂੰ ਸੂ ਕਰਨਾ ਹੈ ਕਿ ਤੁਹਾਡੀਆਂ ਜੰਗਲਾਂ ਦੇ ਅੱਗਾਂ ਦਾ ਜਿਹੜਾ ਧੂੰਆਂ ਸਾਡੇ ਕੰਟਰੀ 'ਚ ਆਉਂਦਾ, ਉਹ ਜਿਵੇਂ ਜਿਹੜੇ ਹੁੰਦੇ ਹੀ ਨੇ। ਤੇ ਉਂਝ ਗਰਮੀ, ਅੱਜ ਬੜੀ ਗਰਮੀ ਕਾਫੀ ਪੈ ਰਹੀ ਹੈ ਇੱਥੇ, ਸਾਡਾ ਗਰਮੀ ਦਾ ਮੌਸਮ ਵੀ ਹੈ
0: ਜੀ। ਫਿਰ ਉਦਾਂ ਦਾ ਹੋ ਗਿਆ ਕੰਮ, ਜਿੱਦਾਂ ਆਪਣੇ ਉਹ ਦਿੱਲੀ ਵਾਲੇ ਕਹਿੰਦੇ ਵੀ ਪੰਜਾਬ ਤੋਂ ਆਉਂਦਾ ਵਾ ਧੂੰਆਂ।
1: ਇੱਧਰ
0: ਯੂਰਪ ਦੇ ਵਿੱਚ ਕੀ ਚੱਲ ਰਿਹਾ, ਕੀ ਸੂਰਤ ਹਾਲ ਨੇ ਤਾਜ਼ਾ?
1: ਯੂਰਪ ਦੇ ਵਿੱਚ ਬੁਰੇ ਹਾਲ ਹੈ ਜੀ। ਮੈਂ ਅੱਜ ਪੜ੍ਹ ਰਿਹਾ ਸੀ ਖ਼ਬਰ ਬਈ, ਜਿਹੜੀ ਯੂਰਪ ਦੇ ਵਿੱਚ 2 ਜਾਂ 3 ਹਫ਼ਤੇ ਹੀਟ ਵੇਵ ਚੱਲੀ ਹੈ, ਉਹਦੇ ਨਾਲ ਉੱਥੋਂ ਦੀਆਂ ਫਸਲਾਂ ਦਾ ਝਾੜ 50% ਘੱਟ, ਤੇ ਤਕਰੀਬਨ 50 ਬਿਲੀਅਨ ਯੂਰੋ ਇੰਨੀਆਂ ਉਹਦਾ ਨੁਕਸਾਨ ਹੋਇਆ ਫਸਲਾਂ ਦਾ, ਜਿਹੜੀਆਂ 2 ਤੋਂ 3 ਹਫ਼ਤੇ ਚੱਲੀ ਹੈ। ਤੇ ਉਹਦੇ ਨਾਲ ਖਾਣ ਦੀ ਜਿਹੜੇ ਆਪਣੇ ਖਾਂਦੇ ਆ ਜੋ ਆਪਣਾ ਫੂਡ ਹੈ, ਉਹਦੀਆਂ ਪ੍ਰਾਈਸਿਸ ਵਧਣਗੀਆਂ। ਤੇ ਤੁਸੀਂ ਇਹਨੂੰ ਜੋੜ ਕੇ ਪੰਜਾਬ ਨਾਲ ਵੇਖ ਸਕਦੇ ਹੋ ਵੀ ਉੱਥੇ ਸਿਰਫ ਇਹ ਟੈਂਪਰੇਚਰ ਵੱਧ ਤੋਂ ਵੱਧ 42 ਗਿਆ ਸੀ, ਤੇ ਪੰਜਾਬ ਵਗੈਰਾ 46-47 ਤੱਕ ਗਿਆ ਹੋਇਆ, ਤੇ ਉਹ ਇੱਥੇ ਯੂਰਪ ਦੇ ਵਿੱਚ ਸਿਰਫ ਉਹ 2-3 ਹਫ਼ਤੇ ਚੱਲੀ, ਸਾਡੇ 2 ਮਹੀਨੇ ਚੱਲੀ। ਸੋ ਤੁਸੀਂ ਉਹਨੂੰ ਖੁਦ ਹੀ ਜਮ੍ਹਾਂ ਤਕਸੀਮ ਕਰ ਸਕਦੇ ਹੋ ਵੀ ਉੱਥੇ ਨੁਕਸਾਨ ਕਿੰਨਾ ਹੋਇਆ ਹੋਏਗਾ। ਤੇ ਸੋ ਇਹ ਜਿਹੜੀ ਸਾਡੀ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਆਲਮੀ ਤਪਸ਼ ਹੈ। ਸੋ ਬਾਈ ਜੀ, ਇਹਦਾ ਜਿਹੜਾ ਵਰਤਾਰਾ ਅੱਜ ਦੀ CNN ਦੀ ਨਿਊਜ਼ ਸੀ ਵੀ ਹੁਣ ਤੁਹਾਨੂੰ ਕੀ ਇਹਦਾ ਪ੍ਰੂਫ ਚਾਹੀਦਾ ਵੀ ਇਹ ਤਾਂ ਇੱਕ ਪਾਸੇ ਅੱਗਾਂ ਲੱਗੀਆਂ ਹੋਈਆਂ ਨੇ। ਅੱਜ ਦੀ ਫਰਾਂਸ ਦੇ ਵਿੱਚ ਉਹਨਾਂ ਨੇ 2.5 ਲੱਖ ਬੰਦੇ ਨੂੰ ਐਵੈਕੂਏਟ ਕੀਤਾ, ਉਹ ਜਿਹੜੀਆਂ ਅੱਗਾਂ ਨੇ ਉਹ ਇੰਨੀਆਂ ਨੇੜੇ ਆ ਗਈਆਂ ਵੱਡੇ ਸ਼ਹਿਰਾਂ ਦੇ। ਸੋ ਇਹ ਜਿਹੜਾ ਭਿਆਨਕ ਦ੍ਰਿਸ਼ ਹੈ, ਇਹ ਸਾਇੰਟਿਸਟਾਂ ਨੇ ਸਾਨੂੰ ਤਕਰੀਬਨ 100 ਸਾਲ ਪਰ ਘੱਟੋ ਘੱਟ 1996 ਚ ਪਹਿਲੀ ਕਯੋਟੋ ਟ੍ਰੀਟੀ ਹੋਈ ਸੀ ਉਦੋਂ ਤੋਂ ਲਗਾਤਾਰ ਉਹ ਵਾਰਨਿੰਗ ਦੇ ਰਹੇ ਆ ਵੀ ਤੁਸੀਂ ਆਪਣਾ ਜਿਹੜੇ ਤੇਲ ਗੈਸ ਤੇ ਕੋਲਾ ਬਾਲਦੇ ਹੋ ਉਹਨੂੰ ਬੰਦ ਕਰਕੇ ਘਟਾ ਕੇ ਤੇ ਉਹਨੂੰ ਤੁਸੀਂ ਰਿਨਿਊਬਲ ਐਨਰਜੀ ਤੇ ਲੈ ਕੇ ਆਓ। ਤੇ ਪਰ ਜਿਹੜੀ ਫੋਸਲ ਜਿਹੜੀ ਤੇਲ ਤੇ ਗੈਸ ਦੀ ਲੋਬੀ ਇੰਨੀ ਵੱਡੀ ਹੈ, ਪੂਰੀ ਜਿਹੜੇ ਮਿਡਲ ਈਸਟ ਹੈ, ਸਾਊਦੀ ਅਰਬ ਵਾਲੇ ਨੇ ਉਹ ਸਾਲ ਦਾ ਅਰਬਾਂ ਡਾਲਰ ਇਸੇ ਗੱਲ ਤੇ ਖਰਚਦੇ ਨੇ ਵੀ ਉਹਨਾਂ ਨੇ ਕਿਵੇਂ ਸਰਕਾਰਾਂ ਨੂੰ ਮਾਤ ਪਾਉਣੀ ਹੈ ਤੇ
0: ਬਿਲਕੁਲ ਇੱਕ ਪਾਸੇ ਤਾਂ ਆਪਾਂ ਵੇਖਦੇ ਹਾਂ ਤੇਲ ਦੇ ਲਈ ਹਲੇ ਤੱਕ ਲੜਾਈਆਂ ਜਾਰੀ ਨੇ, ਉਲਟਾ ਉਹਦੇ ਕਰਕੇ ਹੋਰ ਜ਼ਿਆਦਾ ਸਮੱਸਿਆ ਵੱਧ ਰਹੀ ਹੈ। ਅਤੇ ਜੇਕਰ ਇੰਨਾ ਕੋਈ ਸਮਝ ਜਾਵੇ ਕਿ ਇਸ ਦੇ ਕਰਕੇ ਪ੍ਰੋਬਲਮ ਆ ਅਤੇ ਆਪਾਂ ਪਿੱਛੇ ਹਟਣਾ ਤਾਂ ਫਿਰ ਸ਼ਾਇਦ ਇਹ ਲੜਾਈਆਂ ਵੀ ਸ਼ਾਇਦ ਘੱਟ ਜਾਣ ਜਾਂ ਫਿਰ ਹੁੰਦੀਆਂ ਹੀ ਨਾ। ਸੋ ਇਹ ਤਾਂ ਹਾਲੇ ਤੱਕ ਚੱਲ ਰਹੀਆਂ ਨੇ। ਉਹ ਗੱਲ ਵੱਖਰੀ ਕਿ ਹੁਣ ਜਿੱਦਾਂ ਆਪਾਂ ਯੂਰਪ ਦੀ ਗੱਲ ਕਰਦੇ ਹਾਂ ਤਾਂ ਯੂਰਪ ਦੇ ਵਿੱਚ ਕੁਛ ਹੁੰਦਾ ਆ ਅਤੇ ਉਹ ਜ਼ਰੂਰ ਅਖਬਾਰਾਂ ਦੀਆਂ ਸੁਰਖੀਆਂ 'ਤੇ ਜ਼ਰੂਰ ਬਣਨਗੀਆਂ। ਉੱਥੇ ਜੇ ਤਾਪਮਾਨ ਵੱਧਦਾ ਅੱਗਾਂ ਲੱਗਣਗੀਆਂ ਅਤੇ ਜ਼ਰੂਰ ਗੱਲਾਂ ਬਾਤਾਂ ਹੋਣਗੀਆਂ। ਪਰ ਤਰਾਸਦੀ ਇਸ ਗੱਲ ਦੀ ਕਿ ਜਿਹੜੇ ਆਪਾਂ ਕਹਿ ਲੈਂਦੇ ਹਾਂ ਕਿ ਦੇਸ਼ ਹਾਲੇ ਵਿਕਸਿਤ ਨਹੀਂ ਗਏ, ਉਹਨਾਂ ਦੇਸ਼ਾਂ ਦੇ ਵਿੱਚ ਜਾਂ ਫਿਰ ਗਰੀਬ ਦੇਸ਼ਾਂ ਦੇ ਵਿੱਚ ਕੁਛ ਹੁੰਦਾ ਹੈ ਅਤੇ ਉਹ ਤਾਂ ਅਖਬਾਰਾਂ ਤੱਕ ਵੀ ਬੜਾ ਔਖਾ ਕਿਤੇ ਪਹੁੰਚ ਪਾਉਂਦਾ। ਸੋ ਉੱਥੇ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੈ ਫਿਰ।
1: ਹਾਂਜੀ ਬਿਲਕੁਲ ਬਿਲਕੁਲ, ਸਾਡੀ ਜੋ ਹੁਣ ਅਸੀਂ ਸਾਡੀ ਜਿਹੜੀ ਕਿਸਮਤ ਹੈ ਜੁੜੀ ਹੋਈ ਹੈ, ਚਾਹੇ ਆਸਟ੍ਰੇਲੀਆ 'ਚ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਕੈਨੇਡਾ ਹੋਵੇ, ਇਸ ਸਾਨੂੰ ਵੱਧ ਤੋਂ ਵੱਧ ਹਰ ਥਾਂ ਤੇ ਐਫ ਲੈਣਾ ਚਾਹੀਦਾ, ਤੇ ਕਿਉਂਕਿ ਆਪਣੇ ਚੋਂ ਬਹੁਤੇ ਲੋਕ ਨੇ ਜਿਹੜੇ ਆਪਾਂ ਪੰਜਾਬੀ ਬੋਲਣ ਵਾਲੇ ਪੰਜਾਬ ਨਾਲ ਜੁੜੇ ਹੋਏ ਆ, ਚਾਹੇ ਉਹ ਲਹਿੰਦਾ ਪੰਜਾਬ ਹੈ ਚਾਹੇ ਚੜ੍ਹਦਾ ਪੰਜਾਬ ਹੈ। ਤੇ ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਜ਼ਿਕਰ ਕੀਤਾ, ਉੱਥੇ ਸਭ ਤੋਂ ਵੱਧ ਬਰਬਾਦੀ ਆਉਣੀ ਆ ਜਿਹੜੇ ਦੋ ਪੰਜਾਬ ਨੇ, ਤੇ ਇਸ ਲਈ ਉੱਥੇ ਜਿਹੜਾ ਤੁਸੀਂ ਕੀ ਕਰ ਸਕਦੇ ਹੋ, ਕਿਉਂਕਿ ਉੱਥੇ ਜਿਹੜਾ ਪੰਜਾਬ ਦੇ ਵਿੱਚ ਦੋਨੇ ਪੰਜਾਬਾਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਬਿਜਲੀ ਬਣਦੀ ਹਾਲੇ ਵੀ ਉਹ ਕੋਲੇ ਤੋਂ ਬਣਦੀ ਆ, ਤੇ ਤੁਸੀਂ ਉਹਦਾ ਜਿਹੜੇ ਵੱਧ ਤੋਂ ਵੱਧ ਆਪਣੇ ਤੁਹਾਡਾ ਆਪਣਾ ਘਰ ਹੈ ਉੱਥੇ, ਜਾਂ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਨੇ, ਜਾਂ ਤੁਹਾਡੇ ਪਿੰਡ ਦਾ ਕੋਈ ਗੁਰਦੁਆਰਾ ਜਾਂ ਕੋਈ ਸਾਂਝੀ ਜਗ੍ਹਾ ਸਕੂਲ ਹੈ ਕਾਲਜ ਹੈ, ਤੁਸੀਂ ਉੱਥੇ ਜੇ ਉਹਨਾਂ ਤੇ ਸੋਲਰ ਪੈਨਲ ਤਾਂ ਲਗਾ ਕੇ ਦਿੰਦੇ ਆ, ਇੱਕ ਤਾਂ ਉਹਨਾਂ ਦਾ ਬਿੱਲ ਖਤਮ ਹੋ ਗਿਆ, ਉਹਨਾਂ ਦੀ ਤੁਸੀਂ ਮਾਲੀ ਮਦਦ ਕਰਤੀ ਅਗਲੇ 40 ਸਾਲ ਤੱਕ, ਤੇ ਦੂਸਰਾ ਤੁਸੀਂ ਧਰਤੀ ਦਾ ਵੀ ਭਲਾ ਕੀਤਾ, ਪੰਜਾਬ ਸਰਕਾਰ ਦਾ ਵੀ ਭਲਾ ਕਰਤਾ, ਕਿਉਂਕਿ ਪੰਜਾਬ ਸਰਕਾਰ ਨੂੰ ਹੁਣ ਓਨੀ ਬਿਜਲੀ ਨਹੀਂ ਬਣਾਉਣੀ ਪੈਣੀ, ਉਹਨਾਂ ਦੇ ਪਹਿਲੇ ਬੁਰੇ ਹਾਲ ਨੇ, ਕੱਟ ਲੱਗ ਰਹੇ ਨੇ ਉੱਥੇ, ਸੋ ਜਿਹੜੇ ਉਹ ਤੁਸੀਂ ਉਹਨਾਂ ਦਾ ਵੀ ਭਲਾ ਕਰਦੇ ਹੋ। ਤੇ ਬਾਈ ਜੀ, ਪੰਜਾਬ ਦੇ ਵਿੱਚ ਹੁਣ ਅੱਜ ਕੱਲ੍ਹ ਜਿਹੜੇ ਸੋਲਰ ਪੈਨਲ ਨੇ ਇੰਨੇ ਸਸਤੇ ਆ ਬਈ, ਤਕਰੀਬਨ 1 ਕਿਲੋਵਾਟ ਦਾ ਜਿਹੜਾ ਉਹ 37,000 ਪੈਦਾ ਹੁੰਦਾ, ਤੇ ਆਮ ਤੌਰ ਤੇ ਜਿਹੜੇ ਪਿੰਡਾਂ ਦੇ ਘਰ ਨੇ ਉਹਨਾਂ ਦੇ ਵਿੱਚ 3 ਤੋਂ ਲੈ ਕੇ 4 ਕਿਲੋਵਾਟ ਦੇ ਕਰੀਬ ਲੱਗਦੇ ਆ, ਤੇ ਜਿੰਨੀ ਵੀ ਤੁਹਾਡੀ ਬਿੱਲ ਆ ਬਿਜਲੀ ਦਾ, ਉਹਦੇ ਨਾਲ ਤੁਹਾਡਾ ਉਹ ਜਿਹੜਾ ਹੈਗਾ ਤਕਰੀਬਨ ਉਹ 3 ਸਾਲ ਦੇ ਵਿੱਚ ਪੂਰਾ ਹੋ ਜਾਂਦਾ, ਮਤਲਬ ਪਹਿਲਾਂ। ਸਗੋਂ ਬਾਕੀ ਭਾਵੇਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਸੋਲਰ ਪੈਨਲ ਅਜਿਹੀ ਚੀਜ਼ ਹੈ ਜਿਹਦੀਆਂ ਕੀਮਤਾਂ ਘੱਟ ਗਈਆਂ। ਸੋ ਅੱਜ ਤੁਸੀਂ ਲਵਾਓਗੇ ਸਸਤਾ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਸਾਡੇ ਪਿੰਡ 2 ਗੁਰਦੁਆਰੇ ਨੇ, ਸੋ ਮੈਂ 1 ਗੁਰਦੁਆਰੇ ਦੇ ਵਿੱਚ ਆਪਣੀ ਮਦਰ ਦੀ ਯਾਦ ਵਿੱਚ ਸੋਲਰ ਪੈਨਲ ਲਵਾਏ, ਤੇ ਉਹ 6 ਕਿਲੋਵਾਟ ਦਾ ਉਹਨਾਂ ਦਾ ਆਲਮੋਸਟ 6-7 ਵਾਟ ਦਾ ਕਰਜ਼ਾ ਖਤਮ ਹੋ ਗਿਆ, ਬਿੱਲ ਖਤਮ ਹੋ ਗਿਆ। ਤੇ ਜਿਹੜੇ ਮੇਰੇ ਪਿੱਛੇ 2 ਹਫ਼ਤੇ ਪਹਿਲਾਂ ਮੇਰੇ ਫਾਦਰ ਸੀ, ਉਹਨਾਂ ਦੀ ਡੈਥ ਹੋ ਗਈ, ਤੇ ਹੁਣ ਮੈਂ ਦੂਜੇ ਗੁਰਦੁਆਰੇ 'ਚ ਉਹਨਾਂ ਦੀ ਯਾਦ ਦੇ ਵਿੱਚ ਲਵਾ ਦਿੱਤਾ, ਤੇ ਉਹ ਤਕਰੀਬਨ ਲੈ ਕੇ ਫਰਾ ਤਕਰੀਬਨ ਮੇਰੇ ਖਿਆਲ 2,28,000 ਰੁਪਏ ਲੱਗਦਾ, ਤੇ 6 ਕਿਲੋਵਾਟ ਦਾ ਜਿਹੜਾ। ਤੇ ਸੋ ਤੁਸੀਂ, ਕਿਉਂਕਿ ਉਹ ਸਾਡੇ ਡਾਲਰਾਂ ਦੇ ਹਿਸਾਬ ਨਾਲ, ਆਸਟ੍ਰੇਲੀਅਨ ਡਾਲਰਾਂ ਦੇ ਹਿਸਾਬ ਨਾਲ ਕਨਵਰਟ ਕਰਕੇ ਬਹੁਤ ਥੋੜਾ ਹੁੰਦਾ, ਤੇ ਆਮ ਤੌਰ ਤੇ ਸਾਡੇ ਹਰੇਕ ਪਿੰਡ ਦੇ 2-4-5 ਪਰਿਵਾਰ ਹਰ ਥਾਈ ਹੁੰਦੇ ਨੇ, ਤੇ ਜੇ ਅਸੀਂ ਇਹਦੀਆਂ ਤੁਹਾਡੇ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਨੇ ਨਾ, ਉਹ ਤਾਂ ਸਾਂਝੀਆਂ ਨੇ, ਉੱਥੇ ਤੁਸੀਂ ਕਰਾਓਗੇ ਉਹਦਾ ਸਾਰਿਆਂ ਨੂੰ ਭਲਾ ਹੋਏਗਾ। ਤੇ ਜੇ ਤੁਸੀਂ ਉਹਨਾਂ ਥਾਂ ਦੇ ਉੱਤੇ ਫੁੱਲ ਐਨਰਜੀ ਲਗਾਓਗੇ, ਤੇ ਉਹ ਜਿਵੇਂ ਕਿਹਾ ਵੀ ਮਤਲਬ ਉਹਦੇ ਇੱਕ ਤੀਰ ਨਾਲ ਕਈ ਸ਼ਿਕਾਰ ਨੇ ਉਹਦੇ, ਤੁਸੀਂ ਉਸ ਥਾਂ ਦਾ ਬਿੱਲ ਕਢਾ ਦਿੱਤਾ, ਫਿਰ ਤੁਸੀਂ ਹਵਾ ਦੇ ਵਿੱਚ ਜਿਹੜਾ ਕੋਲਾ ਬਾਲ ਕੇ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਉਹ ਘਟਾਤੀ, ਫਿਰ ਤੁਸੀਂ ਧਰਤੀ ਦਾ ਭਲਾ ਹੋ ਗਿਆ ਗਲੋਬਲ ਵਾਰਮਿੰਗ ਦਾ, ਫਿਰ ਤੁਸੀਂ ਪੰਜਾਬ ਸਰਕਾਰ ਦਾ ਭਲਾ ਕਰ ਦਿੱਤਾ। ਸੋ ਇਹਦੀਆਂ ਬਹੁਤ ਪਰਤਾਂ ਨੇ ਇਹਨੇ ਕਰਨ ਦੀਆਂ। ਸੋ ਬਾਈ ਜੀ, ਪੰਜਾਬ ਦੇ ਵਿੱਚ ਕਿਉਂਕਿ ਸਾਡੀ ਕੋਲੇ ਤੋਂ ਬਣਦੀ ਬਿਜਲੀ ਹਾਲੇ ਵੀ ਜ਼ਿਆਦਾ, ਤੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਹਰ ਰੋਜ਼ 30 ਰੇਲ ਗੱਡੀਆਂ ਕੋਲੇ ਦੀਆਂ ਜਾਲੀਆਂ ਜਾਂਦੀਆਂ ਹਰ ਰੋਜ਼ 24 ਘੰਟਿਆਂ ਚ।
0: ਅੱਛਾ ਜੀ,
1: ਤੁਸੀਂ ਦੇਖ ਲਓ, ਇੱਕ ਦਿਨ ਸੂਰਜ ਚੜ੍ਹਨ ਦਾ ਦੂਜੇ ਦਿਨ ਸੂਰਜ ਚੜ੍ਹਨ ਤੱਕ 24 ਗੱਡੀਆਂ ਕੋਲੇ ਦੀਆਂ। ਹੁਣ ਉਹ ਕੋਲਾ ਕਿੱਥੋਂ ਆਉਂਦਾ, ਜਾਂ ਬੰਬੇ ਬੰਦਰਗਾਹ ਚੋਂ ਆਉਂਦਾ, ਜਾਂ ਉਧਰੋਂ ਬੰਗਾਲ ਤੇ ਬਿਹਾਰ ਚੋਂ ਆਉਂਦਾ, ਉਹਨੂੰ ਲਿਆਉਣ ਤੇ ਕਿੰਨਾ ਖਰਚਾ ਆਉਂਦਾ, ਜਿਹੜਾ ਉਹ ਵੀ ਉਹਦੇ ਨਾਲ ਵੀ ਜਿਹੜਾ ਉਹਦਾ ਖਰਚਾ ਤੁਹਾਡੀਆਂ। ਤੇ ਮਤਲਬ ਦੁਨੀਆਂ ਭਰ ਦੇ ਵਿੱਚ ਜਿੰਨੇ ਸਮੁੰਦਰੀ ਜਹਾਜ਼ ਨੇ, ਉਹਨਾਂ ਚੋਂ ਅੱਧੇ ਸਮੁੰਦਰੀ ਜਹਾਜ਼ ਸਿਰਫ ਕੋਲਾ, ਤੇਲ ਤੇ ਗੈਸ ਢੋਂਦੇ ਆ,
0: ਓਕੇ,
1: ਅੱਧੇ। ਤੇ ਜੇ ਆਪਾਂ ਕੱਲ ਨੂੰ ਸਾਰੇ ਥਾਂ ਤੇ ਆਪਣੇ ਆਪ ਨੂੰ ਬਿਜਲੀ ਨਾਲ ਕਨਵਰਟ ਕਰ ਦਈਏ, ਤੇ ਬਿਜਲੀ ਅਸੀਂ ਹਵਾ ਦੇ ਨਾਲ ਤੇ ਸੂਰਜ ਨਾਲ ਬਣਾਈਏ ਜਾਂ ਪਾਣੀ ਨਾਲ ਬਣਾਉਣੀ ਸ਼ੁਰੂ ਕਰ ਦਈਏ, ਤਾਂ ਸਮੁੰਦਰਾਂ ਦੇ ਵਿੱਚ ਜਿਹੜੇ ਜਹਾਜ਼ਾਂ ਦਾ ਟ੍ਰੈਫਿਕ ਆ ਉਹ ਅੱਧਾ ਘੱਟ ਜਾਏਗਾ।
0: ਸੋ ਇਹ ਸਰਕਾਰਾਂ ਉਸ ਲਿਹਾਜ਼ ਦੇ ਨਾਲ ਆਪਾਂ ਵੇਖਦੇ ਹਾਂ ਕਿ ਨਹੀਂ ਇਹਨੂੰ ਪ੍ਰਮੋਟ ਕਰਦੀਆਂ ਇਹਨਾਂ, ਜਦਕਿ ਇਹਨਾਂ ਦੇਸ਼ਾਂ ਦੇ ਵਿੱਚ ਹੁਣ ਆਪਾਂ ਵੇਖਦੇ ਹਾਂ ਕਿ ਕਾਫ਼ੀ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ, ਸਬਸਿਡੀ ਦਿੱਤੀ ਜਾਂਦੀ ਹੈ, ਪਰ ਉੱਥੇ ਆਪਾਂ ਵੇਖੀਦਾ ਕਿ ਨੇਤੇ ਘੱਟ ਹੀ ਇਹਨਾਂ ਚੀਜ਼ਾਂ 'ਤੇ ਗੱਲਾਂ ਕਰਦੇ ਆ।
1: ਬਿਲਕੁਲ ਜੀ, ਉਹ ਕਰਪਸ਼ਨ ਦੀ ਕੋਈ ਹੱਦ ਹੈ, ਹੁਣ ਤਾਂ ਹੀ ਉੱਥੇ ਏਡਾ ਵੱਡਾ ਪ੍ਰੋਟੈਸਟ ਹੋ ਕੇ ਹਟਿਆ, ਉੱਥੇ ਤਾਂ ਮਤਲਬ ਮੰਦਰ ਮਸਜਿਦ ਦਾ ਝਗੜਾ ਪਰ ਸ਼ੁਰੂ ਕਰ ਦਿੰਦੇ ਆ ਬਸ ਉਹਨਾਂ ਨੇ, ਹੁਣ ਜਦੋਂ ਉਹਨਾਂ ਲੱਗੇ ਉਹਨਾਂ ਨੇ ਤਾਂ ਲੁੱਟ ਦਾ ਕੰਮ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ। ਹਰ ਲੀਡਰ ਇਹ ਸੋਚਦਾ ਵੀ ਅੱਜ ਮੈਂ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਕਿੰਨੇ ਕਰੋੜ ਲੈ ਕੇ ਜਾਣਾ, ਕੋਈ ਬੰਦਾ ਨਹੀਂ, ਇੱਕ ਬੰਦਾ ਨਹੀਂ ਮੈਂ ਜਾਣਦਾ ਜਿਹੜਾ ਬੰਦਾ ਕੋਈ ਲੀਡਰ ਦਫ਼ਤਰ ਜਾ ਕੇ ਕਵੇ ਅੱਛਾ ਜੀ ਲਿਆਓ ਫਾਈਲ ਦਿਖਾਓ ਆਪਾਂ ਕਿਹੜੀ 'ਤੇ ਕੰਮ ਕਰਨਾ, ਕਿਹੜਾ ਪ੍ਰੋਜੈਕਟ ਰੁਕਿਆ ਹੋਇਆ, ਕਿਹਦੀ ਮਨਜ਼ੂਰੀ ਦੇਣੀ ਆ, ਨਾਟ ਇੱਕ ਇੱਕ ਵੀ ਨਹੀਂ। ਇਹ ਤਾਂ ਮਤਲਬ ਰੱਬ ਦੇ ਆਸਰੇ ਚੱਲ ਰਿਹਾ ਮੁਲਕ ਜਿਹੜਾ, ਚਾਹੇ ਉਹ ਪੰਜਾਬ ਦੇ ਵਿੱਚ ਹੈ ਚਾਹੇ ਉਹ ਬਾਕੀ। ਇਸੇ ਕਰਕੇ ਏਡਾ ਵੱਡਾ ਪ੍ਰੋਟੈਸਟ ਹੋਇਆ, 40% ਜਿਹੜੇ ਕਾਲਜ ਦੇ ਗ੍ਰੈਜੂਏਟਸ ਨੇ ਇੰਡੀਆ ਦੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ, 40% ਅੱਧੇ ਦੇ ਕਰੀਬ ਹੋ ਗਏ ਨਾ।
0: ਤੇ ਬਾਕੀ ਵੀ ਜਿਹੜਿਆਂ ਨੂੰ ਮਿਲਦੀ ਵੀ ਆ ਉਹਨਾਂ ਨੂੰ ਉਹ ਥੋੜੀ ਆ ਕਿ ਉਹਨਾਂ ਦੇ ਪੜ੍ਹਾਈ ਦੇ ਮੁਤਾਬਿਕ ਕੋਈ ਵਾਜਬ ਨੌਕਰੀ ਮਿਲਦੀ ਹੈ।
1: ਹਾਂ
0: ਉਹ ਤੇ ਕੋਈ ਮਾੜਾ ਮੋਟਾ ਅੱਜ ਕੱਲ ਡਿਲੀਵਰੀ ਡਿਲੀਵਰੀ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਵਿੱਚ ਗਿਣ ਕੇ ਤੇ ਚਲੋ ਇੱਜ਼ਤ ਜੀ ਬਚਾਈ ਇਹਨਾਂ ਨੇ।
1: ਹਾਂ ਹਾਂ, ਸੋ ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਵੀ ਇਹੀ ਹਾਲ ਹੈ, ਇਹ ਇੰਨੇ ਬੜੇ ਡੇਂਜਰਸ ਤਰੀਕੇ ਦੇ ਨਾਲ ਹੈ। ਚਲੋ ਤੁਹਾਡੇ ਮੇਰੇ ਲਈ, ਤੁਸੀਂ ਆਸਟ੍ਰੇਲੀਆ ਰਹਿੰਦੇ ਹੋ, ਮੈਂ ਕੈਨੇਡਾ ਰਹਿੰਦਾ, ਸਾਡਾ ਰੋਟੀ ਪਾਣੀ ਚੱਲਦਾ, ਸਾਡਾ ਭਵਿੱਖ ਜਿਹੜਾ ਜਿਵੇਂ ਵੀ ਜਿੰਨਾ ਵੀ ਹੈ ਸੁਰੱਖਿਅਤ ਹੈ। ਪਰ ਜਿਹੜਾ ਬੰਦਾ ਇੰਡੀਆ ਦੇ ਵਿੱਚ ਹੈ, ਜਦੋਂ ਤੁਸੀਂ ਡਿਗਰੀ ਕਰਕੇ ਤੁਹਾਨੂੰ ਜੋਬ ਨਹੀਂ ਲੱਭ ਰਹੀ, ਫਿਰ ਤੁਸੀਂ ਕੀ ਕਰੋਗੇ? ਫਿਰ ਉਹੀ ਹਾਲ ਹੋਣਾ ਜੋ ਬੰਗਾਲ, ਜੋ ਨੇਪਾਲ ਚ ਹੋਇਆ, ਜੋ ਸ਼੍ਰੀਲੰਕਾ ਚ ਹੋਇਆ, ਜੋ ਬੰਗਲਾਦੇਸ਼ ਚ ਹੋਇਆ। ਉਹਨਾਂ ਨੇ ਘਰ 'ਤੇ ਨਹੀਂ ਪੈਣਾ, ਘਰ ਬੈਠ ਕੇ ਭੁੱਖੇ ਥੋੜੋ ਮਰਨਗੇ, ਸੋ ਕੁਛ ਤਾਂ ਹੱਥ ਪੈਰ ਮਾਰਨਗੇ ਨਾ। ਸੋ ਜਿਹੜੀ ਸਾਡੀ ਇਹ ਕਲਾਈਮੇਟ ਚੇਂਜ ਦਾ ਮੁੱਦਾ, ਉਹਦੇ ਮਾਮਲੇ ਦੇ ਉੱਤੇ ਉਹ ਤਾਂ ਉਹਨਾਂ ਦੇ ਸਿਰ 'ਤੇ ਜੂਨ ਤੱਕ ਨਹੀਂ ਫਰਕਦੀ। ਇਸ ਲਈ ਤੁਹਾਨੂੰ ਆਪਾਂ ਨੂੰ ਆਪਣੇ ਹੱਥਾਂ 'ਚ ਲੈਣ ਦੀ ਲੋੜ ਹੈ। ਅਤੇ ਜੇ ਅਸੀਂ ਜਿਵੇਂ ਦੱਸਿਆ ਪੰਜਾਬ 'ਚ 13,000 ਪਿੰਡ ਨੇ, 13,000 ਪਿੰਡਾਂ ਦੇ ਵਿੱਚ ਇੱਕ ਗੁਰੂ ਘਰ ਵੀ ਹੈ, ਤੁਸੀਂ ਉਹ ਵੇਖ ਲਓ ਕਿੰਨੇ ਹੋ ਗਏ। ਅਤੇ ਜੋ 6 ਕਿਲੋਵਾਟ ਦਾ ਵੀ ਹੈ, ਤੁਸੀਂ ਆਪ ਕੋਲ ਉਹ ਇੱਕ ਨਿਊਕਲੀਅਰ ਪਲਾਂਟ ਦੇ ਬਰਾਬਰ ਦੀ ਬਿਜਲੀ ਲੱਗ ਰਹੀ ਉਹਨਾਂ ਨੂੰ। ਸੋ ਜੇ ਅਸੀਂ ਉਹਨਾਂ ਨੂੰ ਸੋਲਰ 'ਤੇ ਲਾ ਦਾਂਗੇ ਤੇ ਤੁਹਾਡੀ ਸੇਵਾ ਵੀ ਹੈ ਤੇ ਸਾਡੀ ਕੁਦਰਤ ਦਾ ਤੇ ਧਰਤੀ ਦਾ ਵੀ ਭਲਾ।
0: ਜੀ, ਸੋ ਉਹੀ ਆਪਾਂ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਤਰੀਕੇ ਦੇ ਨਾਲ ਆਪਾਂ ਇੱਥੇ ਬੈਠੇ ਆਪਣੇ ਘਰ ਦੀ, ਆਪਣੀ ਧਰਤੀ ਦੀ, ਆਪਣੇ ਵਾਤਾਵਰਣ ਦੀ ਆਪਾਂ ਮਦਦ ਕਰ ਸਕਦੇ ਹਾਂ। ਸੋ ਇਹ ਜਿਹੜਾ ਸੋਲਰ ਆਪਾਂ ਲੋਨ ਹੈ, ਕੀ ਇੱਥੇ ਹੁਣ ਤੁਸੀਂ ਤੇ ਹੱਥੀਂ ਲਵਾਇਆ ਵਾ, ਉੱਥੇ ਕਾਫੀ ਆਸਾਨ ਹੈ, ਕਾਫੀ ਕੰਪਨੀਆਂ ਇਹ ਕੰਮ ਕਰ ਰਹੀਆਂ, ਜਾਂ ਕੀ ਪ੍ਰੋਸੈਸ ਕੀ ਇਹਦਾ?
1: ਹਾਂਜੀ ਬਿਲਕੁਲ, ਬੜੀਆਂ ਕੰਪਨੀਆਂ ਕੰਮ ਕਰਦੀਆਂ ਨੇ ਤੇ, ਪਰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਠੱਗੀਬਾਜ਼ੀ ਹੁੰਦੀ ਆ, ਸੋ ਉੱਥੇ ਤੁਹਾਨੂੰ ਥੋੜ੍ਹਾ ਲੱਭਣਾ ਪੈਂਦਾ ਮਿਹਨਤ ਕਰਕੇ ਵੀ ਕਿਹੜੀ ਕੰਪਨੀ, ਕਿਉਂਕਿ ਜੇ ਤੁਸੀਂ ਜਿਹੜੇ ਸੋਲਰ ਪੈਨਲ ਨੇ ਉਹਨੂੰ ਦੇਖੋਗੇ ਤੁਹਾਨੂੰ ਤਾਂ ਕੋਈ ਪਤਾ ਨਹੀਂ ਲੱਗਣਾ ਵੀ ਇਹ ਮਾੜਾ ਆ ਕਿ ਚੰਗੀ ਕੁਆਲਿਟੀ ਦਾ, ਕਿਉਂਕਿ ਚਾਈਨਾ ਵਾਲੇ ਜਿੰਨਾ ਵੀ ਪੂਅਰ ਕੁਆਲਿਟੀ ਦਾ ਹੁੰਦਾ ਉਹ ਸਾਰਾ ਇੰਡੀਆ 'ਚ ਡੰਪ ਕਰ ਦਿੰਦੇ ਨੇ। ਤੁਸੀਂ ਉੱਥੇ ਜਿਹੜੀ ਰਿਪਿਊਟਡ ਕੰਪਨੀ ਜਿਹਨੂੰ ਪਤਾ, ਕਿਉਂਕਿ ਉਹ ਜਿਹੜਾ ਚੰਗਾ ਤੇ ਮਾੜਾ ਦੇਖਣ ਨੂੰ ਇੱਕੋ ਲੱਗਦੇ ਨੇ, ਕਈ ਵਾਰ ਇੱਕੋ ਕੰਪਨੀ ਦੇ ਹੁੰਦੇ ਨੇ, ਇੱਕ ਤਾਂ ਕੁਆਲਿਟੀ ਫੇਲ ਹੋਇਆ ਹੋਇਆ, ਇੱਕ ਪਾਸ ਹੋਇਆ ਹੋਇਆ, ਤੇ ਉਹ ਜਿਹੜਾ ਮਾੜਾ ਆ ਉਹ 5-7-10 ਸਾਲ ਬਾਅਦ ਜੜ ਕੇ ਖਰਾਬ ਹੋ ਜਾਏਗਾ, ਜਿਹੜਾ ਚੰਗਾ ਉਹ ਆਪਣਾ ਪੂਰਾ 35-40 ਸਾਲ ਚੱਲੇਗਾ। ਉਹ ਤੁਸੀਂ ਉੱਥੇ ਜਿਹੜੀ ਵੀ ਕੋਈ ਕੰਪਨੀ ਵੱਡੀ ਹੈ, ਕੋਈ ਜਿਹੜੀ ਜਿਹਨੂੰ ਤੁਸੀਂ ਪਤਾ ਹੈ ਕਿ ਚੰਗਾ ਕੰਮ ਕਰਦੇ ਨੇ, ਮੈਂ ਇੱਕੋ ਹੀ ਕੰਪਨੀ ਆ ਮੈਂ ਜਿਹਨਾਂ ਨਾਲ ਡੀਲ ਕਰਦਾ, ਉਹ ਪੂਰੇ ਪੰਜਾਬ 'ਚ ਲਾਉਂਦੇ ਨੇ ਤੇ ਉਹਨਾਂ ਦਾ ਕੰਮ ਕਾਰ ਬੜਾ ਵਧੀਆ, ਕਿਉਂਕਿ ਉਹ ਆਪ ਖੁਦ ਜਲਵਾਯੂ ਤਬਦੀਲੀ 'ਤੇ ਬੜਾ ਕੰਮ ਕਰਦੇ ਨੇ ਉਹਦੇ ਜਿਹੜੇ ਭਾਈ ਸਾਹਿਬ ਨੇ। ਅਤੇ ਇਸ ਲਈ ਤੁਹਾਨੂੰ ਉਹ ਜੇ ਕੋਈ ਹੈ ਮੈਨੂੰ ਕੰਟੈਕਟ ਕਰ ਸਕਦੇ, ਫੇਸਬੁੱਕ 'ਤੇ ਮੈਂ ਉਹਨਾਂ ਨੂੰ ਰੈਫਰੈਂਸ ਵੀ ਦੇ ਦਾਂਗਾ। ਅਤੇ ਮੇਰਾ ਪਿੰਡ ਜਲੰਧਰ ਦੇ ਲੱਗਿਆ, ਅਸੀਂ ਉੱਥੇ ਜਲੰਧਰ ਵਗੈਰਾ ਦੇ ਲਵਾ ਰਹੇ ਹਾਂ, ਹੋਰ ਵੀ ਕਈ ਪਿੰਡਾਂ ਦੇ ਵਿੱਚ। ਪਰ ਇਹ ਸਭ ਤੋਂ ਵੱਡਾ ਭਲਾ ਤੁਹਾਡਾ, ਕਿਉਂਕਿ ਹੋ ਸਕਦਾ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋਵੋ, ਤੁਸੀਂ ਇੱਕ ਰੈਂਟ 'ਤੇ ਰਹਿੰਦੇ ਹੋਵੇ, ਤੁਸੀਂ ਸੋਲਰ ਪੈਨਲ ਨਹੀਂ ਲਵਾ ਸਕਦੇ, ਜਾਂ ਤੁਹਾਡੇ ਘਰ ਦੀ ਜਿਹੜੀ ਛੱਤ ਦੀ ਦਿਸ਼ਾ ਇਹੋ ਆ ਵੀ ਉਹ ਉੱਤਰ ਵੱਲ ਨੂੰ ਹੈ, ਤਾਂ ਉੱਥੇ ਨਹੀਂ ਲੱਗਦੇ, ਕਿਉਂਕਿ ਸੂਰਜ ਹਮੇਸ਼ਾ ਜਿਹੜਾ ਆਪਣੇ ਸੂਰਜ ਪੂਰਬ 'ਚ ਚੜ੍ਹਦਾ ਅਤੇ ਫਿਰ ਜਿਹੜਾ ਪੱਛਮ 'ਚ ਛੁਪਦਾ, ਪਰ ਉਹਦੀ ਜਿਹੜੀ ਟ੍ਰਜੈਕਟਰੀ ਹੁੰਦੀ ਹੈ ਉਹ ਸਾਊਥ ਵੱਲ ਰਹਿੰਦੀ ਹੈ, ਦੱਖਣ ਵੱਲ ਰਹਿੰਦੀ ਹੈ। ਅਤੇ ਤੁਸੀਂ ਕੌਂਡੋ 'ਚ ਰਹਿੰਦੇ ਹੋ ਜਾਂ ਤੁਸੀਂ ਆਪਣੇ ਘਰ ਨਹੀਂ ਬਣਾਇਆ ਆਪਣਾ, ਜਾਂ ਘਰ ਦਾ ਕੋਈ ਹੋਰ ਚੱਕਰ ਹੈ, ਸੋ ਪਰ ਇਹ ਜਿਹੜਾ ਛੋਟਾ ਤੁਸੀਂ ਡਾਲਰਾਂ ਦਾ ਜਮ੍ਹਾਂ ਤਕਸੀਮ ਕਰ ਲਓ ਵੀ, ਕਿਉਂਕਿ ਡਾਲਰ 'ਤੇ ਕਿ ਅੱਜ ਕੱਲ੍ਹ ਮੈਨੂੰ ਪਤਾ ਨਹੀਂ ਆਸਟ੍ਰੇਲੀਅਨ ਡਾਲਰ 'ਤੇ ਕਿੰਨੇ ਰੁਪਏ ਮਿਲਦੇ ਨੇ। ਅਤੇ ਉਹ ਜਿਹੜਾ ਬੰਦਾ ਆਸਟ੍ਰੇਲੀਆ 'ਚ ਰਹਿੰਦਾ ਉਹਨਾਂ ਨੂੰ 2-4 ਨੂੰ ਰਲ ਕੇ ਆਪਣੇ ਪਿੰਡ ਦੇ ਪੰਚਾਇਤ ਘਰ, ਆਪਣੇ ਸਕੂਲ, ਆਪਣੇ ਗੁਰੂ ਘਰ ਦੇ ਉੱਤੇ ਲਾਉਣਾ ਕੋਈ ਵੱਡੀ ਗੱਲ ਨਹੀਂ। ਅਤੇ ਨਾਲੇ ਇਹਨਾਂ ਦਾ ਕੋਈ ਇਹਨਾਂ 'ਚ ਕੋਈ ਕਿਹੜੀ ਗਰਾਰੀਆਂ ਜਾਂ ਗੇਅਰ ਨੇ ਜਿਹੜੇ ਖਰਾਬ ਹੋਣੇ, ਇੱਕ ਵਾਰ ਲੱਗ ਗਏ ਉਹਨਾਂ ਦਾ ਕੋਈ ਮੂਵਿੰਗ ਪਾਰਟ ਨਹੀਂ ਹੈ, ਬਸ ਉਹਨਾਂ ਨੂੰ ਸਿਰਫ ਇਹ ਹੈ ਵੀ ਜਦੋਂ ਵੀ ਆਪਣੇ ਹਾੜੀ ਸੋਹਣੀ ਹੁੰਦੀ, ਜਦੋਂ ਆਪਣੀ ਮਿੱਟੀ ਘੱਟਾ ਬਹੁਤ ਉੱਡਦਾ, ਉਹਨੂੰ ਸਿਰਫ ਤੁਸੀਂ ਸਾਫ਼ ਕਰਨਾ ਹੁੰਦਾ, ਜਦੋਂ ਮੀਂਹ ਪੈ ਜਾਵੇ ਉਹ ਮੀਂਹ ਨਾਲ ਸਾਫ਼ ਹੋ ਜਾਂਦੇ ਆ, ਤਾਂ ਕਿ ਉਹਨਾਂ ਦੀ ਜਿਹੜੀ ਐਫੀਸ਼ੀਐਂਸੀ ਨਾ ਘਟੇ। ਅਤੇ ਪਰ ਉੱਥੇ ਧੜਾ ਧੜ ਲੱਗ ਵੀ ਰਹੇ ਨੇ, ਪਰ ਹਾਲੇ ਅਸੀਂ ਬਹੁਤ ਪਿੱਛੇ ਹਾਂ, ਪੰਜਾਬ ਫੁੱਲ ਲਗਾਉਣ ਦੇ ਵਿੱਚ ਗੁਜਰਾਤ ਅਤੇ ਕਰਨਾਟਕ ਵਗੈਰਾ ਤੋਂ ਬਹੁਤ ਪਿੱਛੇ ਆ, ਕੇਰਲਾ ਤੋਂ ਬਹੁਤ ਪਿੱਛੇ ਆ।
0: ਜੀ, ਸੋ ਇੱਥੇ ਜਿਹੜੇ ਪੰਜਾਬ ਤੋਂ ਸੁਣ ਰਹੇ ਨੇ ਜਾਂ ਜਿਹੜੀ ਵੀ ਸਟੇਟ ਤੋਂ ਤੁਸੀਂ ਸੁਣ ਰਹੇ ਹੋ, ਉੱਥੇ ਤੁਸੀਂ ਆਪਣੇ ਘਰੀਂ ਵੀ ਲਵਾ ਕੇ ਦੇ ਸਕਦੇ ਹੋ। ਤੁਸੀਂ ਆਪਣੇ ਮੋਟਰ 'ਤੇ ਲਵਾ ਕੇ ਦੇ ਸਕਦੇ ਹੋ। ਸੋ ਕੁਛ ਨਾ ਕੁਛ ਫਾਇਦਾ ਜਿੱਦਾਂ ਜਿਹੜੇ ਜਿਹੜੇ ਫਾਇਦੇ ਆਪਾਂ ਇੱਥੇ ਗਿਣਦੇ ਕਰਦੇ ਹਾਂ ਇੱਥੇ ਸਾਨੂੰ ਭੇਜਦੀ ਆ ਸੋਲਰ ਦਾ, ਸੋ ਉੱਥੇ ਵੀ ਤੁਸੀਂ ਉਹੀ ਚੀਜ਼ਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਬਾਈ ਧਿਆਨ ਦੇ ਵਿੱਚ ਰੱਖਣ ਵਾਲੀਆਂ ਜਿਹੜੀਆਂ ਇੱਥੇ ਬੈਠਿਆਂ ਐਨ ਆਰ ਆਈ ਕਰ ਸਕਦੇ ਨੇ?
1: ਹਾਂਜੀ, ਇੱਕ ਦੂਸਰਾ ਤੁਸੀਂ ਆਪਣੇ ਜਿਹੜੀ ਵੀ ਤੁਹਾਡੇ ਪਿੰਡ ਦੇ ਸ਼ਹਿਰ ਦੇ ਵਿੱਚ ਸਾਂਝੀ ਥਾਂ ਆ, ਉੱਥੇ ਜਿਹੜਾ ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ ਉਹਨਾਂ ਨੂੰ ਉੱਥੋਂ ਪੈਸੇ ਦੇ ਕੇ ਤੁਸੀਂ ਉੱਥੇ ਵੱਧ ਤੋਂ ਵੱਧ ਰੁੱਖ ਲਗਵਾ, ਅਤੇ ਤਾਂ ਕਿ ਜਿਹੜੇ ਰੁੱਖ ਨੇ ਇਹ ਕੁਦਰਤ ਨੇ, ਇੱਕ ਜਿਹੜੀਆਂ ਸਾਡੀਆਂ ਕਾਰਾਂ ਨੇ, ਸਾਡੇ ਸਕੂਟਰ ਅਤੇ ਫੈਕਟਰੀਆਂ, ਹਰ ਚੋਂ ਜਿੱਥੋਂ ਵੀ ਧੂੰਆਂ ਨਿਕਲਦਾ ਉਹ ਕਾਰਬਨ ਡਾਈਆਕਸਾਈਡ ਅਸੀਂ ਹਵਾ 'ਚ ਪਾਉਂਦੇ ਹਾਂ, ਪਰ ਹਵਾ 'ਚੋਂ ਕੱਢਣ ਦਾ ਕੁਦਰਤ ਨੇ ਇੱਕੋ ਹੀ ਮਸ਼ੀਨ ਬਣਾਈ ਆ, ਉਹ ਰੁੱਖ ਨੇ ਨਾ। ਅਤੇ ਜੇ ਜਿੰਨੇ ਰੁੱਖ ਹੋਣਗੇ ਉਹ ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਪਾ ਰਹੇ ਹਾਂ ਉਹ 'ਚੋਂ ਕੋਈ ਥੋੜ੍ਹਾ ਬਹੁਤਾ 1% 2% ਤੱਕ ਉਹਨੂੰ ਆਪਣਾ ਸੋਖ ਸਕਦੇ ਆ। ਸੋ ਤੁਸੀਂ ਵੱਧ ਤੋਂ ਵੱਧ ਰੁੱਖ ਲਗਵਾਓ, ਅਤੇ ਰੁੱਖ ਉਹ ਲਾਓ ਜਿਹੜੇ ਜੱਦੀ ਨੇ, ਜਿਹੜੇ ਸਾਡੇ ਜਿਹੜੀਆਂ ਪਾਮ ਟ੍ਰੀ ਲਾਉਣ ਲੱਗ ਪਏ ਲੋਕ, ਪੰਜਾਬ ਦਾ ਰੁੱਖ ਨਹੀਂ ਹੈ ਪਾਮ, ਅਤੇ ਤੁਸੀਂ ਸਜਾਵਟੀ ਜਾਂ ਫੁੱਲਾਂ 'ਤੇ ਜ਼ਿਆਦਾ ਧਿਆਨ ਨਾ ਦਿਓ, ਜਿਹੜੇ ਸਾਡੇ ਜੱਦੀ ਰੁੱਖ ਨੇ ਉਹ ਫੁੱਲਾਂ ਵਾਲੇ ਰੁੱਖ ਵੀ ਹੈਗੇ ਨੇ, ਅਤੇ ਤੁਸੀਂ ਉਹ ਲਗਾਓ, ਕਿਉਂਕਿ ਜਿਹੜਾ ਸਾਡਾ ਚੁਗਿਰਦਾ ਹੈ ਉਹਨੂੰ ਪਤਾ ਉਸ ਰੁੱਖ ਦਾ ਮੈਂ ਫਾਇਦਾ ਕਿਵੇਂ ਉਠਾਉਣਾ, ਕਿਹੜਾ ਪੰਛੀ ਕਿਹੜੇ ਰੁੱਖ 'ਤੇ ਆਲਣਾ ਪਾਉਂਦਾ। ਹਰ ਪੰਛੀ ਹਰ ਰੁੱਖ 'ਤੇ ਆਲਣਾ ਨਹੀਂ ਪਾਉਂਦਾ, ਹਰ ਪੰਛੀ ਹਰ ਰੁੱਖ 'ਤੇ ਬੈਠਦਾ ਵੀ ਨਹੀਂ ਹੈ, ਮਤਲਬ ਜਿੱਥੇ ਉਹਨੂੰ ਖਾਣ ਨੂੰ ਮਿਲਦਾ ਹੈ, ਉਹਨੂੰ ਫਲ ਲੱਗਦਾ, ਪੰਛੀ ਉੱਥੇ ਜਾਂਦੇ ਨੇ। ਸੋ ਤੁਸੀਂ ਰੁੱਖ ਲਗਵਾਓ, ਬਰਸਾਤਾਂ ਆ ਰਹੀਆਂ ਨੇ, ਤੁਸੀਂ ਪ੍ਰਣ ਕਰੋ ਕਿ ਤੁਸੀਂ ਆਪਣੇ ਪਿੰਡ ਤੁਹਾਡੇ ਜਿੰਨੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੇ ਨਾਂ 'ਤੇ ਹਰ ਸਾਲ 1 ਜਾਂ 2 ਜਾਂ 3 ਰੁੱਖ ਲਗਾਉਣੇ, ਅਤੇ ਉਹਦੇ ਨਾਲ ਅਸਰ ਪਏਗਾ ਹੌਲੀ ਹੌਲੀ। ਪੰਜਾਬ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਬਹੁਤ ਮਾੜੇ ਹਾਲ ਸੀ, ਖਾਸ ਕਰਕੇ ਦੁਆਬੇ ਦੇ ਵਿੱਚ ਤੈਨੂੰ ਰੁੱਖ ਦਿਖਦਾ ਨਹੀਂ ਸੀ ਸੜਕਾਂ 'ਤੇ, ਖਾਸ ਕਰਕੇ ਦਿਖਦਾ ਨਹੀਂ ਸੀ। ਐਨ ਅਸੀਂ ਜਿਹੜੇ ਆਪਣੇ ਡੇਰੇ ਸੀ, ਖੂਹ ਜਿਹਨੂੰ ਕਹਿੰਦੇ ਆ, ਅਸੀਂ ਐਨ ਸਾਫ਼ ਕਰ ਦਿੱਤੇ ਸੀ ਕੱਟ ਕੇ। ਹੁਣ ਉੱਥੇ ਮੇਰਾ ਪਿੰਡ ਹੈ, ਮੇਰੇ ਪਿੰਡ ਦੇ ਆਲੇ ਦੁਆਲੇ ਸਾਰੇ ਰੁੱਖ ਕੱਟੇ ਗਏ ਸੀ, ਪਰ ਹੁਣ ਉੱਥੇ ਜਿਹੜੇ ਪਿਛਲੇ 5-7 ਸਾਲਾਂ ਤੋਂ ਪਿੰਡਾਂ ਦੇ ਲੋਕ ਨੇ, ਕੋਈ 1 ਜਾਂ 2 ਬੰਦੇ ਹੁੰਦੇ ਆ, ਉਹ ਲਗਾ ਰਹੇ ਨੇ। ਤੁਸੀਂ ਜਾਓ ਤੇ ਹੁਣ ਤੁਹਾਨੂੰ ਉੱਥੇ ਰੁੱਖ ਦੁਬਾਰਾ ਲਿਖਣ ਲੱਗ ਗਏ ਜਲੰਧਰ ਦੇ ਆਸ ਪਾਸ
0: ਜੀ। ਸੋ ਹੁਣ ਪਹਿਲਾਂ ਦੇ ਨਾਲੋਂ ਥੋੜ੍ਹਾ ਥੋੜ੍ਹਾ ਜਿਹਾ ਜਿਹੜਾ ਉਹ ਕੋਈ ਵੀ ਐਫਰਟ ਆਪਾਂ ਜਦੋਂ ਕਰਦੇ ਹਾਂ ਤਾਂ ਥੋੜ੍ਹਾ ਥੋੜ੍ਹਾ ਸਮਾਂ ਲੱਗਦਾ ਉਹਨੂੰ, ਪਰ ਉਸ ਚੀਜ਼ ਦੇ ਨਾਲ ਕਾਫ਼ੀ ਫਾਇਦਾ ਹੋ ਰਿਹਾ। ਇੱਧਰ ਇੰਡੀਆ ਤੋਂ ਇੱਕ ਮੈਸੇਜ ਇੰਡੀਆ ਤੋਂ ਸੁਣਦੇ ਹੁੰਦੇ ਮੋਹਨ ਜੀ ਸਾਨੂੰ, ਕਹਿੰਦੇ ਕਿ ਇਨਵਰਟਰ 'ਤੇ ਕਿੰਨਾ ਸੋਲਰ ਲਾ ਸਕਦੇ ਹਾਂ?
1: ਉਹਨਾਂ ਨੇ 100% ਕਰਤਾ ਜੀ ਹੁਣ, ਜਿੰਨੇ ਤੁਹਾਡੇ ਘਰ ਦਾ ਕਨੈਕਸ਼ਨ ਆ। ਪਹਿਲਾਂ 80% ਕਹਿੰਦੇ ਹੁੰਦੇ ਸੀਗੇ, ਹਮੇਸ਼ਾ ਉਹਨੇ 1-1.5 ਮਹੀਨਾ ਪਹਿਲਾਂ ਹੀ ਸ਼ੁਰੂ ਕੀਤਾ ਵੀ ਜੇ ਤੁਹਾਡੇ ਘਰ ਜਿੰਨੇ ਯੂਨਿਟ ਦਾ ਉਹਨਾਂ ਨੇ ਕਨੈਕਸ਼ਨ ਦਿੱਤਾ ਹੋਇਆ ਉਹ ਕਿਲੋ ਵਾਟ 'ਚ ਗਿਣਦੇ ਆ ਵੀ 2 ਕਿਲੋ ਵਾਟ ਆ, 3 ਕਿਲੋ ਵਾਟ ਆ, ਅਤੇ ਉਨੇ ਦਾ ਤੁਸੀਂ ਲਗਾ ਸਕਦੇ ਹੋ। ਅਤੇ ਹੁਣ ਬੈਟਰੀਆਂ ਵੀ ਆ ਰਹੀਆਂ ਨੇ, ਆਪਾਂ ਆਉਣ ਵਾਲੇ ਦਿਨਾਂ 'ਚ ਬੈਟਰੀਆਂ ਦੀ ਵੀ ਗੱਲ ਕਰਾਂਗੇ ਵੀ ਤੁਸੀਂ ਬੈਟਰੀ ਵੀ ਤੁਸੀਂ ਉਦੋਂ ਵੱਡਾ ਵੀ ਲਗਾ ਸਕਦੇ ਹੋ ਤਾਂ ਕਿ ਜਿਹੜੀ ਵੱਧ ਹੈ ਉਹ ਤੁਸੀਂ ਬੈਟਰੀ 'ਚ ਸਟੋਰ ਕਰ ਲਓ, ਜਦੋਂ ਬਿਜਲੀ ਚੱਲ ਜਾਵੇ ਉਦੋਂ ਕਰ ਲਏ, ਪਰ ਉਹ ਅਲੱਗ ਹੈ। ਅਤੇ ਜਿਹੜੀ ਤੁਹਾਡੀ ਬਿਜਲੀ ਦੀਆਂ ਤਾਰਾਂ ਨੇ ਉਹ ਹੀ ਤੁਹਾਡੀ ਬੈਟਰੀ ਨੇ, ਤੁਸੀਂ ਉਹਨੂੰ ਦਿਓ ਅਤੇ ਮੁੜ ਕੇ ਤੁਹਾਨੂੰ ਤੁਸੀਂ ਵਰਤੋ ਅਤੇ ਤੁਹਾਡਾ ਬਿੱਲ 0 ਹੋ ਜਾਏਗਾ। ਅਤੇ ਜੇ ਤੁਸੀਂ ਨਹੀਂ ਵੀ ਕਰ, ਤੁਹਾਡੇ ਆਂਢੀ ਗੁਆਂਢੀ ਵਰਤਣਗੇ, ਪਰ ਤੁਹਾਨੂੰ ਉਹਦਾ ਕ੍ਰੈਡਿਟ ਮਿਲਦਾ ਰਹੇਗਾ। ਸੋ ਇਹ ਜੇ ਮੈਂ ਕਹਾਂ ਵੀ ਆਮ ਤੌਰ 'ਤੇ ਕੀ ਹੁੰਦਾ, ਜਿਹੜੇ NRI ਨੇ ਜਦੋਂ ਪੰਜਾਬ ਜਾਂਦੇ ਆ ਉਹ ਅਖੰਡ ਪਾਠ ਦਾ ਭੋਗ ਕਰਾਉਂਦੇ ਆ, ਗੀਤਾ ਦਾ ਪਾਠ ਕਰਾਉਂਦੇ ਆ, ਉਹ ਜਾਂ ਉਹ ਕਿਸੇ ਤੀਰਥ ਯਾਤਰਾ 'ਤੇ ਜਾਂਦੇ ਆ, ਅੱਜ ਦੀ ਤਾਰੀਖ ਦੇ ਵਿੱਚ ਸਾਡੀ ਤੀਰਥ ਯਾਤਰਾ ਵੀ ਇਹੀ ਹੈ, ਸਾਡੇ ਅਖੰਡ ਪਾਠ ਦੇ ਭੋਗ ਵੀ ਇਹੀ ਨੇ, ਸਾਡੇ ਗੀਤਾ ਦੇ ਪਾਠ ਵੀ ਇਹੀ ਨੇ। ਕਿਉਂਕਿ ਜੇ ਸਾਡੀ ਧਰਤੀ ਨਾ ਬਚੀ, ਜੇ ਸਾਡਾ ਪੰਜਾਬ ਨਾ ਬਚਿਆ, ਅਤੇ ਜਿਹੜੇ ਸਾਡੇ ਜਿਹੜੇ ਧਰਮ ਨੇ ਉਹਨਾਂ ਦਾ ਕੀ ਮਤਲਬ ਰਹਿ ਜਾਏਗਾ ਜੇ ਬੰਦਾ ਹੀ ਨਾ ਰਿਹਾ।
0: ਸੋ ਇਹੀ ਸਮੱਸਿਆ ਹੁਣ ਜਿੱਦਾਂ ਉੱਥੇ ਫ੍ਰੀ ਦੇ ਵਿੱਚ ਬਿਜਲੀ ਦਿੱਤੀ ਜਾਂਦੀ ਹੈ, ਬਿੱਲ ਮਾਫ਼ ਕੀਤੇ ਜਾਂਦੇ ਆ, ਸੋ ਉਸ ਸਭ ਕੁਛ ਦਾ ਜਿਹੜਾ ਖਰਚਾ ਸਰਕਾਰ ਦੇ ਸਿਰ ਪੈ ਰਿਹਾ, ਆਈ ਥਿੰਕ ਉਨੇ ਕੁ ਖਰਚੇ ਦੇ ਵਿੱਚ ਆਰਾਮ ਦੇ ਨਾਲ ਜੇ ਉਸ ਬੰਦੇ ਨੂੰ ਸੋਲਰ ਲਵਾ ਦਿੱਤਾ ਜਾਵੇ ਜਾਂ ਇਸ ਪਾਸੇ ਨੂੰ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਨਾਲੇ ਸਰਕਾਰਾਂ ਦੇ ਖਰਚੇ ਬਚ ਜਾਣ।
1: ਬਿਲਕੁਲ ਹਾਂ, ਸਰਕਾਰ ਉਹਨੂੰ ਬਜਾਏ ਫ੍ਰੀ ਕਰਨ ਦੇ ਉਹਨੇ ਤਾਂ ਉਹਨੂੰ ਸੋਲਰ ਪੈਨਲ ਲਾ
0: ਦੇਣਾ, ਸਬਸਿਡਾਈਜ਼ ਕਰ ਦੇਣਾ।
1: ਹਾਂ, ਇਹਦਾ ਜਿਹੜੀ ਪੰਜਾਬ 'ਚ ਜਿਹੜੀ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਜਿਹੜੀ ਉਹਨਾਂ ਨੇ ਫ੍ਰੀ ਦੇ ਯੂਨਿਟ ਦਿੱਤੇ, ਇਹਦਾ ਨੁਕਸਾਨ ਬਹੁਤ ਹੋਇਆ। ਬਿਜਲੀ ਬੋਰਡ ਸਾਡਾ ਬੈਂਕਰਪਟ ਹੈ, ਬਿਜਲੀ ਬੋਰਡ ਨੇ ਹੀ ਤਾਂ ਜਿਹੜੀਆਂ ਨਵੇਂ ਸੋਰਸ ਲਾਉਣੇ ਹੁੰਦੇ ਆ, ਛੋਟੇ ਡੈਮ ਬਣਾਉਣੇ ਹੁੰਦੇ ਆ, ਨਵੀਆਂ ਚੀਜ਼ਾਂ ਲੱਭਣੀਆਂ, ਉਹਨਾਂ ਕੋਲ ਪੈਸਾ ਕੋਈ ਨਹੀਂ, ਉਹ ਤਾਂ ਤਨਖਾਹਾਂ ਦੇ ਰਹੇ ਮਸ਼ੀਨ ਦੇ ਨਾਲ, ਕਿਉਂਕਿ ਉਹਨਾਂ ਕੋਲ ਪੈਸਾ ਕਿੱਥੋਂ ਆਉਣਾ? ਤੁਸੀਂ 300 ਯੂਨਿਟ ਤੱਕ ਫ੍ਰੀ ਕਰਤੇ, ਜਿਸ ਘਰ 'ਚ ਕੋਈ ਘਰ ਵੱਡਾ ਵੀ ਸੀ ਲੋਕਾਂ ਨੂੰ 2 ਮੀਟਰ ਲਗਾਇਆ, ਜੇ ਉਹਨੇ 600 ਖਪਤ ਸੀ ਉਹਨੇ ਉਹਦੇ 2 ਮੀਟਰ ਲਗਵਾ ਦਿੱਤੇ। ਉਹ ਇੱਕ ਵੱਖਰਾ ਵਿਸ਼ਾ, ਪਰ ਇਹਦਾ ਨੁਕਸਾਨ ਬਹੁਤ ਹੋਇਆ, ਕਿਉਂਕਿ ਗੁਜਰਾਤ ਦੇ ਵਿੱਚ ਅਤੇ ਰਾਜਸਥਾਨ ਅਤੇ ਕਰਨਾਟਕਾ 'ਚ ਬਿਜਲੀ ਮੁਫ਼ਤ ਨਹੀਂ ਹੈ, ਇਸ ਲਈ ਉੱਥੋਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਵੱਡੀ ਪੱਧਰ 'ਤੇ ਹਰ ਰੋਜ਼ ਇੰਡੀਆ ਦੇ ਵਿੱਚ 10 ਵਾਰ ਦੇ ਕਰੀਬ ਘਰਾਂ ਦੇ ਉੱਤੇ ਫੁੱਲ ਪੈਣ ਲੱਗਦੇ।
0: ਕਿਉਂਕਿ ਇਹਦਾ ਵੱਖਰਾ ਇੱਕ ਫਾਇਦਾ ਨੁਕਸਾਨ ਇਹ ਵੀ ਆ ਨਾ ਜੀ, ਆਪਾਂ ਜਦੋਂ ਹੁਣ ਲੋਕਾਂ ਨੂੰ ਪਤਾ ਵੀ ਸਾਡਾ ਤਾਂ ਬਿੱਲ ਵੈਸੇ ਨਹੀਂ ਆ ਰਿਹਾ ਅਤੇ ਕੋਈ ਇਸ ਪਾਸੇ ਨੂੰ ਸੋਚੂਗਾ ਹੀ ਨਹੀਂ, ਕੋਈ ਇਸ ਪਾਸੇ ਨੂੰ ਜਾਊਗਾ ਹੀ ਨਹੀਂ, ਜਦੋਂ ਬੰਦੇ ਨੂੰ ਪਤਾ ਵੀ ਮੈਨੂੰ ਮੇਰਾ ਖਰਚਾ ਹੋ ਰਿਹਾ ਅਤੇ ਫਿਰ ਉਹ ਸੋਲਰ ਵਾਲੇ ਸੋਚਦਾ ਹੁਣ ਮੇਰਾ ਕੋਈ ਖਰਚਾ ਹੀ ਨਹੀਂ ਹੈ, ਮੈਂ ਕਿਉਂ ਸੋਚਾਂ। ਸੋ ਇੱਕ ਤਰ੍ਹਾਂ ਦਾ ਨੈਗੇਟਿਵ ਅਸਰ ਹੈ।
1: ਬਿਲਕੁਲ ਜੀ, ਹਾਂ ਨੈਗੇਟਿਵ ਅਸਰ ਹੈ ਬਹੁਤ ਜ਼ਿਆਦਾ ਵੱਡਾ। ਪੰਜਾਬ ਦੀ ਬਰਬਾਦੀ 'ਚ ਦੋ ਪੋਲਿਸੀਆਂ ਨੇ ਜਦੋਂ ਵੀ ਇਹਦਾ ਦੇਖਾ ਜੋਖਾ ਹੋਇਆ। ਇੱਕ ਜਦੋਂ ਕਿਸਾਨਾਂ ਨੂੰ ਪਾਣੀ ਫ੍ਰੀ ਕੀਤਾ ਗਿਆ, ਉਹਦੇ ਨਾਲ ਇੱਕ ਤਾਂ ਸਾਡੀ ਬਿਜਲੀ ਦੇ ਲੋਕਾਂ ਦੇ ਟਿਊਬਵੈੱਲ ਚੱਲ ਰਹੇ ਨੇ, ਪਾਣੀ ਲੋੜ ਹੀ ਨਹੀਂ, ਪਾਣੀ ਟੁੱਟ ਕੇ ਸੜਕਾਂ ਦੇ ਕਿਨਾਰੇ ਪਈ ਜਾਂਦਾ, ਤੁਹਾਡੀ ਉਹ ਵੇਸਟ ਹੁੰਦੀ। ਦੂਜਾ ਸਾਡਾ ਧਰਤੀ ਦੇ ਥੱਲੇ ਪਾਣੀ ਖਤਮ ਹੋ ਗਿਆ ਕਿਉਂਕਿ ਅਸੀਂ ਇੰਨਾ ਪਾਣੀ ਕੱਢਣਾ, ਫ੍ਰੀ ਦੀ ਬਿਜਲੀ ਹੈ ਜੀ, ਜਿੰਨਾ ਮਰਜ਼ੀ ਲਗਾ ਲਓ। ਝੋਨਾ ਜਿਹੜਾ ਕਿ ਪੰਜਾਬ ਦੀ ਫਸਲ ਨਹੀਂ ਹੈ, ਪੰਜਾਬ ਦੀ ਫਸਲ ਨਹੀਂ ਹੈ ਝੋਨਾ, ਅਸੀਂ ਉਹਨੂੰ ਫਿਰ ਪੇਸ਼ ਆਪਣੀ ਪੋਲਿਸੀ ਦੇ ਸਹਾਰੇ ਤੇ ਲਗਾ ਦਿੱਤਾ। ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਜੇ ਅਸੀਂ ਪੰਜਾਬ ਨੂੰ ਬਚਾਉਣਾ, ਸਾਨੂੰ ਇਹ ਝੋਨੇ ਕਣਕ ਮੱਕੀ ਦਾ ਜਿਹੜਾ ਸਾਈਕਲ ਹੈ ਤੋੜਨਾ ਪੈਣਾ। ਜਿੰਨੀ ਮੱਕੀ ਦੇ ਵਿੱਚੋਂ ਆਮਦਨ ਹੁੰਦੀ ਹੈ, ਜਲੰਧਰ ਏਕੜ ਦੇ ਜਲੰਧਰ ਦੇ ਆਸ ਪਾਸ ਤੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜੀ ਸਾਨੂੰ ਐਵਰੇਜ ਮੱਕੀ ਦੀ ਇੱਕ ਫਸਲ ਦੀ ਸਾਨੂੰ 45,000 ਰੁਪਏ ਏਕੜ ਦੇ ਵਿੱਚ ਖਰਚੇ ਕੱਢ ਕੇ ਹੁੰਦੀ ਹੈ, ਤੇ ਮੱਕੀ ਨੂੰ ਪਾਣੀ ਲਾਉਣਾ ਪੈਂਦਾ 25 ਤੋਂ ਲੈ ਕੇ 30 ਵਾਰੀ। ਤੇ ਜੇ ਤੁਸੀਂ ਮੂੰਗਫਲੀ ਬੀਜਦੇ ਹੋ ਤਾਂ ਮੂੰਗਫਲੀ ਜਿਹੜੀ ਆ, ਮੂੰਗਫਲੀ ਦੀ ਆਮਦਨ ਹੁੰਦੀ ਹੈ ਉਸੇ ਖੇਤ ਦੇ ਵਿੱਚੋਂ 1,02,000 ਤੇ 2.5 ਗੁਣਾ ਜ਼ਿਆਦਾ, ਤੇ ਮੂੰਗਫਲੀ ਨੂੰ ਪਾਣੀ ਲਾਉਣਾ ਪੈਂਦਾ ਸਿਰਫ 2 ਜਾਂ 3 ਵਾਰੀ, 90% ਘੱਟ ਪਾਣੀ ਲੱਗਦਾ ਮੂੰਗਫਲੀ ਨੂੰ। ਦਵਾਈਆਂ ਨੀ, ਖਾਦ ਵੀ ਬਹੁਤ ਘੱਟ ਹੈ, ਖਾਦ ਇੱਕ ਅੱਧੀ ਵਾਰੀ ਵੀ ਨੀ ਪਾਉਂਦੇ, ਦਵਾਈਆਂ ਬਿਲਕੁਲ ਨੀ ਪਾਉਂਦੇ। ਸੋ ਇਹ ਜਿਹੜੀ ਸਾਡੀ ਮਤਲਬ ਜਦੋਂ ਇਹਨਾਂ ਨੇ ਅਕਾਲੀ ਸਰਕਾਰ ਨੇ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਤੇ ਮੁੜ ਕੇ ਜਿਹੜੀ ਇਹਨਾਂ ਨੇ ਸਾਰਿਆਂ ਨੂੰ ਕੀਤੀ, ਇਹ ਦੋ ਪਾਲਸੀ ਨੇ ਪੰਜਾਬ ਨੂੰ ਪੂਰਾ ਬੈਂਕਰਪਟ ਕਰਤਾ। ਤੁਸੀਂ ਜਲਵਾਯੂ ਤਬਦੀਲੀ ਵਾਲਾ ਮਸਲਾ ਛੱਡ ਵੀ ਦਿਓ, ਇਹਦੇ ਸਿੱਟੇ ਹੁਣ ਇੱਕ ਵਾਰੀ ਫ੍ਰੀ ਹੋ ਜਾਏ ਉਹਨੂੰ ਕੋਈ ਬੰਦ ਹੀ ਨਹੀਂ ਕਰਦੀ ਸਰਕਾਰ, ਨਵੀਆਂ ਸਰਕਾਰਾਂ ਨੂੰ ਹੇਆ ਨਹੀਂ ਪੈਂਦਾ ਕਿਉਂਕਿ ਲੋਕਾਂ ਨੂੰ ਚੰਗੀ ਲੱਗਦੀ ਹੈ ਫ੍ਰੀ ਦੀ। ਪਰ ਮੇਰੇ ਹਿਸਾਬ ਨਾਲ ਫ੍ਰੀ ਦੀ ਬਿਜਲੀ ਉਵੇਂ ਹੀ ਹੈ, ਕੋਈ ਬੰਦਾ ਜਿਵੇਂ ਆਪਣੀ ਉਂਗਲੀ ਕੱਟ ਕੇ ਉਹ 'ਚ ਆਪਣਾ ਲਹੂ ਚੂਸ ਰਿਹਾ ਹੋਵੇ, ਕਵੇ ਵੀ ਮੈਂ ਤਾਂ ਲਹੂ ਚੂਸ ਰਿਹਾ, ਪਰ ਉਹ ਆਪਣੀ ਉਂਗਲੀ ਕੱਟ ਕੇ ਉਹਦਾ ਲਹੂ ਚੂਸ ਰਿਹਾ।
0: ਬਿਲਕੁਲ,
1: ਜਿਹਨੂੰ ਕਹਿੰਦੇ ਹੁੰਦੇ ਘਰ ਘਰ ਆਪਣੇ ਘਰ ਨੂੰ ਅੱਗ ਲਾ ਕੇ ਬੰਦਾ ਕਹੇ ਮੈਂ ਤਾਂ ਅੱਜ ਤੋਂ ਨਾ ਧੂਣੀ ਸੇਕਣੀ ਹੈ, ਠੰਡ ਹੈ, ਮੈਂ ਆਪਣੇ ਘਰ ਨੂੰ ਅੱਗ ਲਾ ਲਈ।
0: ਹੌਲੀ ਹੌਲੀ ਉਹ ਆਪਾਂ ਆਪਣਾ ਹੀ ਕੁੱਲ ਮਿਲਾ ਕੇ ਨੁਕਸਾਨ ਕਰ ਰਹੇ ਹੁੰਦੇ ਹਾਂ। ਸੋ ਆਪਾਂ ਇਹ ਤੁਹਾਡੀ ਗੱਲ ਵਾਜਬ ਹੈ, ਕੋਈ ਸਰਕਾਰ ਜਿਹੜੀ ਆ ਉਹ ਕਿਸੇ ਦਾ ਆ ਕੇ ਮੁੜ ਕੇ ਉਹ ਚੇਂਜ ਨਹੀਂ ਕਰ ਪਾਉਂਦੀ, ਜਾਂ ਕਿਸੇ ਨੇ ਕੁਛ ਚੰਗਾ ਵੀ ਕੀਤਾ, ਜਿੱਦਾਂ ਮੰਨ ਲਓ ਚੰਦੀ ਸਰਕਾਰ ਨੇ ਕਹਿੰਦੇ ਜਾਂਦੇ ਜਾਂਦੇ 1 ਕਿਲੋਵਾਟ ਦਾ ਜਿਹੜਾ ਹਰ ਘਰ ਨੂੰ ਦਿੱਤਾ ਸੀ ਫ੍ਰੀ ਦੇ ਵਿੱਚ ਸੋਲਰ, ਪਰ ਦੂਸਰੀ ਸਰਕਾਰ ਆ ਕੇ ਇਸੇ ਕਰਕੇ ਹੀ ਨਹੀਂ ਕਰਦੀ, ਕਿਉਂਕਿ ਉਹ ਕਰ ਗਏ ਹੀ ਇਹ ਲੱਗੂਗਾ ਵੀ ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ। ਬਹੁਤ ਹੀ ਯਾਰੀ ਇਸੇ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਰੀਜ਼ਨ ਕਰਕੇ ਹੀ ਸਰਕਾਰਾਂ ਅੱਗੇ ਚੱਜ ਦੇ ਕੰਮ ਨਹੀਂ ਕਰਦੀਆਂ।
1: ਹਾਂਜੀ ਬਿਲਕੁਲ, ਤੇ ਜੇ ਪੰਜਾਬ ਨੇ ਬਚਣਾ ਤੇ ਜਿਹੜਾ ਸਾਨੂੰ ਉਹਦੇ ਪਾਣੀ ਦਾ ਇਲਾਜ ਕਰਨਾ ਪੈਣਾ, ਸਾਨੂੰ ਆਪਣੀਆਂ ਫਸਲਾਂ ਬਦਲਣੀਆਂ ਪੈਣੀਆਂ, ਜਿਹੜੀਆਂ ਦਾਲਾਂ ਮੂੰਗਫਲੀ, ਜਿਹੜੀ ਸਰੋਂ ਹੈ, ਜਿਹੜਾ ਤਾਰਾ ਮੀਰ ਹੈ, ਜਿਹਨਾਂ ਨੂੰ ਘੱਟ ਪਾਣੀ ਲੱਗਦਾ, ਬਹੁਤਿਆਂ ਨੂੰ ਬਿਲਕੁਲ ਇੱਕ ਵਾਰੀ ਵੀ ਨਹੀਂ ਲੱਗਦਾ ਉਹਨਾਂ ਦੇ ਵਿੱਚੋਂ, ਤੇ ਨਾਲੇ ਜਿਉਂ ਜਿਉਂ ਪੰਜਾਬ 'ਚ ਗਰਮੀ ਵੱਧ ਰਹੀ ਹੈ ਉਹਦੇ ਨਾਲ ਜਿਹੜੀਆਂ ਸਾਡੀਆਂ ਪੁਰਾਣੀ ਅਸੀਂ ਫਸਲਾਂ ਵੇਚ ਰਹੇ ਈਵਨ ਆਲੂ ਅਤੇ ਮੱਕੀ ਉਹ ਨਹੀਂ ਹੋਣਗੀਆਂ। ਨਾਲੇ ਬਾਈ ਜੀ ਜਿਹੜੀ ਮੂੰਗਫਲੀ ਦੀ ਫਸਲ ਆ 2 ਵਾਰੀ ਹੁੰਦੀ, 2 ਵਾਰੀ ਬੀਜਦੇ ਨੇ ਲੋਕ ਉਹਨੂੰ ਸਾਲ 'ਚ, ਅਤੇ ਸੋ ਤੁਸੀਂ ਇਹ ਸਾਨੂੰ ਸਾਰਾ ਕੁਝ ਬਦਲਣਾ ਪੈਣਾ, ਅਤੇ ਇਹ ਸਾਰੇ ਚੀਜ਼ਾਂ ਦੇ ਨਾਲ ਜੁੜੀ ਹੋਈ ਹੈ ਸਾਡੀ ਸੋਲਰ ਪਾਵਰ, ਜਿਹੜੀ ਤੁਸੀਂ ਜਦੋਂ ਇੱਕ ਵਾਰੀ ਲਵਾ ਲੈਂਦੇ ਹੋ ਅਤੇ ਉਹ ਤੁਹਾਡੀ ਫ੍ਰੀ ਹੈ। ਜੇ ਤੁਹਾਡੀ ਕਾਰ ਇਲੈਕਟ੍ਰਿਕ ਹੈ, ਸਕੂਟਰ ਇਲੈਕਟ੍ਰਿਕ ਹੈ, ਹੁਣ ਉਹਦਾ ਜਿਹੜਾ ਪੈਟਰੋਲ ਪੈਂਦਾ ਬਿਜਲੀ ਦਾ ਪੈਟਰੋਲ, ਉਹ ਵੀ ਫ੍ਰੀ ਹੋ ਗਿਆ ਤੁਹਾਡਾ। ਹੁਣ ਕਿਸੇ ਨਾ ਪੈਟਰੋਲ ਨੇ ਕਦੀ ਫ੍ਰੀ ਹੋਣਾ, ਨਾ ਡੀਜ਼ਲ ਨੇ ਕਦੀ, ਨਾ ਤੁਹਾਡੇ ਐਲ ਪੀ ਜੀ ਸਿਲੰਡਰ ਨੇ ਫ੍ਰੀ ਹੋਣਾ। ਫ੍ਰੀ ਚੀਜ਼ ਇੱਕੋ ਇੱਕ ਹੈ, ਉਹ ਹੈ ਸੋਲਰ ਪਾਵਰ।
0: ਉਹ ਤੁਸੀਂ ਜੇ ਮਦਦ ਕਰ ਸਕਦੇ ਹੋ ਤਾਂ ਇੱਕ ਦੂਸਰੇ ਦੀ ਆਪਣੇ ਆਪ ਦੀ ਵੱਧ ਤੋਂ ਵੱਧ ਜ਼ਰੂਰ ਕਰ ਲਈ ਜਾਵੇ। ਬਹੁਤ ਧੰਨਵਾਦ ਭਾਅ ਜੀ ਤੁਹਾਡਾ ਸਮਾਂ ਦੇਣ ਦੇ ਲਈ।
1: ਬਹੁਤ ਬਹੁਤ ਧੰਨਵਾਦ ਭਾਈ ਜੀ।
0: ਜੀ ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਜਿਹੜੇ ਹਰ ਵਾਰ ਬੜੀਆਂ ਵੈਲਿਊਬਲ ਗੱਲਾਂ ਦੱਸਦੇ ਨੇ, ਅਤੇ ਹੌਲੀ ਹੌਲੀ ਆਪਾਂ ਇੱਕ ਇੱਕ ਕਰਕੇ ਅਤੇ ਕੀ ਆਪਾਂ ਕਰ ਸਕਦੇ ਹਾਂ ਆਪਣੇ ਲੈਵਲ ਦੇ ਉੱਤੇ, ਨਿੱਜੀ ਪੱਧਰ ਦੇ ਉੱਤੇ ਕਿਹੜੀਆਂ ਕਿਹੜੀਆਂ ਆਪਾਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ, ਅਤੇ ਜੇਕਰ ਤੁਸੀਂ ਕਰ ਰਹੇ ਹੋ ਅਤੇ ਅੱਗੇ ਵੀ ਤੁਹਾਨੂੰ ਆਨੰਦ ਆਉਂਦਾ ਵਾ ਇਸ ਚੀਜ਼ ਦਾ, ਤਾਂ ਅੱਗੇ ਵੀ ਜ਼ਰੂਰ ਇਹ ਚੀਜ਼ਾਂ ਪਹੁੰਚਾ ਦਿਆ ਕਰੋ, ਕਿਉਂਕਿ ਪੁੰਨ ਦਾ ਕੰਮ ਹਮੇਸ਼ਾ ਫਲਦਾ, ਉਹ ਸਾਨੂੰ ਹਮੇਸ਼ਾ ਸੁੱਖ ਦਿੰਦਾ। ਸਾਲ 2026 ਦੀ ਸਥਿਤੀ ਇਹ ਆ, ਵਿਗਿਆਨੀਆਂ ਦਾ ਇਹ ਕਹਿਣਾ ਕਿ ਸਾਲ ਦੇ ਜਿਹੜਾ ਪਹਿਲਾ ਅੱਧ ਆ ਉਹ ਰਿਕਾਰਡ ਤੋੜ ਗਰਮੀ ਵਾਲਾ ਰਿਹਾ ਵਾ, ਤੇ ਅਲਨੀਨੋ ਦੇ ਪ੍ਰਭਾਵ ਦੇ ਕਾਰਨ ਆਲਮੀ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ। ਸੋ ਇਸ ਸਾਲ ਦੇ ਵਿੱਚ ਤਾਂ ਕਰਕੇ ਜ਼ਿਆਦਾ ਹਾਹਾਕਾਰ ਮੱਚੀ ਹੈ। ਜੇ ਤੁਹਾਨੂੰ ਬਹੁਤੀਆਂ ਖਬਰਾਂ ਤੁਹਾਨੂੰ ਸੁਣਨ ਨੂੰ ਨਹੀਂ ਮਿਲ ਰਹੀਆਂ ਅਖਬਾਰਾਂ ਦੇ ਵਿੱਚ ਕੋਈ ਨਹੀਂ ਛਾਪ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਛ ਠੀਕ ਠਾਕ ਆ। ਉਹ ਇਸ ਕਰਕੇ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇੱਦਾਂ ਦਾ ਪ੍ਰਚਾਰ ਤੁਹਾਡੇ ਤੱਕ ਪਹੁੰਚੇ, ਨਹੀਂ ਤਾਂ ਮੰਨ ਕੇ ਚੱਲੋ ਕਿ ਬਹੁਤ ਸਾਰਾ ਕੁਛ ਠੀਕ ਨਹੀਂ ਆ। ਜਿਹੜੇ ਤਰੀਕੇ ਦੇ ਨਾਲ ਹੌਲੀ ਹੌਲੀ ਤਾਪਮਾਨ ਵੱਧ ਰਿਹਾ ਧਰਤੀ ਦਾ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਕਾਫੀ ਖਤਰਨਾਕ ਸਾਬਤ ਹੋਣ ਵਾਲਾ। ਇਹ ਚੀਜ਼ ਸਾਨੂੰ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜੇਕਰ ਵਧੀਆ ਲੱਗੇ ਸਾਡੇ ਪ੍ਰੋਗਰਾਮ ਤਾਂ ਆਪਣੀ ਫੀਡਬੈਕ ਭੇਜਿਆ ਕਰੋ, ਅਤੇ ਫੀਡਬੈਕ ਦੇ ਨਾਲੋਂ ਵੀ ਵਧੇਰੇ ਜ਼ਰੂਰੀ ਆ ਕਿ ਤੁਸੀਂ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਆਪਣੇ ਪਰਿਵਾਰ ਤੱਕ, ਯਾਰਾਂ ਦੋਸਤਾਂ ਲੋਕਾਂ ਤੱਕ ਜਾਣਕਾਰੀ ਇਹ ਸਾਂਝੀ ਕਰਦਿਆ ਕਰੋ। ਲੈਂਦੇ ਹਾਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਕੁਦਰਤ ਦੇ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਰਹੋ। ਰੱਬ ਰੱਖਾ।
2: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
9: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ?
4: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
9: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
10: ready set go Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business plate ਲਈ ਗੱਲ ਕਰੋ vehicle experts Tim Forbes ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready set Ford।
11: Kitchen ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
12: ਹਾਂਜੀ ਹਾਂ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਕੁਛ ਹੋਇਆ ਬੀਤਿਆ ਇੱਕ ਪਾਸੇ ਰੱਖ ਕੇ ਸ਼ੁਕਰਾਨਾ ਕਰੀਏ ਉਸ ਰੱਬ ਦਾ ਅੱਜ ਦਾ ਦਿਨ ਮਿਲਿਆ, ਜਿਹੜੀ ਘੜੀ 'ਚ ਉਸ ਘੜੀ ਦਾ ਸ਼ੁਕਰਾਨਾ ਕਰੀਏ, ਇਹਨਾਂ ਚੱਲਦੇ ਸਵਾਸਾਂ ਦਾ ਸ਼ੁਕਰਾਨਾ ਕਰੀਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਉਸਨੇ ਇੱਕ ਗੱਲ ਸਾਫ਼ ਸਾਫ਼ ਆਖ ਦਿੱਤੀ, ਜੇ ਮੋਟਰਸਾਈਕਲ ਨਾ ਲੈ ਕੇ ਦਿੱਤਾ ਤਾਂ ਕੋਲੋਂ ਲੰਘਦੀ ਰੇਲ ਗੱਡੀ ਦੇ ਥੱਲੇ ਆ ਜਾਊਂਗਾ, ਫਿਰ ਰੋਂਦੇ ਰਹੋ। ਇੰਨੀ ਵੱਡੀ ਧਮਕੀ, ਇੰਨੀ ਵੱਡੀ ਧਮਕੀ ਸੁਣ ਕੇ ਨਿੱਕੀ ਦੀਆਂ ਜਿੱਦਾਂ ਭੁੱਬਾਂ ਨਿਕਲ ਗਈਆਂ। ਮਾਂ ਨੂੰ ਤਾਂ ਜਿੱਦਾਂ ਦਸੰਬਰ ਮਹੀਨੇ ਦੇ ਵਿੱਚ ਤਰੇਲੀਆਂ ਆ ਗਈਆਂ ਹੁਣ। ਉਸਨੇ ਆਪਣੀ ਚੁੰਨੀ ਲਾ ਕੇ ਹੱਥ ਦੇ ਵਿੱਚ ਫੜ ਲਈ ਤਰੇਲੀਆਂ ਪੂੰਜੀਆਂ, ਕਦੀ ਚੁੰਨੀ ਮੱਥੇ 'ਤੇ ਮਾਰੇ, ਕਦੀ ਆਪਣਾ ਗਲਾ ਪੂੰਜੇ, ਬਸ ਉੱਥੇ ਦੀ ਉੱਥੇ ਹੀ ਬਹਿ ਗਈ ਜਿੱਥੇ ਖੜੀ ਸੀ। ਭੈਣ ਦਾ ਰੋਣ ਧੋਣ, ਮਾਂ ਦੀਆਂ ਤਰੇਲੀਆਂ, ਉਹਨੂੰ ਤਾਂ ਨਿਹਰਾ ਪੂਰਾ ਪਖੰਡ ਹੀ ਲੱਗਦਾ ਸੀ। ਅੱਜ ਆਥਣ ਵੇਲੇ ਜਦੋਂ ਪਿਓ ਸ਼ਹਿਰੋਂ ਮੁੜਿਆ ਤਾਂ ਘਰੋਂ ਇੱਕ ਸੋਕਮਈ ਜਿਹਾ ਮਾਹੌਲ ਮਹਿਸੂਸ ਹੋਇਆ। ਅੱਜ ਸਾਰੇ ਜੀਆਂ ਦੇ ਚਿਹਰੇ ਵੇਖਣ ਵਾਲੇ ਸੀ।

ਮਾਂ ਵੀ ਮਗਰੇ ਮਗਰੇ ਆ ਗਈ। ਉਹਨੂੰ ਲੱਗਦਾ ਸੀ ਸ਼ਾਇਦ ਕੁਛ ਗਲਤ ਨਾ ਕਰ ਲਵੇ, ਮੁੰਡੇ ਨੇ ਤਾਂ ਧਿਆਨ ਨਹੀਂ ਦਿੱਤਾ, ਪਰ ਮਾਂ ਨੂੰ ਤਾਂ ਚੇਤਾ ਆ 7:30 ਹੋਣ ਵਾਲੇ ਨੇ, 1:00 ਦੇ ਨਾਲ ਰੇਲ ਗੱਡੀ ਆਉਂਦੀ ਹੈ, ਕਿਤੇ ਉੱਧਰ ਹੀ ਨਾ ਚੱਲਿਆ ਹੋਵੇ। ਜਿੱਧਰ ਜਿੱਧਰ ਨੂੰ ਜਾਵੇ ਉੱਧਰ ਉੱਧਰ ਨੂੰ ਮਾਂ ਮਗਰ ਤੁਰੀ ਫਿਰੇ, ਅੰਦਰ ਜਾਵੇ ਤਾਂ ਅੰਦਰ, ਬਾਹਰ ਜਾਵੇ ਤਾਂ ਬਾਹਰ। ਇੱਕ ਅਜੀਬ ਜਿਹੀ ਦਹਿਸ਼ਤ ਮਨ ਦੇ ਵਿੱਚ, ਖਰੇ ਮਾਂ ਦੇ ਮਨ 'ਚ ਕੀ ਚੱਲੀ ਜਾਂਦਾ ਸੀ, ਇਹ ਕੁਛ ਕਰਨਾ ਲਵੇ, ਸਾਰੇ ਘਰ ਦੇ ਕੰਮ ਕਾਰ ਛੱਡ ਕੇ ਪੁੱਤ ਦੇ ਮਗਰ ਮਗਰ ਤੁਰੀ ਫਿਰੇ। ਅਖੀਰ ਡੈਡੀ ਤੱਕ ਸਾਰੀਆਂ ਕੰਸੋਵਾਂ ਪਹੁੰਚੀਆਂ, ਸ਼ਾਇਦ ਭੈਣ ਨੇ ਦੱਸ ਦਿੱਤਾ ਹੋਵੇ। ਹੱਸਦਾ ਹੋਇਆ ਆਖਣ ਲੱਗਾ, ਉਹ ਇਹ ਕਿੱਡੀ ਕੁ ਗੱਲ ਹੋ ਗਈ ਪੁੱਤਰਾ, ਐਵੇਂ ਇੰਨਾ ਤਮਾਸ਼ਾ ਲਾਇਆ, ਮੋਟਰਸਾਈਕਲ ਦੀ ਗੱਲ ਆ ਨਾ, ਉਹ ਪਰਸੋਂ ਆਜੂ ਤੇਰਾ ਮੋਟਰਸਾਈਕਲ। ਪਿਓ ਨੇ ਤਾਂ ਜਿੱਦਾਂ ਪਲਾਂ 'ਚ ਜ਼ਿੰਦਗੀ ਜਿੱਤ ਲਈ ਹੋਵੇ, ਉਹਦੇ ਲਈ ਤਾਂ ਜਿੱਦਾਂ ਇਹ ਵੱਡੀ ਗੱਲ ਹੀ ਨਹੀਂ ਸੀ। ਪੁੱਤ ਨੇ ਤਾਂ ਉਹਨੂੰ ਰਾਈ ਦਾ ਪਹਾੜ ਬਣਾ ਕੇ ਰੱਖਿਆ ਸੀ, ਉਹਦੇ ਲਈ ਤਾਂ ਮਰਨ ਜੰਮਣ ਹੋਇਆ ਪਿਆ ਸੀ, ਇਹ ਤਾਂ ਪਤਾ ਹੀ ਨਹੀਂ ਸੀ। ਇੰਨੀ ਨਿੱਕੀ ਜਿਹੀ ਗੱਲ ਆ, ਇੱਦਾਂ ਲੱਗ ਰਿਹਾ ਸੀ ਜਿਵੇਂ ਜਿਵੇਂ ਸਿਕੰਦਰ ਨੇ ਦੁਨੀਆ ਜਿੱਤ ਲਈ ਹੋਵੇ, ਜਿਵੇਂ ਦੁਨੀਆ ਮੁੱਠੀ ਦੇ ਵਿੱਚ ਕਰ ਲਈ ਹੋਵੇ। ਮੁੱਠੀ ਮੀਟ ਉਤਾਂ ਨੂੰ ਕੀਤੀ, ਘਰੇ ਆ ਕੇ ਰੱਜ ਕੇ ਰੋਟੀ ਖਾਧੀ ਅਤੇ ਅੱਜ ਨੀਂਦ ਵੀ ਬੜੀ ਗੂੜੀ ਆਈ। ਸਾਰੀ ਰਾਤ ਮੋਟਰਸਾਈਕਲ ਦੇ ਸੁਪਨੇ, ਮੋਟਰਸਾਈਕਲ ਚੰਗੀ ਤਰ੍ਹਾਂ ਐਂ ਲਿਸ਼ਕਿਆ ਪੁਸ਼ਕਿਆ, ਪਿੱਛੇ ਇੱਕ ਸੋਹਣੀ ਜਿਹੀ ਕੁੜੀ, ਉਹ ਜਿਹਦੇ ਸੁਪਨੇ ਵੇਖੇ। ਉਹ ਦੁਨੀਆ ਹੀ ਕੁਛ ਹੋਰ ਸੀ, ਪਰ ਬਾਪੂ ਨੇ ਭਾਈ ਆਪਣਾ ਵਾਅਦਾ ਪੂਰਾ ਕਰ ਦਿੱਤਾ। ਵਾਰੇ ਵਾਰੇ ਬਾਪੂ ਤੀਸਰੇ ਦਿਨ ਵਿਹੜੇ ਦੇ ਵਿੱਚ ਮੋਟਰਸਾਈਕਲ ਖੜਿਆ ਸੀ, ਬਿਲਕੁਲ ਉਸੇ ਤਰ੍ਹਾਂ ਦਾ ਜਿੱਦਾਂ ਦਾ ਪੁੱਤ ਨੇ ਮੰਗਿਆ। ਕਾਲੇ ਸ਼ਾਹ ਰੰਗ ਦੀ ਤੇਲ ਦੀ ਟੈਂਕੀ ਐਨ ਪੂਰੀ ਫੁੱਲ ਕਰਾ ਕੇ ਲਿਆਇਆ। ਅਗਲੇ ਦਿਨ ਸ਼ਹਿਜ਼ਾਦਿਆਂ ਵਾਂਗ ਤਿਆਰ ਹੋਇਆ, ਪ੍ਰੈਸ ਕੀਤੀ ਪੈਂਟ ਪਾਈ, ਕਮੀਜ਼ ਦੀਆਂ ਐਂ ਕਰੀਜ਼ਾਂ ਕੱਢੀਆਂ, ਮੁੱਛਾਂ ਤਿੱਖੀਆਂ ਕੀਤੀਆਂ, ਬੋਧਿਆਂ ਨੂੰ ਤੇਲ ਛੇਲ ਲਾਇਆ। ਐਂ ਹਵਾ ਨੂੰ ਚੀਰਦਾ ਜਾਵੇ ਮੋਟਰਸਾਈਕਲ, ਦੁਨੀਆ ਦੇ ਉੱਤੇ ਸਭ ਤੋਂ ਬਿਹਤਰ ਜਿੱਦਾਂ ਅੱਜ ਸ਼ੈ ਮੇਰੇ ਥੱਲੇ ਹੋਵੇ। ਅੱਜ ਤਾਂ ਜਿੱਦਾਂ ਸਾਰਾ ਕਾਲਜ ਮੁੰਡੇ ਵੱਲ ਹੀ ਵੇਖਦਾ ਹੈ, ਨਿਮਾ ਨਿਮਾ ਜਿਹਾ ਮੁਸਕਰਾਈ ਜਾਵੇ, ਇੱਦਾਂ ਲੱਗਦਾ ਜਿਵੇਂ ਅੱਜ ਦੀ ਦਿਹਾੜੀ ਲੇਖੇ ਲੱਗ ਗਈ ਹੋਵੇ, ਇੱਦਾਂ ਲੱਗਦਾ ਜਿੱਦਾਂ ਦੁਨੀਆ 'ਤੇ ਹੀ ਬੰਦਾ ਹੋਣ ਆਇਆ ਹੋਵੇ, ਇੱਦਾਂ ਲੱਗਦਾ ਜਿਵੇਂ ਬਾਕੀ ਸਭ ਥੱਲੇ ਅਤੇ ਇਕੱਲਾ ਅਸਮਾਨ ਦੇ ਵਿੱਚ, ਮੋਟਰਸਾਈਕਲ ਕੋਈ ਧਰਤੀ 'ਤੇ ਥੋੜ੍ਹੀ ਚੱਲ ਰਿਹਾ ਹੈ। ਪਰ ਪਤਾ ਨਹੀਂ ਕਿਉਂ ਮਹਿਸੂਸ ਕੀਤਾ ਕਿ ਉਸ ਤੋਂ ਬਾਅਦ ਡੈਡੀ ਘਰ ਥੋੜ੍ਹਾ ਜਿਹਾ ਕਵੇਲੇ ਆਉਣਾ ਸ਼ੁਰੂ ਹੋ ਗਿਆ। ਕਿਸੇ ਨੇ ਇੱਧਰੋਂ ਉੱਧਰੋਂ ਦੱਸਿਆ ਕਿ ਹੁਣ ਤੇਰਾ ਪਿਓ ਓਵਰ ਟਾਈਮ ਲਾਉਣ ਲੱਗ ਪਿਆ, ਸਾਰਾ ਦਿਨ ਮੋਟਰਸਾਈਕਲ 'ਤੇ ਘੁੰਮਣਾ, ਅਤੇ ਉਸ ਤੋਂ ਬਾਅਦ ਪੱਠੇ ਵੱਢਣ ਨੂੰ ਤਾਂ ਜੀ ਨਾ ਕਰੇ। ਮਨ ਦੇ ਵਿੱਚ ਐਵੇਂ ਅਜੀਬ ਜਿਹੇ ਖਿਆਲ, ਕੋਈ ਵੇਖ ਲੂ ਤਾਂ ਕੀ ਆਖੂ, ਦਿਨੇ ਮੋਟਰਸਾਈਕਲ 'ਤੇ ਤੁਰਿਆ ਫਿਰਦਾ ਸੀ, ਹੁਣ ਹੱਥ ਦੇ ਵਿੱਚ ਦਾਤਰੀ ਕੱਛੇ ਪੱਲੀ ਮਾਰੀ ਹੈ, ਸ਼ਰਮ ਜੀ ਆਉਂਦੀ ਆ ਹੁਣ। ਨਾਲੇ ਮੋਟਰਸਾਈਕਲਾਂ ਦੇ ਉੱਤੇ ਘੁੰਮਣ ਵਾਲੇ ਪੱਠੇ ਥੋੜ੍ਹੀ ਵੱਢਦੇ ਨੇ, ਇੱਕ ਦੋ ਵਾਰ ਤਾਂ ਯਾਰਾਂ ਦੋਸਤਾਂ ਨੇ ਇਸ ਚੀਜ਼ ਦੇ ਉੱਤੇ ਟਿਚਰਾਂ ਵੀ ਕਰ ਦਿੱਤੀਆਂ, ਹੁਣ ਤਾਂ ਸੁਦਾ ਹੀ ਦਿਲ ਨਹੀਂ ਕਰਦਾ। ਕਈ ਵਾਰ ਤਾਂ ਇਸੇ ਚੱਕਰ ਦੇ ਵਿੱਚ ਡੰਗਰ ਵੀ ਭੁੱਖੇ ਰਹੇ ਨੇ। ਜਿਉਂਦੀ ਰਵੇ ਨਿੱਕੀ ਭੈਣ ਜਿਹਨੇ ਮਾਲ ਡੰਗਰ ਨੂੰ ਮਾੜੇ ਮੋਟੇ ਪੱਠੇ ਕਦੀ ਪਾ ਛੱਡੇ। ਮੁੰਡੇ ਨੂੰ ਤਾਂ ਹੁਣ ਸ਼ਰਮ ਆਉਣੀ ਸ਼ੁਰੂ ਹੋ ਚੁੱਕੀ ਸੀ, ਉਹਨੂੰ ਸ਼ਰਮ ਆਉਂਦੀ ਸੀ ਤੂੜੀ ਦੇ ਵਿੱਚ ਹੱਥ ਮਾਰਦਿਆਂ, ਉਹਨੂੰ ਸ਼ਰਮ ਆਉਂਦੀ ਸੀ ਬਾਹਰ ਪੱਠੇ ਚੁੱਕ ਕੇ ਲੈ ਕੇ ਆਉਂਦਿਆਂ ਮੱਝ ਦਾ ਸੰਗਲ ਫੜਿਆ। ਕਈ ਕਈ ਵਾਰ ਤਾਂ ਮਨ ਦੇ ਵਿੱਚ ਇਹ ਵੀ ਆਉਂਦਾ ਕਿ ਭੈਣ ਵੀ ਨਾ ਕਰੇ, ਕੀ ਸੋਚਣਗੇ ਆਸ ਪਾਸ ਵਾਲੇ, ਇਹ ਕੁੜੀ ਮਾਲ ਡੰਗਰ ਨੂੰ ਪੱਠੇ ਪਾਉਂਦੀ ਫਿਰਦੀ ਹੈ।

ਪਰ ਨਸ਼ਾ ਸੀ ਤੇ ਮੋਟਰਸਾਈਕਲ ਦਾ, ਨਸ਼ਾ ਸੀ ਤੇ ਜਵਾਨੀ ਦਾ। ਇੱਕ ਦਿਨ ਡੈਡੀ ਜਦੋਂ ਸ਼ਹਿਰੋਂ ਮੁੜਿਆ, ਕਿਸੇ ਨੇ ਸੁਨੇਹਾ ਦਿੱਤਾ, ਤੇਰਾ ਪਿਓ ਹਸਪਤਾਲ ਪਿਆ ਹੋਏ। ਮੱਥਾ ਟਣਕਿਆ ਤੇ ਉਸੇ ਵੇਲੇ ਸਾਰੇ ਭੱਜ ਕੇ ਸ਼ਹਿਰ ਪਹੁੰਚ ਗਏ। ਬਾਪੂ ਵਾਕਈ ਹਸਪਤਾਲ ਪਿਆ ਸੀ, ਮੰਜੇ ਦੇ ਉੱਤੇ ਪਿਆ, ਨਿਮਾ ਨਿਮਾ ਮੁਸਕਰਾਈ ਜਾਵੇ। ਪਤਾ ਲੱਗਾ ਉਹ ਓਵਰ ਟਾਈਮ ਨਹੀਂ ਸੀ ਲਾਉਂਦਾ, ਉਹਨੇ ਤਾਂ ਕਿਸੇ ਕੋਲੋਂ ਪੈਸੇ ਉਧਾਰੇ ਫੜੇ ਸੀ। ਉਹ ਫੈਕਟਰੀ ਦੇ ਵਿੱਚ ਨੌਕਰੀ ਕਰਨ ਲੱਗ ਪਿਆ ਸੀ, ਵੱਧ ਪੈਸੇ ਲੈ ਕੇ। ਉਹਨਾਂ ਦੇ ਬਦਲੇ ਦੇ ਵਿੱਚ ਪਤਾ ਨਹੀਂ ਕਿੰਨਾ ਚਿਰ ਕੰਮ ਕਰਦਾ ਰਹਿੰਦਾ, ਕੰਮ ਵੀ ਉਹ ਕਰਦਾ ਸੀ ਜਿਹਨੂੰ ਹੋਰ ਕੋਈ ਹੱਥ ਨਹੀਂ ਸੀ ਪਾਉਂਦਾ। ਪਤਾ ਲੱਗਾ ਉਹ ਦੇਗੀ ਲੋਹਾ ਢਾਲਦਾ, ਇਸੇ ਵਜ੍ਹਾ ਕਰਕੇ ਇੱਕ ਦਿਨ ਗੈਸ ਸਿਰ ਨੂੰ ਚੜੀ, ਬਾਅਦ ਚ ਮੁੜ ਕਦੀ ਠੀਕ ਹੀ ਨਹੀਂ ਹੋ ਪਾਇਆ। ਬਸ ਜਿਹਨੂੰ ਕਹਿੰਦੇ ਨਹੀਂ ਹੱਥਾਂ ਚ ਮੁੱਕ ਜਾਣਾ, ਇਦਾਂ ਹੀ ਹੋਇਆ। ਏਜੰਸੀ ਵਾਲੇ ਆਏ, ਮੋਟਰਸਾਈਕਲ ਲੈ ਗਏ। ਅਸਲ ਦੇ ਵਿੱਚ ਪਤਾ ਹੋਣ ਲੱਗਾ ਮਜ਼ਾਕ ਹੁੰਦਾ ਕੀ ਹੈ। ਖੈਰ ਲੋਕ ਭਾਵੇਂ ਨਹੀਂ ਮਜ਼ਾਕ ਉਡਾਉਂਦੇ, ਪਰ ਜੋ ਮਨ ਦੇ ਵਿੱਚ ਮਹਿਸੂਸ ਹੁੰਦਾ, ਹਰ ਕੋਈ ਤੁਹਾਡੇ ਵੱਲ ਵੇਂਦਾ, ਤੁਹਾਨੂੰ ਸਤਿਕ ਸਤ ਕਰਦਾ, ਇੱਦਾਂ ਲੱਗਦਾ ਜਿੱਦਾਂ ਟੀਚਰ ਕਰ ਰਿਹਾ ਹੋਵੇ। ਜਿਹੜੇ ਮੋਟਰਸਾਈਕਲ ਦੇ ਕਰਕੇ ਇੰਨਾ ਕਜੀਆ ਕੀਤਾ, ਹੁਣ ਉਹ ਵੀ ਕੋਲ ਨਹੀਂ ਰਿਹਾ। ਪਿਓ ਤੋਂ ਮਗਰੋਂ ਜ਼ਿੰਦਗੀ ਦੀ ਇਸ ਅਸਲੀਅਤ ਨੇ ਆਣ ਦਰਵਾਜ਼ੇ 'ਤੇ ਦਸਤਕ ਦਿੱਤੀ, ਪ੍ਰੈਸ ਕੀਤੀ ਪੈਂਟ ਦੀ ਕਰੀਜ਼, ਨਿਮਾ ਨਿਮਾ ਹੱਸਦੀ ਉਹ ਕੁੜੀ, ਹੁਣ ਕੁਛ ਵੀ ਚੰਗਾ ਨਹੀਂ ਲੱਗਦਾ। ਖੈਰ ਸਮਾਂ ਬੀਤਿਆ, ਉਸੇ ਤਰ੍ਹਾਂ ਦੇ ਹਾਲਾਤ, ਉਸੇ ਤਰ੍ਹਾਂ ਦੀ ਦਹਿਲੀਜ਼ ਦੇ ਉੱਤੇ ਕੁਦਰਤ ਨੇ ਮੁੰਡੇ ਨੂੰ ਵੀ ਲਿਆਣ ਖਿਲਾਰਿਆ। ਜਵਾਨੀ ਦੇ ਠੀਕ ਉਸੇ ਦੌਰ ਦੇ ਵਿੱਚ ਹੁਣ ਉਹਦਾ ਪੁੱਤ ਵੀ ਲੰਘ ਰਿਹਾ, ਉਹਦੇ ਕੋਲ ਵੀ ਸਧਾਰਨ ਜੀ ਕਾਰ, ਪਰ ਮੁੰਡਾ ਤੇ ਰੇਂਜ ਰੋਵਰ ਮੰਗਦਾ। ਆਖਦਾ ਸਾਰਿਆਂ ਕੋਲ ਹੈਗੀ ਆ, ਤੂੰ ਮੈਨੂੰ ਨਹੀਂ ਲੈ ਕੇ ਦੇ ਸਕਦਾ, ਕਿਹੜੀ ਚੀਜ਼ ਦੀ ਘਾਟ ਆ ਮੇਰੇ ਕੋਈ। ਬਸ ਇੱਥੇ ਕਿਤੇ ਰੁਕ ਜਾਂਦਾ। ਕਈ ਵਾਰ ਤਾਂ ਉਹ ਸਾਹਮਣੇ ਕਹਿ ਦਿੰਦਾ, ਰੱਬਾ ਮੈਨੂੰ ਗਰੀਬਾਂ ਦੇ ਘਰ ਕਿਉਂ ਜਮਾਉਣਾ ਸੀ, ਇਹੋ ਜਿਹੇ ਕੰਗਾਲਾਂ ਦੇ ਅੱਲ ਮੈਨੂੰ ਕਿਉਂ ਜਮਾਉਣਾ ਸੀ। ਕਦੀ ਉਹਨੂੰ ਮੈਂ ਕੰਜੂਸ ਲੱਗਦਾ, ਕਦੀ ਉਹਨੂੰ ਮੈਂ ਕੰਗਾਲ ਲੱਗਦਾ, ਕਦੀ ਮੈਂ ਗਰੀਬ ਲੱਗਦਾ। ਅੱਜ ਤਾਂ ਉਹਨੇ ਸ਼ਰੇਆਮ ਕਹਿ ਦਿੱਤਾ, ਆ ਗਰੀਬ ਹੋਣ ਦੇ ਡਰਾਮੇ ਡਰੂਮੇ ਨਾ ਕਰਿਆ ਕਰੋ, ਕੋਈ ਜੇਬ 'ਚੋਂ ਚਾਰ ਪੈਸੇ ਕੱਢ ਵੀ ਲਈਦੇ ਹੁੰਦੇ ਆ, ਆਖਿਰਕਾਰ ਕਮਾਈ ਲੋਕ ਔਲਾਦ ਦੇ ਲਈ ਕਰਦੇ ਆ, ਉੱਤੇ ਪਾ ਕੇ ਲੈ ਜਾਓ ਜਦੋਂ ਮੈਂ ਚਲੇਗਾ। ਉਹਨੂੰ ਕੀ ਦੱਸਾਂ, ਮੇਰੇ ਅੰਦਰ ਵੀ ਇੱਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਮਾੜਾ ਮੋਟਾ ਕਦੀ ਅੱਗੋਂ ਆ ਕੁਛ ਆਖ ਦੇਣਾ ਅਤੇ ਦੋ ਦੋ ਤਿਆਰ ਚਾਰ ਦਿਨ ਅੰਦਰੋਂ ਕਮਰੇ 'ਚੋਂ ਹੀ ਨਹੀਂ ਨਿਕਲਦਾ, ਅਤੇ ਜਾਂ ਫਿਰ ਬਾਹਰੋਂ ਹੀ ਨਹੀਂ ਮੁੜਦਾ। ਹੁਣ ਤਾਂ ਉਹਨੂੰ ਇੰਨੀ ਵੀ ਸ਼ਰਮ ਨਹੀਂ, ਸ਼ਰਾਬ ਪੀ ਕੇ ਘਰ ਆਉਣ ਲੱਗ ਪਿਆ। ਘਰ ਮੁੜਦਿਆਂ ਹੀ ਆਖਦਾ, ਜੇ ਨਾ ਨਾ ਮੈਨੂੰ ਲੈ ਕੇ ਦਿੱਤੀ ਗੱਡੀ ਤਾਂ ਮੈਂ ਗੈਂਗ ਦੇ ਨਾਲ ਰਲ ਜਾਣਾ, ਗੱਡੀ ਤਾਂ ਮੈਂ ਲੈ ਕੇ ਛੱਡੂ, ਮੈਨੂੰ ਪਤਾ ਕਿੱਦਾਂ ਲੈਣੀ ਆ ਕਾਰ, ਮੈਂ ਆਪੇ ਮਿਹਨਤ ਕਰ ਲੂੰ। ਬਸ ਇੰਨੀ ਗੱਲ ਸੁਣ ਕੇ ਪਿੰਡ ਦੇ ਕੋਲੋਂ ਲੰਘਦੀ ਉਹ ਰੇਲ ਗੱਡੀ ਯਾਦ ਆ ਗਈ। ਪਿਓ ਹੁਣ ਆਪਣਾ ਵੇਲਾ ਚੇਤੇ ਕਰਦਾ ਜਦੋਂ ਉਹ ਰੇਲ ਗੱਡੀ ਦੇ ਥੱਲੇ ਆਉਣ ਦੀਆਂ ਧਮਕੀਆਂ ਦਿਆ ਕਰਦਾ ਸੀ। ਮਜ਼ਬੂਰ ਬਾਪ ਦਾ ਚਿਹਰਾ, ਝੂਠੇ ਹਾਸੇ ਹੱਸਦੀ ਮਾਂ, ਅੰਦਰ ਵੜ ਕੇ ਇੱਕ ਦੂਸਰੀ ਦੀਆਂ ਅੱਖਾਂ ਪੂੰਝਦੀਆਂ ਮਾਵਾਂ ਧੀਆਂ, ਚੱਤੇ ਪੈਰ ਮਨ ਦੇ ਵਿੱਚ ਇੱਕ ਝੋਰਾ, ਸਭ ਕੁਛ ਯਾਦ ਆਈ ਜਾਂਦਾ। ਯਾਦ ਕਾਹਦਾ ਆਈ ਜਾਂਦਾ, ਇੱਕ ਆਂਦਰਾਂ ਨੂੰ ਬੁਰਕ ਜਿਹਾ ਭਰਿਆ ਜਾਂਦਾ। ਆਪਣੀ ਜਵਾਨੀ ਜਿੱਦਾਂ ਜਿੱਦਾਂ ਅੱਖਾਂ ਅੱਗੇ ਘੁੰਮਦੀ ਹੈ, ਐਨ ਮੋਤੀ ਵਾਂਗੂ ਚੁੱਭਦੀ ਹੈ,
ਆਪਣੀਆਂ ਗਲਤੀਆਂ ਦਾ ਅਹਿਸਾਸ ਅਸਲ ਦੇ ਵਿੱਚ ਹੋਣ ਲੱਗਾ। ਜਦੋਂ ਆਪ ਆਪਣਾ ਪੁੱਤ ਗਲ ਚ ਅੰਗੂਠ ਦੇ ਕੇ ਗਾਰ ਮੰਗਦਾ, ਬੱਲੇ ਬਾਪੂ ਤੂੰ ਤਾਂ ਹੱਸ ਕੇ ਮੋਟਰਸਾਈਕਲ ਲੈ ਦਿੱਤਾ ਸੀ, ਮੇਰੀ ਤਾਂ ਹੁਣ ਇੰਨੀ ਔਕਾਤ ਨਹੀਂ ਪੈਂਦੀ ਕਿ ਕਿਸੇ ਤਰ੍ਹਾਂ ਦੇ ਨਾਲ ਆਪਣੇ ਪੁੱਤ ਨੂੰ ਗੱਡੀ ਲੈ ਦਿਆਂ। ਕਿੰਨੇ ਮਜ਼ਬੂਰ ਹੁੰਦੇ ਆ ਜੰਮਣ ਵਾਲੇ, ਅੱਜ ਪਤਾ ਲੱਗਾ। ਇਹ ਸਰਫੇ ਦੀਆਂ ਔਲਾਦਾਂ ਫੋਕੇ ਦਬਕਿਆਂ ਤੋਂ ਹਮੇਸ਼ਾ ਡਰਨਾ ਪੈਂਦਾ। ਪਿਛਲੀ ਪੀੜ੍ਹੀ ਹਰ ਵੇਲੇ ਅਗਲੀ ਪੀੜ੍ਹੀ ਦਾ ਕੁਛ ਤਾਂ ਖਿਆਲ ਰੱਖਦੀ ਸੀ, ਉਹਦੀ ਉਮਰ ਦਾ, ਉਹਦੇ ਰਿਸ਼ਤੇ ਦਾ। ਹਮੇਸ਼ਾ ਚਿੱਟੀ ਤਾੜੀ ਅੱਖਾਂ ਅੱਗੇ ਘੁੰਮਦੀ ਰਹਿੰਦੀ ਸੀ। ਪਿਓ ਦੇ ਅੱਗੇ ਬੋਲਣ ਲੱਗਿਆਂ ਜ਼ਬਾਨ ਕੰਬਦੀ ਸੀ। ਪਰ ਖੈਰ, ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਇਹ ਵਰਤਾਰਾ ਸ਼ਾਇਦ ਚੱਲਦਾ ਆਇਆ। ਮੁੱਕਦੀ ਗੱਲ ਇਹ ਕਿ ਇਹ ਇੱਕ ਅੰਨੀ ਦੌੜ ਹੈ। ਸਭ ਕਿਸੇ ਨੇ ਇਸ ਦੌੜ ਦੇ ਵਿੱਚ ਦੌੜਨਾ। ਕੋਈ ਅੱਜ ਦੌੜੀ ਜਾਂਦਾ, ਕਿਸੇ ਨੇ ਕੱਲ੍ਹ ਦੌੜਨਾ। ਬਸ ਸੁਖੀ ਇੱਥੇ ਉਹ ਆ ਜਿਹਦੀ ਔਲਾਦ ਨੂੰ ਉਹਦੀਆਂ ਮਜ਼ਬੂਰੀਆਂ ਸਮਝ ਆ ਜਾਣ, ਨਹੀਂ ਤਾਂ ਫਿਰ ਲੱਖਾਂ ਤੋਂ ਕਈ ਕੱਖ ਹੁੰਦੇ ਵੀ ਆਸ ਪਾਸ ਵੇਖੀਦੇ ਨੇ, ਬਸ ਘੜੀ ਨਹੀਂ ਲੱਗਦੀ, ਹੋ ਗਏ ਤੇ ਹੋ ਗਏ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਅਤੇ ਸਾਡੇ ਤੱਕ ਪਹੁੰਚਾਈ ਸੀ ਨਰਿੰਦਰ ਸਿੰਘ ਸੈਮੀ ਹੋਰਾਂ ਨੇ। ਆਸ ਕਰਦੇ ਹਾਂ ਕਿ ਤੁਹਾਡੀ ਪਸੰਦ ਆਈ ਹੋਏਗੀ। ਆਪਣਾ ਆਪ ਤੁਸੀਂ ਇਸ ਕਹਾਣੀ ਦੇ ਵਿੱਚੋਂ ਸ਼ਾਇਦ ਵੇਖ ਪਾ ਰਹੇ ਹੋ। ਗੱਲ ਫੇਰ ਸਿਰਫ ਇੰਨੀ, ਉਹੀ ਸੁਖੀ ਆ ਜਿਹਦੀ ਔਲਾਦ ਉਹਦੇ ਕਹਿਣੇ ਦੇ ਵਿੱਚ ਹੈ, ਜਿਹਦੀ ਔਲਾਦ ਨੂੰ ਘਰ ਦੀਆਂ ਮਜ਼ਬੂਰੀਆਂ ਸਮਝ ਆਉਂਦੀਆਂ। ਉਹੀ ਸੌਖਾ ਜਿਹਨੇ ਆਪਣੇ ਮਾਂ ਪਿਓ ਨੂੰ ਸੌਖਾ ਰੱਖਿਆ, ਜਿਹਨੇ ਆਪਣੇ ਮਾਂ ਪਿਓ ਨੂੰ ਤਾਇਆ, ਉਹਦੀ ਔਲਾਦ ਨੇ ਉਹਨੂੰ ਕੱਲ੍ਹ ਨੂੰ ਤੋਣਾ, ਅਤੇ ਉਸ ਵੇਲੇ ਉਹਨੂੰ ਯਾਦ ਆਊ ਕਿ ਉਹਨੇ ਕੀ ਗਲਤੀਆਂ ਕੀਤੀਆਂ ਸੀ। ਸੋ ਜਦੋਂ ਜਿੱਥੇ ਜਿਵੇਂ ਅਹਿਸਾਸ ਹੋ ਜਾਵੇ, ਉਦੋਂ ਹੀ ਕਹਿੰਦੇ ਨੇ ਆਪਣੇ ਆਪ ਨੂੰ ਠੀਕ ਕਰ ਲੈਣਾ ਚਾਹੀਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ। ਧੰਨਵਾਦ।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 13 ਮਾਰਚ ਇਤਿਹਾਸ ਦਾ ਉਹ ਦਿਨ ਜਦੋਂ ਪੰਜਾਬੀਆਂ ਨੇ ਦੱਸ ਦਿੱਤਾ ਕਿ ਉਹਨਾਂ ਦੇ ਨਾਲ ਹੋਏ ਅਪਮਾਨ ਦਾ ਬਦਲਾ ਉਹ ਕਦੇ ਨਹੀਂ ਭੁੱਲਦੇ। ਅੱਜ ਤੋਂ ਠੀਕ 86 ਸਾਲ ਪਹਿਲਾਂ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਅਜਿਹਾ ਹੀ ਕੁਛ ਹੋਇਆ ਸੀ। ਅੱਜ ਦੇ ਇਸ ਹੋਏ ਵਾਪਰੇ ਨੇ ਬ੍ਰਿਟਿਸ਼ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਸਨਾਮ ਦੇ ਉਸ ਸਪੂਤ ਦੀ ਜਿਹਨੇ 21 ਸਾਲ ਇੱਕ ਅੱਗ ਆਪਣੇ ਸੀਨੇ ਦੇ ਵਿੱਚ ਬਾਲ ਕੇ ਰੱਖੀ ਜੀ। ਅੱਜ ਆਪਾਂ ਗੱਲ ਕਰਾਂਗੇ ਸਰਦਾਰ ਊਧਮ ਸਿੰਘ ਦੀ। 26 ਦਸੰਬਰ 1899 ਨੂੰ ਸਨਾਮ ਦੀ ਧਰਤੀ ਦੇ ਉੱਤੇ ਜੰਮੇ। ਬਚਪਨ ਦਾ ਨਾਂ ਸੀ ਸ਼ੇਰ ਸਿੰਘ। ਸ਼ਾਇਦ ਕਿਸਮਤ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। 1907 ਦੇ ਵਿੱਚ ਉਹਨਾਂ ਦੇ ਮਾਤਾ ਜੀ ਅਤੇ 1913 ਦੇ ਵਿੱਚ ਉਹਨਾਂ ਦੇ ਪਿਤਾ ਟੈਲ ਸਿੰਘ ਵੀ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਬਚੇ ਭਰਾ ਸਾਧੂ ਸਿੰਘ, ਉਹਨਾਂ ਦੇ ਨਾਲ ਉਹ ਅੰਮ੍ਰਿਤਸਰ ਪੁਤਲੀ ਘਰ ਜਤੀਮਖਾਨੇ ਦੇ ਵਿੱਚ ਆ ਕੇ ਰਹਿਣ ਲੱਗੇ। ਅੰਮ੍ਰਿਤਸਰ ਦੇ ਵਿੱਚ ਹੀ ਪਲੇ। 1917 ਦੇ ਵਿੱਚ ਵੱਡੇ ਭਰਾ ਨੇ ਵੀ ਸਾਥ ਛੱਡ ਦਿੱਤਾ ਅਤੇ ਹੁਣ ਸਰਦਾਰ ਊਧਮ ਸਿੰਘ ਇਕੱਲਾ ਹੋ ਗਿਆ ਸੀ। ਪਰ ਉਹਨੇ ਇਹ ਇਕੱਲਾਪਨ ਕਦੀ ਆਪਣੀ ਕਮਜ਼ੋਰੀ ਨਹੀਂ ਬਣ ਦਿੱਤਾ। ਉਹ ਆਪਣੀ ਚੁਸਤੀ ਫੁਰਤੀ ਦੇ ਕਰਕੇ ਹਮੇਸ਼ਾ ਹੀ ਮੋਹਰੀ ਰਹੇ। ਅਸਲੀ ਮੋੜ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਦੋਂ ਆਇਆ 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਨੂੰ। ਜ਼ਿਲ੍ਹੇਵਾਲੇ ਬਾਗ ਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਉਹ ਦਿਨ ਜਿਹਨੂੰ ਕਦੀ ਵੀ ਪੰਜਾਬੀ ਨਹੀਂ ਭੁੱਲ ਸਕੇ। ਊਧਮ ਸਿੰਘ ਵੀ ਉੱਥੇ ਉਸ ਜਗ੍ਹਾ ਦੇ ਉੱਤੇ ਦੱਸਦੇ ਨੇ ਪਾਣੀ ਦੀ ਸੇਵਾ ਕਰ ਰਹੇ ਸੀ। ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਵੇਖਿਆ ਕਿਵੇਂ ਇਹਨੇ ਹੱਥੇ ਹਜ਼ਾਰਾਂ ਲੋਕਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗੋਰਿਆਂ ਨੇ। ਇਤਿਹਾਸ ਦਾ ਉਹ ਕਾਲਾ ਦਿਨ ਕਦੀ ਨਹੀਂ ਭੁੱਲ ਸਕੇ। ਕਈ ਇਤਿਹਾਸਕਾਰ ਲਿਖਦੇ ਨੇ ਕਿ ਖੂਨ ਦੇ ਨਾਲ ਭਿੱਜੀ ਉਸੇ ਮਿੱਟੀ ਨੂੰ ਚੁੱਕ ਕੇ ਸੌਂ ਖਾਧੀ ਸੀ ਸਰਦਾਰ ਊਧਮ ਸਿੰਘ ਨੇ, ਕਿ ਜਿੰਨਾ ਚਿਰ ਤੱਕ ਉਹ ਇਸ ਦੇ ਜ਼ਿੰਮੇਵਾਰ ਗੋਰਿਆਂ ਨੂੰ ਉਹਨਾਂ ਦੇ ਇੰਜ਼ਾਮ ਤੱਕ ਨਹੀਂ ਪਹੁੰਚਾ ਦਿੰਦੇ ਉਹਨਾਂ ਚਿਰ ਤੱਕ ਚੈਨ ਦੇ ਨਾਲ ਨਹੀਂ ਬੈਠਣਗੇ। ਮਾਈਕਲ ਅਡਵਾਇਰ ਦੇ ਹੁਕਮਾਂ ਦੇ ਉੱਤੇ ਜਨਰਲ ਡਾਇਰ ਨੇ ਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਸੀ। ਊਧਮ ਸਿੰਘ ਨੇ ਉਹ ਖੂਨੀ ਮੰਜ਼ਰ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਅਤੇ ਇਸ ਸਭ ਦਾ ਬਦਲਾ ਲੈਣ ਦੇ ਲਈ ਰਾਹ ਵੀ ਕੋਈ ਸੌਖਾ ਨਹੀਂ ਸੀ। ਪਰ ਤੁਸੀਂ ਜਾਣਦੇ ਹੋ ਬਦਲਾ ਲੈਣ ਦੇ ਲਈ ਚਾਹੇ ਕਿੰਨੀ ਵੀ ਦੂਰ ਜਾਣਾ ਪਵੇ ਪੰਜਾਬੀ ਚਲੇ ਜਾਂਦੇ ਨੇ। ਉਹਨਾਂ ਨੂੰ ਕਿੰਨੀ ਦੂਰ ਸਫ਼ਰ ਤੈਅ ਕਰਨਾ ਪਿਆ ਇਹ ਸ਼ਾਇਦ ਸੁਣਨ ਦੇ ਵਿੱਚ ਪੜ੍ਹਨ ਦੇ ਵਿੱਚ ਸੌਖਾ ਲੱਗਦਾ ਹੋਵੇ, ਪਰ ਦੁਨੀਆ ਦੇ ਕੋਨੇ ਕੋਨੇ ਜਿਹਦੇ ਵਿੱਚ ਅਮਰੀਕਾ ਆ ਜਾਂਦਾ, ਕੈਨੇਡਾ ਆ ਜਾਂਦਾ, ਮੈਕਸੀਕੋ, ਜਪਾਨ, ਅਫਗਾਨਿਸਤਾਨ ਅਤੇ ਹੋਰ ਕਈ ਦੇਸ਼ ਇਸੇ ਸਮੇਂ ਦੇ ਇਸੇ ਸਫ਼ਰ ਦੇ ਦਰਮਿਆਨ ਉਹ ਕਈ ਦੇਸ਼ ਭਗਤਾਂ ਨੂੰ ਮਿਲੇ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਕਾਫ਼ੀ ਪ੍ਰਭਾਵਿਤ ਹੋਏ। ਦੱਸਦੇ ਨੇ ਕਿ 5 ਸਾਲ ਉਹਨਾਂ ਨੇ ਜੇਲ੍ਹ ਵੀ ਕੱਟੀ ਪਰ ਦਿਮਾਗ ਦੇ ਵਿੱਚ ਹਮੇਸ਼ਾ ਜ਼ਿਲ੍ਹਿਆਂਵਾਲਾ ਬਾਗ ਚੀਕ ਚੀਕ ਕੇ ਪੁਕਾਰਦਾ ਰਿਹਾ। ਉਹ ਚਾਹੁੰਦੇ ਸਨ ਕਿ ਉਹ ਬਦਲਾ ਲੈਣ, ਬਦਲਾ ਲੈਣ ਤਾਂ ਦੁਨੀਆ ਨੂੰ ਪਤਾ ਲੱਗੇ ਕਿ ਨਮਕ ਹਰਾਮੀ ਕੀ ਹੁੰਦੀ ਹੈ, ਕਿਸੇ ਦੇ ਨਾਲ ਨਾ ਇਨਸਾਫ਼ੀ ਕਰਨਾ ਕੀ ਹੁੰਦਾ, ਨਿਹੱਥੇ ਲੋਕਾਂ ਨੂੰ ਮਾਰਨਾ ਕੀ ਹੁੰਦਾ। ਉਹ ਚਾਹੁੰਦੇ ਤਾਂ ਇਹ ਬਦਲਾ ਬਹੁਤ ਪਹਿਲਾਂ ਲੈ ਲੈਂਦੇ। ਗੋਰੇ ਨੂੰ ਘਰ ਦੇ ਵਿੱਚ ਵੜ ਕੇ ਮਾਰਨਾ ਸ਼ਾਇਦ ਹੋਰ ਵੀ ਸੌਖਾ ਹੁੰਦਾ, ਪਰ ਇੱਦਾਂ ਉਹਨਾਂ ਨੇ ਚਾਹਿਆ ਨਹੀਂ। ਉਹ ਨਹੀਂ ਸੀ ਚਾਹੁੰਦੇ ਕਿ ਗੋਰਿਆਂ ਦੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗਣ। ਇੱਕ ਭਾਰਤੀ ਨੇ ਗੋਰੇ ਨੂੰ ਕੁਛ ਪੈਸਿਆਂ ਪਿੱਛੇ ਕਤਲ ਕਰ ਦਿੱਤਾ ਜਾਂ ਫਿਰ ਉਹਦੇ ਹੀ ਘਰ ਕੰਮ ਕਰਦਿਆਂ ਨਮਕ ਹਰਾਮੀ ਕੀਤੀ, ਜਾਂ ਫਿਰ ਉਸ ਗੋਰੇ ਨੂੰ ਮਰਨ ਤੋਂ ਬਾਅਦ ਹੋਰ ਵਡਿਆਇਆ ਜਾਵੇ। ਉਹ ਚਾਹੁੰਦੇ ਸਨ ਦੁਨੀਆ ਦੇ ਸਾਹਮਣੇ ਇਹ ਸੱਚ ਨੰਗਾ ਕੀਤਾ ਜਾਵੇ। ਇਸ ਦਰਮਿਆਨ ਉਹਨਾਂ ਨੇ ਕਈ ਨਾਮ ਹੀ ਬਦਲੇ, ਉਦੇ ਸਿੰਘ, ਰਾਮ ਮੁਹੰਮਦ ਸਿੰਘ ਆਜ਼ਾਦ, ਫਰੈਂਕ, ਬਾਵਾ। ਆਖਿਰਕਾਰ ਉਹ ਦਿਨ ਆ ਗਿਆ ਜਿਹਦਾ ਇੰਤਜ਼ਾਰ ਸੀ, 13 ਮਾਰਚ 1940। ਲੰਡਨ ਦਾ ਕੈਕਸਟਨ ਹਾਲ, ਇੱਕ ਮੀਟਿੰਗ ਚੱਲ ਰਹੀ ਆ, ਮਾਈਕਲ ਅਡਵਾਇਰ ਸਟੇਜ ਦੇ ਉੱਤੇ ਆ। ਊਧਮ ਸਿੰਘ ਨੇ ਆਪਣੀ ਕਿਤਾਬ ਦੇ ਵਿੱਚੋਂ ਪਿਸਤੌਲ ਕੱਢਿਆ। ਜਿਵੇਂ ਹੀ ਅਡਵਾਇਰ ਨੇ ਆਪਣਾ ਭਾਸ਼ਣ ਖਤਮ ਕੀਤਾ ਊਧਮ ਸਿੰਘ ਨੇ 21 ਸਾਲ ਪੁਰਾਣਾ ਗੁੱਸਾ ਉਹਦੀ ਛਾਤੀ ਦੇ ਵਿੱਚ ਉਤਾਰ ਦਿੱਤਾ। 2 ਗੋਲੀਆਂ ਅਡਵਾਇਰ ਦੀ ਛਾਤੀ ਦੇ ਵਿੱਚ ਲੱਗੀਆਂ, ਅਡਵਾਇਰ ਉੱਥੇ ਢਹਿ ਢੇਰੀ ਹੋ ਗਿਆ।
ਕਿਸੇ ਨੇ ਹਿੰਮਤ ਨਹੀਂ ਕੀਤੀ ਸ਼ੇਰ ਨੂੰ ਅੱਗੇ ਹੋ ਕੇ ਹੱਥ ਪਾਵੇ। ਅਤੇ ਸਰਦਾਰ ਊਧਮ ਸਿੰਘ ਨੇ ਕੋਸ਼ਿਸ਼ ਵੀ ਨਹੀਂ ਕੀਤੀ ਕਿ ਉਸ ਜਗ੍ਹਾ ਤੋਂ ਭੱਜੇ। ਉਹ ਫਾਂਸੀ ਦਾ ਰੱਸਾ ਚੁੰਮਣ ਦੇ ਲਈ ਪਹਿਲਾਂ ਹੀ ਮਨ ਬਣਾ ਬੈਠੇ ਸੀ। ਉਹਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ। ਚਿਹਰੇ ਦੇ ਉੱਤੇ ਅੱਜ ਇੱਕ ਸਕੂਨ ਸੀ। ਉਹਨਾਂ ਦਾ ਆਪਣੇ ਆਪ ਦੇ ਨਾਲ ਕੀਤਾ ਵਾਅਦਾ, ਪੰਜਾਬ, ਪੰਜਾਬ ਦੀ ਮਿੱਟੀ ਦੇ ਨਾਲ ਕੀਤਾ ਵਾਅਦਾ ਅੱਜ ਪੂਰਾ ਹੋ ਗਿਆ ਸੀ। ਆਖਰ 31 ਜੁਲਾਈ 1940 ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਅੱਜ ਅਸੀਂ ਉਸ ਮਹਾਨ ਸੂਰਮੇ ਨੂੰ ਯਾਦ ਕਰ ਰਹੇ ਹਾਂ ਜਿਸ ਨੇ ਸਾਨੂੰ ਸਿਖਾਇਆ ਅਣਖ ਦੇ ਨਾਲ ਜੀਵੀਦਾ ਕਿਵੇਂ ਆ। ਊਧਮ ਸਿੰਘ ਜੀ ਦਾ ਨਾਂ ਇਤਿਹਾਸ ਦੇ ਵਿੱਚ ਹਮੇਸ਼ਾ ਅਮਰ ਰਹੂਗਾ, ਜਿੱਦਾਂ ਅੰਬਰਾਂ ਦੇ ਉੱਤੇ ਧਰੂ ਤਾਰਾ ਹਮੇਸ਼ਾ ਚਮਕਦਾ ਰਹਿੰਦਾ, ਇਹ ਨਾਂ ਹਮੇਸ਼ਾ ਸਾਡੇ ਕਿਵੇਂ ਆ। ਊਧਮ ਸਿੰਘ ਜੀ ਦਾ ਨਾਂ ਇਤਿਹਾਸ ਦੇ ਵਿੱਚ ਹਮੇਸ਼ਾ ਅਮਰ ਰਹੂਗਾ, ਜਿੱਦਾਂ ਅੰਬਰਾਂ ਦੇ ਉੱਤੇ ਧਰੂ ਤਾਰਾ ਹਮੇਸ਼ਾ ਚਮਕਦਾ ਰਹਿੰਦਾ, ਇਹ ਨਾਂ ਹਮੇਸ਼ਾ ਸਾਡੇ ਮਨਾਂ ਦੇ ਵਿੱਚ ਇਸੇ ਤਰ੍ਹਾਂ ਚਮਕਦਾ ਰਹੂਗਾ।

0: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
1: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
0: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
0: ਰਿਲੀਜ਼ਿੰਗ ਔਨ 31st July
2: ਦੱਸੋ
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
6: ਸੋਨਾ ਚਾਹੀਦਾ
7: ਭਰੋਸਾ ਚਾਹੀਦਾ ਹੈ
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਸਤਿ ਸ਼੍ਰੀ ਅਕਾਲ ਜੀ, ਮੈਂ ਵਿਸ਼ਾਲ ਵਿਜੇ ਸਿੰਘ ਅਤੇ ਤੁਸੀਂ ਦੇਖਣਾ ਸੁਣਨਾ ਸ਼ੁਰੂ ਕਰ ਚੁੱਕੇ ਹੋ ਰੇਡੀਓ ਹਾਂਜੀ 1674 AM। ਆਪਾਂ ਬੈਠੇ ਹਾਂ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ, ਅਤੇ ਮੇਰੇ ਨਾਲ ਨੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਪੰਜਾਬੀ ਸਿੰਗਰ ਬੱਬੂ ਮਾਨ ਸਾਹਿਬ। ਭਾਈ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ
1: ਭਾਈ। ਮੈਂ ਕਿਹਾ ਮੋਸਟ ਲਿਵੇਬਲ ਸਿਟੀ ਆ ਇਨ ਦਾ ਵਰਲਡ, ਤੁਹਾਨੂੰ ਲੱਗਦੀ?
2: ਲਵੇਬਲ ਸਿਟੀ ਵੀ ਹੈ।
1: ਲਵੇਬਲ ਵੀ ਹੈ। ਹਾਂ, ਵੈਸੇ ਕੀ ਪੈਮਾਨੇ ਹੋਣੇ ਚਾਹੀਦੇ ਇੱਕ ਲਿਵੇਬਲ ਸਿਟੀ ਦੇ, ਜਿੱਦਾਂ ਕਹਿੰਦੇ ਨੇ ਵੀ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ ਮੈਲਬਰਨ ਆ?
2: ਅਲੱਗ ਅਲੱਗ ਮੁਲਕਾਂ ਦਾ ਅਲੱਗ ਅਲੱਗ ਵਿਚਾਰ ਹੋ ਸਕਦਾ। ਜਿਹੜੀਆਂ ਚੀਜ਼ਾਂ ਤੁਸੀਂ ਇੱਥੇ ਸੋਚਦੇ ਹੋ ਸਾਡੇ ਮੁਲਕ 'ਚ ਪੋਸੀਬਲ ਥੋੜ੍ਹੀਆਂ।
1: ਹਾਂਜੀ,
2: ਤੁਸੀਂ ਸਫਾਈ ਮੰਗਦੇ ਸਾਡੇ ਸਫਾਈ ਵਾਲਾ ਸਿਸਟਮ ਘੱਟ ਆ, ਤੁਸੀਂ ਲਾਅ ਐਂਡ ਆਰਡਰ ਮੰਗਦੇ ਸਾਡੇ ਉੱਥੇ ਘੱਟ ਆ।
1: ਹਾਂਜੀ,
2: ਤੂੰ ਡਿਪੈਂਡ ਕਰਦਾ ਤੁਸੀਂ ਕਿੱਥੇ ਰਹਿੰਦੇ ਹੋ।
1: ਬਿਲਕੁਲ ਜੀ, ਫਿਰ ਤੋਂ ਤੁਹਾਡਾ ਸਵਾਗਤ ਆ ਮੈਲਬਨ ਦੇ ਵਿੱਚ। ਇੱਕ ਵਾਰੀ ਫਿਰ ਤੋਂ ਤੁਸੀਂ ਰੌਣਕਾਂ ਲਾਉਣ ਲਈ ਆ ਚੁੱਕੇ ਹੋ, ਅਤੇ ਜਦੋਂ ਵੀ ਵੈਸੇ ਤੁਹਾਡਾ ਸ਼ੋਅ ਅਨਾਊਂਸ ਹੁੰਦਾ, ਇੱਕ ਹੁੰਦਾ ਜਿਹੜੇ ਸੁਣਨ ਵਾਲੇ ਹਮੇਸ਼ਾ ਤੋਂ ਸੁਣ ਰਹੇ ਨੇ ਕੁਝ ਸਾਲਾਂ ਤੋਂ, ਪਰ ਇੱਕ ਉਹ ਜਿਹੜੀ ਚੜ੍ਹਦੀ ਉਮਰ ਜੇ ਵਾਲਾ, ਉਹ ਹਾਲੇ ਵੀ ਉਹ ਲੋਰ ਜੀ, ਉਹ ਜਿਹੜਾ ਵੀ ਬੱਬੂ ਮਾਨ ਨੇ ਆਉਣਾ, ਬੱਬੂ ਮਾਨ ਨੇ ਆਉਣਾ, ਹਾਲੇ ਕਿ ਉਹ ਤੁਹਾਡੀ ਏਜ ਵੀ ਵੱਡੀ ਆ, ਪਰ ਉਹ ਜਿਹੜਾ ਬੱਬੂ ਮਾਨ ਦੇ ਨਾਲ ਜੁੜਤੇ ਆ ਨਾ, ਇੱਕ ਸਿੱਧਾ ਬੱਬੂ ਮਾਨ ਇੱਕ
2: ਏਜ ਤਾਂ ਨਾ ਨਾ ਤੇਰੀ ਛੋਟੀ ਨਾ ਮੇਰੀ ਵੱਡੀ ਹੈ।
1: ਹਾਂਜੀ,
2: ਆਦਮੀ ਦੀ ਏਜ ਕਾਗਜ਼ਾਂ 'ਚ ਹੁੰਦੀ ਹੈ
1: ਜੀ,
2: ਵੈਸੇ ਤਾਂ ਉਮਰ ਪਲ ਦੀ ਹੈ, ਤੁਹਾਨੂੰ ਕੀ ਪਤਾ ਨੈਕਸਟ ਪਲ ਕੀ ਹੋਣਾ,
1: ਇਹ ਵੀ ਗੱਲ ਹੈ।
2: ਸੋ ਬੰਦੇ ਦੀ ਜ਼ਿੰਦਗੀ ਤਾਂ ਪਲ ਦੀ ਹੈ।
1: ਹਾਂਜੀ,
2: ਇਹ ਤਾਂ ਕਾਗਜ਼ੀ ਕਾਰਵਾਈ ਹੈ। ਉਹਦੀ ਮਾਨੇ ਰੱਖਦੀ, ਤੁਹਾਡਾ ਕੰਮ ਮਾਨੇ ਰੱਖਦਾ। ਉਸ ਗੀਤ ਦੀ ਨਾ ਉਮਰ ਹੁੰਦੀ ਹੈ, ਨਾ ਭਾਸ਼ਾ ਹੁੰਦੀ ਹੈ, ਇਹ ਤਾਂ ਦਿਲ ਨੂੰ ਲੱਗਦਾ ਬਸ।
1: ਪਲ ਤੋਂ ਹੀ ਦਿਨ ਦਾ ਸਭ ਤੋਂ ਖੂਬਸੂਰਤ ਪਲ ਜੋ ਤੁਸੀਂ ਇੰਜੋਏ ਕਰਦੇ ਹੋ, ਸਵੇਰੇ ਜਲਦੀ ਉੱਠਣਾ, ਦੁਪਹਿਰ ਦਾ ਸਮਾਂ ਸੌਣਾ, ਜਾਂ ਸ਼ਾਮਾਂ ਨੂੰ ਜਲਦੀ
2: ਚੱਤੇ ਪੈਰ ਦਿਵਾਲੀ,
1: ਚੱਤੇ ਪੈਰ ਦਿਵਾਲੀ। ਹੁਣ ਜਦੋਂ ਤੋਂ ਆਪਾਂ ਆਏ ਹਾਂ ਇੱਥੇ, ਮਾਨ ਸਾਹਿਬ ਹੁਣੀ ਦੀ ਪ੍ਰੈਕਟਿਸ ਚੱਲ ਰਹੀ ਹੈ, ਕਿਉਂਕਿ ਕੱਲ੍ਹ ਦੇ ਦਿਨ ਮੈਲਬਨ ਸ਼ੋਅ ਆ ਕਨਵੈਨਸ਼ਨ ਸੈਂਟਰ ਦੇ ਵਿੱਚ। ਆ ਜਦੋਂ ਮੈਂ ਤੁਹਾਡੇ ਵੇਖੇ ਨਾ ਸਾਜੀ ਸਾਰੇ, ਅਤੇ ਜਦੋਂ ਤੁਹਾਡੀਆਂ ਪਹਿਲੀਆਂ ਲਾਈਵ ਕਲਿੱਪਾਂ ਦੇਖਦੇ ਹੁੰਦੇ ਸੀਗੇ ਸਟੇਜਾਂ ਵਾਲੀਆਂ, ਤੁਸੀਂ ਸ਼ੁਰੂਆਤ ਜਦੋਂ ਕਰਨੀ ਤਾਂ ਸਾਰਿਆਂ ਨੂੰ ਮਿਸ਼ਰੀ ਦਾ ਇੱਕ ਇੱਕ ਦਾਣਾ ਦੇਣਾ।
2: ਹੁਣ ਵੀ
1: ਦਿੰਦੇ ਮਿਸ਼ਰੀ ਨਾਲ ਲੈ ਕੇ ਆਉਂਦੇ ਹੁੰਦੇ ਕਿ ਇੱਥੋਂ ਮੰਗਾਉਂਦੇ ਕੇ?
2: ਨਹੀਂ, ਸਾਡੇ ਨਾਲ ਹੀ ਹੁੰਦੀ
1: ਹੈ। ਉਹ ਸ਼ੁਰੂ ਤੋਂ ਵੇਖ ਲਓ ਤੁਹਾਡੇ ਨਾਲ ਹੀ ਆ ਪਹਿਲੇ ਦਿਨ ਤੋਂ। ਹਾਂਜੀ,
2: ਜਿਹੜੀ ਆਪਣੀ ਉੱਥੇ ਤਾਂ ਸਾਡੇ ਤਾਗੇ ਵਾਲੀ ਮਿਸ਼ਰੀ ਹੁੰਦੀ ਕਈ ਵਾਰੀ,
1: ਹਾਂਜੀ,
2: ਇੱਥੇ ਨਹੀਂ ਅਵੇਲੇਬਲ ਹੁੰਦੀ।
1: ਠੀਕ ਹੈ ਜੀ, ਬਹੁਤ ਸੋਹਣਾ। ਅਤੇ ਆਹ ਮੈਂ ਦੇਖ ਰਿਹਾ ਜਦੋਂ ਆਪਾਂ ਕਮਰੇ 'ਚ ਆਏ ਤਾਂ ਸ਼ਾਇਦ ਕੋਈ ਸੀਗਾ ਗਾਣੇ ਦਾ ਕੋਈ ਵਾਸਤਾ ਜਿਹਾ, ਤੁਸੀਂ ਗੁੱਸੇ ਵੀ ਹੋ ਰਹੇ ਸੀਗੇ, ਅਤੇ ਪਿਆਰ ਵੀ ਇਹਨਾਂ ਨਾਲ ਇਹਨਾਂ ਹੀ ਆ ਸਾਰਿਆਂ ਨਾਲ?
2: ਉਹ ਤਾਂ ਹੁਣ ਇਹ ਦੱਸਣਗੇ,
1: ਕਿਉਂਕਿ ਜਿਹੜੇ ਹਿਸਾਬ ਨਾਲ ਸਾਰੇ ਸੁਣ ਲੈਂਦੇ ਮੰਨ ਲੈਂਦੇ,
2: ਅਸੀਂ ਦੋਸਤ ਨਹੀਂ ਹੁੰਦੇ, ਨਾ ਅਸੀਂ ਮਿੱਤਰ ਹੁੰਦੇ, ਕੰਮ ਤੋਂ ਬਾਅਦ ਅਸੀਂ ਮਿੱਤਰ ਹਾਂ ਸਾਰੇ। ਕੰਮ ਦਾ ਮਤਲਬ ਕੰਮ,
1: ਦੋਸਤੀ ਮਿੱਤਰਤਾ। ਤੁਹਾਡੇ ਲਈ ਦੋਸਤ ਕਿਹੜਾ ਉਹ ਜਿਹਨੂੰ 6 ਸਾਲਾਂ ਪਿੱਛੋਂ ਵੀ ਫੋਨ ਲਾਇਆ ਜਾਵੇ ਤੇ ਉਹ ਚੁੱਕੇ ਕਹੇ ਬਾਈ ਕੀ ਹਾਲ ਤੇ ਗੋਲਾਵਾਂ ਦੇ ਵਿੱਚ?
2: ਉਹ ਮਨੀਸ਼ ਜੀ ਸਾਡੇ ਨਾਲ, ਮੈਂ ਪਹਿਲੇ ਸ਼ੋਅ ਤੋਂ ਨਾਲ ਹੈ।
1: ਹਾਂਜੀ,
2: 99 ਤੋਂ ਨਾਲ ਆ ਸੀ।
1: ਓਕੇ, 1992 ਤੋਂ।
2: ਉਹ ਨਸੀਬ ਉਦੋਂ ਵੀ ਪਹਿਲਾਂ ਦਾ ਭੰਗੜਾ ਯੂਨੀਵਰਸਿਟੀ ਪਾਉਂਦੇ ਹੁੰਦੇ ਸੀ।
1: ਹਾਂਜੀ,
2: ਢੋਲ ਵਾਲੇ ਸੱਜਣ।
1: ਹਾਂ,
2: ਉਦੋਂ ਫਿਰ ਦੋ ਦੋ ਚਾਰ ਚਾਰ ਸਾਲ ਦੇ ਵਕਫੇ ਨਾਲ ਫਿਰ ਬਾਕੀ ਰਲੀ ਗਏ।
1: ਓਕੇ,
2: ਪੁਰਾਣੇ ਹੀ ਸਾਰੇ।
1: ਠੀਕ ਜੀ, ਤੁਹਾਨੂੰ ਸਾਰੇ ਇੰਸਟਰੂਮੈਂਟ ਚੋਂ ਸਭ ਤੋਂ ਵੱਧ ਆਨੰਦ ਕਿਹਨੂੰ ਵਜਾ ਕੇ ਆਉਂਦਾ ਜਾਂ ਪਲੇ ਕਰਕੇ ਕਿਹੜਾ?
2: ਸਾਜ, ਸਾਰੇ ਸਾਜ ਸਾਰਿਆਂ ਦੇ ਸੁਮੇਲ ਹੁੰਦਾ ਤਾਂ ਇੱਕ ਸੰਗੀਤ ਬਣਦਾ।
1: ਹਾਂਜੀ,
2: ਇੱਕ ਸਾਜ ਨਾਲ ਤੁਸੀਂ ਰੂਹਦਾਰੀ ਕਰ ਸਕਦੇ ਹੋ, ਸੰਗੀਤਕ ਰੂਪ ਉਦੋਂ ਹੀ ਦਿੱਤਾ ਜਾਂਦਾ ਜੇ ਸਾਰੇ ਵੱਜਦੇ। ਸਾਰੇ ਅੱਛੇ ਹੈ, ਇਹਨਾਂ ਦੀ ਆਪਣੀ ਆਪਣੀ ਢੋਲ ਦਾ ਆਪਣਾ,
1: ਹਾਂਜੀ,
2: ਆਨੰਦ ਹੈ, ਢੋਲਕ ਦਾ ਆਪਣਾ, ਕੀਬੋਰਡ ਮੇਨ ਹੁੰਦਾ,
1: ਹਾਂਜੀ,
2: ਲੀਡ ਕਰਨ ਵਾਲਾ।
1: ਬਹੁਤ ਸੋਹਣਾ ਜੀ। ਗੱਲ ਆਪਾਂ ਗੀਤਾਂ ਦੀ ਕਰਦੇ ਸੀਗੇ, ਫਿਲਮਾਂ ਵਾਲੇ ਪਾਸੇ ਵੀ ਆਵਾਂਗੇ, ਪਰ ਨਾਲ ਦੀ ਨਾਲ ਜਿਹੜੀ ਸਾਡੀ ਡਿਊਟੀ ਲੱਗੀ ਆ ਵੀ ਪ੍ਰੋਗਰਾਮ ਨੂੰ ਜਿਹੜੇ ਕਰਾ ਰਹੇ ਨੇ ਉਹਨਾਂ ਸਿਰ ਵੀ ਸਿਰਾ ਜਾਂਦਾ, ਉਹਨਾਂ ਦੀ ਬਹੁਤ ਮਿਹਨਤ ਹੁੰਦੀ ਆ।
2: ਅੱਛਾ, ਇਹ ਜ਼ਰੂਰ ਕਹਿੰਦਾ ਪ੍ਰਮੋਟਰ,
1: ਸਾਡੀ ਡਿਊਟੀ ਲੱਗੀ, ਸਾਡੀ ਵੀ ਹੋਣਾ, ਤੁਹਾਨੂੰ ਹਰ ਕੋਈ ਪੁੱਛਦਾ ਹੋਣਾ।
2: ਨਹੀਂ, ਮੈਂ ਉਹ ਪਹਿਲਾਂ ਬੀਬੀ ਨੇ ਇੱਕ ਇੰਟਰਵਿਊ ਕਰੀ ਸੀ।
1: ਹਾਂਜੀ, ਹਾਂ,
2: ਉਹ ਕਹਿੰਦੇ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ, ਜਿਹੜੇ ਪ੍ਰਮੋਟਰ ਸਾਹਿਬ। ਮੈਂ ਕਿਹਾ ਜੀ ਪ੍ਰਮੋਟਰ ਦਾ ਮੇਰੇ ਨਾਲ ਸ਼ੋਅ ਤੱਕ ਤਾਲੁਕ ਹੈ।
1: ਹਾਂਜੀ,
2: ਮੈਂ ਨਿੱਜੀ ਜ਼ਿੰਦਗੀ 'ਚ ਮੈਨੂੰ ਕੋਈ ਵੀ ਪੰਜਾਬੀ, ਮੈਂ ਕਿਸੇ ਨਾਲ ਵੀ ਗੱਲ ਕਰ ਸਕਦਾ, ਇਹ ਕੋਈ ਬੰਦਿਸ਼ ਨਹੀਂ ਜੇ ਮੈਂ ਆਸਟ੍ਰੇਲੀਆ 'ਚ ਆਇਆ।
1: ਹਾਂਜੀ,
2: ਜੇ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਤਾਂ ਸਾਡਾ ਤਾਂ ਪਿਆਰਾ, ਉਹ ਵੱਖਰੀ ਗੱਲ ਆ ਵੀ ਇੱਕ ਦੂਜੇ ਦੇ ਤੁਹਾਡੇ ਮਨ ਮੁਟਾਵ ਹੋ ਸਕਦਾ।
1: ਹਾਂਜੀ,
2: ਪਰ ਮੈਂ ਉਹਨੂੰ ਹੱਸਦਾ ਸੀ, ਮੈਂ ਕੁੜੇ ਜੇ ਮੈਂ ਵਹਿ ਬਾਜ਼ਾਰ ਤੁਰਿਆ ਫਿਰਦਾ ਤਾਂ ਤੂੰ ਮੈਨੂੰ ਉਦੋਂ ਵੀ ਸਵਾਲ ਪੁੱਛ ਸਕਦੀ, ਕੋਈ ਐਡਾ ਮਸਲਾ ਨਹੀਂ।
1: ਹਾਂਜੀ
2: ਹਾਂਜੀ,
1: ਇੱਕ ਨਾ ਦਿਲੋਂ ਮੇਰਾ ਸਵਾਲ ਆ, ਬੱਬੂ ਮਾਨ ਹੁਣ ਇੰਨੇ ਵੋਕਲ ਕਿਉਂ ਨਹੀਂ ਨੇ? ਇਹ ਮੇਰੀ ਜੋ ਬੰਦਾ ਇੱਕ ਲਿਸਨਰ ਵੀ ਤੁਹਾਨੂੰ ਕਿਤੇ ਨਾ ਕਿਤੇ ਓਬਜ਼ਰਵ ਕਰ ਰਿਹਾ ਹੁੰਦਾ ਪਿਛਲੇ ਕੁਝ ਸਾਲਾਂ ਦੇ ਵਿੱਚ, ਸਟੇਜਾਂ ਤੋਂ ਜਿਵੇਂ ਖੁੱਲ੍ਹਦੇ ਨਾਲ ਕੁਝ ਵੀ ਕਹਿ ਦੇਣਾ, ਕੋਈ ਬਿਆਨ ਦੇ ਦੇਣਾ,
2: ਜੇ ਬਹੁਤਾ ਕੰਮ ਅੜ ਗਿਆ ਤਾਂ
1: ਮੈਂ ਨਹੀਂ ਕਹਿਣਾ, ਕਹਿ ਦਿਓ, ਪਰ ਤੁਸੀਂ ਬਹੁਤ ਘੱਟ ਬੋਲਦੇ ਹੋ ਅੱਜ ਕੱਲ੍ਹ।
2: ਨਹੀਂ ਬੋਲਿਆ, ਦੇਖੋ ਸਮਝਣੇ, ਦੁਸ਼ਮਣੀ ਦਾ ਵੀ ਉੱਥੇ ਸਵਾਦ ਆਉਂਦਾ ਜਿੱਥੇ ਦੁਸ਼ਮਣ ਅਖਲਾਕੀ ਹੋਵੇ, ਐਵੇਂ ਮਲੰਗ ਬੰਦੇ ਨਾਲ ਵੀ ਬਹਿਸ ਕਰਦਾ ਕੋਈ ਫਾਇਦਾ ਨਹੀਂ ਹੁੰਦਾ।
1: ਹਾਂਜੀ,
2: ਇਹਦੇ ਇੱਕ ਉਰਦੂ ਬੜਾ ਅੱਛਾ ਸ਼ੇਅਰ ਹੈ ਕਿ ਸਾਜ਼ ਮੇਂ ਇਤਨੇ ਭਰੇ ਨਗਮੇ ਕੇ ਖਾਮੋਸ਼ ਹੋ ਗਿਆ। ਕਈ ਵਾਰੀ ਤੁਸੀਂ ਜਦੋਂ ਜ਼ਿੰਦਗੀ ਨੂੰ ਬਹੁਤ ਪੜ੍ਹ ਲੈਂਦੇ ਹੋ, ਬਹੁਤੀ ਵਾਰੀ ਫਿਰ ਤੁਸੀਂ ਚੁੱਪ ਰਹਿੰਦੇ ਹੋ, ਬੇਲੋੜੀ ਬਹਿਸ ਦਾ ਕੋਈ ਫਾਇਦਾ ਨਹੀਂ। ਚੰਗਾ ਜੇ ਕੋਈ ਤੁਸੀਂ ਉਹਦੇ ਨਾਲ ਕਿਸੇ ਗਰੀਬ ਦੀ ਗੱਲ ਕਰ ਲਓ ਤਾਂ ਚੰਗਾ, ਆਪਣੀ ਮੈਂ ਤਾਂ ਸਾਰੇ ਪਾਸੇ ਹੋਈ ਜਾਂਦੀ ਹੈ। ਤੋ ਕਾਮਾਂ ਵਾਲੀ ਬਹੁਤ ਹੈ, ਕੋਈ ਵਿਦਵਤਾ ਬਾਰੇ ਕੋਈ ਆਮ ਜਿਹੜਾ ਇੰਟਰਨੈਟ ਇਹਦੇ 'ਚ ਕੋਈ ਬਹੁਤੀ ਅਕਲਮੰਦੀ ਦੀਆਂ ਗੱਲਾਂ ਹੀ ਹੈ ਨਹੀਂ ਉਹਦੇ 'ਤੇ ਤੁਸੀਂ, ਜਾਂ ਫਿਰ ਮੈਂ ਰੋਜ਼ ਲਾਈਵ ਹੋਣਾ ਹੋਵੇ ਫਿਰ ਮੈਂ ਉਹੀ ਗੱਲਾਂ ਕਰਾਂ। ਮੈਂ ਤਾਂ ਕੰਮ ਕਰਦਾ ਹੁਣ, ਇਹਦੇ ਲਈ ਜ਼ਰੀਆ ਕੋਈ ਵੀ ਹੋ ਸਕਦਾ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ, ਇੰਟਰਨੈਟ, ਫੇਸਬੁੱਕ, ਬਸ ਇਹ ਤੋਂ ਬਾਅਦ ਅਸੀਂ ਕੰਮ ਤੋਂ ਬਾਅਦ ਅਲੋਪ ਹੋ ਜਾਣਾ।
1: ਕਾਂਵਾਂ ਰੋਲੀ 'ਚ ਬੱਬੂ ਮਾਨ ਦੀ ਸ਼ਾਂਤੀ ਕਿੱਥੇ ਆ?
2: ਮੈਂ ਤਾਂ ਆਨੰਦ ਲੈਣਾ ਦੇਖ ਲਾ, ਸਾਡੇ ਮੁੰਡੇ ਵੀ ਖਿੜੇ ਪਏ ਆ, ਅਸੀਂ ਵੀ ਖਿੜੇ।
1: ਕਾਂਵਾਂ ਰੋਲੀ ਸੁਣਦੇ ਨਹੀਂ ਕਿ ਇਗਨੋਰ ਕੀਤੀ ਜਾਂਦੀ?
2: ਨਹੀਂ, ਇੰਨਾ ਉਹਦੇ 'ਤੇ ਹੈ ਵੀ ਨਹੀਂ।
1: ਹਾਂਜੀ,
2: ਕੋਈ ਦੇਰ ਬਾਅਦ ਕੋਈ ਕਈ ਕਈ ਵਾਰੀ ਗੱਲ ਕਰਨੀ ਪੈ ਜਾਵੇ ਤਾਂ ਪੈ ਜਾਵੇ, ਉੱਦਾਂ ਤਾਂ ਦੂਰ ਹੈ ਤੂੰ।
1: ਹਾਂਜੀ,
2: ਤੁਸੀਂ ਜਿਸ ਤਰ੍ਹਾਂ ਦਾ ਤੁਹਾਡਾ ਨਿੱਜੀ ਸ਼ੌਕ ਆ ਉਸੇ ਤਰ੍ਹਾਂ ਜੇ ਤੁਸੀਂ ਸਮਾਜਿਕ ਮੀਡੀਆ 'ਤੇ ਜਾਓਗੇ ਵੀ ਬ੍ਰੇਨ ਮੈਪਿੰਗ ਆ, ਉੱਦਾਂ ਦੀ ਤੁਹਾਨੂੰ ਵੀਡੀਓਜ਼ ਮਿਲਣਗੇ। ਜੇ ਚੰਗੇ ਦੇਖੋਗੇ ਤਾਂ ਚੰਗੇ ਵੀ ਆਉਣਗੇ ਤੁਹਾਡੇ ਕੋਲ।
1: ਜੀ ਜੀ,
2: ਇਹ ਕਲੇਸ਼ ਦੇ ਸ਼ੌਕੀਆਂ ਵੀ ਗੁਆਂਢੀਆਂ ਦੀ ਕੰਧ 'ਤੇ ਕੈਮਰਾ ਰੱਖ ਕੇ ਦੇਖਣਾ ਵੀ ਕਰਦਾ ਕੀ ਆ, ਹੁਣ ਸ਼ਰਾਬ ਪੀ ਲਈ ਹੁਣ ਵਾਲ ਫੜਦੇ, ਹੈ ਨਾ?
1: ਹਾਂਜੀ ਹਾਂ,
2: ਉੱਪਰ ਇੱਦਾਂ ਦੇ ਬੰਦਿਆਂ ਦਾ ਕਈ ਵਾਰੀ ਕੁਦਰਤ ਨੁਕਸਾਨ ਕਰ ਦਿੰਦੀ, ਦੂਜੇ ਤੀਵੀਂ ਦਾ ਵੀਡੀਓ ਬਣਾਉਂਦੇ ਕਹਿੰਦੀ ਆਪ ਦੀ ਟੱਪ ਜਾਂਦੀ।
1: ਹਾਂਜੀ, ਤੁਸੀਂ ਉਰਦੂ ਦੀ ਸ਼ਾਇਰੀ ਦੀ ਗੱਲ ਕੀਤੀ, ਬਹੁਤ ਗੀਤਾਂ ਦੇ ਵਿੱਚ ਤੁਹਾਡੀਆਂ ਕਿਤਾਬਾਂ ਦੇ ਵਿੱਚ ਪੜ੍ਹਨ ਨੂੰ ਮਿਲ ਜਾਂ, ਪਰ ਸਮਝਣ ਨੂੰ ਹਾਲੇ ਸ਼ਾਇਦ ਉਡਾ ਦਿਮਾਗ ਨਹੀਂ ਕਹਿ ਲਈਏ, ਪਰ ਉਹ ਰਸ ਜ਼ਰੂਰ ਹੁੰਦਾ ਉਸੇ ਦੇ ਵਿੱਚ ਹੀ। ਗਾਣੇ ਤਾਂ ਬਹੁਤ ਆ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਬਟ ਉਹ ਗਾਣਾ ਕਦੋਂ ਲਿਖਿਆ? ਮਿਲ ਗਈ ਪਿੰਡ ਦੇ ਮੋੜ 'ਤੇ, ਅਤੇ ਉਸ ਤੋਂ ਇਲਾਵਾ ਜਿਹੜਾ ਉਹਦਾ ਸੀਗਾ ਇੱਕ ਹਿੱਸਾ ਸੁੰਦਰ ਸ਼ਾਕ, ਮੈਂ ਸੋਰੀ ਗਲਤ ਬੋਲ ਰਿਹਾ ਸ਼ਾਇਦ, ਮਾਂ ਬੋ ਸ਼ੁਭ ਰੁਖੇ ਤਰਕਸ਼ਾਂ, ਮੁਰਦੇ ਵਿੱਚ ਅੱਜ ਜਾਨ ਪਾ ਗਈ ਜੋ ਹਨੇਰਾ ਨਫਸ਼ਾਂ।
2: ਨਹੀਂ, ਇਹ ਵੀ ਗਲਤ,
1: ਇਹ ਵੀ ਗਲਤ ਆ, ਫਿਰ ਤੁਸੀਂ ਕਲੀਅਰ ਕਰੋ ਅਤੇ ਨਾਲੇ ਮੈਨੂੰ ਸਮਝਾਓ ਪੂਰਾ।
2: ਸ਼ਵਾਫ਼ ਹੈ ਮਾਂ ਵਸ਼, ਸ਼ੁਭ ਰੁਖੇ ਤਰਕਸ਼ਾਂ, ਲਾਸ਼ ਦੇ ਵਿੱਚ ਜਾਨ ਪਾ ਗਈ ਉਹ ਮਸੀਹਾ ਨਫਸਾਂ।
1: ਪਰ ਮੈਨੂੰ ਸਮਝ ਨਹੀਂ ਆਈ ਮਸੀਹਾ ਨਫਸਾਂ,
2: ਪੜ੍ਹੋਗੇ ਨਾ ਤਾਂ ਹੀ ਤਾਂ ਮੈਂ ਤਾਂ ਹੀ ਮੈਂ ਜ਼ੋਰ ਦਿੰਦਾ ਵੀ ਪੜ੍ਹਨਾ ਚਾਹੀਦਾ ਤੁਹਾਨੂੰ, ਪੜ੍ਹਿਆ
1: ਕਰੋ। ਹੁਣ ਫਿਰ ਪੰਜਾਬੀ ਗੀਤਾਂ ਦੇ ਵਿੱਚ ਇੱਕ ਤਾਂ ਤੁਹਾਡੇ ਸਿਰਸੇਰਾ ਜਾਂਦਾ, ਪਰ ਕਿੰਨੇ ਜਾਣੇ ਆਰਟਿਸਟ ਨਵੇਂ ਕੋਸ਼ਿਸ਼ ਕਰਦੇ ਨੇ ਕਿ ਪੰਜਾਬੀ ਦੀ ਰੈਫਰੈਂਸ ਕਿਤੋਂ ਰਾਜੇ ਨਾ ਮਹਾਰਾਜੇ ਨਾ ਕਿ ਰਾਣੀ ਨਾ ਕਿ ਪੁਰਾਣੀ ਲੜਾਈ ਨਾਲ ਜੋੜ ਕੇ, ਅਤੇ ਉਹ ਪਸੰਦ ਵੀ ਕੀਤੀ ਜਾਂਦੀ, ਪਰ ਕਿਤਾਬਾਂ ਦੇ ਵਿੱਚ ਓਨਾ ਸਾਡਾ ਜੁੜਾਅ ਨਹੀਂ ਹੈਗਾ। ਗੀਤ ਦੇ ਵਿੱਚ ਜਦੋਂ ਕੋਈ ਆ ਜਾਂਦਾ ਤਾਂ ਸਾਰੇ ਜਣੇ ਰੀਲਾਂ ਪਾਉਂਦੇ ਜੀ, ਉਹਨੇ ਵੇਖੋ ਆ ਕਿਹਾ ਉਹਦੀ ਆ ਜੁੜਦੀ ਹੈ।
2: ਜੇ ਤੁਸੀਂ ਮੰਨ ਲਓ ਤੁਹਾਡੇ ਪਰਿਵਾਰ 'ਚ ਤੁਸੀਂ ਇੱਕ ਕਿਤਾਬ ਪੜ੍ਹ ਲਈ ਸਾਰਾ ਪਰਿਵਾਰ ਲੱਗ ਜੂਗਾ, ਇੱਕ ਬੰਦੇ ਨੇ ਪੰਜ ਲਾ ਤੇ, ਆਦਤ ਤਾਂ ਪਾਉਣੀ ਓ ਪੈਂਦੀ ਹੈ। ਜਿੱਦਾਂ ਤਾਂ ਕੋਈ ਨਾ ਕੋਈ ਤਾਂ ਸ਼ੁਰੂਆਤ ਕਰਦਾ, ਨਹੀਂ ਤਾਂ ਫਿਰ ਤੁਸੀਂ ਸਕਰੋਲ ਕਰਦੇ ਰਹਿਣਾ ਸਾਰਾ ਦਿਨ।
1: ਹਾਂਜੀ ਜੀ, ਪੜ੍ਹਾਈ ਦੀ ਗੱਲ ਕੀਤੀ ਤੁਸੀਂ, ਇਸ ਟਾਈਮ ਇੰਡੀਆ ਦੇ ਵਿੱਚ ਕੋਂਗਰਸ ਜਨਤਾ ਪਾਰਟੀ ਦੇ ਪ੍ਰੋਟੈਸਟ ਚੱਲ ਰਹੇ ਨੇ, ਅਤੇ
2: ਕਾਹਦੀ ਹੈ ਕੀ ਕਾਹਦੀ ਉਹ
1: ਕੋਂਗਰਸ ਜਨਤਾ ਪਾਰਟੀ ਐਨ ਈ ਟੀ ਦੇ ਜਿਹੜੇ ਪੇਪਰ ਹੁੰਦੇ ਨੇ ਨੀਟ ਦੇ, ਉਹ ਜਿਹੜੇ ਲੀਕ ਹੁੰਦੇ ਸੀਗੇ, ਅਤੇ ਉਹਨਾਂ ਦਾ ਕਹਿਣਾ ਵੀ ਧਰਮਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਆ ਉਹ ਅਸਤੀਫਾ ਦੇਣ ਇਸ ਸਮੇਂ। ਕਾਫ਼ੀ
2: ਪਾਰਟੀ ਮਤਲਬ ਕਿਹਦੀ ਹੈ
1: ਕੋਂਗਰਸ ਜਨਤਾ ਪਾਰਟੀ? ਕਹਿ ਲਓ ਕਿ ਇੱਕ ਮੀਮ ਤੋਂ ਸ਼ੁਰੂਆਤ ਹੋਈ USA ਤੋਂ, ਕਿਉਂਕਿ ਆਪਣੇ ਜਿਹੜੇ ਸੀਗੇ ਇਲੈਕਸ਼ਨ ਕਮਿਸ਼ਨਰ ਸਾਹਿਬ ਉਹਨਾਂ ਨੇ ਕਿਤੇ ਕਹਿ ਦਿੱਤਾ ਵੀ ਇਹ ਕੋਕਰੋਚ ਨੇ, ਜਦੋਂ ਉਹਨਾਂ ਨੇ ਕਿਹਾ ਵੀ ਨੀਟ ਕਿਉਂ ਲੀਕ ਹੁੰਦੇ ਨੇ, ਇਹ ਕਿਉਂ ਹੁੰਦਾ ਉਹ ਕਿਉਂ ਹੁੰਦਾ, ਉਹਨਾਂ ਨੇ ਪਾਰਟੀ ਬਣਾਈ, ਮਤਲਬ ਵੀ ਮੀਮ ਪੇਜ ਬਣਾਇਆ, ਰਾਤੋਂ ਰਾਤ 40-45 million ਤੱਕ ਪਹੁੰਚ ਗਿਆ, ਅਤੇ ਹੁਣ ਇਸ ਸਮੇਂ ਦਿੱਲੀ ਦੇ ਵਿੱਚ ਜੰਤਰ ਮੁੰਤਰ ਦੇ ਪ੍ਰੋਟੈਸਟ ਚੱਲ ਰਹੇ ਨੇ।
2: ਹੁਣ ਗੀਤਾਂ ਨੂੰ ਵੀ ਲੱਖ ਲੱਖ 100-100 million ਹੋ
1: ਜਾਂਦਾ, ਪਰ ਜਿਹੜਾ ਉਹਦੇ ਪਿੱਛੇ ਰੀਜ਼ਨ ਆ ਵੀ ਨੀਟ ਦੇ ਪੇਪਰਸ ਨੂੰ ਲੈ ਕੇ ਵੀ ਉਹ ਅਸਤੀਫਾ ਨਹੀਂ ਦੇ ਰਹੇ ਐਜੂਕੇਸ਼ਨ ਮਿਨਿਸਟਰ, ਅਤੇ ਜਿੱਥੇ ਮੈਂ ਆ ਰਿਹਾ ਸੀਗਾ
2: ਦੇ ਕੇ ਕਿੰਨੀਆਂ ਨੌਕਰੀਆਂ ਮਿਲਦੀਆਂ,
1: ਪਰ ਜਿਹੜਾ ਮਿਹਨਤ ਕਰ ਰਿਹਾ।
2: ਮੈਂ ਤਾਂ ਵੈਸੇ ਗੱਲ ਕਰਦਾ, ਮੈਂ ਆਪਣੇ ਲਈ ਸਵਾਲ ਪੁੱਛਦਾ ਕਿੰਨੀਆਂ ਨੌਕਰੀਆਂ ਮਿਲਦੀਆਂ?
1: ਅੱਛਾ, ਜੇ ਲੱਖਾਂ ਲੋਕੀ ਨੇ ਤਾਂ ਸ਼ਾਇਦ 1000 ਕੁ ਨੌਕਰੀਆਂ ਹੋਣਗੀਆਂ।
2: 1000 ਨੌਕਰੀ ਹੋਰ 36 ਕੰਮ ਆ, ਕਾਹਦੇ ਲਈ ਗੁਲਾਮੀ ਕਰਨੀ ਆ?
1: ਹਾਂਜੀ,
2: ਬਥੇਰੇ ਹੁਣ ਤੁਸੀਂ ਇਹਨਾਂ ਮੁਲਕਾਂ 'ਚ ਆਉਂਦੇ ਹੋ, ਤੁਸੀਂ ਕਿਹੜੇ ਕੋਈ ਜੋਬ ਕਰਦੇ? ਕਿੱਤਾ ਆਉਣਾ ਚਾਹੀਦਾ, ਕਿੱਤੇ 'ਚ ਬਿਲੀਵ ਕਰੋ। ਜਿੱਦਾਂ ਹੁਣ ਚੀਨ 'ਚ ਬਹੁਤ ਬੱਚੇ ਜਿਹੜੇ ਸਕੂਲ ਵਾਲੇ ਉਹਨਾਂ ਨੂੰ ਕਿਤਾਬੀ ਐਜੂਕੇਸ਼ਨ ਜਗ੍ਹਾ ਕਿੱਤਾ ਸ਼ੁਰੂ ਕਰਾਤਾ।
1: ਹਾਂਜੀ,
2: ਸਵੇਰੇ ਸਕੂਲ ਸ਼ੁਰੂ ਹੁੰਦੇ ਆ, ਲੰਚ 'ਚ ਉਹਨਾਂ ਨੂੰ ਸੌਣ ਲਈ ਵੀ ਉੱਥੇ ਸਿਸਟਮ ਬਣਾਉਣਾ, ਉਦੋਂ ਫਿਰ ਉੱਠਦੇ ਫਿਰ ਕਿੱਤਾ। ਤਾਂ ਹੀ ਚੀਨ ਦੇਖੋ ਕਿੱਥੇ ਪਹੁੰਚ ਗਿਆ।
1: ਹਾਂਜੀ, ਪਰ ਜਿਹੜੇ ਸਵਾਲ 'ਤੇ ਮੈਂ ਆਉਣਾ ਚਾਹੁੰਦਾ ਸੀ,
2: ਚੜ੍ਹਾ ਤਾ ਅਗਲੇ ਨੇ ਆਪਣੇ,
1: ਬਿਲਕੁਲ, ਵੀ ਉਹ ਪ੍ਰੋਗਰੈਸਿਵ ਪ੍ਰੋਟੈਸਟ ਦੇ ਵਿੱਚ ਪੰਜਾਬ ਤੁਹਾਨੂੰ ਕਿਤੇ ਨਾ ਕਿਤੇ ਪਿੱਛੇ ਲੱਗਦਾ? ਕਿਸਾਨੀ ਪ੍ਰੋਟੈਸਟ ਸੀਗਾ, ਆਪਾਂ ਸਾਰਿਆਂ ਦੇਖਿਆ ਵਾ, ਚੜ੍ਹ ਕੇ ਹਿੱਸਾ ਲਿਆ।
2: ਕੀ ਨਾਂ ਹੈ ਉਹਦਾ ਸੱਜਣ ਦਾ, ਮੈਨੂੰ ਪਤਾ ਨਹੀਂ,
1: ਅਭਿਜੀਤ
2: ਜਿਹੜਾ ਵੀ।
1: ਹਾਂਜੀ, ਤਿੰਨ
2: ਜਦੋਂ ਕਿਸਾਨ ਲੜਦੇ ਸੀ ਉਦੋਂ ਆਇਆ ਸੀ ਉਹ, ਤਾਂ ਫਿਰ ਅਸੀਂ ਕਹਤੇ ਜਾਈਏ।
1: ਪਰ ਸਟੂਡੈਂਟ ਹੁਣ ਅੱਜ ਹੀ ਨੀਟ ਦੇ ਜਿਹੜੇ ਰਿਜ਼ਲਟ ਹੋਏ ਨੇ, ਪੰਜਾਬ ਦਾ ਹੀ ਮੁੰਡਾ ਜਿਹਨੇ,
2: ਪੰਜਾਬ ਦੇ ਤਾਂ ਨੌਜਵਾਨ ਬਹੁਤੇ ਮੁੰਡੇ ਇਹਨਾਂ ਮੁਲਕਾਂ 'ਚ ਆ ਗਏ, ਤੂੰ ਵੀ ਮੁੰਡਾ
1: ਜੀ,
2: ਅੰਗਰੇਜ਼ਾਂ ਨਾਲ ਲੜਕੇ ਫਿਰ ਕਿੰਨੇ ਸਾਲ ਉਧਰ ਲੱਗੇ, ਫਿਰ ਭਗਤ ਸਿੰਘ ਸਾਹਿਬ ਸਰਾਭਾ ਸਾਹਿਬ ਲੱਗੇ ਰਹੇ, ਫਿਰ 84 ਗੜ ਚ ਪੈ ਗਈ, ਫਿਰ ਉਹਦੇ ਬਾਅਦ ਹਜ਼ਾਰਾਂ ਨੌਜਵਾਨ ਸਾਡਾ ਜਿਹੜਾ ਉਸ ਸਿਸਟਮ ਨਾਲ ਭਿੜਿਆ ਜੀ, ਚ ਅਸੀਂ ਵੀ ਆਪਣੇ ਪੱਧਰ ਤੇ ਖਿਲਾਫ ਵੱਲੋਂ ਸਿਸਟਮ ਦੇ ਖਿਲਾਫ ਲੜਦੇ ਰਹੇ। ਹੁਣ ਪੰਜਾਬ ਨੇ ਠੇਕਾ ਥੋੜ੍ਹੀ ਲਿਆ ਲੜਨ ਦਾ, ਪੰਜਾਬ ਕੋਲ ਬ੍ਰੇਨ ਵੀ ਤਾਂ ਹੈ, ਹੁਣ ਅਸੀਂ ਉਹ ਵਰਤਾਂਗੇ ਨਾ ਜਿੱਦਾਂ ਬਾਕੀ ਲੋਕ ਵਰਤਦੇ ਆ, ਸਿਆਸੀ ਲੋਕ ਵਰਤਦੇ, ਸਾਨੂੰ ਵੀ ਦਿਮਾਗ ਵਰਤਣਾ ਪਊਗਾ, ਅਸੀਂ ਹਰ ਗੱਲ 'ਚ ਕਦੇ ਲਈ ਖੜ ਜਾਈਏ ਜਾ ਕੇ ਡਾਂਗ ਚੱਕ ਕੇ
1: ਜੀ,
2: ਹੈ ਨਾ?
1: ਬਿਲਕੁਲ ਬਿਲਕੁਲ। ਸਿਆਸਤ ਤੋਂ ਥੋੜ੍ਹਾ ਪਾਸੇ ਜਾਂਦੇ ਹਾਂ, ਗਾਣਿਆਂ ਵਾਲੇ ਪਾਸੇ ਹੀ ਆਉਂਦੇ ਹਾਂ ਆਪਾਂ।
2: ਨਹੀਂ, ਜਿੱਦਣ ਮਰਜ਼ੀ ਆ ਜਾਓ, ਸਿਆਸਤ ਨੂੰ ਆ ਜਾਓ,
1: ਸਾਨੂੰ
2: ਤਾਂ ਖੇਤਾਂ ਦਾ ਆਪਦੇ ਮਜ਼ਦੂਰਾਂ ਨਾਲ ਪਿਆਰ ਹੈ, ਉਹਨਾਂ ਦੀ ਜੋ ਗੱਲ ਹੁੰਦੀ ਹੈ ਤਾਂ ਆਪਾਂ ਖੜਾਂਗੇ।
1: ਮੀਮਸ ਦੇਖਦੇ ਵੈਸੇ ਆਪਣੇ?
2: ਨਹੀਂ ਨਹੀਂ,
1: ਤੁਹਾਡੇ ਤੁਹਾਨੂੰ ਪਤਾ ਪਿੱਛੇ ਜੇ ਇੱਕ ਗਾਣਾ ਸੀਗਾ, ਉਹ ਥੋੜਾ ਧਾਰਮਿਕ ਗਾਣਾ ਸੀਗਾ, ਪਰ ਉੱਥੇ ਬਹੁਤ ਮੀਮਸ ਬਣੇ।
2: ਮੈਨੂੰ
1: ਮੈਂ ਤੁਹਾਨੂੰ ਬਾਅਦ ਚ ਕੱਟ ਕੇ ਦਿਖਾਉਂਦਾ।
2: ਨਹੀਂ, ਮੈਨੂੰ ਨਹੀਂ ਪਤਾ।
1: ਠੀਕ ਜੇ,
2: ਮਤਲਬ ਕੋਈ ਸਲੋਗਨ ਬਣਦਾ ਉਹਦਾ ਕੀ ਬਣਦਾ?
1: ਮੀਮ ਮਤਲਬ ਵੀ ਜਿੱਦਾਂ ਕੋਈ ਵੀਡੀਓ ਉਹਦੇ ਪਿੱਛੇ ਤੁਹਾਡਾ ਗਾਣਾ ਤੇ ਉਹ ਮਤਲਬ ਵੀ ਐਕਸ਼ਨ ਕੋਈ ਵੀ ਹੋ ਰਿਹਾ ਬਟ ਗਾਣਾ ਬੱਬੂ ਮਾਨ ਦਾ ਹੀ ਆ।
2: ਅੱਛਾ ਅੱਛਾ,
1: ਹਾਂਜੀ ਹਾਂ, ਉਹ ਇੱਕ ਲੜਕਾ ਝਾੜੂ ਜਿਹਾ ਫੜ ਕੇ
2: ਲਿਆਉਂਦਾ। ਪਤਾ ਨਹੀਂ ਇਹ ਪਹਿਲਾਂ ਤਾਂ ਕਿਤਾਬਾਂ 'ਚ ਹੁੰਦਾ ਨਹੀਂ ਸੀ, 1990 ਤੋਂ ਪਹਿਲਾਂ ਹੀ
1: ਜੈਨਜੀ ਵਾਲੇ ਆ ਗਏ ਨੇ ਸ਼ਬਦ ਹੁਣ।
2: ਅੱਛਾ, ਤਾਂ ਹੀ ਜੈਨਜੀ ਕਹਿੰਦੇ ਵੀ ਅਸੀਂ ਆ ਸਿਆਣੇ, ਹੈ ਨਾ?
1: ਨਹੀਂ, ਸਿਆਣੇ ਤਾਂ ਚਲੋ ਸਾਰੇ।
2: ਤੁਸੀਂ ਕਿਹੜੇ ਚਾਹੁੰਦੇ ਹੋ?
1: ਮੈਂ ਜੀ 95 ਦਾ ਬਾਰ ਨਾ।
2: ਮਿਲੇਨੀਅਲ?
1: ਹਾਂਜੀ ਹਾਂ।
2: ਚਲੋ ਠੀਕ ਹੈ, ਫਿਰ ਤੁਸੀਂ ਤੁਹਾਤੋਂ ਥੋੜ੍ਹੇ ਛੋਟੇ ਹੋ, ਕੋਈ ਨਹੀਂ, ਨੇੜੇ ਹੀ ਆਪਾਂ।
1: ਹੁਣ ਪਿੱਛੇ ਜੇ ਤੁਹਾਡਾ ਗੀਤ ਆਇਆ ਸੀਗਾ ਮਲਕੀ ਕੀ ਮਾਂ, ਹੈ ਨਾ?
2: ਬਹੁਤ ਪਹਿਲਾਂ ਆਇਆ ਸੀ।
1: ਹਾਂਜੀ ਹਾਂ,
2: ਸਾਲ ਹੋ ਗਏ
1: ਪਾਪਾ ਸੁਣਦੇ ਰਹੀ ਦਾ, ਸਾਨੂੰ ਲੱਗਦਾ ਪਿੱਛੇ ਜੇ ਆਇਆ ਸੀਗਾ, ਤੇ ਉਹ ਗੀਤ ਬੜਾ ਲੰਬਾ ਸੀਗਾ।
2: ਹਾਂ, ਹੁਣ ਕਿੱਸਾ ਬਣ ਜਾਂਦਾ।
1: ਹਾਂਜੀ ਹਾਂ, ਉਦੋਂ ਲੱਗਾ ਨੀ ਕਮਰਸ਼ਲੀ ਤੇ ਸ਼ਾਇਦ, ਐਂਡ ਕਮਰਸ਼ਲੀ ਉਹ ਚੱਲਣ ਵਾਲਾ ਵੀ ਨਹੀਂ ਸੀ, ਉਹ ਜਿਹਨੂੰ ਸ਼ੌਂਕ ਹੈ ਸ਼ਾਇਦ ਉਹ ਜਾ ਕੇ ਸੁਣੋ।
2: ਕਮਰਸ਼ੀਅਲ ਦਾ ਸੁਣੋ ਮੇਰੀ ਗੱਲ, ਸਾਡੇ 90% ਸਿੰਗਰ ਕਮਰਸ਼ੀਅਲ ਹੈ
1: ਜੀ।
2: ਉਹ ਹਰ ਬੰਦਾ ਆਪਦੇ ਤਰੀਕੇ ਨਾਲ ਆਪਦੇ ਪੇਸ਼ੇ 'ਚ ਕੋਈ ਨਾ ਕੋਈ ਕਿਸੇ ਤਰੀਕੇ ਆਪਦਾ ਜੋ ਵੀ ਉਹਨਾਂ ਨੇ ਤੋਰੀ ਫੁਲਕਾ ਚਲਾਉਣਾ ਉਸ ਤਰ੍ਹਾਂ ਕਰਦਾ। ਮੇਰਾ ਨਹੀਂ ਇਹ ਵਿਚਾਰ। ਦੇਖੋ, ਮੈਂ ਜਦੋਂ ਗਾਉਣ ਲੱਗਿਆ ਸੀ,
1: ਹਾਂਜੀ,
2: ਉਹ ਉਦੋਂ ਬਾਅਦ ਫਿਰ ਪਹਿਲੀ ਟੇਪ, ਫਿਰ ਦੂਜੀ ਟੇਪ, ਫਿਰ ਫਿਲਮਾਂ, ਅਤੇ ਮੈਨੂੰ ਪਹਿਲਾਂ ਇਹ ਬਹੁਤੇ ਸਵਾਲ ਮੇਰੇ ਤੋਂ ਪਹਿਲਾਂ ਨਹੀਂ ਹੋਏ ਕਿਸੇ ਨੂੰ, ਨਾ ਬਾਅਦ 'ਚ ਹੋਏ ਨੇ, ਸਾਨੂੰ ਬਹੁਤ ਹੋਏ। ਦੇਖਦੇ ਹੁਣ ਅੱਗੇ, ਫਿਰ ਹੁਣ ਦੇਖਦੇ ਆ, ਕਰਦੇ ਕਰਦੇ ਮਤਲਬ ਚੀਕਾਂ ਮਾਰਦੇ ਫਿਰਦੇ ਵਿਚਾਰੇ ਅੱਜ ਤੱਕ, ਹੈ ਨਾ? ਆਹ ਨਹੀਂ ਜੀ ਗੱਲ ਬਣੀ, ਆਹ ਗੱਲ ਬਣ ਗਈ, ਐ ਨਹੀਂ ਹੁੰਦਾ, ਐ ਨਹੀਂ ਹੁੰਦਾ, ਇਹ ਕੋਈ ਗ੍ਰਾਮਰ ਨਹੀਂ ਹੁੰਦੀ। ਇੱਕ ਰਾੜੀ ਬੱਚਾ ਜਿਹਨੂੰ ਪਤਾ ਜਿਹੜਾ ਇੰਟਰਨੈਟ 'ਤੇ ਜਿਹਨੂੰ ਨਲੀ ਪੂੰਝਣੀ ਹੁੰਦੀ, ਉਹ ਥੋੜ੍ਹੀ ਉਹ ਕਿੱਦਾਂ ਡਿਸਾਈਡ ਕਰ ਦੂਗਾ ਚੰਗਾ ਕੀ ਮਾੜਾ? ਇੱਕ ਕਮੈਂਟ ਥੋੜ੍ਹੀ ਡਿਸਾਈਡ ਕਰਦਾ। ਉਹ ਬਹੁਤ ਜਿਹੜੇ ਆਰਟਿਸਟ ਨੇ ਕਮੈਂਟਾਂ 'ਚ ਜਾ ਫਸਦੇ ਆ, ਉੱਥੋਂ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ।
1: ਹਾਂਜੀ,
2: ਇਹ ਨਾ ਇਹ ਰਸਤੇ ਤਾਂ ਸਾਰੇ, ਜਦੋਂ ਤੁਸੀਂ ਕੈਰੀਅਰ ਸ਼ੁਰੂ ਕਰਦੇ ਆ, ਉਦੋਂ ਬਾਅਦ ਤੁਸੀਂ ਜਦੋਂ ਹੌਲੀ ਹੌਲੀ ਹੌਲੀ ਰੰਭ ਜਾਂਦੇ ਹੋ, ਜਦੋਂ ਲੋਕ ਤੁਹਾਨੂੰ ਪਿਆਰ ਦੇ ਦਿੰਦੇ ਆ, ਫਿਰ ਉਹਦੇ ਲਈ ਕੋਈ ਉਸ ਤਰ੍ਹਾਂ ਦਾ ਇਮਤਿਹਾਨ ਨਹੀਂ ਹੁੰਦਾ, ਉਹ ਫਿਰ ਵਿਸ਼ੇ ਹੁੰਦੇ ਆ।
1: ਹਾਂਜੀ,
2: ਉਹ ਮੰਨ ਲਓ ਮੈਂ ਵੈਪਨ ਵਾਲੇ ਗਾਣੇ ਗਾਈ ਜਾਊਂਗਾ, ਉਹਦੇ ਉਹਨੂੰ ਇੱਕ ਫਿਰਕਾ ਪਸੰਦ ਕਰੂਗਾ
1: ਜੀ,
2: ਅਤੇ ਫੀਮੇਲ ਨੂੰ ਕੀ ਪਸੰਦ ਆ, ਉਹਨਾਂ ਦਾ ਵੀ ਤਾਂ ਹੱਕ ਹੈ, ਛੋਟੇ ਬੱਚਿਆਂ ਨੂੰ ਕੀ ਪਸੰਦ ਆ, ਬਜ਼ੁਰਗਾਂ ਨੂੰ ਕੀ ਪਸੰਦ ਹੈ। ਇੱਕ ਪਰਿਵਾਰ 'ਚ 5 ਮੈਂਬਰ ਹੈ, ਵੱਖ ਵੱਖ ਏਜ ਦੇ ਹੈ,
1: ਹਾਂਜੀ,
2: ਤੁਹਾਡੇ ਨਾਲ ਇੱਕ 15 ਸਾਲ ਦਾ ਜਵਾਕ ਹੈ, ਉਹਨੂੰ ਰੈਪ ਲਾ ਦਿਓ ਕਿਤੇ,
1: ਹਾਂਜੀ,
2: ਨਾਲ ਬਾਬੇ ਨੂੰ ਬਿਠਾ ਦਿਓ, ਗਾਲ ਉਹ ਪਾਕਿਸਤਾਨੋਂ ਲਿਆ ਕੇ ਕੱਢੂਗਾ ਫਿਰ, ਵੀ ਕਿਹਾ ਇਹ।
1: ਹਾਂਜੀ,
2: ਸੋ ਗੀਤ ਸਾਂਝਾ ਹੁੰਦਾ, 3 ਜਨਰੇਸ਼ਨਾਂ ਨੂੰ ਜੋੜਨ ਦਾ ਗੀਤ ਹੁੰਦਾ।
1: ਹਾਂਜੀ,
2: ਸੋ ਉਸ ਤਰ੍ਹਾਂ ਸੋਚਣ ਦਾ ਕੋਈ ਬੇਵਕੂਫਾਨਾ ਹਰਕਤ ਹੁੰਦੀ ਹੈ, ਕਮਰਸ਼ੀਅਲ ਕੁਛ ਵੀ ਨਹੀਂ ਹੁੰਦਾ। ਮੇਰਾ ਮੈਨੂੰ ਤੁਸੀਂ ਗਾਉਣ ਨੂੰ ਰੱਖਿਆ,
1: ਹਾਂਜੀ
2: ਯਾਰ, ਤੇਰੇ ਗਾਣੇ ਸੁਣਿਆ, ਮੈਂ ਗਾ ਰਿਹਾ, ਤੁਹਾਨੂੰ ਮੈਂ ਅਲੱਗ ਅਲੱਗ ਚੀਜ਼ਾਂ ਸੁਣਾਉਣਾ, ਤੁਸੀਂ ਉਹ ਚੂਜ਼ ਕਰਨੀ ਆ।
1: ਹਾਂਜੀ,
2: ਮੰਨ ਲਓ ਤੁਹਾਨੂੰ ਕੋਈ ਸਾਹਿਤ ਗੀਤ ਪਸੰਦ ਹੈ, ਉਹ ਤੁਹਾਡੀ ਪਸੰਦ ਹੈ, ਤੁਸੀਂ ਉਹਦੇ ਟਿੱਪਣੀ ਕਰ ਸਕਦੇ, ਕਿਉਂਕਿ ਉਹ ਤੁਹਾਨੂੰ ਲੱਗਦਾ ਕਿ ਇਹ ਸਾਹਿਤਕ ਤਾਂ ਹੈ ਪਰ ਮੇਰੀ ਸੋਚ ਤੋਂ ਥੋੜ੍ਹਾ ਜਿਹਾ ਥੱਲੇ ਆ, ਉੱਪਰ ਹੈ।
1: ਹਾਂਜੀ ਹਾਂ,
2: ਤੁਹਾਨੂੰ ਪਰ ਦੂਜੇ ਗਾਣਿਆਂ 'ਚ ਵੜਨ ਦਾ ਤੁਹਾਨੂੰ ਕੀ ਲੈਣਾ ਦੇਣਾ ਉਹਦੇ ਨਾਲ, ਜਿਹੜੀ ਚੀਜ਼ ਤੁਹਾਡੇ ਟੇਸਟ ਦੀ ਹੋਣੀ।
1: ਬਿਲਕੁਲ,
2: ਬਟ ਜਿਹੜੇ ਵਿਹਲੜ ਲੋਕ ਹੈ, ਕੀਬੋਰਡ 'ਤੇ ਬੈਠੇ ਆ ਜਿਹੜੇ ਯੋਧੇ,
1: ਹਾਂਜੀ,
2: ਉਹ ਕੋਈ ਸੋਹਣੀ 3 ਗੁੱਡੀ ਫੋਟੋ ਪਾ ਦੇ, ਉਹ ਕਿਸੇ ਨੇ ਆਪ ਪਾਈ ਹੈ, ਮਤਲਬ ਆਪਣੇ ਦੋਸਤਾਂ ਮਿੱਤਰਾਂ ਦੇ ਸਰਕਲ 'ਚ ਵੀ ਮੈਂ ਕਿੱਦਾਂ ਪਾਈ ਲੱਗਦੀ ਹਾਂ, ਜਾਂ ਕਿਸੇ ਮੁੰਡੇ ਨੇ ਪੱਗ ਬੰਨ ਕੇ ਪਾਤੀ ਵੀ ਬਾਈ ਦੇਖਿਓ ਕਿਵੇਂ ਲੱਗਦਾ, ਉਹਦੇ 'ਚ ਖੱਬੇ ਵਾਲੇ ਦਾ ਕਿਆ ਕੰਮ ਹੈ, ਉਹ ਕਦੇ ਕਮੈਂਟ ਕਰੂਗਾ ਨਾ? ਸੋ ਇਹ ਪ੍ਰੋਬਲਮ ਹੈ ਵੀ ਆਪਣਾ ਆਪਣਾ ਦਰਵਾਜ਼ਾ ਖੁੱਲ੍ਹਾ ਅਤੇ ਲੋਕਾਂ ਦੇ ਘਰ ਨਾਪਣੇ ਹੈ ਨਾ,
1: ਹਾਂਜੀ
2: ਇਹ ਮੂਰਖਤਾ ਨਾਲ ਹਰਕਤ ਹੈ, ਉਹ ਕਮਰਸ਼ੀਅਲ ਕੁਛ ਵੀ ਨਹੀਂ ਹੁੰਦਾ, ਜਜ਼ਬਾਤ ਹੁੰਦੇ ਤੁਸੀਂ ਢਾਲਦੇ ਜਾਂਦੇ ਹੋ ਹੌਲੀ ਹੌਲੀ ਲਿਖਤਾਂ 'ਚ।
1: ਸਿੰਗਲ ਟਰੈਕ ਸੀ ਕਿਉਂ ਆ ਰਹੇ ਲਗਾਤਾਰ, ਐਲਬਮ ਕਿਉਂ ਨਹੀਂ?
2: ਐਲਬਮ ਕਰ ਦੇਣਗੇ ਜਾ ਕੇ,
1: ਕਰੋ ਫਿਰ ਯਾਰ।
2: ਅਸਲ ਅਸੀਂ ਤਾਂ ਸਟੂਡੀਓ ਪਹਿਲਾਂ ਸੀ ਹੋਰ ਥਾਂ ਬਣਾਇਆ ਸੀ, ਫਿਰ ਉਹ ਅਸੀਂ ਹੁਣ ਹੋਰ ਥਾਂ ਚੱਲ ਗਏ, ਖੇਤਾਂ 'ਚ ਬਣਾ ਲਿਆ।
1: ਹਾਂਜੀ
2: ਉਹ ਬਣਦੇ ਬਣਦੇ ਡੇਢ ਦੋ ਸਾਲ ਲੱਗ ਗਏ, ਉਹ ਥੋੜੇ ਜਿਹੇ ਗਾਣੇ ਕਈ ਵਾਰੀ ਨਹੀਂ ਕਰ ਪਾਉਂਦੇ ਸੀ, ਭੱਜ ਨੱਠ ਜ਼ਿਆਦਾ ਹੁੰਦੀ ਹੈ। ਹੁਣ ਦੁਬਾਰਾ ਬਣ ਗਿਆ, ਹੁਣ ਲਾਇਨ ਹੀ ਲਾ ਦਾਂਗੇ,
1: ਬਿਲਕੁਲ
2: ਕੋਈ ਵਿਸ਼ਾ ਰਹਿ ਨਾ ਜਾਵੇ।
1: ਕਲੈਬ ਬੱਬੂ ਮਾਨ ਸਭ ਕੋਲ ਹੋਰ ਸੁਣਨ ਦਾ ਮੌਕਾ ਮਿਲੂ, ਜਦੋਂ ਦੇਵੀ ਭਾਈ ਨੇ ਕਲੈਬ ਕੀਤੀ, ਗੁਰੂ ਰੰਧਾਵਾ ਨਾਲ ਕਲੈਬ ਕੀਤੀ, ਹੋਰ ਗਾਂ ਇਨ ਫਿਊਚਰ?
2: ਨਹੀਂ ਨਹੀਂ ਮੈਂ ਤਾਂ ਉੱਦਾਂ ਤਾਂ ਮੈਂ ਤਾਂ ਦੇਖੋ ਮੈਂ ਨਿੱਜੀ ਜ਼ਿੰਦਗੀ 'ਚ ਬਹੁਤ ਘੱਟ ਵੇਚਲਦਾ, ਮੈਂ ਆਪਦਾ ਕੰਮ ਕਰਕੇ ਖੇਤਾਂ 'ਚ ਹੁੰਦਾ।
1: ਹਾਂਜੀ
2: ਉਹ ਦੇਵੀ ਭਾਈ ਦਾ ਸੁਨੇਹਾ ਸੀ ਵੀ ਗਾਣਾ ਕਰ,
1: ਉਹਦੀ ਤੁਸੀਂ ਫੀਸ ਵੀ ਨਹੀਂ ਲਈ ਕੋਈ ਹੈ ਨਾ? ਉਹ ਦੱਸਦੇ ਸੀਗੇ ਪਿੱਛੇ ਜੇ ਆਏ ਸੀ ਇੱਥੇ ਫਿਲਮ ਪ੍ਰਮੋਸ਼ਨ,
2: ਪਹਿਲਾਂ ਭਾਜੀ ਦੇ ਗਾਣਾ ਹੋਰ ਸੀ, ਉਹ ਮੈਨੂੰ ਉਹਨਾਂ ਨੇ ਭੇਜਿਆ ਯਾਰ, ਉਹ ਕਹਿੰਦੇ ਬਾਬਾ ਜੀ ਮੇਰਾ ਇੱਕ ਟੱਪਾ ਗਾ ਦਿਓ। ਮੈਂ ਭਾਜੀ ਇਹ ਤਾਂ ਕੋਈ ਸਵਾਦ ਵਾਲਾ ਗਾਣਾ ਹੈ ਨਹੀਂ, ਕਹਿੰਦੇ ਕੀ ਕਰੀਏ ਫਿਰ। ਮੈਂ ਕਿਹਾ ਤੁਸੀਂ ਉਹ ਦੇਵੀ ਮਖਸੂਸ ਜਿਹੜਾ ਅਸਲੀ ਉਹਨੂੰ ਕੱਢੋ ਅੰਦਰੋਂ।
1: ਹਾਂਜੀ
2: ਫਿਰ ਉਹਨਾਂ ਨੇ ਗਾਣਾ ਚੂਜ਼ ਕਰਕੇ ਭੇਜਿਆ ਸੀ, ਲਿਖ ਕੇ ਭੇਜਿਆ ਸੀ, ਫਿਰ ਉਹਨੂੰ ਤਿਆਰ ਕਰਿਆ, ਫਿਰ ਉਹਨਾਂ ਦਾ ਸੁਨੇਹਾ ਲੱਗਿਆ ਸੀ ਬਾਹਰ ਸੀ, ਕਹਿੰਦੇ ਮੇਰਾ ਫਿਲਮ ਦਾ ਗਾਣਾ ਕਰ ਦਿਓ।
1: ਹਾਂਜੀ
2: ਉਹ ਤਾਂ ਇੱਦਾਂ ਸੋਚਿਆ ਜੇ ਨਹੀਂ ਕਦੇ ਕਲੈਬ ਕਰਨੀ ਹੈ, ਉੱਦਾਂ ਇਹ ਵੀ ਅੱਜ ਕੱਲ੍ਹ ਟ੍ਰੈਂਡ ਹੈ ਨਾ, ਕਲੈਬ
1: ਜਾਂ ਕਲੈਬ ਜਾਂ ਡਿਸਟਰੈਕ ਬੜੇ ਚੱਲਦੇ, ਵੀ ਦੋ ਜਾਣੇ ਉਹਨੇ ਉਹਨੂੰ ਗਾਣਾ ਕੱਢੀ ਜਾਣੇ, ਦੂਜੇ ਨੇ ਉਹਨੂੰ ਕੱਢੀ ਜਾਣੇ, ਅਤੇ ਉਹਨਾਂ ਦਾ ਇਸੇ ਕਰਕੇ ਤੋਰੀ ਫੁਰਕਾ ਚੱਲੀ ਜਾਣਾ।
2: ਨਹੀਂ ਇਹ ਜਿਹੜਾ ਹੁੰਦਾ ਨਾ, ਮੈਂ ਨਹੀਂ ਬਿਲੀਵ ਕਰਦਾ ਇਹਦੇ 'ਚ, ਇੱਕ ਅੱਧੀ ਵਾਰੀ ਤਾਂ ਚੱਲ ਤੁਸੀਂ ਬੋਲਤਾ ਮੈਂ ਬੋਲਤਾ,
1: ਪਰ ਜਦੋਂ ਕੰਮ ਹੀ
2: ਗਾਣਾ ਗਾਤਾ ਮੈਂ
1: ਹਰ ਨਵਾਂ ਕਲਾਕਾਰ,
2: ਫਿਰ ਇੱਡਾ ਕਿਹੜੇ ਪੰਜਾਬ 'ਚ ਹੀ ਰਹਿੰਦੇ, ਫਿਰ ਇੱਡਾ ਕਿਹੜਾ ਐਡਰੈਸ ਪਤਾ, ਲੋਕੇਸ਼ਨ ਪਤਾ, ਸ਼ੇਅਰ ਕਰਕੇ ਗੱਬੇ ਜੇ ਮਿਲ ਲੈਣਗੇ ਤੇ ਪਟਾਕਾ ਪਾ ਲੈਣ ਇੱਕ ਦੂਜੇ ਦਾ, ਐਵੇਂ ਡਰਾਮਾ ਸਾਰਾ ਇਹ ਕੁਛ ਨਹੀਂ। ਇਹਦੇ ਨਾਲ ਕਿਸੇ ਨੇ ਕੀ ਲੈਣਾ, ਮੈਂ ਤੈਨੂੰ ਮਾੜਾ ਕਹਿਤਾ ਤੂੰ ਮੈਨੂੰ ਕਹਿਤਾ, ਲੜ ਲਓ ਇੱਕ ਦਿਨ, ਪਤਾ ਤਾਂ ਲੱਗੇ ਪੱਟਾਂ ਦੇ ਜ਼ੋਰ ਦਾ, ਇਹ ਬਦਮਾਸ਼ੀ ਦੇਖੋ ਇਹ ਕੰਮ ਬਦਮਾਸ਼ਾਂ ਦਾ, ਮੈਂ ਅਕਸਰ ਕਹਿੰਦਾ ਹੁਣ ਬਦਮਾਸ਼ੀ ਬਦਮਾਸ਼ਾਂ ਦਾ ਕੰਮ ਹੈ। ਕਿਤੇ ਹੁੰਦਾ ਮੰਨ ਲਓ ਕਿ ਤੁਸੀਂ ਕਿਸਾਨ ਹੋ, ਆਮ ਬੰਦੇ ਹੋ ਪਿੰਡ ਦੇ, ਤੁਸੀਂ ਸਾਰਾ ਦਿਨ ਆਪਦਾ ਰਜਾ 'ਚ ਰਹਿੰਦੇ ਹੋ, ਕੰਮ ਕਰਦੇ ਹੋ, ਕਈ ਵਾਰੀ ਪੀਤੀ ਖਾਧੀ 'ਚ ਬੰਦਾ ਵੜਕ ਮਾਰ ਦਿੰਦਾ, ਉਹ ਕਿਤੇ ਰੇਅਰ ਹੁੰਦਾ, ਪਿੰਡ ਵਾਲੇ ਵੀ ਜੜ ਜਾਂਦੇ, ਅਗਲਾ ਕਹਿੰਦਾ ਚੱਲ ਯਾਰ ਖੁਸ਼ੀ ਦਾ ਟਾਈਮ ਆ ਵੀ ਚਲੋ ਮਾਣ। ਹੁਣ ਜੇ ਤੁਸੀਂ ਰੋਜ਼ ਸ਼ਾਮ ਨੂੰ ਦਾਰੂ ਪੀ ਕੇ ਗਲੀ 'ਚੋਂ ਲੰਘ ਕੇ ਰੋਜ਼ ਲਲਕਰੇ ਮਾਰੋਗੇ, ਅਗਲਾ ਹਫ਼ਤਾ ਨਹੀਂ ਟੱਪਣ ਦਾ ਸਿਰ ਖੋਲ੍ਹ ਦਿੰਦਾ, ਦੋ ਹਿੱਸੇ ਕਰ ਦਿੰਦਾ। ਇਹ ਲੜਾਈਆਂ ਲੜੂਈਆਂ ਇਹ ਕਾਗਜ਼ੀ ਇਹ ਤੋਂ ਦੂਰ ਰਹੋ, ਵਧੀਆ
1: ਜੀ,
2: ਉਹ ਤਾਂ ਆਖਰੀ ਆਪਸ਼ਨ ਹੁੰਦਾ ਲੜਨਾ ਜਦੋਂ ਕੋਈ ਹੀਲਾ ਨਾ ਬਚੇ।
1: ਤੁਹਾਨੂੰ ਚੇਤਾ ਸਭ ਤੋਂ ਮਹਿੰਗਾ ਪ੍ਰੋਜੈਕਟ ਵੀਡੀਓ ਵਾਲਾ ਕਿਹੜਾ ਸੀ ਹੁਣ ਤੱਕ?
2: ਪਹਿਲਾਂ ਵੀਡੀਓ 'ਤੇ ਬਹੁਤ ਪੈਸੇ ਲੱਗਦੇ ਹੁੰਦੇ ਸੀ,
1: ਹੁਣ ਫਿਲਮਾਂਕਣ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ, ਰਾਈਟ?
2: ਮੈਂ ਦੱਸਦਾ ਪਹਿਲਾਂ ਜਦੋਂ ਕਬਜ਼ਾ ਅਸੀਂ ਬਣਾਇਆ ਮੈਨੂੰ 18-20 ਲੱਖ ਦਾ ਹੋਣਾ ਹੈ,
1: ਉਹ ਬੜਾ ਵੱਡਾ ਜਿਹਾ ਹੈ ਨਾ,
2: 20 ਲੱਖ ਦੀ ਕਨਾਲ ਦੀ ਕੋਠੀ ਮੁਹਾਲੀ ਆ ਜਾਂਦੀ ਸੀ।
1: ਹਾਂਜੀ
2: ਅੱਜ ਉਹ ਕੋਠੀ 18 ਕਰੋੜ ਦੀ ਆ,
1: ਗਾਣਾ ਉਹਨੇ ਦਾ
2: ਹੁਣ ਸ਼ਾਇਦ ਕੋਈ ਮੇਰੀ ਗੱਲ ਸੁਣ ਕੇ ਕੋਈ ਹੋਰ ਵਿਚਾਰਾ ਕਹਿ ਦੇਵੇ ਮੈਂ ਤਾਂ 40 ਕਰੋੜ ਦਾ ਵੀਡੀਓ ਬਣਾਤਾ, ਉਹ ਗੱਲ ਵੱਖਰੀ ਹੈ
1: ਜੀ।
2: ਪਰ ਉਦੋਂ ਟੀ ਸੀਰੀਜ਼ ਦਾ ਜਿਹੜਾ ਸੈਟਅਪ ਵੱਡਾ ਸੀ, ਉਦੋਂ ਕੈਸਟਾਂ ਜਾਂਦੀਆਂ ਹੁੰਦੀਆਂ ਸੀ, ਉਹਦੀ ਰੇਂਜ ਬਹੁਤ ਸੀ, 2-2 ਕਰੋੜ ਹੈ, ਅਤੇ ਇਨਵੈਸਟਮੈਂਟ ਵੀ ਸੀ ਅਤੇ ਪੈਸਾ ਵੀ ਬਹੁਤ ਸੀ।
1: ਹਾਂਜੀ
2: ਉਹਨਾਂ ਦੇ ਫਿਰ ਚੈਨਲਾਂ 'ਤੇ ਭੱਜਣੀਆਂ ਦੂਰ ਤੱਕ ਜਾਂਦੇ ਸੀ ਮਾਰ, ਉਦੋਂ 18-20 ਲੱਖ ਦਾ ਜਗਾੜ ਲਾ ਲਓ ਤੁਸੀਂ ਵੀ ਮੋਹਾਲੀ ਆ ਨਵੇਂ ਸੈਕਟਰਾਂ 'ਚ ਇੰਨੇ 'ਚ ਆ ਜਾਂਦੇ ਸੀ।
1: ਹਾਂਜੀ
2: ਉਦੋਂ ਆ ਨਵੇਂ 3B2 ਤੋਂ ਗਾਂ ਜਿਹੜੇ 71-70 ਜਿਹੜੇ ਬਣੇ ਸੀ
1: ਜੀ,
2: ਇੰਨੇ ਕੁ ਦੀ ਕੋਠੀ ਸੀ। ਹੁਣ ਤੁਸੀਂ ਦੇਖ ਲਓ ਵੀ ਜੇ ਅੱਜ ਦੇਖੀਏ ਤਾਂ ਉਹ 17-18 ਕਰੋੜ ਜਾਂ 20 ਕਰੋੜ ਮੰਗ ਲੈਂਦੇ ਹਾਂ ਜਿਹਦੀ ਕੋਠੀ ਹੁੰਦੀ ਹੈ। ਅੱਜ ਕੱਲ੍ਹ ਦੇਖੋ ਪਤਾ ਨਾ ਫਾਰਮੈਟ ਬਦਲਣਾ, ਇਹਨੂੰ ਸਮਝੋ। ਉਹ ਕਈ ਬੰਦੇ ਇਹਨਾਂ ਗੱਲਾਂ ਨੂੰ ਹੈ ਜਿਹੜੇ ਨਾੜੀ ਹੁੰਦੇ ਆ ਉਹ ਫਿਰ ਟਰੋਲ ਕਰ ਲਾ ਜਾਂਦੇ, ਆਇਆ ਨਹੀਂ ਜੀ ਹੁੰਦਾ। ਚਲੋ ਜਿਵੇਂ ਜਿਵੇਂ ਮੋਬਾਈਲ ਦਾ ਵਰਤੋਂ ਵੱਧਦੀ ਹੈ ਨਾ
1: ਜੀ,
2: ਪਹਿਲਾਂ ਤੁਸੀਂ ਕੈਸਟ ਲਿਆ ਕੇ ਸੁਣਦੇ ਸੀ, ਫਿਰ CD ਆ ਗਈ, ਫਿਰ ਪੈਨ ਡਰਾਈਵ ਆ ਗਈ, ਪੈਨ ਡਰਾਈਵ 'ਚ ਇਕੱਠੇ ਬਹੁਤ ਗਾਣੇ ਆਉਣ ਲੱਗ ਗਏ, ਫਿਰ ਉਹਦੀ ਵੈਲਿਊ ਘੱਟ ਗਈ, ਫਿਰ ਇੰਟਰਨੈਟ 'ਤੇ ਗਾਣਾ ਹੋ ਗਿਆ, ਫਿਰ ਯੂਟਿਊਬ 'ਤੇ ਆਉਣ ਲੱਗ ਗਿਆ, ਬਹੁਤ ਲੋਕ ਵੀਡੀਓ ਦੇਖਦੇ ਸੀ।
1: ਹਾਂਜੀ
2: ਸ਼ੁਰੂਆਤੀ ਦੌਰ 'ਚ ਮੈਨੂੰ ਲੱਗਦਾ ਆਪਾਂ ਪਹਿਲਾ ਚੈਨਲ ਸੀ ਪੰਜਾਬ 'ਚ ਤਾਂ ਯੂਟਿਊਬ ਸ਼ੁਰੂ ਕੀਤਾ, ਉਦੋਂ ਮੇਰੀ ਚੈਨਲ ਵਾਲਿਆਂ ਨਾਲ ਬਣਦੀ ਨਹੀਂ ਸੀ ਹੁੰਦੀ, ਸਾਰੇ ਚੈਨਲ ਵਾਲਿਆਂ ਨੇ ਆਪਣੇ ਗਾਣੇ ਲਾਉਣੋਂ ਇਨਕਾਰ ਕਰਿਆ ਹੋਇਆ ਸੀ।
1: ਹਾਂਜੀ
2: ਮੈਂ ਕਹਿੰਦਾ ਸੀ ਵੀ ਜੇ ਵੀਡੀਓ ਲੈਣਾ ਤਾਂ ਪੈਸੇ ਦਿਓ, ਉਹ ਕਹਿੰਦੇ ਸੀ ਐਂ ਥੋੜ੍ਹੀ ਹੁੰਦਾ, ਉਹ ਕਹਿੰਦੇ ਅਸੀਂ ਤੇਰੇ ਚਲਾਉਣਾ, ਮੈਂ ਕਿਹਾ ਨਾ ਚਲਾਓ, ਕੇਬਲਾਂ ਕੂਬਲਾਂ ਨੇ ਵੀ ਬੰਦ ਰੱਖਿਆ, ਮੈਂ ਕੋਈ ਨਹੀਂ ਹੂ ਕੇਅਰਸ, ਇਹ ਯੂਟਿਊਬ 'ਤੇ ਆਪਾਂ ਪਹਿਲਾਂ ਆਪਣਾ ਆਪਣੇ ਕੋਲ ਸੀ ਐੱਮ ਐੱਸ ਕੀ ਹੁੰਦਾ ਉਹ ਸੀ ਆਪਣੇ ਕੋਲ,
1: ਹਾਂਜੀ।
2: ਉਦੋਂ ਬਾਅਦ ਹੌਲੀ ਹੌਲੀ ਯੂਟਿਊਬ ਤੋਂ ਬਾਅਦ ਫੇਸਬੁੱਕ ਆ ਗਈ, ਉਹਦਾ ਟ੍ਰੈਫਿਕ ਘੱਟ ਗਿਆ,
1: ਹਾਂਜੀ।
2: ਫਿਰ ਆ ਗਿਆ ਇੰਸਟਾਗ੍ਰਾਮ, ਫਿਰ ਉਹਦੇ ਉਹਦੇ ਆਉਣ ਨਾਲ ਫਿਰ ਉਹਦਾ ਸ਼ੇਅਰ ਗਿਰ ਗਿਆ
1: ਜੀ।
2: ਫਿਰ ਤੁਹਾਡੇ ਵਿਦੇਸ਼ਾਂ 'ਚ ਟਿਕਟੋਕ ਵੀ ਆ ਗਿਆ, ਪਹਿਲਾਂ ਲੋਕ ਸਿੰਗਰ ਨੂੰ ਦੇਖਦੇ ਸੀ ਵੀ ਉਹਦਾ ਗਾਣਾ ਆਇਆ ਅੱਛਾ ਵੀਡੀਓ, ਹੁਣ ਬੰਦਾ ਉੱਠਦਾ ਸਵੇਰੇ ਤਿਆਰ ਹੋ ਕੇ ਉਹ ਕਹਿੰਦਾ ਵੀ ਗਾਣਾ ਤਾਂ ਠੀਕ ਹੈ, ਫੋਟੋ ਮੇਰੇ ਤਰ੍ਹਾਂ ਦੀ ਲੱਗੂ, ਉਹ ਆਪਦੀ ਰੀਲ ਪਾਉਂਦਾ। ਹੁਣ ਜਿਹਦੇ ਕੋਲ ਲੱਖ ਡਾਲਰ ਦੀ ਗੱਡੀ ਹੈ, ਆ ਹੁਣ ਆ ਮੁੰਡੇ ਦੇ ਸੀ ਗੱਡੀ 'ਚ ਆਇਆ, ਉਹ ਕਹਿੰਦਾ ਭਾਈ ਮੈਂ ਲੱਖ ਡਾਲਰ ਤਾਂ ਉੱਤੇ ਲਾ ਤਾ ਟਰੱਕ ਤਿਆਰ ਕਰਾਇਆ, ਹੁਣ ਜਿਹਨੇ ਲੱਖ ਦਾ ਲਿਆ ਅਤੇ ਲੱਖ ਉੱਪਰ ਲਾ ਤਾ ਉਹ ਤਾਂ ਫਿਰ ਆਪਣੀ ਉਹ ਰੀਲ ਪਾਊ ਨਾ, ਫਿਰ ਉਹ ਯੂਟਿਊਬ ਦਾ ਟ੍ਰੈਫਿਕ ਵੀਡੀਓ ਦਾ ਹੋਰ ਘੱਟ ਗਿਆ।
1: ਹਾਂਜੀ,
2: ਤਾਂ ਇਹ ਜਿਹੜਾ ਇਹਦਾ ਸਭ ਤੋਂ ਵੱਧ ਕਲਿੱਕਾਂ ਅੰਗਰੇਜ਼ਾਂ ਨੇ ਵੀ ਕਈਆਂ ਨੇ ਇਹਦੇ 'ਤੇ ਰਿਪੋਰਟਾਂ ਬਣੀਆਂ ਵੀ ਸਭ ਤੋਂ ਵੱਧ ਫੇਕ ਕਲਿੱਕਾਂ ਪੰਜਾਬ ਵਾਲੇ ਕਰਾਉਂਦੇ, ਖਾੜਾ ਲਾਉਣਾ 2 ਲੱਖ ਸਿੱਟੇ ਉਹਨੇ, ਮਿਲੀਅਨ 2-4 ਹੋਰ ਹੋ ਜਾਂਦਾ, ਫੇਰ ਠਾਹ ਕਰਕੇ ਜਾ ਕਰਦੇ। ਪਹਿਲਾਂ ਆਈਟਿਊਨ 'ਤੇ ਜੈਨੂਅਨ, ਉਹ ਤਾਂ ਹੁਣ ਵੀ ਆਈਟਿਊਨ 'ਤੇ ਹੁਣ ਵੀ ਜੈਨੂਅਨ, ਮਤਲਬ ਉੱਥੇ ਇਸ ਤਰ੍ਹਾਂ ਦਾ ਕੁਛ ਨਹੀਂ, ਅਤੇ
1: Spotify
2: ਉਹ ਤੇ ਹੁਣ ਮੈਂ ਤੁਹਾਨੂੰ ਉਹਦਾ ਵੀ ਫੋਨ, ਮੇਰੇ ਕੋਲ ਬੰਦਾ ਹੈਗਾ ਜੀ, ਤੁਹਾਨੂੰ ਚਾਹੀਦਾ ਹੋਇਆ ਕਿਸੇ ਨੇ ਲਾਲਾ ਲਾਲਾ ਕਰਾਉਣੀ ਹੈ,
1: ਮੈਂ ਹਲੇ ਗਾਂ ਜਾ ਕੇ ਸੋਚੂਗਾ
2: ਬਿਲਬੋਰਡ 'ਤੇ ਮੈਂ ਆ ਗਿਆ, ਮੇਰਾ ਪਹਿਲੇ ਨੰਬਰ
1: ਬਿਲਬੋਰਡ ਵਾਲਾ ਵੀ ਹੋ ਜਾਂਦਾ,
2: ਲੈ
1: ਪੈਸੇ ਵੱਧ ਲੱਗਦੇ ਨੇ ਯਾਰ।
2: ਹਾਂ 2-3 ਲੱਖ ਪਰ ਡੇ ਦਾ ਦੇਈ ਜਾਓ
1: ਤੁਹਾਡਾ, ਉਹ ਨਹੀਂ
2: ਜਿਹੜਾ ਗਾਣਾ ਦੇ ਜਾਓ ਸਟੀਮ
1: ਸਾਰੀ ਦੁਨੀਆ ਵੇਖਣ ਨੂੰ ਫਿਰਦੀ ਆ, ਪੈਸਾ ਤੂੰ ਵੀ ਲਾ ਲੈ।
2: ਹਾਂ ਇਹਦਾ ਤਾਂ ਇਹੀ ਹੈ ਨਾ, ਇਹਦਾ ਇਹ ਐਲਗੋਰਿਦਮ ਚਾਹੇ ਇੱਦਾਂ ਖੇਡਦੇ ਆ, ਜਿੱਦਾਂ ਕਰੰਟ ਚੱਲਦਾ ਹੁੰਦਾ ਡੀ ਸੀ ਵਾਲਾ,
1: ਹਾਂਜੀ,
2: ਵੀ ਅੱਜ ਹਾਈਪ ਦੇ ਤੀ ਤੂੰ ਦੂਜੇ ਦਿਨ ਥੋੜ੍ਹਾ ਜਿਹਾ ਖਿੱਚ ਲਿਆ, ਤੀਜੇ ਦਿਨ ਫਿਰ ਚੱਕਦਾ ਜੀ, ਇੱਕ ਗਾਣਾ ਤਾਂ 50 ਲੱਖ ਲਾ ਲਓ ਭਾਵੇਂ ਤੁਹਾਡੀ ਮਰਜ਼ੀ ਆ, ਬੱਲੇ ਬੱਲੇ ਕਰਾ ਲਓ, ਇਹ ਮੈਮਰੀ ਸ਼ੋਰਟ ਹੋ ਗਈ ਫਿਰ ਬੰਦਾ ਇੰਨਾ ਸੋਚ ਜਾਂਦੇ ਫਿਰ ਮਹੀਨੇ ਬਾਅਦ ਫਿਰ ਖਤਮ, ਕੰਮ ਨੇ ਹੀ ਕੰਮ ਆਉਣਾ
1: ਜੀ,
2: ਇਹ ਤੁਹਾਡੇ ਸਪੋਰਟਿਵ ਹੋ ਸਕਦੇ ਆ, ਫੋਰ ਟਾਈਮਿੰਗ ਲਾਲਾ ਲਾਲਾ ਹੋ ਸਕਦੀ ਹੈ, ਘੰਟੇ 'ਚ ਹਾਲ ਫੁੱਲ ਹੋ ਗਿਆ, ਇਹ ਗੱਲਾਂ ਹੋ ਸਕਦੀਆਂ
1: ਜੀ,
2: ਬਾਅਦ 'ਚ ਫ੍ਰੀ ਵੰਡੀ ਜਾਓ ਫਿਰ, ਹੈ ਨਾ। ਦਰਸ਼ਕ ਜਿਹੜੇ ਤੁਹਾਨੂੰ ਦੇਖਣ ਆਉਣੇ ਆ ਨਾ, ਉਹ ਤੁਹਾਨੂੰ ਤੁਹਾਡੀ ਵਾਜਬ ਕੀਮਤ ਦੇ ਦਿੰਦੇ ਆ ਟਿਕਟ ਲੈ ਕੇ, ਵੀ ਭਾਈ ਇੰਨੇ ਜਾਇਜ਼ ਹੈ, ਇਹਦੇ ਨਾਲ ਅਸੀਂ ਮਨੋਰੰਜਨ ਕਰ ਲਿਆ। ਪਰ ਹੁਣ ਜੇ ਆਪਾਂ ਉਹ ਉਹ ਜਿਹੜਾ ਅੱਜ ਕੱਲ੍ਹ ਚੱਲਿਆ ਹੋਇਆ ਈਵੈਂਟਸ ਵਾਲਿਆਂ ਦਾ,
1: ਹਾਂਜੀ,
2: ਇੱਕ ਟਿਕਟ $50 ਦੀ ਦੇ ਦਿੱਤੀ,
1: ਹਾਂਜੀ,
2: ਜੋ ਅਗਲੇ ਨੇ ਤੀਜੀ ਬੁੱਕ ਕਰਨੀ ਉਹ $500 ਦੀ ਹੋ ਗਈ।
1: ਵੈਲਕਮ,
2: ਤੂੰ ਸਾਡਾ ਜਿਹੜੀ ਕੋਸ਼ਿਸ਼ ਹੈ, ਮੈਂ ਮੇਰੇ ਵੀ ਬੜੇ ਮਿੱਤਰ ਆ, ਮੇਰੇ ਬੜੇ ਜੂਨੀਅਰ ਆਏ, ਕਈ ਕਾਰਪੋਰੇਟਾਂ 'ਚ ਵਰਕ ਮਿਲਦੇ ਰਹੇ ਨੇ, ਅਕਸਰ ਮੰਗਦੇ ਆ, ਮੈਂ ਉਹਨੂੰ ਕਿਹਾ, ਮੈਂ 1-2 ਸ਼ੋਅ ਉਹਨੂੰ ਦਿੱਤੇ ਸੀ, ਇਹ ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ ਅਸੀਂ ਲੁੱਟਣਾ, ਅਸੀਂ ਆਪਣੇ ਗੀਤ ਸੁਣਾਉਣਾ, ਸਾਡੇ ਚਾਹੁਣ ਵਾਲੇ ਸਾਨੂੰ ਉਹ ਚਾਹੁੰਦੇ ਵੀ ਇੰਨੇ ਕੁ ਵਾਜਬ ਹੈ ਤੁਹਾਡੇ ਲਈ, ਸਾਡੇ ਲਈ ਖੁਸ਼ੀ ਹੈ ਕਿ ਸਾਡੇ ਨਾਲ ਦੇਖਣਾ, ਅਸੀਂ ਕੀ ਲੈਣਾ ਵੀ ਕੋਈ ਨਿਊਜ਼ੀਲੈਂਡ ਵਾਲਾ ਮੋਰੀ ਸਾਨੂੰ ਦੇਖਣਾ ਹੈ ਕਿ ਨਹੀਂ,
1: ਹਾਂਜੀ,
2: ਉਹ ਤਾਂ ਸਾਡੀ ਕੋਈ ਦੌੜ ਥੋੜ੍ਹੀ, ਕਿਉਂਕਿ ਉਹ ਚੀਜ਼ਾਂ ਸਰ ਕਰ ਲਈਆਂ, ਅਤੇ ਆ ਜਿਹੜੇ ਚਾਟ ਚੂਟ ਆਏ ਤਾਂ ਆਪਣੇ ਵਾਲੀ ਤਲਾਸ਼ ਕਦੋਂ ਆਈ ਸੀ ਦੇਖੋ,
1: ਹਾਂਜੀ,
2: ਨਾਲੇ ਪੂਰੀ ਕੈਸਟ ਆਈ ਸੀ, ਉਦੋਂ ਤਾਂ ਇਸ ਤਰ੍ਹਾਂ ਦੀ ਕੋਈ ਸਟ੍ਰੀਮਿੰਗ ਪੈਸੇ ਵਾਲਾ ਵੀ ਸਿਸਟਮ ਨਹੀਂ,
1: ਹਾਂਜੀ,
2: ਇਹ ਮਨ ਸਮਝਾਉਣ ਵਾਲੀਆਂ ਗੱਲਾਂ ਹੁੰਦੀਆਂ, ਪੰਜਾਬੀ ਸਾਡੇ ਜੁੜਨ ਸਾਡੇ ਨਾਲ, ਆ ਤੁਸੀਂ ਜਿੱਦਾਂ ਲੋਕਲ ਮੀਡੀਆ, ਮੈਂ ਕੋਸ਼ਿਸ਼ ਕਰਦਾ ਉਹਨਾਂ ਕੋਈ ਰਹਿ ਨਾ ਜਾਵੇ ਯਾਰ, ਉਹਨਾਂ ਨੂੰ ਵੀ ਚਾਅ ਹੁੰਦਾ ਵੀ ਸਾਡੇ ਆਪਣੇ, ਅਤੇ ਜੇ ਮੈਂ ਇਹੀ ਸ਼ੋਅ ਕਾਰਪੋਰੇਟ ਕਰਾਂ ਉਹਨਾਂ ਨੇ ਤੁਹਾਨੂੰ ਨੇੜੇ ਵੀ ਨਹੀਂ ਲੱਗਣ ਦੇਣਾ,
1: ਬਿਲਕੁਲ,
2: ਹੈ ਨਾ, 25-30 ਗੱਡੀਆਂ ਦੇ ਕਾਫਲੇ 'ਚ ਮੈਂ ਆਇਆ ਕਰਾਂ, ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਇੱਥੇ ਸਾਨੂੰ ਕਿਹੜੀ ਗੱਡੀ ਨੇ ਲਿਆਉਣਾ ਅਤੇ ਗਾਹਾਂ ਕਿਹੜੀ ਨੇ ਲਿਆਉਣਾ, ਜੋ ਕਈ ਵਾਰ ਕਹਿੰਦਾ ਭਾਈ ਮੈਂ ਨਿਕਲਣ ਲੱਗਿਆ ਮਾੜਾ ਜਿਹਾ, ਫਿਰ ਹੁਣ ਤੁਸੀਂ ਉਹਦੇ 'ਚ ਲੰਘ ਜਾ, ਠੀਕ ਹੈ ਭਾਈ, ਤੋ ਸਾਡੇ ਵਾਲੀ ਸ਼ੋਅ ਕਰਾਉਣਾ, ਸਾਡੇ ਵਾਲੇ ਸਾਨੂੰ ਦੇਖਣਾ, ਅਸੀਂ ਬਹੁਤ ਖੁਸ਼ ਹਾਂ, ਸੰਤੁਸ਼ਟੀ ਹੈ,
1: ਬਿਲਕੁਲ। ਕੈਸਟਾਂ ਦੀ ਗੱਲ ਕਰਦੇ ਸੀ, ਸੀਡੀਜ਼ ਦੀ, ਤੁਸੀਂ ਐਸੇ ਸਿਵਨਰ ਸਾਂਭ ਕੇ ਰੱਖੀਆਂ ਆਪਣੀਆਂ ਕੈਸਟਾਂ ਹੁਣ ਤੱਕ ਜਾਂ ਸੀਡੀਜ਼?
2: ਸਹੀ ਹੈ, ਹਾਂ, ਮੇਰੇ ਤੋਂ ਪਿੰਡ ਜਦੋਂ ਅਸੀਂ .0 ਖੋਲੀ ਹੋਈ ਸੀ ਪਹਿਲਾਂ ਸਾਡੇ ਦੋਸਤਾਂ,
1: ਹਾਂਜੀ,
2: ਉਹਦੇ ਵੀ ਬਹੁਤ ਸਮਾਨ ਪਿਆ ਸਟਾਕ, ਹਾਂ।
1: ਜਾਂਦੇ ਜਾਂਦੇ 1-2 ਸਵਾਲ ਹੋਰ ਨੇ,
2: ਸਵਾਲ ਹੀ ਕਰ ਦਿੱਤੇ ਨਾ,
1: ਤੁਹਾਡੇ ਸੱਜਣ ਨੇ ਅਮਿਤ ਔਜਮਾਨ,
2: ਬੜੇ ਪਿਆਰੇ,
1: ਪਿਛਲੇ ਦਿਨ ਉਹਨਾਂ ਨੇ ਕਿਹਾ ਕਿ ਉਹ ਪੋਲੀਟੀਕਲ ਪਾਰਟੀ ਬਣਾਉਣਗੇ, ਹੁਣ ਮੈਨੂੰ ਪਤਾ ਤੁਸੀਂ ਪੋਲੀਟਿਕਸ 'ਚ ਨਹੀਂ ਆਉਣਾ, ਬਟ ਵਿਲ ਯੂ ਸਪੋਰਟ ਹਿਮ, ਉਹਨਾਂ ਦਾ ਹੀ
2: ਸਹਿਯੋਗ ਦੇਵੋਗੇ? ਉੱਦਾਂ ਹੀ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਬਣਾ ਦਿਓ, ਕਿਹੜਾ ਸਾਰੇ ਖੁਸ਼ਕੀ ਚੱਕ ਦਾਂਗੇ, ਕਿਹੜੇ ਸਫਾਈ ਉਹ ਕਰ ਦਾਂਗੇ,
1: ਐਸੇ ਵੈਸੇ ਪ੍ਰਧਾਨ ਮੰਤਰੀ ਬੱਬੂ ਮਾਨ ਸਾਹਿਬ ਕਿਹੜੇ ਕੰਮ ਕਰਨਗੇ ਤਿੰਨ?
2: ਮੈਂ ਵੈਸੇ ਤਾਂ ਜਾਣੇ ਨੀ ਚਾਹੁੰਦਾ ਮੈਂ। ਦੇਖੋ ਤੁਸੀਂ ਕਿੰਨੇ ਪਿਆਰ ਸਤਿਕਾਰ ਨਾਲ ਗੱਲਾਂ ਕਰਦੇ ਹੋ, ਤੁਸੀਂ ਆਪਣੇ ਮਨ ਦੀਆਂ ਗੱਲਾਂ ਕਰੋ। ਮੈਂ ਕੱਲ ਨੂੰ ਕੋਈ ਸਿਆਸੀ ਬੰਦਾ ਬਣ ਗਿਆ ਤੁਸੀਂ ਇੰਨੀਆਂ ਗੱਲਾਂ ਕਰ ਪਾਓਗੇ?
1: ਬਿਲਕੁਲ।
2: ਮੈਂ ਤੁਹਾਨੂੰ ਪਹਿਲਾਂ ਕਹੂੰਗਾ ਓਏ ਮੇਰੀ ਪਾਰਟੀ ਬਾਰੇ ਨਾ ਯਾਰ ਬੋਲੀ ਕੁਛ ਵੀ, ਮੈਨੂੰ ਕੋਈ ਆਹ ਸਵਾਲ ਲੱਗ ਗਿਆ। ਹੁਣ ਤੁਸੀਂ ਖੁੱਲੇ ਆਇਆ, ਮੈਂ ਤੁਹਾਨੂੰ ਇਹਦਾ ਨੀ ਕਿਹਾ ਕੀ ਪੁੱਛਣਾ, ਤੁਸੀਂ ਆਪਣੇ ਮਨ ਦੀਆਂ ਗੱਲਾਂ ਕਰਦੇ ਹੋ। ਮੈਂ ਸਿਆਸਤ ਚੱਲ ਗਿਆ ਫਿਰ ਕਿੱਥੇ ਹੋਣੀਆਂ ਗੱਲਾਂ ਆਪਣੀਆਂ, ਫਿਰ ਮੈਂ ਗਪੌੜ ਛੱਡਣੇ ਵੱਡੇ ਵੱਡੇ। ਮੈਂ ਤਾਂ ਖਿਆਲਾਂ ਚ ਤੁਹਾਨੂੰ ਐਸਾ ਖੂਬਸੂਰਤ ਦੇਸ਼ ਬਣਾ ਦੂੰਗਾ ਵੀ ਤੁਸੀਂ ਕਹਿਣਾ ਵੀ ਅਸੀਂ ਤਾਂ ਛੱਡ ਕੇ ਆਉਣਾ ਉੱਥੇ।
1: ਵੈਸੇ ਖਿਆਲਾਂ ਚ ਤੁਸੀਂ ਬਹੁਤ ਸੋਹਣੀ ਇਮੈਜੀਨੇਸ਼ਨ ਬਣਾ ਦਿੰਦੇ ਹੋ। ਇੱਕ ਗੀਤ ਵੀ ਸੀਗਾ ਨਾ ਨੀ, ਮੈਂ ਪਾਣੀ ਵੀ ਛਿਣਕਾ ਦਿੱਤਾ,
2: ਇਹੀ ਸੁਣਾਉਣਾ ਕੱਲ ਨੂੰ ਤੈਨੂੰ ਪਹਿਲਾਂ।
1: ਬਸ ਠੀਕ ਆ। ਐਂਡ ਬਹੁਤ ਬਹੁਤ ਤੁਹਾਡਾ ਧੰਨਵਾਦ, ਸਮਾਂ ਜਾਸ ਨਹੀਂ ਦੇ ਰਿਹਾ, ਬਟ ਉਹ ਜਿਹੜੀ ਚੀਜ਼ ਨਹੀਂ ਹੁੰਦੀ ਜਦੋਂ ਤੁਸੀਂ ਸਟਾਰਟ ਕਰਦੇ ਹੋ ਤੇ ਤੇ ਪਿੱਛੋਂ ਨਾਲ ਹੀ ਬੈਂਡ ਸ਼ੁਰੂ ਹੋ ਜਾਂਦਾ, ਉਹ ਬੈਸਟ ਫੀਲਿੰਗ ਆ। ਜਾਂਦੇ ਜਾਂਦੇ ਮੈਂ ਦੱਸਦਾ ਕਿ ਪਿਛਲੇ ਸਾਲ ਜਦੋਂ ਤੁਹਾਡਾ ਸ਼ੋਅ ਸੀਗਾ, ਪਿਛਲੇ ਤੋਂ ਪਿਛਲੇ ਸਾਲ ਸ਼ਾਇਦ,
2: ਉਹ ਕਿਸਾਨੀ ਸਲੋਗਨ ਆ ਉਹ ਸਾਡਾ।
1: ਹਾਂਜੀ ਹਾਂ, ਮੈਂ ਮੀਡੀਆ 'ਚ ਕੰਮ ਕਰਦੇ ਨੂੰ ਕਿੰਨੇ ਸਾਲ ਹੋ ਗਏ, ਪਹਿਲੀ ਵਾਰ ਸੀਗਾ ਕਿ ਕਿਸੇ ਆਰਟਿਸਟ ਨੂੰ, ਮੈਂ ਕੁਰਸੀਆਂ 'ਤੇ ਵੀ ਨਹੀਂ ਬੈਠਾ, ਮੈਂ ਥੱਲੇ ਸਪੀਕਰਾਂ 'ਤੇ ਬੈਠਾ, ਇੱਦਾਂ ਵੇਖਣ ਡਿਆ ਹਾਂ, ਉਹ ਜਿਹੜਾ ਚਾਹ ਹੁੰਦਾ ਨਾ, ਉਹ ਚਾਹ ਤੁਹਾਨੂੰ ਜਦੋਂ ਬੰਦਾ ਗਾਉਣ ਡਿਆ ਹੁੰਦਾ।
2: ਦੇਖੋ ਤੁਸੀਂ ਮੈਨੂੰ ਪਹਿਲਾਂ ਸਵਾਲ ਕਰਿਆ ਸੀ, ਮੈਂ ਤਾਂ ਹੀ ਤੈਨੂੰ ਛੋਟੇ ਵੀ ਜਵਾਬ ਦੇ, ਤੁਸੀਂ ਕਿਹਾ ਵੀ ਤੁਸੀਂ ਕਮਰਸ਼ੀਅਲ, ਉੱਥੇ ਨੂੰ ਚਾਹ ਤਾਂ ਹੈ ਕਿਉਂਕਿ ਮੈਂ ਤੁਹਾਡੇ ਵਿੱਚੋਂ ਅਤੇ ਤੁਹਾਡੇ ਵਰਗਾ। ਜੇ ਮੈਂ ਬਾਕੀਆਂ ਕੋਲ ਡਰਾਮੇ ਕਰਨ ਲੱਗ ਜਾਵਾਂ ਵੀ ਸਟੇਜ 'ਤੇ ਸਤਿ ਸ਼੍ਰੀ ਅਕਾਲ ਭਾਅ ਜੀ, ਬਾਅਦ 'ਚੋਂ ਦੋ ਗਾਲਾਂ ਕੱਢ ਦੇਵਾਂ, ਫਿਰ ਤੁਸੀਂ ਮੈਨੂੰ ਨਾ ਇੱਦਾਂ ਗੱਲ ਕਰੋਗੇ, ਨਾ ਤੁਸੀਂ ਇੰਨੇ ਚਾਹ ਨਾਲ ਮੈਨੂੰ ਦੇਖੋਗੇ, ਅਤੇ ਮੈਂ ਉਦੋਂ ਤੱਕ ਹੀ ਗਾਉਣਾ ਚਾਹੁੰਦਾ ਜਦੋਂ ਤੱਕ ਤੁਸੀਂ ਚਾਹ ਨਾ ਦੇਖਣਾ, ਫਿਰ ਨਹੀਂ ਆਉਂਗੇ, ਅਸੀਂ ਆਪਣੇ ਖੇਤਾਂ 'ਚ ਗਾਵਾਂਗੇ।
1: ਐਂਡ ਆਖਰੀ, ਕਿਹਦਾ ਸ਼ੋਅ ਬੱਬੂ ਮਾਨ ਸਾਹਿਬ ਬਹਿ ਕੇ ਦੇਖਣਾ ਚਾਹੁੰਦੇ ਨੇ?
2: ਮੈਂ ਜਿਨ੍ਹਾਂ ਦਾ ਦੇਖਣਾ ਚਾਹੁੰਦਾ ਸੀ, ਮੇਰੇ ਵੱਡੇ ਵਡੇਰੇ ਜਿਹੜੇ ਸੀ ਉਹ ਆਪਣੇ ਉਹ ਹੈ ਨਹੀਂ, ਜਿੱਦਾਂ ਹੁਣ ਗੁਲਾਮ ਅਲੀ ਸਾਹਿਬ ਬਹੁਤ ਘੱਟ ਪਰਫੋਰਮ ਕਰਦੇ ਆ, ਉਹ ਉੱਧਰ ਰਹਿੰਦੇ ਆ। ਜਿਹੜਾ ਸਾਡੇ ਸਿਆਣੇ ਬੰਦਿਆਂ ਨੇ ਬੜੀ ਅਕਲ ਨਾਲ ਵੰਡਤਾ ਸਾਡਾ ਪੰਜਾਬ, ਜਿਹੜਾ ਕੀਮਤੀ ਹਿੱਸਾ, ਜਿਹੜੇ ਜਿਸ ਲਾਹੌਰ ਤਖ਼ਤ ਦੀਆਂ ਅਸੀਂ ਗੱਲਾਂ ਕਰਦੇ ਹਾਂ, ਜਿਹੜਾ ਉੱਥੇ ਰਹਿ ਗਿਆ। ਜਾਂ ਫਿਰ ਮੈਂ ਜਗਜੀਤ ਸਿੰਘ ਸਾਹਿਬ ਨੂੰ ਬਹੁਤ ਸੁਣਦਾ, ਉਹਨਾਂ ਨੂੰ ਵੀ ਦੇਖਿਆ ਇੱਕ ਵਾਰੀ, ਦੇਖਿਆ ਸੀ ਬਹੁਤ ਥੋੜ੍ਹਾ ਚਿਰ ਹੀ ਦੇਖ ਪਾਏ ਸੀ। ਇਹ ਜਿਹੜੇ ਸੂਖਮ ਗਾਇਕ ਆ ਜਿਹੜੇ ਉਹਨਾਂ ਉਹ ਉਹ ਜਿਹਨਾਂ ਦੀਆਂ ਆਵਾਜ਼ਾਂ ਬੜੀਆਂ ਪੁਖਤਾ ਸੀ, ਜਾਂ ਬੀਬੀ ਸੁਰਿੰਦਰ ਕੌਰ, ਮੈਂ ਵਿਹਲੇ ਟਾਈਮ ਸੁਣਦਾ ਇਹਨਾਂ ਦੀਆਂ ਗਜ਼ਲਾਂ, ਬਹੁਤ ਮੈਨੂੰ ਚੰਗੇ ਲੱਗਦੇ ਆ।
1: ਸੋ ਇੱਦਾਂ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਸੁਣਦੇ ਰਹੋ ਅਤੇ ਸਾਡੇ ਤੱਕ ਪਹੁੰਚਾਉਂਦੇ ਰਹੋ। ਬਹੁਤ ਬਹੁਤ ਤੁਹਾਡਾ ਧੰਨਵਾਦ, ਖੁਸ਼ ਰਹੋ, ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਵਾਂ 'ਚ ਰਹੋ ਜੀ।
2: ਆਨੰਦ,
1: ਤੁਸੀਂ ਵੀ ਸੁਣਦੇ ਰਹੋ ਜੀ ਰੇਡੀਓ, ਹਾਂਜੀ 1674 AM। ਸਤਿ ਸ਼੍ਰੀ ਅਕਾਲ।
3: ਕਣਕਾਂ ਦੇ ਓਲੇ ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ, ਕਾਲ 0390-8-6655 ਔਰ ਵਿਜ਼ਿਟ tireforce.com.au। ready set go Chadston Ford, Dandenong road te tuhanu udik reha hai, Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available, aao te apni navi Ford da test drive karo, business fleet lai gal karo, vehicle experts Tim Forbes ya Corey Nal, radio haanji de hawale nal pao 3 saal di free service, Chadston Ford, ready set Ford.
7: Attention travelers,
5: The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
9: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
9: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
4: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
2: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-93-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ

0: कभी तो हंसाए।
1: Ready, set, go! Chadston Ford, Dandenong Road ते तुहानो उड़ीक रहे हैं। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts Tim Forbes या Corey नाल, radio हांजी रे हवाले नाल पाओ, 10 साल दी free service। Chadston Ford, ready, set, Ford.
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
3: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.

0: ਕਹਿਣਾ ਕੀ ਚਾਹੁੰਦੇ ਆ?
1: ਪੈਗ ਨੀ ਸਸਤਾ ਪੀਤਾ ਦਿਲ ਦੇ ਰਾਜੇ ਨੇ,
0: ਪੀਤੀ ਤੇ ਮਹਿੰਗੀ ਪੀਤੀ ਹੈ,
1: ਹੋਣਾ ਵੀ ਏਦਾਂ ਹੀ ਚਾਹੀਦਾ,
0: ਇਹ ਵੀ ਹੈ ਨਾ, ਜਦੋਂ ਕੀਤੀ ਅੱਤ ਹੀ ਕੀਤੀ,
1: ਜਦੋਂ ਕਰੋ ਅੱਤ ਕਰੋ ਤੇ ਅੱਤ ਕਰਾਉਣ ਲਈ ਆ ਗਏ ਆ ਜੀ ਅਸੀਂ ਦੁਬਾਰਾ, ਮੈਂ ਕ੍ਰਿਸ਼ਨਾ ਮੇਰੇ ਨਾਲ ਬਲਕੀਰਤ ਬੋਇਜ਼ ਮੀਟ ਅਪ।

0: ਯਾਰ ਜੀ ਟੀ ਆਰ ਵੇਖ ਲਓ ਨਾ ਮੁਸਟੈਂਗ
1: ਹਾਏ
0: ਜੀ ਟੀ ਆਰ ਵਿੱਚ ਗੇੜੇ ਨੀ ਦੋਵੇਂ ਲਾਵਾਂਗੇ ਮੈਨੂੰ ਬਾਅਦ ਚ ਪਤਾ ਲੱਗਾ ਤੁਹਾਨੂੰ ਪਤਾ ਵੀ ਜੀ ਟੀ ਆਰ ਮੁਸਟੈਂਗ ਨੂੰ ਕਿਹਾ ਨੇ ਇੱਥੇ ਮੈਂ ਲੱਭਦਾ ਰਿਹਾ ਯਾਰ ਜੀ ਟੀ ਆਰ ਕਿਹਨੂੰ ਕਹਿਤਾ
1: ਆਈ ਗੈਸ ਜੀ ਟੀ ਆਰ ਇੱਕ ਟਾਈਪ ਆਫ ਮਾਡਲ ਵੀ ਹੁੰਦਾ ਪੋਰਸ਼ ਵੀ ਆਉਂਦੀ ਨਾ ਜੀ ਟੀ ਆਰ ਮੇਰੇ ਖਿਆਲ ਸਪੋਰਟਸ ਵਾਲੀਆਂ ਨੂੰ ਜੀ ਟੀ ਆਰ
0: ਹਾਂ ਜਿਹੜੀਆਂ ਨੀਵੀਆਂ ਹੁੰਦੀਆਂ
1: ਕੂਪ ਕਹਿ ਦਿੰਦੇ ਇਹਨਾਂ ਨੂੰ
0: ਕੂਪ ਸ਼ੇਪ ਯੈਸ ਕੂਪ ਵੀ ਨਹੀਂ ਕੂਪ ਦੀ ਵੀ ਥੋੜੀ ਹੋਰ ਸ਼ੇਪ ਹੁੰਦੀ ਹੈ ਇਹਨਾਂ ਦਾ ਜਿਹੜੇ ਪਿੱਛਾ ਆ ਨਾ ਬੈਕ ਸਾਈਡ ਉਹ ਥੋੜੀ ਲੰਮੀ ਹੁੰਦੀ ਕੂਪ ਦੀ ਨਿੱਕੀ ਹੋ ਜਾਂਦੀ
1: ਚਲੋ ਖੈਰ ਬਾਈ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਦੱਸ ਦਿਓ ਬਈ ਕਿ ਅਸੀਂ ਸਹੀ ਦੱਸਿਆ ਜੀ ਟੀ ਆਰ ਹੋਰ ਵੀ ਤਰ੍ਹਾਂ ਦੀਆਂ ਹੁੰਦੀਆਂ ਤੇ ਕਿਉਂ ਜੀ ਟੀ ਆਰ
0: ਸਿਆਣੇ ਨੇ ਦੱਸ
1: ਪਲੀਜ਼ ਹਾਂ ਸੋਸ਼ਲ ਮੀਡੀਆ ਤੇ ਕਦੇ ਵੀ ਉਹ ਜਿਹੜਾ ਆਪਣਾ ਲਾਈਵ ਸ਼ੋਅ ਨੀ ਹੁੰਦਾ ਸੀ ਉਹਦੇ ਉਹ ਚ ਮੈਸੇਜ ਭੇਜ ਦਿਓ ਕਰਨਾ ਚਾਹੀਦਾ ਵੈਸੇ ਜੋ ਵੀ ਸੁਣ ਰਿਹਾ ਨਾ ਰੇਡੀਓ ਫੈਮਿਲੀ ਤੋਂ ਇੱਕ ਵਾਰੀ ਪ੍ਰੈਂਕ ਕਰਨਾ ਚਾਹੀਦਾ
0: ਇਹਨਾਂ ਲੋਕਾਂ ਨੂੰ ਹੈਪਨਿੰਗ ਜੀ ਕਰੋ ਯਾਰ ਪਤਾ ਲੱਗੇ
1: ਗੱਲ ਕਰਦੇ ਪਏ ਕਿ
0: ਸਾਨੂੰ ਵੀ ਪਤਾ ਲੱਗੇ ਸਾਡਾ ਕਦੀ ਲਾਈਵ ਹੀ ਜਾਂਦਾ
1: ਸਾਨੂੰ
0: ਪਤਾ ਲੱਗਦਾ ਕਰ ਕਰਕੇ ਚਲ ਜਾਈਦਾ
1: ਹੋਰ
0: ਨਹੀਂ ਕਿਵੇਂ ਹੋ ਯਾਰ
1: ਠੀਕ ਠਾਕ
0: ਹਾਂਜੀ ਗੁੱਡ ਇਟਸ ਓਕੇ ਲਾਈਫ ਇਟਸ ਓਕੇ
1: ਹਾਊਜ਼ ਯੋਰ ਲਾਈਫ
0: ਇਟਸ ਲਾਈਫ ਇਜ਼ ਗੁੱਡ
1: ਨਾਈਸ ਬਿਊਟੀਫੁਲ ਯੂ ਇੰਜੋਯਿੰਗ ਯੋਰ ਲਾਈਫ
0: ਯਾ ਮਾਈ ਇਟ ਇਜ਼ ਮਾਈ ਓ ਯੂ ਆਲਵੇਜ਼ ਹੈਵ ਟੂ ਇੰਜੋਏ ਯੋਰ ਲਾਈਫ ਯੂ ਨੋ
1: ਲਾਈਫ ਇੰਜੋਏ ਕਰਨੀ ਬੜੀ ਜ਼ਰੂਰੀ ਹੈ
0: ਲਾਈਫ ਇਜ਼ ਆਲ ਅਬਾਊਟ ਇੰਜੋਏ ਇਫ ਯੂ ਡੋਨਟ ਇੰਜੋਏ ਯੂ ਡੋਨਟ ਇੰਜੋਏ ਬਿਕੋਜ਼ ਲਾਈਫ ਡੋਨਟ ਟੈਲ ਐਨੀਵਨ ਟੂ ਇੰਜੋਏ ਉਹ ਫਿਰ
1: ਫਾਇਦਾ ਨਹੀਂ ਜੀ ਇੰਜੋਇਮੈਂਟ ਫੁੱਲ ਹੋਣੀ ਚਾਹੀਦੀ ਹੈ ਜੋ ਕਰੋ ਉਹੀ ਨਾ ਅੱਤ ਤੱਕ ਚੱਕੋ ਮਤਲਬ ਕਿਸੇ ਨੂੰ ਤੰਗੀ ਦੁੱਖ ਤਕਲੀਫ ਇਨਕਨਵੀਨੀਅੰਸ ਲੋਸ ਆਫ ਕੰਫਰਟ
0: ਐਕਸੈਸ ਨਹੀਂ ਕਰਨਾ ਨਾ
1: ਕੋਈ ਇਦਾਂ ਦਾ ਕੁਛ ਨਾ ਹੋਵੇ ਆਪਣੀ ਮੌਜ ਚ ਰਹਿਣਾ ਚਾਹੀਦਾ ਤੇ ਬੰਦਾ ਮੌਜ ਚ ਰਹਿ ਵੀ
0: ਮੌਜ ਫਕੀਰਾਂ ਦੀ
1: ਫਕੀਰੀ ਮੌਜ ਹੋਵੇ ਜਾਂ ਫਿਰ ਦੂਸਰੇ ਤਸੀਰ ਦੀ ਮੌਜ ਹੋਵੇ ਮੌਜ ਹੁੰਦੀ ਯਾਰਾਂ ਦੋਸਤ
0: ਆਏ ਹੋਏ ਮਾਹੌਲ ਹੁੰਦਾ ਹੈ
1: ਮਾਹੌਲ ਬਣਦਾ
0: ਸਰਕਲ ਦੇ ਨਾਲ ਉਹ ਯਾਰਾਂ ਦੋਸਤਾਂ ਤੋਂ ਚੇਤਾ ਆਇਆ ਤੁਹਾਨੂੰ ਪਤਾ ਅਸੀਂ ਜਦੋਂ ਪੜ੍ਹਦੇ ਹੁੰਦੇ ਹਨਾ ਤੇ ਪੜ੍ਹਦੇ ਤੇ ਚਲੋ ਹੁਣ ਵੀ ਆ ਕੁਛ ਨਾ ਕੁਛ ਪੜ੍ਹਦੇ ਹੀ ਰਹੀਦਾ ਵਾ
1: ਗੁੱਡ ਵੈਰੀ
0: ਫੋਨ ਦੇ ਉੱਤੇ ਕਿਉਂਕਿ ਲੱਗੇ ਰਹੀਦਾ ਤੇ ਕੁਛ ਨਾ ਕੁਛ ਪੜ੍ਹਿਆ ਹੀ ਜਾਂਦਾ
1: ਅੱਜ ਕੱਲ੍ਹ ਸਗੋਂ ਜ਼ਿਆਦਾ ਪੜ੍ਹਦੇ
0: ਮਤਲਬ ਪ੍ਰੋਫੈਸ਼ਨਲੀ ਪੜ੍ਹਦੇ ਕਹਿ ਲਓ ਤੁਸੀਂ ਹੁਣ ਤੇ ਅਨਪ੍ਰੋਫੈਸ਼ਨਲੀ ਪੜ੍ਹੀਦਾ ਵਾ ਵੀ ਚਲੋ ਉਦੋਂ ਕਹਿ ਲਓ ਕਿ ਮਜਬੂਰੀ ਲਈ ਪੜ੍ਹਦੇ ਹਾਂ ਜਦੋਂ
1: ਜੀ
0: ਉਦੋਂ ਇਹ ਹੀ ਆ ਕਿ ਸਾਡੀ ਨਾ ਕੰਪਨੀ ਬਣ ਜਾਂਦੀ ਹੁੰਦੀ ਸੀ ਕਿ ਜਿੱਦਾਂ ਕਈ ਸਰਕਲ ਵਰਡ ਯੂਜ਼ ਕਰ ਲੈਂਦੇ ਆ ਕਈ ਕਹਿ ਦਿੰਦੇ ਆ ਵੀ ਯਾਰ ਦੋਸਤ
1: ਯਾਰਾਂ ਦਾ ਕੱਟ
0: ਯਾਰ ਬੇਲੀ ਹਾਂ ਮਤਲਬ ਕੋਈ ਕੋਈ ਕਹਿ ਦਿੰਦਾ ਵੀ ਸਾਡਾ ਆਪਣਾ ਹੋਰ ਕੀ ਕਹਿੰਦੇ ਯਾਰ ਇਹਨੂੰ ਇੰਗਲਿਸ਼ ਦੇ ਵਿੱਚ
1: ਹਾਂ ਮਤਲਬ ਫਰੈਂਡ ਸਰਕਲ ਹੋ ਗਿਆ ਸੰਗਤ ਹੋ ਗਈ
0: ਫਰੈਂਡਸ ਕਹਿ ਲਓ ਹਨਾ
1: ਯਾਰੀ ਦੋਸਤੀ
0: ਸਾਡੇ ਕਹਿੰਦੇ ਹੁੰਦੇ ਸੀ ਕੰਪਨੀ
1: ਕੰਪਨੀ
0: ਵੀ ਆਹ ਕੰਪਨੀ ਵੀ ਨਹੀਂ ਕੰਪਨੀ ਤੇ ਹੁਣ ਪਤਾ ਲੱਗਾ ਕੰਪਨੀ ਕੰਪਨੀ ਪੰਜਾਬੀ ਵਾਲੀ ਕੰਪਨੀ
1: ਬਿਲਕੁਲ
0: ਤੇ ਉਹਦੇ ਤੇਰੀ ਕੰਪਨੀ ਬੜੀ ਮਾੜੀ ਹਨਾ ਜਾਂ ਤੇਰੀ ਕੰਪਨੀ ਵਧੀਆ ਹੀ ਤੇਰੇ ਚ ਪੜ੍ਹੇ ਲਿਖੇ ਯਾਰ ਚੰਗੀ ਕੰਪਨੀ ਤੇ ਉਹ ਕੰਪਨੀ ਉਦੋਂ ਇਹ ਨੀ ਸੀ ਪਤਾ ਵੀ ਕੰਪਨੀ ਜਾ ਕੇ ਤੇ ਕੰਪਨੀ ਇੱਕ ਆਰਗੇਨਾਈਜੇਸ਼ਨ ਨੂੰ ਵੀ ਕਹਿੰਦੇ ਆ ਉਹ ਹੁਣ ਪਤਾ ਲੱਗਾ ਵੀ ਯਾਰ ਕੰਪਨੀ
1: ਉਲਟ ਬੰਦੇ ਨੂੰ ਇਹੀ ਹੁੰਦਾ ਕਿ ਯਾਰ ਇਹ ਕਿਉਂ ਕਹੀ ਜਾਂਦੇ ਪਏ ਕੰਪਨੀ ਬਾਰੇ ਸਾਨੂੰ
0: ਹਾਂ ਵੀ ਸਾਡੀ ਤੇ ਕੰਪਨੀਆਂ ਲਿਖ
1: ਸਾਡੀ ਕੰਪਨੀਆਂ ਨੇ ਮਸਲੇ ਤੇ ਪੜਨਾ ਹੈ ਭਰਾਵਾ
0: ਸਾਡੇ ਕੋਲ ਤੇ ਏਸੀਐਨ ਹੈਗਾ ਹੀ ਨਹੀਂ ਹਾਲੇ ਸਾਡੀ ਕੰਪਨੀ ਕਿੱਥੋਂ ਖੁੱਲ ਜੂਗੀ
1: ਸਾਡੀ ਕੰਪਨੀ ਕਿੱਦਾਂ
0: ਤੇ ਉਹੀ ਸਮੇਂ ਦੇ ਨਾਲ ਜਿਹੜੀਆਂ ਚੀਜ਼ਾਂ ਮੈਨੇ ਚੇਂਜ ਹੋਈ ਜਾਂਦੇ ਚਲੋ ਪਰ ਉਦੋਂ ਕੰਪਨੀ ਹੀ ਕੰਪਨੀ ਕਿਉਂ ਹੀ ਕਿਉਂਕਿ ਸਾਡਾ ਨਾ ਇੱਕ ਯਾਰ ਹੀ ਉਹ ਹੁਣ ਅਮਰੀਕਾ ਆ
1: ਓਕੇ
0: ਉਹਦਾ ਨਾ ਬੜਾ ਮਤਲਬ ਵਧੀਆ ਜਜ਼ਬਾ ਹੁੰਦਾ ਸੀ ਹਾਸੇ ਠੱਠੇ ਵਾਲਾ ਤੇ ਉਹਨੇ ਕਹਿਣਾ ਜਦੋਂ ਵੀ ਕੋਈ ਮੰਨ ਲਓ ਕੋਈ ਗਲਤ ਕੰਮ ਹੋ ਜਾਣਾ ਨਾ ਗਲਤ ਕੰਮ ਤੇ ਕੀ ਗਲਤੀ ਹੋ ਜਾਣੀ ਭਾਵੇਂ ਨਿੱਕੀ ਮੋਟੀ ਕੋਈ ਵੀ ਤੇ ਉਹਨੇ ਕਹਿਣਾ ਯਾਰ ਤੇਰੀ ਕੰਪਨੀ ਬੈਡ ਆ ਕਹਿਣਾ ਬੈਡ ਕੰਪਨੀ ਤੇ ਉਹਨੇ ਨਾ ਇੱਕ ਜਿੱਦਾਂ ਸਾਡੇ ਟੋਲੇ ਦਾ ਨਾਂ ਹੀ ਇਹ ਪਾਤਾ ਸੀ ਵੀ ਬੈਡ ਕੰਪਨੀ
1: ਬੈਡ ਕੰਪਨੀ
0: ਉਹਨੇ ਕਹਿਣਾ ਤੁਸੀਂ ਬੈਡ ਕੰਪਨੀ ਜੇ ਹੈ ਨਾ
1: ਬੀਸੀ ਬੋਇਸ
0: ਉਹ ਬੜਾ ਮਸ਼ਹੂਰ ਜਿਹਾ ਹੋ ਗਿਆ ਵੀ ਬੈਡ ਕੰਪਨੀ ਬੈਡ ਕੰਪਨੀ
1: ਈਗਲ ਗੈਂਗ
0: ਮਤਲਬ ਐਵੇਂ ਹੀ ਨਜਾਇਜ਼ ਸੀਗੇ ਮਤਲਬ ਕੀ ਗੁੱਡ ਬੈਡ ਦਾ ਤੇ ਚੰਗੀ ਤਰ੍ਹਾਂ ਪਤਾ ਵੀ ਨਹੀਂ ਮਤਲਬ ਐਵੇਂ ਬੈਡ ਕੰਪਨੀ ਜਾਂ ਟੋਲਾ ਤੇ ਉਦੋਂ ਦਾ ਸਾਡੇ ਕੰਪਨੀ ਚੱਲਦੇ ਆ ਅਸੀਂ ਕੰਪਨੀਆਂ ਹੀ ਕਹਿੰਦੇ ਆ ਤੇ ਉਹ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਨਾ ਉਹ ਕੰਪਨੀ ਤੇ ਕਰਨੀ ਆ
1: ਕੀ ਕਿੱਦਾਂ ਦੀ ਸੰਗਤ ਹੋਣੀ ਚਾਹੀਦੀ ਹੈ ਮੇਰੀ
0: ਬਸ ਹੁਣ ਇਹ ਨਾ ਸਮਝ ਲਿਓ ਵੀ ਕੰਪਨੀ 'ਚ ਫਰਕ ਪਤਾ ਲੱਗ ਗਿਆ ਨਾ ਵੀ ਕਿਹੜੀ
1: ਨਹੀਂ ਮੈਂ ਸਮਝ ਗਿਆ ਜੀ
0: ਤੁਸੀਂ ਇਹ ਦੀ ਕੰਪਨੀ ਨਾ ਸਮਝ ਲਿਓ
1: ਨਹੀਂ ਤੁਸੀਂ ਘੈਂਟ ਹੋ ਭਾਈ ਤੁਸੀਂ ਜੋ ਕਹਿਤਾ ਉਹ ਸਹੀ ਹੈ ਸਿਰ ਮੱਥੇ ਮੇਰਾ ਛੋਟੇ
0: ਸਹੀ ਕਰ ਦਈਏ ਤੂੰ ਜੋ ਕਹਿ ਜੇ ਨਹੀਂ ਵੀ ਸਹੀ ਸਹੀ ਕਰ ਦੇਣਾ
1: ਮੈਂ ਕਰ ਦੂੰਗਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਹਾਂ ਸਿਮਿਲਰ ਕੇਸ ਤਾਂ ਮੇਰੇ ਨਾਲ ਵੀ ਹੈ
0: ਤੁਹਾਡੀ ਕੰਪਨੀ ਗੁੱਡ ਸੀ ਕਿ ਬੈਡ ਵੈ?
1: ਕੰਪਨੀ ਵੈਸੇ ਤਾਂ ਮੈਡਮ ਆਕੀਆਂ ਹੀ ਰਹਿੰਦੀਆਂ ਸੀ, ਕਿਉਂ ਸੈਕਸ਼ਨ ਸੀ ਸੀ ਸਾਡੀ ਕਲਾਸ ਚ ਏਕਾ ਬਹੁਤ ਸੀ। ਦੂਸਰੇ ਪਾਸੇ ਕਿ ਇਹਨਾਂ ਦਾ ਤਾਂ ਕੋਈ ਹਾਲ ਨੀ, ਸਾਡਾ ਸਾਰੀ ਕਲਾਸ ਦਾ ਹੀ ਕੋਈ ਹਾਲ ਨੀ ਸੀਗਾ। ਕਲਾਸ ਚ ਸਿਰਫ ਚੁਣ ਕੇ ਬੇਚਾਰੀਆਂ 8 ਜਾਂ 9 ਕੁੜੀਆਂ ਸੀਗੀਆਂ, ਤੇ ਬਾਕੀ ਸਾਰੇ ਆਪਾਂ ਕੁਛ 28-29 ਮੁੰਡੇ ਸੀਗੇ, ਤੇ ਸਾਰਿਆਂ ਦਾ ਬਹੁਤ ਪ੍ਰੇਮ,
0: ਬੜਾ ਫਰਕ ਹੀ,
1: ਐਂਡ ਸਾਰਿਆਂ ਬਹੁਤ ਪ੍ਰੇਮ ਪਿਆਰ। ਤੇ ਪਰ ਇਹ ਹੈ ਉਹ ਹਰ ਕੋਈ ਆਪਣੇ ਲੈਵਲ ਦਾ ਕਰੈਕਟਰ ਹੁੰਦਾ ਸੀਗਾ, ਹੈ ਨਾ, ਕਿ ਇੱਕ ਕਦੀ ਕਲਾਸ 'ਚ ਅੰਦਰ ਬਾਅਦ 'ਚੋਂ ਆਉਂਦਾ ਸੀ, ਪਹਿਲਾਂ ਸਰ ਬਾਹਰ ਕੱਢਦਾ ਸੀ ਕਿ ਤੇਰੀ ਤਾਂ ਸ਼ਕਲ ਹੀ ਨਹੀਂ ਦੇਖਣੀ, ਤੂੰ ਬਾਹਰ ਖੜਾ ਹੋ। ਪਰ ਆਈ ਗੈਟ ਯੂਅਰ ਪੁਆਇੰਟ, ਜੋ ਤੂੰ ਕਹਿੰਦਾ ਪਿਆ ਕਿ ਅਲਟੀਮੇਟਲੀ ਉਹਦੇ ਅੰਦਰ ਵੀ ਤੁਹਾਡੇ ਛੋਟੇ ਛੋਟੇ ਜਿਹੇ ਗੁੱਟ ਬਣੇ ਹੁੰਦੇ, ਅਲਟੀਮੇਟਲੀ ਯੂ ਫਾਈਂਡ ਯੋਰ ਪੀਪਲ,
0: ਹੈ ਨਾ। ਹਾਂ, ਮਤਲਬ ਆਪਾਂ ਅੱਜ ਗੱਲਬਾਤ ਇਹੀ ਕਰ ਰਹੀ ਹਾਂ ਕਿ ਜਦੋਂ ਆਪਾਂ ਮੰਨ ਲਓ ਜਿਹੜੇ ਪੀਪਲ ਦੀ ਆਪਾਂ ਗੱਲ ਕਰ ਰਹੇ ਹਾਂ, ਨਾ ਕਿ ਪੀਪਲਸ ਨਾ ਕਹਿਣ ਆਪਾਂ ਕਿਤੇ ਕਹਿ ਦਈਏ, ਕਿਉਂਕਿ ਪਹਿਲਾਂ ਪੀਪਲ ਚ ਕਹਿ ਦਈਦਾ ਹੀ ਭਰਾਵਾ,
1: ਇਹ ਵੀ ਬੜੀ
0: ਇਹ ਵੀ ਬੜੀ ਪ੍ਰੋਬਲਮ ਇੱਕ ਥੋੜਾ ਹੀ ਆ
1: ਰਿਹਾ। ਇਸ਼ੂ ਦਾ ਇਸ਼ੂ ਇਜ਼ ਵਿਦ ਇੰਗਲਿਸ਼ ਲੈਂਗੁਏਜ, ਕਿਉਂਕਿ ਅੰਗਰੇਜ਼ੀ ਲੈਂਗੁਏਜ ਦਾ ਕੋਈ ਸਿੱਧਾ ਸਿਧਾਂਤ ਨਹੀਂ ਚੱਲਦਾ। ਆਪਣੀ ਇੱਛਾ ਨਾਲ ਸਾਇਲੈਂਟ ਵਰਡ, ਹੈ ਨਾ, ਆਪਣੀ ਇੱਛਾ ਨਾਲ ਇੱਥੇ ਸੱਸਾ ਹੀ ਲੱਗਣੇ ਆ ਤੇ ਇੱਥੇ ਨਹੀਂ ਲੱਗਣੇ,
0: ਜੱਡ ਨੂੰ ਜੀ ਬਣਾਤਾ,
1: ਹੈ ਨਾ। ਹਾਂ, ਹਾਂ, ਇਹਨਾਂ ਦੀ ਪ੍ਰੋਬਲਮ
0: ਜੀ ਤੇ ਆਲਰੇਡੀ ਹੈਗੀ ਆ, ਜੱਡ ਨੂੰ ਜੀ ਬਣਾਉਣ ਦੀ ਕੀ ਲੋੜ ਹੈ?
1: ਉਹੀ ਨਾ ਮਨ, ਹੁਣ ਸੀ ਸੀ ਨੇ ਕੱਕੇ ਦੀ ਆਵਾਜ਼ ਵੀ ਦੇਣੀ ਹੈ, ਸੀ ਨੇ ਚੱਚੇ ਦੀ ਆਵਾਜ਼ ਵੀ ਦੇਣੀ, ਸੀ ਨੇ ਸੱਸੇ ਦੀ ਆਵਾਜ਼ ਵੀ ਦੇਣੀ, ਹੈ ਨਾ। ਉਹ ਫਿਰ ਇਹ ਇਹਨਾਂ ਦੀ ਪ੍ਰੋਬਲਮ ਹੈ, ਸਾਡੀ ਪ੍ਰੋਬਲਮ ਨਹੀਂ ਹੈ ਬਈ। ਇਹ ਨਹੀਂ ਸਿੱਖ ਪਾਏ ਪੰਜਾਬੀ ਜਾਂ ਹਿੰਦੀ ਜਾਂ ਫਿਰ ਕੋਈ ਵੀ ਇੱਦਾਂ ਦੀ ਭਾਸ਼ਾ ਜਿਹ 'ਚ ਮਾਤਰਾ ਹੋਵੇ, ਹੈ ਨਾ। ਸਾਊਥ ਇੰਡੀਅਨ ਭਾਸ਼ਾ ਬਾਰੇ ਮੈਨੂੰ ਬਹੁਤ ਨੌਲੇਜ ਨਹੀਂ, ਪਰ ਜੇ ਤੁਸੀਂ ਇਨਫੈਕਟ ਫਾਰਸੀ ਲਿਪੀ ਅਤੇ ਉਰਦੂ ਦੀ ਲਿਪੀ ਵੀ ਜਿਹੜੀ ਹੈ, ਜੇ ਤੁਸੀਂ ਉਹ ਵੀ ਚੰਗੇ ਤਰੀਕੇ ਪੜ੍ਹੀ ਹੋਵੇ ਨਾ, ਤਾਂ ਉਹਦੇ ਅੰਦਰ ਵੀ ਉਹੀ ਹੈ ਕਿ ਜੋ ਲਿਖਿਆ ਉਹੀ, ਜੇ ਤੁਹਾਨੂੰ ਵਰਡ ਪਤਾ, ਜੇ ਤੁਹਾਨੂੰ ਐਲਫਾਬੈਟ ਆਉਂਦਾ ਜੋ ਪੜ੍ਹਿਆ ਤੁਸੀਂ ਪੜ੍ਹ ਸਕਦੇ ਹੋ। ਇੰਗਲਿਸ਼ ਇਹ ਕਿਸ ਤਰ੍ਹਾਂ ਦਾ ਕਿ ਯੂ ਡੋਂਟ ਨੋ ਹਾਊ ਟੂ, ਖਾਸ ਕਰ ਜਿਹੜੇ ਨਾਮ ਆਪਾਂ ਬੋਲਦੇ ਹਾਂ ਜਦੋਂ, ਤਾਂ
0: ਮਤਲਬ ਵੈਸੇ ਜਿੰਨੀ ਸੌਖੀ ਆ ਦੂਜੀਆਂ ਲੈਂਗੁਏਜ ਲੱਗਦੀਆਂ ਵੀ ਬਹੁਤ ਜ਼ਿਆਦਾ ਹਾਰਡ ਆ, ਅਤੇ ਉਹਦੇ ਕੰਪੈਟੀਟਿਵ ਵੀ ਲੱਗਦਾ ਵਾ ਕਿ ਜਿਹੜੀ ਇੰਗਲਿਸ਼ ਆ ਉਹ ਈਜ਼ੀ ਅੰਡਰਸਟੈਂਡਿੰਗਲੀ, ਪਰ ਜਦੋਂ ਤੁਸੀਂ ਕਰਨ ਜਾਓ ਉਹਨੂੰ ਕਰੋ ਵੇਖੋ ਕਰਕੇ, ਫਿਰ ਉਹ ਦੋਵਾਂ ਚ ਡਿਫਰੈਂਸ ਆ, ਫਿਰ ਉਹ ਜ਼ਿਆਦੀਆਂ ਸੌਖੀਆਂ ਸਗੋਂ ਅੰਡਰਸਟੈਂਡ ਹੋ ਜਾਣੀਆਂ, ਇਹਨੂੰ ਥੋੜਾ ਜਿਹਾ ਟਾਈਮ ਲੱਗਣਾ।
1: ਉਦਾਂ ਕਹਿੰਦੇ ਗੱਲ ਥੋੜੀ ਡਿਰੇਲ ਹੋ ਗਈ, ਪਰ ਚਲੋ ਇੱਕ ਛੋਟਾ ਜਿਹਾ ਫੈਕਟ ਵੀ ਦੱਸ ਦਿੰਦੇ ਜਾਂਦੇ, ਸੋਰੀ ਸੋਰੀ ਸੋਰੀ। ਸਭ ਤੋਂ ਜ਼ਿਆਦਾ ਐਲਫਾਬੈਟ ਵਾਈਜ਼ ਸਭ ਤੋਂ ਔਖੀ ਭਾਸ਼ਾ ਪਤਾ ਕਿਹੜੀ ਹੈ? ਚਾਈਨੀਜ਼। ਜਿਸ ਤਰ੍ਹਾਂ ਆਪਣੀ ਕਿ ਇੰਗਲਿਸ਼ 'ਚ ਜਿਸ ਤਰ੍ਹਾਂ 26 ਐਲਫਾਬੈਟ ਆ ਨਾ, ਆਪਾਂ ਬਾਕੀ ਭਾਸ਼ਾ ਦੀ ਗੱਲ ਨਹੀਂ ਕਰਦੇ, 26 ਆ, ਇਹਦਾ ਅੰਦਰ 4000 ਆ। ਜਿਹੜੀ ਸੰਗਤ ਹੈ, ਜਿਹੜਾ ਫਰੈਂਡ ਸਰਕਲ ਹੈ, ਤੁਸੀਂ ਵੀ ਜੇ ਗੱਲਬਾਤ ਸੁਣਦੇ ਪਏ ਹੋ ਤੁਸੀਂ ਯਾਦ ਕਰੋਗੇ, ਇੱਕ ਤਾਂ ਨਾ ਮੇਰੇ ਹਿਸਾਬ ਨਾਲ ਇਹ ਵੀ ਹੈ ਕਿ ਜੋ ਅਸੀਂ ਖੁਦ ਹੁੰਦੇ ਨਾ ਪਰਸਨੈਲਿਟੀ ਵਾਈਜ਼, ਉਹ ਸਾਡੇ ਗਰੁੱਪ 'ਚ ਮਿਰਰ ਹੋ ਜਾਂਦਾ, ਉਹ ਦਿਸ ਜਾਂਦਾ ਕਿ ਸਕੂਲ ਤੁਹਾਡੀ ਪਰਸਨੈਲਿਟੀ ਥੋੜ੍ਹੀ ਗਰੋ ਹੋ ਰਹੀ ਹੈ। ਸਕੂਲ ਟਾਈਮ 'ਚ ਮੇਰੇ ਖਿਆਲ ਨਾਲ ਹਰ ਬੰਦਾ ਥੋੜ੍ਹਾ ਅਗਰੈਸਿਵ ਹੁੰਦਾ ਹੀ ਹੈ ਨਾ, ਖਾਸ ਕਰ ਜਦੋਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਵਾਲੀ ਜਿਹੜੀ ਏਜ ਹੈ, ਹਰ ਕਿਸੇ ਦੇ ਅੰਦਰ ਥੋੜ੍ਹੀ ਜਿਹੀ ਕ੍ਰਾਂਤੀ ਹੁੰਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ,
0: ਕਿਉਂਕਿ ਉਮਰ ਦਾ ਹੈ ਨਾ ਫਰਕ,
1: ਉਮਰ
0: ਦੇ ਹਿਸਾਬ ਨਾਲ ਤੁਹਾਡੇ ਜਿਹੜੇ ਉਹ ਕੀ ਹੁੰਦੇ ਅੰਦਰ, ਉਹ ਯਾਰ ਇੰਗਲਿਸ਼ 'ਚ ਉਹਨਾਂ ਨੂੰ ਕੀ ਕਹਿੰਦੇ ਆ,
1: ਕੀ ਹੁੰਦੇ ਆ, ਹਾਰਮੋਨਸ,
0: ਹੱਦ ਹੋ ਗਈ ਯਾਰ,
1: ਬੋਨਸ, ਮਸਲ,
0: ਇਹ ਜਿੱਦਾਂ ਜਿੱਦਾਂ ਚੇਂਜ ਹੁੰਦੇ ਰਹਿੰਦੇ ਉਦਾਂ ਉਦਾਂ
1: ਉਦਾਂ ਉਦਾਂ। ਫਿਰ ਜਦੋਂ ਬੰਦਾ ਥੋੜਾ ਕਾਲਜ ਆ ਜਾਂਦਾ, ਤੇ ਉੱਪਰੋਂ ਜੇ ਕਾਲਜ ਹੋਵੇ ਕੋਵੈਜ, ਹੈਨਾ, ਫਿਰ ਐਵਰੀਬਡੀ ਵਾਂਟਸ ਕਿ ਯਾਰ ਥੋੜਾ ਸਰਕਲ ਨਾ ਹੁਣ ਡਿਵਰਸ ਜਿਹਾ ਹੋਵੇ, ਹੈਨਾ, 2-4 ਬੀਬੀਆਂ ਵੀ ਹੋਣ ਸਰਕਲ ਦੇ ਅੰਦਰ, ਕਿ ਇੱਕ ਤਾਂ ਚਲੋ ਜੋ ਮਾਇੰਡ 'ਚ ਆਉਂਦਾ ਸਾਰਿਆਂ ਦੇ ਪਹਿਲੇ ਹੀ ਆ ਮੇਰੇ ਕਹਿੰਦੇ, ਉਹ ਤਾਂ ਹੈ ਹੀ ਆ, ਕਈ ਇੱਕ ਇਹ ਵੀ ਹੁੰਦਾ ਕਿ ਯਾਰ ਪਰਸਨੈਲਿਟੀ ਡਿਵੈਲਪਮੈਂਟ ਵੀ ਹੁੰਦੀ ਕਿ ਮਤਲਬ ਜਾਨਵਰ ਥੋੜ੍ਹੀ ਦੂਸਰਾ ਜੈਂਡਰ
0: ਦੀ ਅਕਲਾਉਂਦੀ ਆ, ਰਹਿਣ ਸਹਿਣ ਦੀ ਅਕਲਾਉਂਦੀ ਆ।
1: ਸਾਡੇ ਕਾ ਸਮਾਜ 'ਚ ਬੜੀ ਪ੍ਰੋਬਲਮ ਹੋਈ ਨਾ ਕਿ ਔਰਤ ਨੂੰ ਇੱਕ, ਜਿਸ ਤਰ੍ਹਾਂ ਬੰਦਾ ਜ਼ੂ 'ਚ ਦੇਖਦਾ ਨਾ ਸ਼ੇਰ ਕੀ ਹਾਏ ਕੀ ਕਰਨਾ, ਔਰਤ ਵੀ ਇਸ ਤਰ੍ਹਾਂ ਹੀ ਬਣਾ ਕੇ ਰੱਖੀ, ਜਦਕਿ ਸਮਝੋ ਜਿਨ੍ਹਾਂ ਦੇ ਥੋੜ੍ਹੇ ਗੁੱਡ ਫਰੈਂਡਲੀ ਰਿਲੇਸ਼ਨ ਰਹੇ ਹੋਣਗੇ, ਹੁਣ ਆਪਾਂ ਬਾਹਰਲੇ ਮੁਲਕਾਂ 'ਚ ਆ ਗਈਆਂ, ਵੀ ਵਰਕ ਵਿਦ ਵਿਮੈਨ, ਹੈ ਨਾ, ਐਂਡ ਚਲੋ ਸਾਡੇ ਫਿਰ ਵੀ ਇੱਕ ਤਰ੍ਹਾਂ ਦੇ ਸੰਸਕਾਰ ਨੇ, ਆਪਾਂ ਫਿਰ ਵੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਰਿਲੇਸ਼ਨ ਦੇ ਅੰਦਰ ਢਾਲ ਦਿੰਦੇ ਹਾਂ, ਹੈ ਨਾ, ਕਿ ਉਹਨੂੰ ਫਿਰ ਕੋਈ ਵੀ ਤੁਹਾਡੇ ਤੋਂ ਵੱਡਾ ਦੀਦੀ ਹੋ ਗਈ, ਭੈਣ ਜੀ ਹੋ ਗਈ, ਹੈ ਨਾ, ਉਸ ਤਰੀਕੇ
0: ਦੇ ਬਹਾਨੇ ਵਾਹਵਾ ਬਣਾ ਲੈਂਦੇ,
1: ਮਾਰਾਂ ਤੇਰੇ ਮੁੱਕੇ। ਖੈਰ ਗੱਲ ਹੈ ਕਿ ਫਿਰ ਨਾ ਤੁਸੀਂ ਜਦੋਂ ਕਾਲਜ ਵਗੈਰਾ ਆ ਜਾਂਦੇ ਹੋ, ਤੁਸੀਂ ਥੋੜੇ ਮੈਲੋ ਡਾਊਨ ਹੋ ਜਾਂਦੇ ਹੋ, ਤੁਹਾਡਾ ਸਰਕਲ ਫਿਰ ਉਸ ਹਿਸਾਬ ਨਾਲ ਡਾਈਵਰਸੀਫਾਈ ਹੁੰਦਾ। ਫਿਰ ਜਦੋਂ ਤੁਸੀਂ ਕੰਮ 'ਚ ਪੈ ਗਏ, ਉਹ ਤੁਹਾਡੇ 'ਤੇ, ਉਹ ਮੈਨੂੰ ਫੀਲ ਹੁੰਦਾ ਉਹ ਤੁਹਾਡੇ 'ਤੇ ਥੋਪਿਆ ਹੋਇਆ ਸਰਕਲ ਹੁੰਦਾ। ਬਹੁਤ ਘੱਟ ਲੋਕ ਨੇ ਜੋ ਇੰਨੇ ਕੁ ਕਹਿ ਸਕਦੇ ਹੋ ਖੁਸ਼ਕਿਸਮਤ ਨੇ ਕਿ ਉਹਨਾਂ ਦਾ ਆਫਿਸ ਦਾ ਕਲਚਰ ਜਾਂ ਉਹਨਾਂ ਦੇ ਕੰਮ ਦਾ ਕਲਚਰ ਉਹਨਾਂ ਨੂੰ ਬੰਦੇ ਇੰਨੇ ਵਧੀਆ ਮਿਲੇ ਹੋਏ ਕਿ ਉਹ ਦੇ ਕਹਿਣ ਹਨਾ ਗੋ ਆਊਟ ਵਿਦ ਦੇਮ
0: ਕਹਿਣ ਨੂੰ ਨਾ
1: ਉਧਾਰ ਇੱਕ ਕੰਮ
0: ਖਾਸ ਕਰ ਇੱਧਰ ਜਿਹੜਾ ਇੱਥੇ ਆ ਨਾ ਖਾਸ ਕਰਕੇ ਜਿਹੜਾ ਪੰਜਾਬੀਆਂ ਦਾ ਕੰਮ ਆ ਗੋਰਿਆਂ ਦਾ ਨਹੀਂ ਆ ਉਹਦੇ ਵਿੱਚ ਤੇ ਹਰ ਕੋਈ ਇੱਦਾਂ ਕਹਿੰਦਾ ਵੀ ਸਾਡੇ ਇੱਥੇ ਫੈਮਿਲੀ ਵਾਲਾ ਹਿਸਾਬ ਕਿਤਾਬ ਆ ਵੀ ਅਸੀਂ ਫੈਮਿਲੀ ਆ ਅਸੀਂ ਇੱਕ ਆਰਗੇਨਾਈਜੇਸ਼ਨ ਵਾਂਗੂ ਕੰਮ ਨਹੀਂ ਕਰਦੇ ਅਸੀਂ ਫੈਮਿਲੀ ਵਾਂਗੂ ਕਰਦੇ ਪਰ ਅਸਲੀਅਤ ਇਹ ਆ ਕਿ ਉਹ ਸਿਰਫ ਕਹਿਣ ਦੀਆਂ ਹੀ ਗੱਲਾਂ
1: ਕਹਿੰਦੀਆਂ ਗੱਲਾਂ
0: ਕਿਉਂਕਿ ਆਰਗੇਨਾਈਜੇਸ਼ਨ ਇੱਕ ਆਰਗੇਨਾਈਜੇਸ਼ਨ ਆ ਕੰਮ ਕਰਨਾ ਮਤਲਬ ਕੰਮ ਕਰਨਾ ਫੈਮਿਲੀ ਮਤਲਬ ਫੈਮਿਲੀ ਜਿਹੜਾ ਉਹ 100% ਕੰਪਲੀਟਲੀ ਕਰ ਹੀ ਨਹੀਂ ਸਕਦੇ ਜੋ ਮਰਜ਼ੀ ਹੋ
1: ਮੈਨੂੰ ਤਾਂ ਅੱਵਲ ਇਹ ਲੱਗਦਾ ਕਿ ਇਹ ਏਦਾਂ ਦੀ ਚੀਜ਼ ਕਹਿਣੀ ਹੀ ਨਹੀਂ ਚਾਹੀਦੀ
0: ਹਾਂ
1: ਮਤਲਬ ਅਗੇਨ ਉਹੀ ਵਾਲੀ ਗੱਲ ਕਿ ਜੋ ਗੋਰਿਆਂ ਦੇ ਕਲਚਰ ਆਪਾਂ ਕਹਿ ਲਈਏ ਵਰਕ ਪਲੇਸ ਇਜ਼ ਵਰਕ ਪਲੇਸ ਉਹ ਕੀ ਹੁੰਦਾ ਜਦੋਂ ਮੈਨੂੰ ਪਤਾ ਨਾ ਤੂੰ ਮੇਰਾ ਕੁਲੀਗ ਹੈ ਮੈਂ ਤੇਰਾ ਕੁਲੀਗ ਹੈ ਅਸੀਂ ਜ਼ਿਆਦਾ ਬੈਟਰ ਵਰਤਦੇ ਹਾਂ ਇੱਕ ਦੂਜੇ ਨਾਲ ਅਸੀਂ ਕਿਤੇ ਬਾਹਰ ਵੀ ਮਿਲਦੇ ਹਾਂ ਜ਼ਿਆਦਾ ਬੈਟਰ ਵਰਤਦੇ ਹਾਂ ਪਰ ਜਦੋਂ ਆਪਾਂ ਕਿਸੇ ਨੂੰ ਜਚਾ ਦਈਏ ਨਾ ਕਿ ਨਹੀਂ ਤੂੰ ਤਾਂ ਭਰਾ ਹੈ ਤੂੰ ਤਾਂ ਇਹ
0: ਈਜ਼ੀ ਜ਼ਿਆਦਾ ਹੋ ਜਾਂਦਾ ਨਾ ਫਿਰ
1: ਬੰਦਾ ਇੱਕ ਤਾਂ ਈਜ਼ੀ ਹੋ ਜਾਂਦੇ ਹੋ ਫਿਰ ਇੱਕ ਦੂਸਰੇ ਨੂੰ ਕੰਮ ਕਹਿਣ ਨੂੰ ਥੋੜਾ ਔਖਾ ਲੱਗਦਾ ਫਿਰ ਜਦੋਂ ਆਫਿਸ ਪੋਲੀਟਿਕਸ ਹੋਵੇ ਫਿਰ ਉਹ ਪਤਾ ਲੱਗੇ ਯਾਰ ਆਹ ਮੈਨੂੰ ਤਾਂ ਆ ਕੇ ਭਾਜੀ ਭਾਜੀ ਕਰਦਾ ਮਗਰੋਂ ਮੇਰੀ ਕਰਦਾ ਚੁਗਲੀ
0: ਹਨਾ ਉਹ ਮੰਨ ਲਓ ਕਿਸੇ ਨਾਲ ਲਾ ਕੇ ਨੀ ਖਾਂਦੇ
1: ਹਾਂ
0: ਓਦਾਂ ਹੀ ਹੈ ਹੀ ਨੀ ਓਦਾਂ ਪਿਆਰ ਹੀ ਨੀ ਹੈਗਾ ਕਿਸੇ ਨਾਲ
1: ਸੋ ਮਾਹੌਲ ਜਿਹਾ ਖਰਾਬ ਕਰਦਾ
0: ਇੱਦਾਂ ਹੀ ਨਾਲੇ ਜਿਹੜੀਆਂ ਚਲੋ ਆਪਾਂ ਫਿਰ ਗੱਲ ਕਿਸੇ ਹੋਰ ਪਾਸੇ ਨਿਕਲ ਜਾਂਦੀ ਆ
1: ਪਰ ਸਾਡੇ ਨਾਲ ਪ੍ਰੋਬਲਮ ਬੜੀ ਆ ਯਾਰ
0: ਤੁਸੀਂ ਇਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਵੀ ਗੱਲ ਹੋਰ ਪਾਸੇ ਨਿਕਲ ਗਈ ਜਿਹੜੇ ਪਾਸੇ ਵੀ ਨਿਕਲੀ ਆ ਤੁਸੀਂ ਉਹ ਪਾਸਾ ਸੋਚਣਾ ਆ ਤੇ ਰਿਲੇਟ ਕਰਨਾ ਬਸ ਕਿਉਂਕਿ ਚੀਜ਼ਾਂ ਵੇਖੋ ਇਹ ਆਪਾਂ ਕੋਈ ਇਦਾਂ ਦਾ ਤੇ ਹੈ ਨਹੀਂ ਆ ਵੀ ਆਹ ਗੱਲ ਕਰਨੀ ਜਾਂ ਉਹ ਗੱਲ ਕਰਨੀ ਆਪਾਂ ਇੱਕ ਹਾਂ ਟੋਪਿਕ ਜ਼ਰੂਰ ਰੱਖੀਦਾ
1: ਨਹੀਂ ਨਾਲੇ ਸਾਡੀ ਗੱਲ ਹੈ ਨਾ ਉਹ ਬੀਜ ਦੀ ਤਰ੍ਹਾਂ ਉਹ ਫੁੱਟ ਕੇ ਬਾਹਰ ਨਿਕਲਦੀਆਂ ਨਾ ਗੱਲਾਂ ਚੋਂ ਗੱਲ
0: ਵੇਖੋ ਹੁਣ ਉਹਦੇ ਕਿਸੇ ਵੇਲੇ ਬੀਜ ਇੱਧਰ ਨੂੰ ਹੋ ਸਕਦਾ ਫਿਰ ਉਹਨੂੰ ਆਪਾਂ ਬੰਨ ਕੇ ਸਿੱਧਾ ਕਰਨਾ ਹੁੰਦਾ ਕਿਸੇ ਵੇਲੇ ਹੁਣ ਬੂਟਾ ਜਦੋਂ ਮੰਨ ਲਓ ਵੱਡਾ ਹੁੰਦਾ ਵਾ ਤੇ ਉਹ ਜ਼ਰੂਰੀ ਨਹੀਂ ਵੀ ਸਟ੍ਰੇਟ ਹੀ ਹੋਵੇ
1: ਸਟ੍ਰੇਟ ਹੀ ਹੋਵੇ
0: ਉਹ
1: ਹੌਲੀ ਹੌਲੀ ਟਾਹਣੀਆਂ ਨਿਕਲਣੀਆਂ ਸਭ ਹੋਣਾ ਸੋ ਸਾਡੀ ਗੱਲਾਂ
0: ਬਾਤ ਇਹ ਪਾਸੇ ਟਾਹਣੀ ਵੱਡੀ ਭਾਰੀ ਹੋ ਸਕਦੀ ਆ ਉਹ ਟਾਹਣੀ ਹਲਕੀ ਵੀ ਕਰਨੀ ਪੈ ਸਕਦੀ ਆ ਉਹਨੂੰ ਡੰਡੇ ਨਾਲ
1: ਸਾਡੀਆਂ ਗੱਲਾਂ ਜਿਵੇਂ ਗੁਲਾਬ ਦਾ ਬੂਟਾ
0: ਹਾਂ ਮੈਂ ਵੇਲ ਨਾ ਕਹਿ ਦਿਓ ਕਿਤੇ
1: ਨਹੀਂ ਨਹੀਂ ਠੀਕ
0: ਕੱਦੂ ਦੀ ਵੇਲ ਜਿਹੜੀ ਪਤਾ ਹੀ ਨੀ ਕਹਿਣ ਨੂੰ ਚੜ ਜਾਣੀ ਜਾਣੂ ਡੰਡਾ ਬੰਨ ਕੇ ਲੈ ਜਾਓ ਉਹਨੂੰ ਚੜ ਜਾਣੀ ਅੱਜ ਤੇ ਗੱਲ ਜਿਹੜੀ ਫਿਰ ਆਪਾਂ ਕੰਪਨੀ ਤੇ ਲੈ ਕੇ ਆਉਂਦੇ ਹਾਂ ਮੈਨੂੰ ਲੱਗਦਾ ਜਦੋਂ ਸਕੂਲ ਦੇ ਵਿੱਚ ਆਪਣੀਆਂ ਚਲੋ ਵੈਸੇ ਜਿਨ੍ਹਾਂ ਦੇ ਸਕੂਲ ਦੇ ਯਾਰ ਨੇ ਅੱਜ ਤੱਕ ਨਾਲ ਨੇ ਉਹ ਕਹਿੰਦੇ ਨੇ ਕਿ ਲੱਕੀ ਨੇ ਬੰਦੇ ਵੱਡੇ ਹੋ ਕੇ ਜਿੰਨੀਆਂ ਯਾਰੀਆਂ ਕਹਿੰਦੇ ਨੇ ਕਿ ਬੰਦੇ ਦੀ ਜਿਹੜੀ
1: ਸ਼ੁਕਰ
0: ਕਿੱਦਾਂ ਦਾ ਵਾ ਬੰਦਾ ਇਹ ਚੀਜ਼ ਪਛਾਣਨੀ ਹੋਵੇ ਤੇ ਤੁਸੀਂ ਇਹ ਵੇਖ ਲਓ ਵੀ ਉਹਦੇ ਯਾਰ ਕਿੰਨੇ ਪੁਰਾਣੇ ਨੇ ਜਾਂ ਉਹਦੀਆਂ ਯਾਰੀਆਂ ਜਿਹੜੀਆਂ ਨੇ ਉਹ ਕਦੋਂ ਦੀਆਂ ਲੱਗੀਆਂ ਨੇ ਤੇ ਅੱਜ ਤੱਕ ਨਿਭਰੀਆਂ ਨੇ ਤੇ ਬੜੇ ਬੜੇ ਵਧੀਆ ਨਿਭਰੀਆਂ ਨੇ
1: ਬਿਲਕੁਲ ਠੀਕ
0: ਜਦੋਂ ਤੁਸੀਂ ਸਕੂਲ ਦੇ ਵਿੱਚ ਹੁੰਦੇ ਹੋ ਨਾ ਮੈਨੂੰ ਲੱਗਦਾ ਜੇ ਹੁਣ ਮੈਂ ਪੜ੍ਹਨ ਵਾਲਾ ਬੱਚਾ ਫੋਰ ਐਗਜ਼ਾਮਪਲ ਵੈਸੇ ਝੂਠ ਆ ਇਹ ਗੱਲ ਪਰ ਮੰਨ ਲਓ ਮੰਨਣ ਚ ਕੀ
1: ਮੰਨਣ ਚ ਕੀ
0: ਮੰਨ ਲਓ ਉਦੋਂ ਮੈਂ ਕੀ ਵੇਖਣਾ ਵਾ ਕਿ ਯਾਰ ਜਿਹੜਾ ਮੈਂ ਦੋਸਤ ਬਣਾਉਣਾ ਵਾ ਉਹ ਵੀ ਪੜ੍ਹਦਾ ਹੋਵੇ ਕਿਉਂ ਕਿਉਂਕਿ ਜੇ ਮੈਂ ਪੜ੍ਹਾਈ ਦੀਆਂ ਗੱਲਾਂ ਕਰਨੀਆਂ ਨੇ ਤੇ ਮੈਨੂੰ ਬੰਦਾ ਵੀ ਅੱਗੋਂ ਉਹ ਚਾਹੀਦਾ ਵਾ ਵੀ ਜਿਹੜੀਆਂ ਪੜ੍ਹਾਈ ਦੀਆਂ ਗੱਲਾਂ ਮੇਰੀਆਂ ਸਮਝੇ ਤੇ ਅੱਗੋਂ ਮੈਨੂੰ ਦੱਸੇ ਵੀ ਕਿ ਕੋਈ ਨਾ ਕੁਛ ਮੈਨੂੰ ਵੀ ਪਤਾ ਲੱਗੇ ਵੀ ਹਾਂ ਯਾਰ ਵੀ ਮੈਂ ਜੋ ਕਰਨ ਡਿਆ ਜਾਂ ਮੈਂ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਅਗਲੇ ਕੋ ਹੈਗਾ ਆ ਉਹ ਮੈਨੂੰ ਸਹੀ ਦੱਸੂਗਾ ਜੇ ਮੰਨ ਲਓ ਮੈਨੂੰ ਮੈਂ ਕਿਤੇ ਅੜ ਗਿਆ ਵਾ ਮੈਂ ਪੁੱਛਣਾ ਹੀ ਪੜ੍ਹਾਈ ਬਾਰੇ ਆ ਤੇ ਮੈਨੂੰ ਦੱਸ ਵੀ ਕੌਣ ਸਕਦਾ ਉਹੀ
1: ਜਿਹੜਾ ਖੁਦ ਪੜ੍ਹ ਰਿਹਾ ਆਪ ਨੂੰ 10 ਚੀਜ਼ਾਂ ਪਤਾ ਤਾਂ ਹੀ 4 ਦੱਸੂਗਾ
0: ਜਿਹਨੇ ਖੁਦ ਨੇ ਸੁਣਿਆ ਵਾ ਕਲਾਸ ਦੇ ਵਿੱਚ ਕੀ ਮੈਡਮ ਨੇ ਕਿਹਾ ਉਹੀ ਦੱਸੂਗਾ ਹੁਣ ਜਿਹਨੇ ਮੰਨ ਲਓ ਸੁਣਿਆ ਹੀ ਨਹੀਂ ਕੁਝ ਕਲਾਸ ਦੇ ਵਿੱਚ ਕੀ ਚੱਲਦਾ ਰਿਹਾ ਸਾਰੀ ਦਿਹਾੜੀ ਕੀ ਹੋ ਗਿਆ ਉਹ ਮੈਨੂੰ ਕੀ ਦੱਸ ਦੂਗਾ ਉਹਨੂੰ ਤੇ ਇਹੋ ਹੀ ਨਹੀਂ ਪਤਾ ਹੋਣਾ ਵੀ ਕਿਹਦੇ ਬਾਰੇ ਗੱਲ ਚੱਲਦੀ
1: ਇਹਦੇ ਅੰਦਰ ਇੱਕ ਮੇਨ ਗੱਲ ਇਹ ਹੋ ਜਾਂਦੀ ਹੈ ਹਨਾ ਅਗੇਨ ਦੋਸਤੀ ਯਾਰੀ ਇਹ ਇਕੱਲਾ ਇੱਦਾਂ ਦਾ ਰਿਸ਼ਤਾ ਹੁੰਦਾ ਜਿਹੜਾ ਅਸੀਂ ਆਪ ਚੁਣਦੇ ਹਾਂ ਬਾਕੀ ਸਾਰੇ ਸਾਡੇ
0: ਬਾਕੀ ਸਾਰੇ ਬਣੇ ਬਣੇ
1: ਜਦੋਂ ਆਪਾਂ ਸਾਨੂੰ ਅਸੀਂ ਡਿਸਕਵਰ ਕਰਦੇ
0: ਹਾਂ ਭਰਾ ਭੈਣ ਦਾ ਬਣਿਆ ਹੁੰਦਾ ਜਾਂ ਇੱਕ ਹੋਰ ਆਪਸ਼ਨ ਹੈਗੀ ਹੈ ਕਿ ਤੁਸੀਂ ਯਾਰ ਦੋਸਤ ਤੇ ਵਾਈਫ
1: ਹਾਂ ਵਾਈਫ ਵੀ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਉਹ ਵੀ ਐਬਸੋਲੂਟਲੀ ਰਾਈਟ
0: ਯਾਰ ਵਾਈਫ ਦਾ ਤੁਸੀਂ ਕਿਤੇ ਇਨਕਲੂਡ ਹੀ ਨਹੀਂ ਨਾ ਕਰਦੇ
1: ਸੌਰੀ
0: ਮੈਨੂੰ ਲੱਗਦਾ ਭਾਬੀ ਨੂੰ ਫੋਨ ਕਰਨਾ ਪੈਣਾ ਜੋ ਤੋਂ ਬਾਅਦ ਸਿੱਧਾ
1: ਨਹੀਂ ਨਹੀਂ
0: ਕਹਿਣਾ ਪੈਣਾ
1: ਉਹ ਯਾਰ ਮੈਂ ਬਚਪਨ ਦੇ ਹਿਸਾਬ ਨਾਲ ਕਹਿ ਰਿਹਾ ਯਾਰ ਬੰਦਾ ਅਡਲਟ ਹੋ ਕੇ ਵਿਆਹ ਕਰਾਉਂਦਾ ਤੂੰ ਕਲੇਸ਼ ਪਵਾ ਮੇਰੇ ਪੱਲੇ ਹੈ ਗੱਲ ਇਹ ਨਹੀਂ ਆ ਗੱਲ ਇਹ ਆ ਕਿ ਬਹੁਤ ਜ਼ਰੂਰੀ ਹੈ ਮੇਨ ਪੁਆਇੰਟ ਜਿਹੜਾ ਹੁੰਦਾ ਨਾ ਸਰਕਲ ਦਾ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਇੱਕ ਬੰਦੇ ਯੈਸ ਮੈਨ ਨਹੀਂ ਹੋਣੇ ਚਾਹੀਦੇ ਕਿ ਤੁਸੀਂ ਕੁਛ ਵੀ ਕਰ ਰਹੇ ਹੋ ਤੁਹਾਨੂੰ ਕਹਿੰਦਾ ਯਾਰ ਤੂੰ ਸਹੀ ਕਰਦਾ ਯਾਰ ਤੂੰ ਬੈਸਟ ਹੈ ਵੈਰੀ ਗੁੱਡ ਪਤਾ ਲੱਗਦਾ ਮੁੜ ਕੇ ਹਨਾ ਜਾਂ ਤਾਂ ਬੰਦੇ ਨੂੰ ਝਿਜਕ ਹੁੰਦੀ ਹੈ ਕਿ ਜਾਂ ਫਿਰ ਕਿ ਇਹਨੂੰ ਕਵਾਂ ਕਿ ਨਾ ਕਰ ਜਾਂ ਦੂਸਰੇ ਪਾਸੇ ਹੁੰਦਾ ਬੰਦਾ ਕਹਿੰਦਾ ਬੋਦਰ ਹੀ ਨਹੀਂ ਕਰਦਾ ਠੀਕ ਹੈ ਕਰਦਾ ਕਰੀ ਜਾਵੇ ਤੇ ਸਭ ਤੋਂ ਮਾੜਾ ਹੁੰਦਾ ਮੌਜੂ ਲੈਣਾ ਕਿ ਲੈ ਵੇ ਇਹ ਕਰੇ ਅਸੀਂ ਫਿਰ ਹੱਸਾਂਗੇ ਮੇਰੇ ਹਿਸਾਬ ਨਾਲ ਇੱਕ ਯੈਸ ਮੈਨ ਨਹੀਂ ਹੋਣਾ ਚਾਹੀਦਾ ਬੰਦਾ ਦੂਜਾ ਤੁਹਾਡੇ ਹਿਤੈਸ਼ੀ ਹੋਣੇ ਚਾਹੀਦੇ ਆ ਤੁਹਾਡੇ ਯਾਰ ਦੋਸਤ ਤੁਹਾਡਾ ਸਰਕਲ ਦੇ ਸ਼ੁੱਡ ਬੀ ਥਿੰਕਿੰਗ ਗੁੱਡ ਅਬਾਊਟ ਯੂ ਐਂਡ ਵਾਈਸ ਵਰਸਾ ਜੇ ਤੁਸੀਂ ਵੀ ਮਤਲਬ ਇਹ ਦੋਨੋਂ ਚੀਜ਼ਾਂ ਤੁਹਾਡੇ ਅੰਦਰ ਵੀ ਹੈ ਨਾ ਉਸ ਹਿਸਾਬ ਦੀ ਹੋਣੀਆਂ ਚਾਹੀਦੀਆਂ ਕਿ ਜੇ ਤੁਸੀਂ ਵੀ ਯੈਸ ਮੈਨ ਨਹੀਂ ਹੋਣੇ ਚਾਹੀਦੇ ਹੋ ਆਪਣੇ ਗਾਂਹ ਕਿਸੇ ਦੋਸਤ ਵਾਸਤੇ ਹੈ ਨਾ ਅਤੇ ਤੁਸੀਂ ਵੀ ਹਿਤੈਸ਼ੀ ਹੀ ਹੋਣੇ ਚਾਹੀਦੇ ਹੋ ਤੁਹਾਡੇ ਮਾਇੰਡ 'ਚ ਇਹੀ ਹੋਣਾ ਚਾਹੀਦਾ ਕਿ ਯਾਰ ਜੋ ਮੈਂ ਸਲਾਹ ਦੇਵਾਂ ਜੋ ਮੈਂ ਜਿਸ ਤਰ੍ਹਾਂ ਦੀ ਵੀ ਹੈਲਪ ਕਰਾਂ ਆਪਣੇ ਵੱਲੋਂ ਜਿੰਨੀ ਕੁ ਮੇਰੀ ਸਮਰੱਥਾ ਉਹਦੇ ਆਸੇ ਪਾਸੇ ਮੈਂ ਇਹਦੀ ਹੈਲਪ ਕਰ ਦੇਵਾਂ।
0: ਵੇਖੋ ਜਦੋਂ ਤੁਸੀਂ ਸਕੂਲ ਲਾਈਫ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਪਿੱਛੇ ਚੱਲ ਜਾਂਦੇ ਕਿਉਂਕਿ ਉਦੋਂ ਹੀ ਸਿਲਸਿਲਾ ਹੀ ਸ਼ੁਰੂ ਹੁੰਦਾ ਸਿਲਸਿਲਾ ਹੁੰਦਾ ਸਾਰਾ ਉਹੀ ਇੱਕ ਥਾਂ ਆ ਜਿੱਥੋਂ ਕਿ ਇਹ ਸ਼ੁਰੂਆਤ ਹੁੰਦੀ ਹੈ ਦੋਸਤੀ ਦੀ। ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਜਿਹਦੇ ਨਾਲ ਤੁਹਾਡੀ ਮਾੜੀ ਜਿਹੀ ਵਾਈਬ ਮੈਚ ਕਰਦੀ ਆ ਤੁਸੀਂ ਉਹਦੇ ਨਾਲ ਹੈਲੋ ਹਾਏ ਗੱਲਬਾਤ ਵਧਾ ਲੈਂਦੇ ਹੋ, ਮੰਨ ਲਓ ਕਲਾਸ ਦੇ ਵਿੱਚ ਨਾਲ ਬਹਿਣਾ ਸ਼ੁਰੂ ਕਰ ਦਿੰਦੇ ਹੋ ਜਾਂ ਰਿਸੈਸ ਟਾਈਮ ਇਕੱਠੇ ਥੱਲੇ ਜਾਣਾ ਥੱਲੇ ਮਾੜਾ ਮੋਟਾ ਖੇਡਣਾ ਕੰਟੀਨ ਜਾਣਾ ਜਾਂ ਮੰਨ ਲਓ ਬੁੱਕ ਸ਼ੋਪ ਦੇ ਉੱਤੇ ਕੋਈ ਪੈਨ ਪੈਨਸਲ ਲੈਣ ਜਾਣੀ ਕੁਝ ਵੀ ਮਾੜਾ ਮੋਟਾ ਇੱਦਾਂ ਦਾ ਕਰਨਾ ਤੇ ਤੁਸੀਂ ਉਹਨੂੰ ਨਾਲ ਲੈ ਕੇ ਜਾਣਾ ਜਾਂ ਉਹਨੂੰ ਕਹਿਣਾ ਕਿ ਆ ਜਾ ਥੱਲੇ ਹਨਾ ਜਾਂ ਮਾੜੀ ਮੋਟੀ ਗੱਲ ਸ਼ੁਰੂ ਕਰਨੀ
1: ਬਾਥਰੂਮ ਕਿੱਥੇ
0: ਹਾਂ ਯਾਰ ਵੇਖ
1: ਮਾਣ ਨਹੀਂ ਹੁੰਦਾ ਭਰਾਵਾਂ
0: ਨੂੰ ਮੈਂ ਨਹੀਂ ਇਹ ਮੈਂ ਤੁਹਾਡੀ ਨਹੀਂ ਛੱਡੀ ਇਹ ਗੱਲ
1: ਦੇਖਿਆ ਬਾਥਰੂਮ ਵਾਲੀ ਮੈਨੂੰ ਦੱਸਦਾ ਪਏ ਮੈਂ ਕਿ ਇਹ ਬੋਲਿਆ ਨਹੀਂ ਤੇ ਕਹਿਣਾ ਚਾਹੁੰਦਾ ਸੀ ਪਰ ਇਹ ਹੁੰਦਾ
0: ਕਿ ਮੈਂ ਯਾਰ ਥੋੜਾ ਅਵੋਇਡ ਕਰਦਾ ਮੈਂ ਸਿਆਣਾ ਬਣ ਡਿਆ ਹੁਣ
1: ਹਨੇ ਨੂੰ ਪਰ ਇਹ ਤੇਰੀ ਕਿੰਨੀ ਸੱਚੀ ਗੱਲ ਹੈ ਹਨਾ ਬਣੀ ਬੰਦਾ ਖਾਸ ਕਰ ਸਕੂਲ ਕਾਲਜ ਚ ਤੁਸੀਂ ਐਵੇਂ ਉੱਠ ਪੈਂਦੇ
0: ਹਾਂ
1: ਐਵੇਂ ਚੱਲ ਜਾਂਦੇ ਹਨਾ ਸ਼ਾਮ ਨੂੰ ਤੁਸੀਂ ਫ੍ਰੀ ਬੈਠੇ ਹੋ ਤੇ ਯਾਰ ਦੋਸਤ ਦਾ ਫੋਨ ਆ ਗਿਆ ਉਹਨੇ ਆਪਣੇ ਘਰ ਦਾ ਸਮਾਨ ਸਮੂਨ ਲੈਣ ਜਾਣਾ ਉਹਨੇ ਪਹਿਲੇ ਤੁਹਾਨੂੰ ਚੱਕਣਾ ਨਾ ਉਹਨੇ ਭਾਵੇਂ ਪੁੱਠਾ ਰਸਤਾ ਪੈਂਦਾ ਹੋਵੇ ਪਹਿਲੇ ਉੱਧਰ ਆਏਗਾ ਫੇਰ ਜਾਊਗਾ
0: ਉਹ ਭਾਵੇਂ ਈਸਟ ਤੋਂ ਪਹਿਲਾਂ ਵੈਸਟ ਤੋਂ ਤੁਹਾਨੂੰ ਚੋਕੇ ਤੇ ਜਾਣਾ ਈਸਟ ਚ ਹੀ ਹੋਵੇ
1: ਘਰੇ ਉਹਦੇ ਪਰਾਉਣੇ ਆਏ ਹੋਣ ਕੀ ਚੀਜ਼ ਚਾਹ ਪੱਤੀ ਮੁੱਕੀ ਹੈ ਚਾਹ ਬਣਾਉਣੀ ਹੈ ਆਰਾਮ ਨਾਲ ਆਊਗਾ ਪਹਿਲੇ ਹਨਾ ਫਿਰ ਪੁੱਛੋ ਹਾਂ ਕੀ ਮਾਹੌਲ ਚਾਲ ਹੈ ਫਿਰ ਆਪਾਂ ਚ ਗੱਲ ਹੋਊਗੀ ਤੂੰ ਚਲਾਏਗਾ ਕਿ ਮੈਂ ਚਲਾਵਾਂ
0: ਫਿਰ ਅਗਲਾ ਕਹੂ ਨਹੀਂ ਨਹੀਂ ਮੈਂ ਚਲਾਉਂਦਾ
1: ਮੈਂ ਚਲਾਉਂਗਾ ਚੱਲ ਬਹਿ ਜਾ ਫਿਰ ਆਰਾਮ ਨਾਲ ਹੌਲੀ ਹੌਲੀ ਮੱਠੇ ਮੱਠੇ ਆ ਜ਼ਿਗ-ਜ਼ੈਗ ਕਰਕੇ ਸਕੂਟਰ ਬਾਈਕ ਜੋ ਵੀ ਆ ਪਹੁੰਚਣਾ
0: ਰਾਜ ਕੁਛ ਹੋ ਵੀ ਸਕਦਾ ਵਾ 15 ਮਿੰਟ ਉੱਥੇ ਵੀ
1: ਰਾਜ ਵੀ ਹੋ ਸਕਦਾ ਯਾਰ ਆ ਮਾੜੇ ਇਧਰੋਂ ਚੱਲਦੇ ਆ ਇਧਰੋਂ ਥੋੜੀ ਬੈਟਰ ਹੁੰਦੀ ਹੈ ਰੋਡ
0: ਜਾਂ ਉੱਥੇ ਇਹ ਵੀ ਨਹੀਂ ਕਿ ਪਤਾ ਕੋਈ ਚੀਜ਼ ਹੀ ਵੇਖਣੀ ਪੈ ਜੇ ਰਾਜ
1: ਯਾਰ
0: ਇਧਰ ਦੀ ਲੰਘਣ ਨੇ
1: ਬਿਲਕੁਲ ਬਿਲਕੁਲ ਹਾਂਜੀ ਨਹੀਂ ਨਹੀਂ ਜ਼ਰੂਰੀ ਹਾਂਜੀ ਹਾਂਜੀ ਕੋਈ ਵੀ ਚੀਜ਼ ਹੋ ਜਾਂਦੀ ਫਿਰ ਉੱਥੇ ਜਦੋਂ ਪਹੁੰਚ ਗਏ ਹਨਾ ਉਸ ਦੁਕਾਨ ਤੇ ਹੁਣ ਲੈਣੀ ਸਿਰਫ ਚਾਹ ਪੱਤੀ ਹੈ ਪਰ ਹੁਣ ਦੋ ਮੁੰਡੇ ਜਾਂ ਤਿੰਨ ਮੁੰਡੇ ਹਨਾ ਟ੍ਰਿਪਲੀ ਚਲੋ ਮਾਰਨੀ ਨਹੀਂ ਚਾਹੀਦੀ ਟ੍ਰਿਪਲੀ ਪਰ ਚਲੋ ਖੈਰ ਜਿੰਨੇ
0: ਸੋਰੀ ਤੁਹਾਡੀ ਗੱਲ ਵਿੱਚ ਕੱਟਣ ਡਿਆ ਮੈਨੂੰ ਗੱਲ ਯਾਦ ਆ ਗਈ ਇੱਕ ਤੁਹਾਡੀ ਵਰਗਾ ਇੱਕ ਮੇਰਾ ਵੀਰ ਭਰਾ ਸੀ ਤੇ ਉਹ ਵੀ ਬਾਵਾ ਚਿਰ ਦਾ ਆਸਟ੍ਰੇਲੀਆ ਆ ਮੈਨੂੰ ਗੱਲ ਪਤਾ ਕਿੱਥੋਂ ਚੇਤਾ ਆਈ ਆ ਜਿਹੜਾ ਵੀ ਜਾਂਦੇ ਜਾਂਦੇ ਕਿਤੇ ਰਾਹ ਚ ਗੇੜਾ ਮਾਰ ਕੇ ਜਾਣ ਤੋਂ ਉਹ ਜਦੋਂ ਹੁਣ ਇੰਡੀਆ ਗਿਆ 5 ਸਾਲਾਂ ਬਾਅਦ ਗਿਆ ਹੋਣਾ ਤੇ ਉਹ ਸਭ ਤੋਂ ਪਹਿਲਾਂ ਕਿੱਥੇ ਗਿਆ ਹੋਊਗਾ ਦੱਸੋ ਏਅਰਪੋਰਟ ਤੋਂ ਉਤਰ ਕੇ ਸਿੱਧਾ
1: ਯਾਰ ਦੋਸਤ ਦੇ ਘਰ ਆਪਣੇ ਕਿਸੇ
0: ਦੂਜਾ ਗੈਸ
1: ਬੰਦਾ ਘਰ ਹੀ ਜਾਂਦਾ ਵੈਸੇ ਮੱਥਾ ਮੁੱਥਾ ਟੇਕਣ ਚਲ ਗਿਆ ਮੰਦਰ ਗੁਰਦੁਆਰੇ ਜਿਹੜੀ ਵੀ ਹਨਾ
0: ਮੱਥਾ ਹੀ ਟੇਕਣਾ ਕਹਿ ਲਓ ਪਰ ਮੱਥਾ ਪਤਾ ਕਿਤੇ
1: ਹੁਣ ਜੀ ਅਸੀਂ ਚਾਹ ਪੱਤੀ ਲੈਣ ਲਈ ਜੇ ਪਹੁੰਚ ਗਏ ਉਹ ਅੰਕਲ ਜੀ ਦੀ ਦੁਕਾਨ ਤੇ ਹੁਣ ਦੇਖੋ ਕੱਲਾ ਬੰਦਾ ਜਾਂਦਾ ਅੰਕਲ ਆ ਚਾਹ ਪੱਤੀ ਕਿਹੜੀ ਆ ਵਾਲੀ ਜੀ ਹਾਂ ਲਿੱਤੇ ਪੈਸੇ ਦਿੱਤੇ ਆ ਗਏ ਪਰ ਹੁਣ ਦੋ ਕੁ ਯਾਰ ਦੋਸਤ ਗਏ ਹੋਏ ਨਾ ਅੰਕਲ ਕੰਮ ਕਾਰ ਕਿੱਦਾਂ ਠੀਕ ਹੈ ਮੁੰਡਾ ਤੁਹਾਡਾ ਕਿਸ ਤਰ੍ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਗਰਮੀ ਬਹੁਤ ਹੋਈ ਪਈ ਹੈ ਨਾ ਉਹ ਵੀ ਕਹਿ ਰਿਹਾ ਕਿ ਖੇੜਾ ਛੱਡੋ ਮੇਰਾ ਜਾਓ ਐਵੇਂ ਬਿਨਾਂ ਗੱਲੋਂ ਸਿਰ ਖਪਾਈ ਕਰੀ ਜਾਣੀ ਅੰਕਲ ਨਾਲ ਅੰਕਲ ਵਿਚਾਰਾ ਸੋਚ ਰਿਹਾ ਕਿ
0: ਅੰਕਲ ਆ ਟੋਫੀਆਂ ਨਵੀਆਂ ਰੱਖ ਲਈਆਂ
1: ਨਵੀਆਂ ਰੱਖ ਲਈਆਂ ਨਾਲ ਇੱਕ ਦੂਜੇ ਨੇ ਨਾ ਕੱਢ ਚੱਕ ਲੈਣਾ ਉਹ ਵਾਲਾ ਕੰਟੇਨਰ ਚੱਕ ਲੈਣਾ ਨਾਲ ਖੋਲਣਾ ਸ਼ੁਰੂ ਕਰ ਦੇਣਾ ਆਹ ਸੈਂਟਰ ਫਰੈਸ਼ ਨਵੀਂ ਆਈ ਹੈ ਫਲੇਵਰ ਆ ਸਟ੍ਰੋਬਰੀ ਆ ਤੂੰ ਖਾਧਾ ਉਹ ਦੂਜਾ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਖਾਧਾ ਮਾੜਾ ਟਰਾਈ ਕਰ ਅੰਕਲ ਦੇਖੀ ਜਾਂਦਾ ਇਹਨਾਂ ਨੇ ਪਤਾ ਨਹੀਂ
0: ਹੁੰਦਾ ਕੋਈ ਨਹੀਂ ਕੋਈ ਨਹੀਂ
1: ਕੋਈ ਨਹੀਂ ਕੋਈ ਨਹੀਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੰਕਲ ਆ ਮਟਰੀਆਂ ਨਹੀਂ ਆਈਆਂ ਬੜਾ ਟਾਈਮ ਹੋ ਗਿਆ ਤੁਹਾਡੇ ਕੋਲ ਉਹ ਕਹਿੰਦਾ ਹਾਂ ਨਹੀਂ ਹਜੇ ਅੱਜ ਕੱਲ੍ਹ ਗਰਮੀਆਂ ਚ ਗਾਕੀ ਗੂਕੀ ਇੰਨੀ ਨਹੀਂ ਹੁੰਦੀ ਬਈ ਹਨਾ ਸਰਦੀਆਂ ਚ
0: ਆਉਣ ਵਾਲੇ ਸੀਜ਼ਨ ਚ
1: ਲਿਆਵਾਂਗੇ ਸੀਜ਼ਨ ਚ ਲਿਆਵਾਂਗੇ ਇੱਦਾਂ ਚਲੋ ਫਿਰ ਮਾੜੀ ਇੱਦਾਂ ਕਰੋ ਚਾਹ ਪੱਤੀ ਕਹੋ ਹਾਂ ਮੁੰਡੇ ਨੂੰ ਆਇਆ ਨੀ ਕਿ ਮੁੰਡਾ ਅੱਜ ਕੰਮ ਕਰਨਾ ਚਲੋ ਤੁਸੀਂ ਫੜ ਲਓ ਹਨਾ ਜਦ ਤੱਕ ਅੰਕਲ ਮੁੜ ਕੇ ਆਇਆ ਤਦ ਤੱਕ ਚੋਕਲੇਟ ਫੜੀ ਹੋਈ ਹੈ ਉਹ ਖਾਈ ਹਾਂਜੀ ਅੰਕਲ ਕਿੰਨੇ ਹੋਏ ਤੇ ਉਹ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਕਹਿੰਦੇ ਹੋ ਉਹ ਅੰਕਲ ਦੇ ਅੰਦਰ ਦਾ ਬੋਏ ਵੀ ਜਾਗ ਜਾਂਦਾ ਉਸ ਟਾਈਮ ਉਹ ਵੀ ਕਹਿੰਦਾ ਯਾਰ ਮੈਂ ਵੀ ਇਸ ਉਮਰੇ ਆਹੀ ਸਭ ਕੀਤਾ ਉਹ ਉਹਦਾ ਹੀ ਪੈਸਾ ਲੈਂਦਾ ਗਿਆ ਜਾਓ
0: ਕੋਈ
1: ਪਰ ਅੱਗੋ ਇਹ ਕਹਿੰਦਾ ਕਾਕਾ ਘੱਟ ਆਇਆ ਕਰੋ
0: ਘਰਦਿਆਂ ਨੂੰ ਭੇਜਿਆ ਕਰੋ ਤੁਸੀਂ ਐਵੇਂ ਕੌਰੂ ਬੜਾ ਹੁੰਦੇ ਪਾਉਂਦੇ ਲੀੜੀ ਕਰਾਉਂਦੇ ਨਹੀਂ
1: ਐਵਰੀ ਅੰਕਲ ਸ਼ਾਰਟ ਆਊਟ ਐਵਰੀ ਅੰਕਲ ਜਿਨ੍ਹਾਂ ਨੇ ਸਭ ਹਨਾ ਜਰੀਆਂ ਥੈਂਕ ਯੂ ਅੰਕਲ ਜੀ ਆਲ ਅੰਕਲਸ
0: ਸਾਡੇ ਵੀ ਹੁੰਦਾ ਸੀ ਗੰਜਾ ਅੰਕਲ ਮਤਲਬ ਗੰਜਾ ਉਹਦਾ ਨਾਂ ਨਹੀਂ ਸੀ ਉਹ ਥੋੜਾ ਮੇਰੇ ਵਰਗਾ ਵਿਚਾਰਾ ਵਾਲ ਮੇਰੇ ਵਰਗਾ ਨਹੀਂ ਮੇਰੇ ਤੇ ਚਲੋ ਥੋੜੇ ਜਿਹੇ
1: ਹੈਗੇ
0: ਪਰ ਉਹ ਸੁੱਚੀ ਦਾ ਪਰ ਹੁਣ ਡੇ ਯਾਰ ਮੈਂ ਬੜਾ ਸਟ੍ਰੈਸ ਹਾਂ ਚਲੋ ਇਹ ਫਿਰ ਕਿਸੇ
1: ਤੈਨੂੰ ਕਿਹਾ ਸੀ ਮੀਨੋਕਸੀਡਿਲ ਲਿਆ ਤੇ
0: ਉਹ ਨਹੀਂ ਯਾਰ ਮੈਂ ਤੁਹਾਨੂੰ ਉਹ ਵੀ ਬਾਅਦ ਚ ਆਪਾਂ ਕਰਦੇ ਗੱਲ ਤੇ ਗੱਲ ਇਹ ਕਿ ਉਹ ਗੰਜਾ ਅੰਕਲ ਸੀ ਮਤਲਬ ਉਹਦੇ ਵਾਲ ਨਹੀਂ ਹੈਗੇ ਸਿਰ ਤੇ
1: ਸੈਡ
0: ਇਹ ਉਹ ਗੰਜੇ ਅੰਕਲ ਨੇ ਬੜੀ ਆਚ ਕਰਾਈ ਹੈ ਅਜੇ ਤੱਕ ਗੰਜੇ ਅੰਕਲ ਕੋਲ ਜਾਈਏ ਤੇ ਹੁਣ ਤੇ ਚਲੋ
1: ਆਪਣੇ ਆਪ ਚ ਕਿੰਨਾ ਕ੍ਰਾਂਤੀਕਾਰੀ ਆ ਪਰ ਇਹ ਗੱਲ ਦੇਖੋ ਇਹ ਨਾ ਇਹ ਗੱਲ ਸਹੀ ਆ ਜਦੋਂ ਹੁਣ ਤੂੰ ਵੀ ਕਦੀ ਏਦਾਂ ਕੀਤਾ ਹੋਣਾ ਜਾਂ ਮੈਂ ਵੀ ਆਪਣੀ ਲਾਈਫ ਚ ਇਸ ਤਰ੍ਹਾਂ ਕੀਤਾ ਹੋਣਾ ਮਾਇੰਡ ਸੈਟ ਇਹ ਨਹੀਂ ਹੁੰਦਾ ਕਿ ਪੈਸੇ ਨਹੀਂ ਦੇਣੇ ਮਾਇੰਡ ਸੈਟ ਹੁੰਦਾ ਆਪਣਾਪਨ ਹਨਾ ਪਰ ਉਹ ਤੁਸੀਂ ਭੋਲੇ ਇੰਨੇ ਖੁੰਨੇ ਹੋ ਉਸ ਉਮਰ ਚ ਤੁਹਾਨੂੰ ਇਹ ਜਾਂਚ ਨਹੀਂ ਹੁੰਦੀ ਕਿ ਅਗਲੇ ਨੇ ਕੋਈ ਚੀਜ਼ ਹੈ ਨਾ ਖਰੀਦ ਕੇ ਰੱਖੀ ਆ ਕਿ ਅਗਲੇ ਦੇ ਪੈਸੇ ਲੱਗਦੇ ਹਨਾ ਰੋਜੀ ਆ ਰੋਟੀ ਆ ਕੁਛ ਹੋਰ
0: ਸਾਰੇ ਅੰਕਲ ਨਹੀਂ ਏਦਾਂ ਦੇ ਹੁੰਦੇ
1: ਹਾਂ ਨਹੀਂ ਸਾਰੇ ਤਾਂ ਏਦਾਂ ਦੇ ਹੁੰਦੇ ਨੇ ਉਹਨਾਂ ਕੋਲ ਜਾਣਾ ਨਹੀਂ
0: ਹੋਰ ਅੰਕਲ ਹੈਗਾ ਇੱਕ ਹੋਰ ਅੰਕਲ ਹੈਗਾ
1: ਉਹਦੇ ਕੋਲ ਜਾਣਾ
0: ਮੋਟਰਸਾਈਕਲ ਲੈ ਕੇ ਆ ਗਿਆ ਭਰਾਵਾ ਪਰ ਅਹੀ ਨੀ ਲੱਭੇ ਮੁੜ ਕੇ ਉਹਨੂੰ ਗਲੀਆਂ ਚ
1: ਪਰ ਹਾਂ
0: ਗੱਲਬਾਤ ਚੱਲ ਰਹੀ ਜੀ ਕੰਪਨੀ ਦੀ ਤੇ ਸਾਰਾ ਕੁਛ ਵੇਖੋ ਜੋ ਗਲਤ ਆ ਜੋ
1: ਪਰ ਆਪਾਂ ਜਦੋਂ ਹੁਣ ਆਪਾਂ ਸਕੂਲ ਤੋਂ ਆ ਜਾਂਦੇ ਆ ਨਾ ਫਿਰ ਆਪਾਂ ਜਦੋਂ ਬਾਹਰ ਆਉਂਦੇ ਹਾਂ ਤਾਂ ਉੱਥੇ ਸਰਕਲ ਥੋੜਾ ਸੋਚ ਸਮਝ ਕੇ ਬਣਾਉਣਾ ਪੈਂਦਾ ਇਹ ਉਹ ਚੀਜ਼ ਹੁੰਦੀ ਆ
0: ਮੈਨੂੰ ਲੱਗਦਾ ਸੋਚ ਸਮਝ ਕੇ ਆਪਾਂ ਜਾਣ ਕੇ ਨਹੀਂ ਬਣਾਈਦਾ ਸਾਨੂੰ ਉਦੋਂ ਤੱਕ ਆਲਰੇਡੀ ਸਮਝ ਆ ਚੁੱਕੀ ਹੁੰਦੀ ਆ ਕਿਉਂਕਿ ਆਪਾਂ ਹਰ ਇੱਕ ਨਾਲ ਥੋੜਾ ਜਿਹਾ ਐਕਸਪੀਰੀਅੰਸ ਕਰ ਲਿਆ ਹੁੰਦਾ ਜ਼ਿਆਦਾ ਪੜ੍ਹਾਕੂ ਦੇ ਨਾਲ ਵੀ ਕਰ ਲਿਆ ਹੁੰਦਾ ਤੇ ਥੋੜਾ ਜਿਹਾ ਜਿਹੜਾ ਮੇਰੇ ਵਰਗਾ ਕੋਈ ਵਿਹਲਾ ਜਾਂ ਜਿਹੜਾ ਟਾਈਮ ਪਾਸ ਕਰਦਾ ਸੀ ਉਹਦੇ ਨਾਲ ਵੀ ਕਰ ਲਿਆ ਹੁੰਦਾ ਐਕਸਪੀਰੀਅੰਸ ਵੀ ਇਹਦਾ ਕੀ ਲਾਈਫ ਸਟਾਈਲ ਆ ਪਰ ਕਈ ਵਿੱਚ ਹੁੰਦੇ ਸੀ ਜਿਹੜੇ ਦਰਮਿਆਨੇ ਜੇ ਵੀ ਜਿਨ੍ਹਾਂ ਨੇ ਪੜ੍ਹਾਈ ਵੀ ਕਰ ਲੈਣੀ ਆ ਸਰਦੀ ਬਣਦੀ ਤੇ ਸਰਦਾ ਬਣਦਾ ਥੋੜਾ ਜਿਹਾ ਇੰਜੋਏ ਵੀ ਕਰ ਲੈਣਾ ਘੁੰਮ ਫਿਰ ਵੀ ਲੈਣਾ
1: ਬੈਸਟ
0: ਉਹ ਵੀ ਵਿੱਚ ਆਉਂਦੇ ਆ ਹਾਂ ਬੈਸਟ ਉਹੀ ਹੁੰਦਾ ਵਾ ਪਰ
1: ਬੈਸਟ ਆਫ ਐਵਰੀ ਵਰਲਡ
0: ਉਹਦੇ ਵਿੱਚੋਂ ਤੁਸੀਂ ਤਿੰਨਾਂ ਚੋਵਾਂ ਕੈਟਾਗਰੀਜ਼ 'ਚ ਤੁਸੀਂ ਕੀ ਪਸੰਦ ਆਉਂਦਾ ਤੁਹਾਨੂੰ ਜਾਂ ਕਿ ਤੁਸੀਂ ਕਿੱਦਾਂ ਦੇ ਬਣਨਾ ਵਾ ਉਹ ਫਿਰ ਬੰਦਾ ਆਪਣੇ ਆਪ ਨੂੰ ਉੱਦਾਂ ਦਾ ਬਣਾਉਂਦਾ
1: ਕਿਉਂ ਹੈ ਨਾ ਕਿ
0: ਉਹ ਤੁਸੀਂ ਕੀ ਨਾਲ ਲੈ ਕੇ ਜਾਣਾ ਜਦੋਂ ਜਦੋਂ ਤੁਸੀਂ ਕਾਲਜ 'ਚ ਆਉਂਦੇ ਫਿਰ ਸਮਝ ਆ ਜਾਂਦੀ
1: ਕੋਈ ਉਹ ਅਖਾਣ ਇਸ ਤਰ੍ਹਾਂ ਹੀ ਹੈ ਨਾ ਕੁਛ ਇੱਦਾਂ ਇੱਦਾਂ ਕਹਿੰਦੇ ਕਿ ਦ ਪੈਕ ਡਜ਼ਨਟ No, you don't choose the pack of wolves. The wolves choose that you want to be, that you should be there in their pack or not.
0: How is it?
1: Haan, so edha matlab
0: we are in the pack or not?
1: We are in the pack.
0: Oh, that's good.
1: So, oh, then the point is here. That's great news. Te, opa, sach, main tuhannu dassana, apa coffee try karke aani hai.
0: Kitthon di?
1: Pichla show kita hai, chacha ji naal. ਬਦਲੇ ਸੱਜਣ ਰਾਤੋ ਰਾਤ ਨੀ
0: ਜਿਵੇਂ ਕਿਸੇ ਦੇ ਸਿਖਾਏ ਹੁੰਦੇ
1: ਕਿਸੇ ਦੇ ਸਿਖਾਏ ਹੋਏ ਨੇ ਤੇ ਮੈਂ ਸੋਹਾ ਪਾਉਂਦਾ ਰਿਹਾ ਮੈਂ ਕਿਹਾ ਉਹਨਾਂ ਨੇ ਨਾ ਇੱਧਰ ਪ੍ਰੈਸ਼ਰ ਪਾ ਤਾ ਦੱਸ ਦੱਸ ਮੈਂ ਭੁੱਲ ਗਿਆ ਮੌਕੇ ਤੇ ਤੇ ਮੈਂ ਫਿਰ ਕਾਫੀ ਮੈਨੂੰ ਯਾਰ ਆਪਰੇਸ਼ਨ ਨਹੀਂ ਦਿੱਤਾ ਨਾ ਬੌਸ ਨੇ ਬੌਸ
0: ਕਹਿੰਦੇ
1: ਬੈਠੇ ਹੋਏ ਹੀ ਬਹੁਤ ਹੈ ਚਲੋ ਠੀਕ ਹੈ ਬਾਈ ਓਕੇ ਆ ਤੇ ਖੈਰ ਮਾਹੌਲ ਜਿਹੜਾ ਨਾ ਉਹ ਵੇਵੀ ਕਰਾਂਗੇ ਆਪਾਂ
0: ਨਹੀਂ ਕਾਫੀ ਦੇ ਕਿੱਥੇ ਦੇ ਕਹਿੰਦੇ
1: ਕਾਫੀ ਆਪਾਂ ਪੀ ਕੇ ਆਣੀ ਆ ਮੌਂਟ ਬਲੈਂਕ ਬੜੀ ਘੈਂਟ ਮੇਰੀ ਫੇਵਰੇਟ ਹੋ ਗਈ ਦੋ ਤਿੰਨ ਹਫ਼ਤਿਆਂ ਤੋਂ ਮੈਂ ਉਹੀ ਪੀ ਰਿਹਾ
0: ਹਾਂ ਯਾਰ ਸੁਣਿਆ ਤੇ ਮੈਂ
1: ਸਿੰਘ ਸਾਹਿਬ ਨੂੰ ਵੀ ਮੈਂ ਕਿਹਾ ਕਿ ਉਹੀ ਪੀਆਂਗੇ ਇਟਸ ਕੋਲਡ ਕਾਫੀ
0: ਹਾਂ
1: ਪਰ ਬਲੈਕ ਬਿਲਕੁਲ ਬਹੁਤ ਨਾ ਮਾਤਰ ਦੁੱਧ
0: ਠੀਕ ਹੈ
1: ਮਤਲਬ ਕਹਿ ਲਾ ਕਿ
0: ਮੌਂਟ ਬਲੈਕ
1: ਮਤਲਬ ਕਹਿ ਲਾ
0: ਮੈਂ ਸੁਣਿਆ ਵੱਡੇ ਲੋਕਾਂ
1: ਦਾ ਅਮਰੀਕਨ ਨੂੰ ਨਹੀਂ ਹੁੰਦਾ ਕਹਿ ਲਾ ਉਹ ਠੰਡਾ ਹਨਾ ਤੇ ਉਹਦੇ ਅੰਦਰ ਪਰ ਸਵੀਟਨਰ ਪਤਾ ਕਿਹੜਾ ਪਾਉਂਦੇ ਆ ਉਹ ਔਰੇਂਜ ਦਾ
0: ਅੱਛਾ ਜੀ
1: ਔਰੇਂਜ ਦਾ ਜ਼ੈਸਟ ਪਾਉਂਦੇ ਉਹ
0: ਸਾਡੀ ਮਰਜ਼ੀ
1: ਸਾਡੀ ਮਰਜ਼ੀ
0: ਪਿੱਛੋਂ
1: ਕੋਈ

0: ಅರ್ಜೆಂಟ್ ಲೋದಿ ವಾಶ್ಚಿತ ಸಿಸರಿಸಿ ಮಹಳ ಕನ ಮಿತ್ರನ ಮಹಳ ಮಿತ್ರ ನಖರೋ ಸರಿ ತುರ್ಗೆ ಮುಡಕೆ ಚೆಕಿಂಗੀ ಗੱਲ ਸਹੀ ਹੈ ਇਦਾਂ ਹੁੰਦਾ ਹੈ ਨਾ ਜਿਹੜਾ ਵਿਆਹ ਸ਼ਾਦੀਆਂ ਤੇ ਹੈ ਨਾ ਗਰੁੱਪ ਲੱਗੇ ਹੁੰਦੇ ਉਹ ਇਸ ਤਰ੍ਹਾਂ ਹੀ ਕਰਦੇ
1: ਸਹੀ ਗੱਲ ਪਿੱਛੇ ਐਵੇਂ ਚੁੱਕੀ ਜਾਣੀ ਕੇ ਨਹੀਂ ਮੈਂ ਲੋੜ ਆਵਾਜ਼ ਚੁੱਕਣ ਦੀ ਚੁੱਕ ਦੇਣੀ ਉਹਨਾਂ ਨੇ ਕਿਉਂਕਿ ਉਹਨਾਂ ਦੇ ਕੰਮ ਹੀ ਆਵਾਜ਼ ਚੁੱਕਣ
0: ਕਈ ਵਾਰੀ ਸਿੰਗਰ ਸੋਚੀ ਪਿਆ ਹੁੰਦਾ ਕਿ ਯਾਰ ਇੰਨੀ ਤਾਂ એનર્ਜੀ ਮੈਂ ਨਹੀਂ ਲਿਆ ਰਿਹਾ ਇਹਨੂੰ ਕੀ ਹੋਇਆ
1: ਨਹੀਂ ਇਹ ਕਰਦੇ ਹੁੰਦੇ ਹੁਣ ਥੋੜੇ ਸਿਆਣੇ ਹੋ ਗਏ
0: ਆਪਾਂ ਆਪਾਂ ਸਿਆਣੇ ਤਾਂ ਅਸੀਂ ਵੀ ਹੋ ਗਏ ਜੀ ਤੇ ਸਿਆਣੇ ਬਿਆਣੇ ਹੋਣ ਤੋਂ ਬਾਅਦ ਫਿਰ ਆਪਾਂ ਇਸ ਗੱਲ ਤੇ ਆ ਜਾਂਦੇ ਕਿ ਜਦੋਂ ਆਪਾਂ ਇੱਥੇ ਆਉਂਦੇ ਹਾਂ ਐਂਡ ਇੱਥੇ ਸਾਡੇ ਕੋਈ ਔਰਗੈਨਿਕ ਰਿਲੇਸ਼ਨ ਨਹੀਂ ਹੁੰਦੇ ਔਰਗੈਨਿਕ ਸਰਕਲ ਨਹੀਂ ਹੁੰਦੇ ਖੁਦ ਸਰਕਲ ਬਣਾਉਣਾ ਪੈਂਦਾ ਸੋਚ ਕੇ ਜਾਂਚ ਕੇ ਪਰਖ ਕੇ ਅੱਛਾ ਬਹੁਤ ਹੀ ਸਾਡੀ ਕਮਿਊਨਿਟੀ ਹੈ ਜਿਹੜੀ ਬਲਕਿਰਤ ਇਹ ਵੀ ਇੱਕ ਨੋਟ ਕਰਨ ਵਾਲੀ ਗੱਲ ਕਿ ਇੱਦਾਂ ਦੇ ਕੰਮਾਂ 'ਚ ਆਪਾਂ ਜ਼ਿਆਦਾ ਕਾਫੀ ਮਤਲਬ ਸਾਰੇ ਤਾਂ ਨਹੀਂ ਓਬਵੀਅਸਲੀ ਪਰ ਕਾਫੀ ਆਪਾਂ ਜਿਸਾ ਬਲੂ ਕਾਲਰ ਕੰਮ ਦੇ ਅੰਦਰ ਹੈਗੇ ਆ ਤੇ ਬਲੂ ਕਾਲਰ ਦੇ ਅੰਦਰ ਹੁੰਦਾ ਇਹ ਹੈ ਕਿ ਤੁਸੀਂ ਯੂਜੂਲੀ ਯੂ ਆਰ ਬਾਈ ਯੋਰਸੈਲਫ ਆਲਸੋ ਲੋਨਲੀਨੈਸ ਵੀ ਬਹੁਤ ਆ ਜਾਂਦੀ ਹੈ ਨਾ
1: ਐਗਜ਼ੈਕਟਲੀ
0: ਟਰੱਕ ਡਰਾਈਵ ਕਰ ਰਿਹਾ ਆਮ ਪ੍ਰੀਟੀ ਮਚ ਸ਼ੋਰ ਜੇ ਇੰਟਰਸਟੇਟ ਜਾ ਰਹੇ ਕਿੰਨੇ ਕੁ ਦਿਨ ਲੱਗ ਜਾਂਦੇ ਹੋਣਗੇ
1: ਤਿੰਨ ਚਾਰ ਕੋਈ ਹਾਂ ਮੈਕਸਿਮਮ 5 ਦਿਨ ਲਾ ਲਓ ਜਾਣ ਦੇ ਜਿਵੇਂ ਚ ਪਾ ਲਈਏ
0: ਜੇ ਤੁਸੀਂ ਸਿਕਿਉਰਿਟੀ ਕਰਦੇ ਹੋ 8 ਘੰਟੇ 10 ਘੰਟੇ ਇਕੱਲੇ ਖਲੋਤੇ ਹੋ ਨਾ ਕਿਸੇ ਰਿਟੇਲ ਰੈਸਟੋਰੈਂਟ ਦੇ ਅੰਦਰ ਯੂ ਹੈਵ ਨਥਿੰਗ ਟੂ ਡੂ ਸੇਮ ਇਜ਼ ਦਾ ਕੇਸ ਵਿਦ ਊਬਰ ਸੇਮ ਇਜ਼ ਦਾ ਕੇਸ ਵਿਦ ਟੈਕਸੀ ਕਿ ਬਹੁਤੇ ਲੋਕਾਂ ਦਾ ਸਮਾਂ ਇਕੱਲੇ ਨਿਕਲਦਾ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਦੋਂ ਇਹ ਇਕੱਲਾਪਨ ਨਾ ਸਾਡਾ ਹਿੱਸਾ ਬਣ ਜਾਂਦਾ ਹੈ ਨਾ ਤੇ ਉਦੋਂ ਯੂ ਨੀਡ ਟੂ ਨੋ ਕਿ ਸਰਕਲ ਬਣਾਉਣਾ ਬਹੁਤ ਜ਼ਰੂਰੀ ਹੈ ਦੇਖੋ ਫੈਮਿਲੀ ਸਭ ਕੁਛ ਹੈ ਇਹ ਸੱਚ ਆ ਪਰ ਉਹੀ ਗੱਲ ਹੈ ਕਿ ਤੁਸੀਂ ਮਤਲਬ ਕੀ ਕਹੀਏ ਕਿ ਆਪਾਂ ਇੱਕ ਚੀਜ਼ ਤੋਂ ਸਾਰੀ ਸਾਰੀ ਚੀਜ਼ਾਂ ਦਾ ਹੈ ਨਾ ਮੁਫਾਤ ਨਹੀਂ ਲੈ ਸਕਦੇ ਦਿਸ ਇਜ਼ ਵਾਟ ਆਈ ਬਿਲੀਵ ਹੈ ਨਾ ਸਿਰਫ ਇੱਕ ਫੋਨ ਹੀ ਹੈ ਇਸ ਤਰ੍ਹਾਂ ਦਾ ਜਿਹਦੇ ਅੰਦਰ ਵੱਖਰੇ ਇਹਨਾਂ ਨੇ ਕੈਮਰਾ ਵੀ ਪਾ ਦਿੱਤਾ ਤੁਹਾਨੂੰ ਟੈਕਸਟਿੰਗ ਵੀ ਕਰਨ ਨੂੰ ਕਿਹਾ ਤਾਂ ਵੈਬਸਾਈਟ ਵੀ ਖੋਲ ਸਕਦੇ ਹੋ ਅਦਰਵਾਈਜ਼ ਇਹ ਸੇਮ ਚੀਜ਼ ਤੁਸੀਂ ਇਨਸਾਨਾਂ ਤੋਂ ਨਹੀਂ ਐਕਸਪੈਕਟ ਕਰ ਸਕਦੇ ਮੇ ਬੀ ਮੇਰਾ ਬਹੁਤ ਵਧੀਆ ਰਿਲੇਸ਼ਨ ਹੋਵੇ ਮੇਰੇ ਪੇਰੈਂਟਸ ਨਾਲ ਮੇਰੇ ਪੇਰੈਂਟਸ ਨਾਲ ਰਹਿੰਦੇ ਹੋਣ ਮੇਰੀ ਪਾਰਟਨਰ ਜਾਂ ਮੇਰਾ ਪਾਰਟਨਰ ਹੈ ਨਾ ਮੇਰੇ ਨਾਲ ਰਹਿੰਦੇ ਆ ਸੇਮ ਗੋਜ਼ ਵਿਦ ਹੈ ਨਾ ਫੋਰ ਹਾਊਸ ਵਾਈਫਸ ਆਲਸੋ ਹੈ ਨਾ ਜੋ ਸੁਣਦੀਆਂ ਪਈਆਂ ਕਿੰਨਾ ਦਿਨ ਇਕੱਲੇ ਨਿਕਲ ਜਾਂਦਾ ਹੈ ਨਾ ਕਿ ਕਈ ਵਾਰੀ ਇਹੀ ਹੁੰਦੀ ਹੈ ਕਿ ਯਾਰ ਮੇਰੀ ਕਮਿਊਨੀਕੇਸ਼ਨ ਜੋ ਹੁੰਦੀ ਪਈ ਆ ਉਹ ਸਮਝ ਨਹੀਂ ਆ ਰਹੀ ਪਰ ਆਪਾਂ ਕਈ ਇਹ ਚੀਜ਼ ਨਿਗੇਟ ਕਰ ਦਿੰਦੇ ਹਾਂ ਸੋਚਣ ਨੂੰ ਕਿ ਸ਼ਾਇਦ ਦਾਇਰਾ ਨਹੀਂ ਅਗਲੇ ਬੰਦੇ ਦਾ ਉਹਦੀ ਗਲਤੀ ਨਹੀਂ ਆ ਹਨਾ ਸੋ ਇਦਾਂ ਦੇ ਮੌਕੇ ਦੇ ਅੰਦਰ ਤੁਹਾਡਾ ਇੱਕ ਸਰਕਲ ਹੋਣਾ ਬਹੁਤ ਜ਼ਰੂਰੀ
1: ਪਤਾ ਕੀ ਚੱਕਰ ਹੈ ਕ੍ਰਿਸ਼ਨਾ ਜੀ ਜਦੋਂ ਸਰਕਲ ਦੀ ਗੱਲ ਆਉਂਦੀ ਹੈ ਨਾ ਫਿਰ ਕਈਆਂ ਦੇ ਮਨ ਦੇ ਵਿੱਚ ਇਹ ਆ ਕਿ ਸਰਕਲ ਜਿਹੜਾ ਉਹ ਛੋਟਾ ਹੋਣਾ ਚਾਹੀਦਾ ਵਾ ਪਰ ਕਈਆਂ ਦੇ ਮਨ ਦੇ ਵਿੱਚ ਉਲਟਾ ਆ ਕਈ ਕਹਿੰਦੇ ਵੀ ਸਰਕਲ ਤੁਹਾਡਾ ਜਿੰਨਾ ਵੱਡਾ ਆ ਓਨਾ ਹੀ ਚੰਗਾ ਵਾ
0: ਹਾਂ ਐਕਸਟ੍ਰੋਵਰਟ ਲੋਕ ਹੁੰਦੇ ਆ ਕਾਫੀ
1: ਪਰ ਉਹਦੇ ਵਿੱਚ ਜਿੰਨਾ ਕੁ ਮਤਲਬ ਮੈਨੂੰ ਲੱਗਦਾ ਵਾ ਜੋ ਕਿਤੇ ਹੁਣ ਹੁਣ ਤੱਕ ਦੀ ਜ਼ਿੰਦਗੀ ਦੇ ਵਿੱਚ ਜੋ ਆਪਾਂ ਐਕਸਪੀਰੀਅੰਸ ਕੀਤਾ ਵਾ ਮੈਨੂੰ ਐਂ ਲੱਗਦਾ ਵੀ ਸਰਕਲ ਛੋਟਾ ਹੋਣਾ ਜਾਂ ਵੱਡਾ ਹੋਣਾ ਜਾਂ ਕਿੰਨਾ ਕੁ ਹੋਣਾ ਇਹ ਨਹੀਂ ਮੈਟਰ ਕਰਦਾ ਤੁਹਾਡਾ ਜਿੰਨਾ ਵੀ ਸਰਕਲ ਆ ਜੋ ਤੁਸੀਂ ਮੰਨ ਲਓ ਆਪਣੇ ਨਾਲ ਰੱਖਿਆ ਵਾ ਉਹ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਠੀਕ ਆ ਕਿਹਨੂੰ ਕਿਹੜੀ ਸਪੇਸ ਕਿਹਨੂੰ ਕਿੱਥੇ ਰੱਖਦੇ ਹੋ ਉਹ ਚੀਜ਼ਾਂ ਜ਼ਿਆਦੀਆਂ ਮੈਟਰ ਕਰਦੀਆਂ ਉਹੀ ਡਿਸਾਈਡ ਕਰਦੀਆਂ ਕਿ ਤੁਹਾਡਾ ਸਰਕਲ ਕਿੱਡਾ ਹੋਊਗਾ ਜੇ ਤਾਂ ਤੁਹਾਨੂੰ ਨਹੀਂ ਮੈਨੇਜ ਕਰਨਾ ਬਾਹਰ ਆਉਣ ਡਿਆ ਨਹੀਂ ਤੁਹਾਨੂੰ ਪਤਾ ਲੱਗਣ ਡਿਆ ਵੀ ਕਿਹਨੂੰ ਕਿੰਨੀ ਸਪੇਸ ਦੇਣੀ ਕਿਹਦੇ ਨਾਲ ਕਿੱਥੇ ਜਾਣਾ ਕਿਹਦੇ ਨਾਲ ਕਿੱਥੇ ਆਉਣਾ ਮਤਲਬ ਕਿਹਦੀ ਕਿਹੜੀ ਗੱਲ ਮੰਨਣੀ ਆ ਕਿਹੜੀ ਕਿਹਦੀ ਗੱਲ ਨਹੀਂ ਮੰਨਣੀ ਫਿਰ ਤਾਂ ਵੇਖੋ ਤੁਹਾਡਾ ਛੋਟਾ ਹੀ ਹੋਊਗਾ ਤੇ ਉਹ ਛੋਟਾ ਵੀ ਤੁਹਾਡਾ ਜਿਹੜਾ ਹੋਊਗਾ ਉਹ ਬਹੁਤਾ ਹੀ ਛੋਟਾ ਹੋਊਗਾ ਉਹ ਕੋਈ ਇੱਕ ਦੋ ਬੰਦਾ ਜਿਹਦੇ ਤੁਹਾਡੀ ਵਾਈਬ ਮੈਚ ਕਰਦੀ ਹੋਊਗੀ ਉਹੀ ਬੰਦਾ ਹੋਊ ਤੁਸੀਂ ਵੱਡਾ ਰੱਖ ਹੀ ਨਹੀਂ ਸਕਦੇ ਕਿਉਂਕਿ ਹਰ ਇੱਕ ਬੰਦੇ ਦੀ ਜਿਹੜੀ ਉਹ ਸੋਚਣੀ ਡਿਫਰੈਂਟ ਆ ਹਰ ਇੱਕ ਬੰਦੇ ਦਾ ਰਿਐਕਸ਼ਨ ਡਿਫਰੈਂਟ ਆ ਮਤਲਬ ਸਾਰਾ ਕੁਝ ਡਿਫਰੈਂਟ ਹੁੰਦਾ ਕੋਈ ਵੀ ਬੰਦਾ ਐਗਜ਼ੈਕਟਲੀ ਸੇਮ ਨਹੀਂ ਆ
0: ਲੋਕੀ ਤੁਹਾਨੂੰ ਇੱਕ ਅਲੱਗ ਨਜ਼ਰੀਏ ਨਾਲ ਵੀ ਵੇਖਦੇ ਆ ਏਜ ਗਰੁੱਪ ਦਾ ਵੀ ਇਸ਼ੂ ਆ ਜਾਂਦਾ
1: ਜਦੋਂ ਤੁਸੀਂ ਮੰਨ ਲਓ ਵੱਡਾ ਹੋ ਜਾਂਦਾ ਜੇ ਤੁਹਾਡਾ ਵੱਡਾ ਆ ਸਰਕਲ ਇਹਦਾ ਮਤਲਬ ਵੀ ਤੁਹਾਨੂੰ ਪਤਾ ਆ ਵੀ ਤੁਸੀਂ ਕਿਹਨੂੰ ਕਿੱਥੇ ਸਪੇਸ ਦੇਣੀ ਆ ਹੁਣ ਵੱਡੇ ਸਰਕਲ ਦੇ ਵਿੱਚ ਇਹ ਨਹੀਂ ਆ ਕਿ ਤੁਸੀਂ ਸਾਰੇ ਸਰਕਲ ਨਾਲ ਰੋਜ਼ ਗੱਲਾਂ ਕਰਦੇ ਹੋ ਜਾਂ ਵੀਕਲੀ ਗੱਲਾਂ ਕਰਦੇ ਹੋ ਪੰਜਾਂ ਦਿਨਾਂ ਬਾਅਦ ਗੱਲਾਂ ਕਰਦੇ ਹੋ ਕਈਆਂ ਨਾਲ ਪੰਜ ਪੰਜ ਸਾਲ ਨਹੀਂ ਤੁਸੀਂ ਗੱਲ ਕਰਦੇ ਪਰ ਸਟਿਲ ਉਹ ਤੁਹਾਡੇ ਸਰਕਲ ਆ ਜਦੋਂ ਤੁਸੀਂ ਪੰਜਾਂ ਸਾਲਾਂ ਬਾਅਦ ਕਰਲ ਕਰਦੇ ਹੋ ਇਟਸ ਸੇਮ
0: ਹਾਂ
1: ਪੰਜ ਸਾਲ ਪਹਿਲਾਂ ਮੰਗੋ
0: ਖਾਸ ਕਰ ਉਹੀ ਉਹ ਸਕੂਲ ਵਾਲੀਆਂ ਯਾਰੀਆਂ ਹਨਾ ਉਹ ਤਾਂ ਜਿੱਥੇ ਗੱਲ ਲਾਸਟ ਮੁੱਕੀ ਹੁੰਦੀ ਆ ਉਹ ਭਾਵੇਂ 6 ਮਹੀਨੇ ਆ ਫਿਰ ਦੋ
1: ਸਰਕਲ ਵੱਡਾ ਛੋਟਾ ਦੀ ਨਹੀਂ ਗੱਲ ਸਰਕਲ ਇਹ ਆ ਕਿ ਜਿਹੜਾ ਸਰਕਲ ਤੁਸੀਂ ਬਣਾਓ ਉਹ ਇੱਦਾਂ ਦਾ ਬਣਾਓ ਵੀ ਕੋਈ ਨਿੱਕੀ ਮੋਟੀ ਗੱਲ ਕਰਕੇ ਟੁੱਟੇ ਨਾ ਤੇ ਉਹ ਲੌਂਗ ਟਰਮ ਤੁਹਾਡੇ ਨਾਲ ਚੱਲੇ ਹੁਣ ਇਹ ਤੁਸੀਂ ਇਹ ਕੋਈ ਲਿਖਿਆ ਨਹੀਂ ਆ ਕਿਤੇ ਜਾਂ ਇਹਦੇ ਕੋਈ ਚੈੱਕ ਲਿਸਟ ਨਹੀਂ ਹੈਗੀ ਵੀ ਆਹ ਚੀਜ਼ਾਂ ਆ ਇਹ ਸਾਰਾ ਕੁਝ ਐਕਸਪੀਰੀਅੰਸ ਆ ਤੇ ਜਿੱਦਾਂ ਤੁਸੀਂ ਕਿਸੇ ਨਾਲ ਬਿਹੇਵ ਕਰਦੇ ਹੋ ਤੁਹਾਡੇ ਨਾਲ ਕੋਈ ਕਿੱਦਾਂ ਬਿਹੇਵ ਕਰਦਾ ਇਹ ਚੀਜ਼ਾਂ ਦਾ ਡਿਪੈਂਡ ਕਰਦਾ ਕਿਉਂਕਿ ਇਨਸਾਨ ਆ ਜਿਹੜਾ ਉਹ ਹਰ ਜਿੱਦਾਂ ਮੰਨ ਲਓ ਹਰ ਜ਼ਿੰਦਗੀ ਦੇ ਪੜਾਅ ਦੇ ਉੱਤੇ ਚੇਂਜ ਹੁੰਦਾ ਵਾ। ਹੁਣ ਜੇ ਆਪਾਂ ਪਹਿਲਾਂ ਸਕੂਲ ਦੀ ਗੱਲ ਕਰਦੇ ਹਾਂ, ਉੱਥੇ ਆਪਣਾ ਸੁਭਾਅ ਹੋ ਰਹੀ ਠੀਕ ਹੈ, ਉੱਥੇ ਆਪਣੀਆਂ ਮਜਬੂਰੀਆਂ ਰਿਸਪੋਂਸੀਬਿਲਟੀਜ਼ ਜਾਂ ਮਤਲਬ ਇੱਕ ਵੱਖਰੇ
2: ਵਾਤਾਵਰਣ
1: ਵੱਡੇ ਹੋਏ, ਹਾਂ ਇਨਵਾਇਰਮੈਂਟ ਵੱਖਰਾ ਲਾ ਲਓ,
2: ਬਿਲਕੁਲ।
1: ਫਿਰ ਜੇ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਮੰਨ ਲਓ ਉੱਤੇ ਗਏ ਹਾਂ, ਕਾਲਜ ਗਏ ਹਾਂ ਜਾਂ ਕਾਲਜ ਤੋਂ ਬਾਅਦ ਇੱਥੇ ਆਏ ਹਾਂ ਕਹਿ ਲਓ, ਜਿਹੜੇ ਮੇਨ ਮੇਨ ਪੜਾਅ ਆਪਾਂ ਜ਼ਿੰਦਗੀ ਦੇ ਚੜ੍ਹੇ ਨੇ, ਉਹ ਹਰ ਇੱਕ ਪੜਾਅ ਦੇ ਉੱਤੇ ਸਾਨੂੰ ਡਿਫਰੈਂਟ ਲੋਕ ਮਿਲਦੇ ਨੇ, ਸੇਮ ਨਹੀਂ ਰਹਿੰਦੇ। ਸਕੂਲ ਵਾਲੇ ਹੋ ਸਕਦਾ ਕਈ ਦਸਵੀਂ 'ਚ ਛੱਡ ਗਏ, ਕਈ ਮੁੜ ਕੇ ਬਾਰਵੀਂ ਤੋਂ ਬਾਅਦ ਕਾਲਜ ਨਹੀਂ ਤੁਹਾਡੇ ਨਾਲ ਇਕੱਠੇ ਰਹੇ, ਕਾਲਜ ਤੁਹਾਡੇ ਬਦਲ ਗਏ, ਕਾਲਜ ਤੋਂ ਬਾਅਦ ਤੁਹਾਡੇ ਨਾਲ ਕਈ ਕੈਨੇਡਾ ਚਲ ਗਏ, ਅਮੈਰੀਕਾ ਚਲ ਗਏ ਜਾਂ ਆਸਟ੍ਰੇਲੀਆ ਨਹੀਂ ਆਏ ਜਾਂ ਤੁਸੀਂ ਹੋਰ ਕਿਸੇ ਕੰਟਰੀ ਚਲ ਗਏ, ਹੋਰ ਕਿਸੇ ਮਤਲਬ ਤੁਸੀਂ ਜਦੋਂ ਇੱਥੇ ਆਏ ਤੁਹਾਡੇ ਨਵੇਂ ਬੰਦੇ ਮਿਲ ਗਏ ਤੁਹਾਨੂੰ, ਹਰ ਇੱਕ ਪੜਾਅ ਦੇ ਉੱਤੇ ਤੁਹਾਨੂੰ ਨਵੀਂ ਜਿਹੜੀ ਇੱਕ ਸੰਗਤ ਕਹਿ ਲਓ ਜਾਂ ਕੰਪਨੀ ਕਹਿ ਲਓ ਜਾਂ ਲੋਕ ਜਿਹੜੇ ਤੁਹਾਨੂੰ ਮਿਲਦੇ ਆ, ਉਹ ਤੁਸੀਂ ਹਰ ਵਾਰੀ ਜੱਜ ਕਰਨੇ ਪੈਂਦੇ ਆ, ਤੁਹਾਨੂੰ ਵੇਖਣਾ ਪੈਂਦਾ ਵਾ, ਕਿਉਂਕਿ ਤੁਸੀਂ ਜੋ ਮਰਜ਼ੀ ਕਹੀ ਜਾਓ ਵੀ ਮੈਂ ਜੱਜ ਕਰਕੇ ਨਹੀਂ ਦੋਸਤੀ ਬਣਾਉਂਦਾ ਜਾਂ ਮੈਂ ਇੱਦਾਂ ਨਹੀਂ ਬਣਾਉਂਦਾ, ਹਰ ਕੋਈ ਜੱਜ ਕਰਦਾ ਆ ਕਿ ਉਹ ਤੁਹਾਨੂੰ ਕਿੱਦਾਂ ਬਿਹੇਵ ਕਰਦਾ ਤੁਹਾਡੇ ਨਾਲ, ਨਿੱਕੀ ਨਿੱਕੀ ਗੱਲ ਦੇ ਉੱਤੇ
2: ਤੁਹਾਨੂੰ ਮੁਫਾਦ ਕੀ ਆ, ਉਸ ਤੋਂ ਕੀ ਫਾਇਦਾ,
1: ਮਿਲ ਵਰਤਨ ਕਿੱਦਾਂ ਆ ਤੁਹਾਡਾ, ਕਿ ਹਾਂ ਜੇ ਤੁਸੀਂ
2: ਐਂਡ ਇਹ ਚ ਕੋਈ ਬੁਰੀ ਗੱਲ ਨਹੀਂ, ਮੈਂ
1: ਕਰਨਾ ਚਾਹੀਦਾ ਯਾਰ,
2: ਆਪਾਂ ਨਾ ਬਹੁਤੀਆਂ ਖਰੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਟੈਬੂ ਕਰ ਦਿੱਤਾ, ਇਸ ਤਰੀਕੇ ਨਾਲ ਉਹਨਾਂ ਨੂੰ ਉਸ ਬਸਤੇ ਚ ਪਾ ਦਿੱਤਾ ਜਿਹਨੂੰ ਆਪਾਂ ਖੁਦ ਹੀ ਜੱਜ ਕਰਦੇ ਹਾਂ, ਕਿ ਬਹੁਤੀਆਂ ਚੀਜ਼ਾਂ ਰਹਿ ਜਾਂਦੀਆਂ। ਇਫ ਯੂ ਆਰ ਸ਼ਾਏ ਤੇ ਤੁਹਾਡੇ ਕੋਈ ਪੁਰਾਣੇ ਯਾਰ ਮਿੱਤਰ ਨੇ ਤਾਂ ਉਹਨਾਂ ਨਾਲ ਬਣੇ ਰਹੋ, ਹੋ ਸਕਦਾ ਯਾਰ ਅਗਲਾ ਬੰਦਾ ਤੁਹਾਡੇ ਲਈ ਉਨਾ ਹੀ ਪ੍ਰੇਮ ਪਿਆਰ ਕੁਛ ਰੱਖਦਾ ਹੋਵੇ,
1: ਪਤਾ
2: ਪਰ ਉਹਨੂੰ ਵਿਹਲ ਨਾ ਲੱਗਦਾ ਹੋਵੇ ਬਹੁਤਾ, ਤੁਸੀਂ ਕਰ ਲਓ ਮੈਸੇਜ।
1: ਹਾਂ ਆਪਣੇ ਨਾ ਇੱਥੇ ਮਤਲਬ ਮੈਂ ਬੜੇ ਜਾਣਿਆਂ ਨੂੰ ਵੇਹਨਾ, ਉਹ ਸਾਰੇ ਉਹ ਕਹਿੰਦੇ ਰਹਿੰਦੇ ਆ ਕਿ ਤੁਸੀਂ ਨਾ ਆਪਣਾ ਅਸੀਂ ਬੜਾ ਵਰਤਦੇ ਹਾਂ ਅਤੇ ਉਹ ਅੱਗੋਂ ਨਹੀਂ ਵਰਤਦੇ, ਹੈ ਨਾ, ਵੀ ਉਹ ਮੰਨ ਲਓ ਅਸੀਂ ਹਰ ਪ੍ਰੋਗਰਾਮ 'ਚ ਜਾਂਦੇ, ਅਸੀਂ ਫੋਰ ਰੋਜ਼ ਫੋਨ ਕਰਦੇ ਹਾਂ, ਉਹ ਸਾਡਾ ਫੋਨ ਵੀ ਘੱਟ ਚੁੱਕਦੇ ਆ ਜੀ, ਉਹ ਸਾਡਾ ਯਾਰ ਦੋਸਤ ਮੰਨ ਲਓ ਆਉਂਦੇ ਵੀ ਸਾਡੇ ਪ੍ਰੋਗਰਾਮਾਂ ਦੇ ਉੱਤੇ ਘੱਟ ਆ, ਜਾਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿੰਦੀਆਂ। ਅਤੇ ਉਹਦੇ ਵਿੱਚ ਵੀ ਮੈਨੂੰ ਜੋ ਲੱਗਦਾ, ਵੈਸੇ ਚਲੋ ਹਰ ਇੱਕ ਦੀ ਆਪੋ ਆਪਣੀ ਸੋਚ ਹੈ, ਵੀ ਤੁਸੀਂ ਇੱਦਾਂ ਕਰਨ ਨਾਲੋਂ ਚੰਗਾ ਆ ਕਿ ਤੁਸੀਂ ਇਹ ਗੱਲ ਕਰੋ ਕਿ ਤੁਸੀਂ ਜਿੱਦਾਂ ਹੋ ਉੱਦਾਂ ਤੁਸੀਂ ਕਰੋ, ਕਿ ਸੇਮ ਬਣੋ। ਮੰਨ ਲਓ ਜੇ ਕੋਈ ਤੁਹਾਡੇ ਪਰਿਵਾਰ ਨਾਲ ਵਰਤਣ ਡਿਆ ਵਾ, ਜੇ ਕੋਈ ਆਉਣ ਡਿਆ ਤੁਹਾਡੇ ਪ੍ਰੋਗਰਾਮ ਦੇ ਉੱਤੇ, ਤਾਂ ਹਾਂ ਤੁਹਾਨੂੰ ਵੀ ਟਾਈਮ ਕੱਢ ਕੇ ਜਾਣਾ ਚਾਹੀਦਾ, ਡਜ਼ਨਟ ਮੈਟਰ ਵੀ ਕੰਮ ਕਾਰ ਚਲੋ ਚੱਲਦੇ ਆ ਚੱਲਦੇ ਆ, ਪਰ ਜੇ ਕੋਈ ਮੰਨ ਲਓ ਤੁਹਾਨੂੰ ਫੋਨ ਕਰਦਾ ਤਾਂ ਤੁਹਾਨੂੰ ਵੀ ਥੋੜ੍ਹਾ ਜਿਹਾ ਟਾਈਮ ਕੱਢ ਕੇ ਉਹਨੂੰ ਦੇਣਾ ਚਾਹੀਦਾ ਵਾ।
2: ਹਾਂ
1: ਠੀਕ ਹੈ, ਇੱਦਾਂ ਨਹੀਂ ਹੈ ਕਿ ਤੁਸੀਂ ਮੰਨ ਲਓ ਇੱਕ ਜਣਾ ਕਰੀ ਜਾਵੇ ਦੂਜਾ ਨਾ ਕਰੇ, ਫਿਰ ਤੇ
2: ਓਬਵੀਅਸਲੀ
1: ਕੱਲ ਚੱਲੂ ਪਰਸੋਂ ਚੱਲੂ ਕਿਤੇ ਨਾ ਕਿਤੇ ਰੁਕਣਾ।
2: ਪਰ ਆਪਣੇ ਯਾਰਾਂ ਦੋਸਤਾਂ ਨੂੰ ਸਮਾਂ ਦਿਓ,
1: ਹਾਂ ਜ਼ਰੂਰੀ ਹੈ ਸਰ,
2: ਆਪਣੇ ਆਪ ਨੂੰ ਸਮਾਂ ਦਿਓ, ਤੇ ਜੇ ਸਮਝੋ ਇੱਕ ਸਮੇਂ ਦੀ ਦਰਕਾਰ ਇਹ ਹੈ ਕਿ ਨੀਡ ਟੂ ਫਾਈਂਡ ਅ ਬੈਟਰ ਗਰੁੱਪ ਆਫ ਪੀਪਲ, ਤੇ ਬਹੁਤ ਤਰੀਕੇ ਹੁੰਦੇ ਆ ਨਵੇਂ ਲੋਕਾਂ ਨਾਲ ਜੁੜਨਾ, ਆਂਢ ਗੁਆਂਢ ਕੋਈ ਕਿਸੇ ਦੇ ਥਰੂ ਕੋਈ ਕਿਸੇ ਨੂੰ ਜਾਣਦਾ, ਤੇ ਯੂ ਸ਼ੁੱਡ ਨਾਟ ਐਵਰ ਫੀਲ ਸ਼ਾਏ ਟੂ ਰੀਚ ਆਊਟ,
1: ਹਨਾ।
2: ਖਾਸ ਕਰ ਜਦੋਂ ਆਪਾਂ ਇੱਧਰ ਹੀ ਗੱਲਾਂ ਕਰਦੇ ਹਾਂ, ਖਾਸ ਕਰ ਜਦੋਂ ਆਪਾਂ ਗੱਲਾਂ ਕਰਦੇ ਹਾਂ ਮੈਂਟਲ ਹੈਲਥ ਬਾਰੇ, ਤੇ ਫਿਰ ਆਪਾਂ ਗੱਲਾਂ ਕਰਦੇ ਹਾਂ ਮੈਨਸ ਮੈਂਟਲ ਹੈਲਥ ਬਾਰੇ ਖਾਸ ਕਰ, ਹਨਾ, ਕਿਉਂਕਿ ਇਹ ਇੱਕ ਸ਼ਫਾ ਹੈ ਔਰਤ ਕੋਲ ਬਹੁਤ ਵੱਡੀ, ਕਿ ਦੇ ਆਰ ਵੈਰੀ ਸੈਂਸਿਟਿਵ, ਇੱਕ ਸੈਂਸਿਟਿਵ ਤਾਂ ਹੁੰਦੀਆਂ, ਤੇ ਉਹਨਾਂ ਕੋਲ ਇਮੋਸ਼ਨਲ ਇੰਟੈਲੀਜੈਂਸ ਮਰਦਾਂ ਨਾਲੋਂ ਲੱਖ ਗੁਣਾ ਬਿਹਤਰ ਹੈ, ਹਨਾ। ਬਹੁਤੇ ਲੋਕ ਹੁੰਦੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਇਹ ਜਿਹੜਾ ਫੀਲਿੰਗ ਫਿਲਹਾਲ ਇੰਟਰਨਲੀ ਉਹ ਫੀਲ ਕਰਦੇ ਪਏ ਆ, ਜੋ ਉਹਨਾਂ ਦੇ ਮਨ 'ਚ ਚੱਲਦਾ ਪਿਆ, ਉਹਨੂੰ ਚੈਨਲਾਈਜ਼ ਕਿੱਦਾਂ ਕਰਨਾ, ਹਨਾ, ਉਹ ਹੈ ਕੀ ਹੈ, ਹਨਾ। ਆਪਾਂ ਫਿਰ ਤੋਂ ਉਹੀ, ਹਨਾ, ਆਪਾਂ ਫਿਰ ਤੋਂ ਉਹੀ ਫੀਲਿੰਗਸ ਜਿੰਨਾਂ ਬਾਰੇ ਸਾਡੇ ਕੋਲ ਜਵਾਬ ਨਹੀਂ ਹੈ, ਉਹਨਾਂ ਨੂੰ ਇੱਕ ਬਸਤੇ 'ਚ ਪਾ ਕੇ ਸਾਈਡ 'ਤੇ ਬੰਦ ਕਰ ਦਿੰਦੇ ਇੱਕ ਅਲਮਾਰੀ ਦੇ ਅੰਦਰ ਚੁੱਪ ਚਾਪ, ਹਨਾ। ਪਰ ਉਹ ਚੀਜ਼ਾਂ ਕੁਰੇਦਦੀਆਂ ਰਹਿੰਦੀਆਂ ਤੁਹਾਨੂੰ, ਹਨਾ। ਹੁੰਦਾ ਕਈ ਵਾਰੀ ਕੁਛ ਨਹੀਂ ਹੈ, ਹੁੰਦਾ ਇਹ ਹੈ ਕਿ ਇਟਸ ਮੋਰ ਆਫ ਲੋਨਲੀਨੈਸ, ਹੁੰਦਾ ਹੈ ਕਿ ਇਟਸ ਮੋਰ ਆਫ ਬੋਰਡਮ। ਸੋ ਬਹੁਤ ਸਾਰੇ, ਖਾਸ ਕਰ ਜੇ ਆਪਾਂ ਮੈਲਬਨ ਦੀ ਹੀ ਗੱਲ ਕਰੀਏ, ਬਹੁਤ ਸਾਰੇ ਨੈਟਵਰਕਿੰਗ ਇਵੈਂਟਸ ਹੁੰਦੇ ਆ, ਵੀਕਐਂਡ ਦੇ ਵੀਕਐਂਡ ਫਰੀ ਇਵੈਂਟਸ ਹੁੰਦੇ ਆ, ਤੁਸੀਂ ਸਰਚ ਕਰ ਸਕਦੇ ਹੋ ਗੂਗਲ 'ਤੇ, ਤੁਸੀਂ ਚੂਜ਼ ਕਰ ਸਕਦੇ ਹੋ ਆਪਣੇ ਟਾਈਮ ਦੇ ਹਿਸਾਬ ਨਾਲ, ਜਾ ਕੇ ਆ ਸਕਦੇ ਹੋ। ਮੈਂ ਪਰਸਨਲੀ ਦੋ ਥਾਵਾਂ 'ਤੇ ਗਿਆ ਵੀ ਹੋਇਆ, ਸੋ ਇਟਸ ਨਥਿੰਗ ਲਾਈਕ ਕਿ ਕੁਛ ਹੈ ਕਿ ਇੰਨੇ ਪੈਸੇ ਦੇ ਕੇ ਅੰਦਰ ਵੜਨਾ ਹੈ, ਕੁਛ ਹੈ। ਨਵੇਂ ਲੋਕਾਂ ਨੂੰ ਮਿਲੋ, ਵਧੀਆ ਲੱਗਦੇ ਨਹੀਂ ਲੱਗਦੇ ਗੱਲਬਾਤ ਦੀ ਆ, ਕਈ ਵਾਰੀ ਤੁਹਾਨੂੰ ਕੁਛ ਕਲਿੱਕ ਹੋ ਜਾਂਦਾ, ਕਈ ਵਾਰੀ ਕੋਈ ਤੁਹਾਨੂੰ ਕਈ ਲੋਕਾਂ ਦੇ ਬਿਜ਼ਨਸ ਦੇ ਸਾਥ ਬਣ ਜਾਂਦੇ ਆ, ਹਨਾ, ਕਈਆਂ ਲਈ ਜੋਬਸ ਲਈ ਰਾਹ ਬਣ ਜਾਂਦੇ, ਅਤੇ ਹੋਰ ਕੁਛ ਨਹੀਂ, ਕਈਆਂ ਲਈ ਇੱਕ ਇੱਦਾਂ ਦਾ ਇੱਕ ਬੰਦਾ ਮਿਲ ਜਾਂਦਾ ਕਿ ਜਿਹਦੀ ਸਪੋਰਟਸ ਦੀ ਚੋਇਸ ਤੁਹਾਡੇ ਨਾਲ ਮਿਲਦੀ ਆ,
0: ਫਿਲਮਾਂ ਦੀ ਵੀ ਚੋਇਸ ਫੜਦਾ ਮਿਲਦੀ ਆ
1: ਉਹ ਇੱਕ ਵਾਈਬ ਜਿੱਦਾਂ ਤੁਸੀਂ ਹੋ ਤੁਹਾਡੀ
0: ਉਦਾਂ ਦੀ ਕਿ ਹੋਰ ਕੁਛ ਨਹੀਂ ਤੇ 2 ਮਹੀਨੇ ਬਾਅਦ ਜੇ ਕਿਤੇ ਕਿਸੇ ਨਾਲ ਬੈਠ ਕੇ ਡਰਿੰਕ ਹੀ ਸ਼ੇਅਰ ਕਰਨੀ ਹੈ ਤੇ ਤੁਹਾਨੂੰ ਕੋਈ ਇਧਰ ਸਾਥੀ ਮਿਲ ਜਾਂਦਾ
1: ਨਾਲੇ ਜਿਹੜੇ ਇੱਕ ਹੋਰ ਚੀਜ਼ ਜਿਹੜੀ ਆਪਾਂ ਜਾਂਦੇ ਜਾਂਦੇ ਐਡ ਆਨ ਕਰ ਦਿੰਦੇ ਹਾਂ ਕਿ ਜਦੋਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਕਹਿ ਦਿੰਦੇ ਕਿ ਯਾਰ ਸਾਡੇ ਨਾਲ ਕੋਈ ਯਾਰ ਨਹੀਂ ਬਣਦਾ ਜੇ ਦੋਸਤ ਬਣਦਾ ਆ ਤੇ ਉਹ ਥੋੜਾ ਟਾਈਮ ਰਹਿੰਦਾ ਫਿਰ ਟੁੱਟ ਜਾਂਦਾ ਵਾ ਤੇ ਉਹ ਕਿਤੇ ਨਾ ਕਿਤੇ ਤੁਹਾਨੂੰ ਵੇਖਣਾ ਪਊਗਾ ਕਿ ਹੋ ਸਕਦਾ ਤੁਹਾਡੇ 'ਚ ਕੋਈ ਪ੍ਰੋਬਲਮ ਹੋਵੇ ਕਿਉਂਕਿ ਜਦੋਂ ਜੇ ਆਪਾਂ ਕਹਿ ਦਿੰਦੇ ਹਾਂ ਵੀ ਜਿਹੜਾ ਸਰਕਲ ਆ ਜਾਂ ਯਾਰੀ ਦੋਸਤੀ ਇਹ ਵੀ ਰੱਬ ਵੱਲੋਂ ਗਿਫਟਿਡ ਹੁੰਦੀਆਂ ਨੇ ਤੇ ਹਾਂਜੀ ਠੀਕ ਆ ਹੋ ਸਕਦਾ ਆ ਇੱਥੇ ਵੀ ਇੱਦਾਂ ਹੋਵੇ ਪਰ ਰੱਬ ਤੁਹਾਨੂੰ ਹਰ ਇੱਕ ਇਨਸਾਨ ਨੂੰ ਜਿੱਥੇ ਵੀ ਕੋਈ ਜਾਂਦਾ ਉੱਥੇ ਤੁਹਾਨੂੰ ਲੋਕ ਮਿਲਾਉਂਦਾ ਹੀ ਮਿਲਾਉਂਦਾ ਆ ਇੱਦਾਂ ਤੇ ਹੁੰਦਾ ਨਹੀਂ ਹੈ ਕਿ ਤੁਸੀਂ ਕਿਤੇ ਜਾਂਦੇ ਹੋ ਉੱਥੇ ਤੁਹਾਨੂੰ ਕੋਈ ਨਹੀਂ ਮਿਲਦਾ ਤੁਸੀਂ ਅੱਜ ਮੇਰੇ ਨਾਲ ਮੰਨ ਲਓ ਕਿਤੇ ਘੁੰਮਣ ਹੀ ਤੁਰ ਪਓ ਉੱਥੇ ਤੁਹਾਨੂੰ 50 ਲੋਕ ਮਿਲ ਜਾਣਗੇ 100 ਲੋਕ ਮਿਲ ਜਾਣਗੇ ਅਤੇ ਹਰ ਮੋੜ ਦੇ ਉੱਤੇ ਤੁਹਾਨੂੰ ਕੋਈ ਨਾ ਕੋਈ ਮਿਲ ਹੀ ਜਾਣਾ ਵਾ ਤੁਸੀਂ ਗਰੋਸਰੀ ਲੈਣ ਚਲ ਜਾਓ ਤੁਹਾਨੂੰ ਉੱਥੇ ਕਿੰਨੇ ਜਾਣੇ ਮਿਲ ਜਾਣਗੇ ਤੁਸੀਂ ਮੰਨ ਲਓ ਖਾਣ ਚਲ ਜਾਓ ਰੈਸਟੋਰੈਂਟ ਤੁਹਾਨੂੰ ਭਰਿਆ ਮਿਲੂਗਾ ਉੱਥੇ ਸਟਾਫ ਮਿਲੂਗਾ ਸਾਰਾ ਹਰ ਕਿਤੇ ਸਾਰਿਆਂ ਨੂੰ ਸਾਰੇ ਲੋਕ ਮਿਲਦੇ ਨੇ ਹਾਂ ਉਹਦੇ ਵਿੱਚੋਂ ਤੁਸੀਂ ਕਿੱਦਾਂ ਕਿਸੇ ਨਾਲ ਗੱਲਬਾਤ ਕਰਦੇ ਹੋ ਤੁਹਾਡੇ ਨਾਲ ਕੀ ਉਹ ਮੰਨ ਲਓ ਵਾਈਬ ਮੈਚ ਹੁੰਦੀ ਆ ਤੁਸੀਂ ਉਸ ਤੋਂ ਬਾਅਦ ਗੱਲਬਾਤ ਕਰਦੇ ਹੋ ਕਿੱਦਾਂ ਉਹਨੂੰ ਗਾਂਹ ਡਰਾਈਵ ਕਰਕੇ ਲੈ ਕੇ ਜਾਂਦੇ ਹੋ ਕਿੰਨਾ ਤੁਸੀਂ ਉਹ 'ਚ ਐਫਰਟ ਪਾਉਂਦੇ ਹੋ ਕਿੰਨਾ ਕੋਈ ਐਫਰਟ ਪਾਉਂਦਾ ਉਹ ਚੀਜ਼ਾਂ ਵੀ ਮੈਟਰ ਕਰਦੀਆਂ ਨੇ ਜੇ ਤੁਹਾਨੂੰ ਲੱਗਦਾ ਇੱਦਾਂ ਦਾ ਕੁਛ ਵੀ ਸਾਡਾ ਮੇਰਾ ਸਰਕਲ ਨਹੀਂ ਆ ਜਾਂ ਮੈਂ ਨਹੀਂ ਯਾਰ ਦੋਸਤ ਬਣਾ ਪਾ ਰਿਹਾ ਜਾਂ ਬਣਾ ਪਾ ਰਹੀ ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਆਪਣੇ ਦੇ ਉੱਤੇ ਵੀ ਥੋੜ੍ਹਾ ਜਿਹਾ ਵਰਕਆਊਟ ਕਰਨਾ ਪਊ ਹੋ ਸਕਦਾ ਤੁਹਾਡਾ ਥੋੜ੍ਹਾ ਜਿਹਾ ਨੇਚਰ ਜਾਂ ਕੋਈ ਹੋਰ ਵੀ ਹੋ ਚੀਜ਼ ਸਕਦੀ ਚੀਜ਼ ਵੀ ਜਿਹੜੀ ਤੁਹਾਨੂੰ ਥੋੜ੍ਹੀ ਜਿਹੀ ਫਿਕਸ ਕਰਨ ਦੀ ਲੋੜ
0: ਦੈਟ ਇਜ਼ ਸੋ ਰਾਈਟ ਐਂਡ ਬਹੁਤ ਜੈਨੂਇਨ ਗੱਲ ਐਂਡ ਬਹੁਤ ਘੱਟ ਲੋਕ ਆਪਣੇ ਆਪ ਨਾਲ ਇਹ ਗੱਲ ਕਰ ਪਾਉਂਦੇ ਆ ਸ਼ਾਇਦ ਇਸੇ ਕਰਕੇ ਅਸੀਂ ਲਾਈਵ ਨਹੀਂ ਕਰਦੇ ਸ਼ੋਅ ਨਾ ਆਪਾਂ ਕਈ ਵਾਰੀ ਗੱਲ ਇੱਦਾਂ ਹੀ ਛੇੜਦੇ ਹਾਂ ਕਿ ਇਹੀ ਕਾਰਨ ਹੈ ਮੇਰੇ ਖਿਆਲ ਨਾਲ ਪਰ ਗੱਲ ਬਿਲਕੁਲ ਖਰੀ ਹੈ 16 ਆਨੇ ਸੱਚ 24 ਕੈਰੇਟ ਗੋਲਡ
1: ਜਿਹੜੀਆਂ ਯਾਰੀਆਂ ਦੋਸਤੀਆਂ ਨੇ ਨਾ ਜਾਂ ਜਿਹੜੇ ਰਿਸ਼ਤੇ ਆਪਾਂ ਆਪ ਨਹੀਂ ਬਣਾਉਂਦੇ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਆਪ ਬਣਾਉਂਦੇ ਹਾਂ ਸੋਰੀ ਜਿਹੜੇ ਰੱਬ ਵੱਲੋਂ ਨਹੀਂ ਬਣੇ ਹੁੰਦੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਹਮੇਸ਼ਾ ਜਦੋਂ ਤੁਸੀਂ ਗੱਲ ਆਉਂਦੀ ਆ ਕਿ ਯਾਰ ਮੈਨੂੰ ਕਿੱਦਾਂ ਪਤਾ ਲੱਗੂਗਾ ਵੀ ਇਹ ਮੇਰਾ ਆ ਜਾਂ ਮੇਰੇ ਨਾਲ ਕਿੰਨਾ ਕੁ ਖਲੋਣ ਵਾਲਾ ਜਾਂ ਮੇਰਾ ਕਿੰਨਾ ਕੁ ਵਧੀਆ ਆ ਤੁਸੀਂ ਕਦੀ ਵੀ ਤੁਹਾਡੇ 'ਤੇ ਮੰਨ ਲਓ ਕੋਈ ਨਿੱਕੀ ਮੋਟੀ ਵੀ ਕੋਈ ਮੁਸੀਬਤ ਪੈਂਦੀ ਆ ਜਾਂ ਕਦੀ ਕੋਈ ਕੰਮ ਪੈਂਦਾ ਵਾ ਤਾਂ ਤੁਸੀਂ ਉਹਨਾਂ ਨੂੰ ਯਾਦ ਕਰ ਸਕਦੇ ਹੋ
0: ਬਿਲਕੁਲ
1: ਠੀਕ ਆ ਜੇ ਤਾਂ ਉਹ ਤੁਹਾਡੇ ਕੰਮ ਆਉਂਦੇ ਨੇ ਅਤੇ ਦੈਨ ਯੂ ਟੈਨਸ਼ਨ ਫਰੀ ਅਤੇ ਜੇ ਮਾੜੀ ਮੋਟੀ ਕੋਈ ਗੱਲ ਹੁੰਦੀ ਵੀ ਆ ਤਾਂ ਉਹ ਭੁੱਲ ਜਾਓ ਕਿਉਂਕਿ ਦੇ ਆਰ ਓਕੇ ਵੀ ਉਹ ਤੁਹਾਡੇ ਨਾਲ ਖੜੇ ਆ ਪਰ ਜੇ ਮੰਨ ਲਓ ਕੋਈ ਬੜਾ ਤੁਹਾਡੇ ਨਾਲ ਪਿਆਰ ਆ ਹਰ ਰੋਜ਼ ਤੁਸੀਂ ਗੱਲਬਾਤ ਕਰਦੇ ਹੋ ਅਤੇ ਜਦੋਂ ਤੁਹਾਨੂੰ ਕੋਈ ਕੰਮ ਪੈਂਦਾ ਅਤੇ ਅਗਲਾ ਕਹੇ ਵੀ ਯਾਰ ਮੈਂ ਵੀ ਸੋਰੀ ਯਾਰ ਮੇਰਾ ਤੇ ਆਹ ਚੀਜ਼ ਚੱਲਣ ਡੀ ਹਾਂ ਆਂਟੀ ਨਾਲ ਨਲਨੈਸ ਕੋਈ
0: ਜਾਂ ਹਾਂ ਮਤਲਬ ਕੋਈ ਜੈਨੂਇਨ ਰੀਜ਼ਨ ਹੋਵੇ ਠੀਕ ਹੈ ਪਰ ਜਦੋਂ ਪਤਾ ਲੱਗੇ ਕਿ ਵਾਕਈ ਬੰਦਾ ਇਸ ਤਰ੍ਹਾਂ ਦਾ ਕਿ ਮੇਰਾ ਇੰਟਰਸਟ ਨਹੀਂ
1: ਮੈਨੂੰ ਹੁਣ ਇਹ ਨਹੀਂ ਪਤਾ ਕਿ ਇਹ ਚੀਜ਼ ਸਹੀ ਹੈ ਜਾਂ ਗਲਤ ਆ ਪਰ ਜੇ ਮੈਂ ਆਪਣਾ ਦੱਸਾਂ ਤਾਂ ਮੈਂ ਮੇਰਾ ਇੱਦਾਂ ਹੀ ਹਾਂ
0: ਨਹੀਂ ਨਹੀਂ ਬੰਦਾ ਸਗੋਂ ਮੈਂ ਦੱਸਾਂ ਕੀ ਹੈ ਜੇ ਸਮਝੋ ਬੰਦਾ ਫਿਰ ਅੱਗੋਂ ਇੱਦਾਂ ਨਾ ਕਰਿਆ ਤੁਹਾਨੂੰ ਪਤਾ ਕਿ ਇਹ ਜਾਣ ਬੁੱਝ ਕੇ ਹੈ ਕਿ ਸ਼ਾਇਦ ਉਹਨੂੰ ਕੋਈ ਫਾਇਦਾ ਹੀ ਪਤਾ ਨਹੀਂ ਭਾਵੇਂ ਹੁੰਦਾ ਪਿਆ ਮੇਰੇ ਨਾਲ ਫਿਰ ਮੇਰੇ ਮਨ 'ਚੋਂ ਤਾਂ ਇੱਕ ਬੋਝ ਲੱਥ ਜਾਂਦਾ ਕਿ ਚਲੋ ਕਿਉਂਕਿ ਆਪਾਂ ਤਾਂ ਕਿਸੇ ਨਾਲ ਯਾਰੀ ਦੋਸਤ ਇਸ ਤਰ੍ਹਾਂ ਹੀ ਕਰੀ ਦੀ ਨੇ ਕਿ ਯਾਰ ਇਹ ਬੰਦਾ ਰਿਸਪੋਂਸੀਬਿਲਟੀ ਆਪਣੀ
1: ਬਸ
0: ਫਿਰ ਇੱਕ ਰਿਸਪੋਂਸੀਬਿਲਟੀ ਘਟੀ ਹੈ ਤੁਹਾਡੀ ਲਾਈਫ ਸਹੀ ਕਿ ਨਹੀਂ
1: ਬਸ ਇੱਦਾਂ ਹੀ ਆ
0: ਕਰਤੀਆਂ ਸਿਆਣੀਆਂ ਗੱਲਾਂ ਆਪਾਂ
1: ਯਾਰ ਕਟੂਗੀ ਤੇ ਫੇਰ ਹੀ ਤੁਸੀਂ ਗਾਂ ਕੋਦੇ ਚੰਗੇ ਥਾਂ ਵਧਾਓਗੇ ਰਿਸਪੋਂਸੀਬਿਲਟੀ
0: ਨਾਲੇ ਮੈਂ ਕਹਿੰਦਾ ਹੋਰ
1: ਨਾਲੇ ਮੈਂ ਕਹਿੰਦਾ
0: ਕਿ ਘਰ ਦੇ ਅੰਦਰ ਖਰਾਬ ਚੀਜ਼ਾਂ ਕਬਾੜ ਰੱਖਣ ਨਾਲੋਂ ਬੈਟਰ ਆ ਘਰ ਖਾਲੀ ਹੋਵੇ
1: ਹਾਂ ਹਾਂ
0: ਸਫਾਈ ਹੋਵੇ
1: ਬਿਲਕੁਲ ਕਿਉਂਕਿ ਚੰਗੀ ਚੀਜ਼ ਜੇ ਕਿਤੇ ਮਿਲੇ ਤੇ ਤੁਸੀਂ ਲਿਆ ਕੇ ਰੱਖ ਸਕਦੇ
0: ਜਗ੍ਹਾ ਬਣਾ ਨਹੀਂ ਮਿਲੇ ਤਾਂ ਵੀ ਕੋਈ ਨਹੀਂ ਪਰ ਕਬਾੜ ਗੰਦ ਨਹੀਂ ਹੋਣਾ ਚਾਹੀਦਾ
1: ਕਿਉਂਕਿ ਇਟਸ ਆਲ ਅਬਾਊਟ ਨੈਗੇਟਿਵਿਟੀ
0: ਕਿਆ ਓਸ਼ੋ ਨੂੰ ਮੈਂ ਗੱਲਾਂ ਕੀਤੀਆਂ ਮੇਰਾ ਵੀਰ ਜਿਉਂਦੇ ਰਹੋ
1: ਯਾਰ ਤੁਹਾਡੇ ਦੇ ਮੈਂ ਕਿੱਸਾ ਲਿਖ ਦੇਣਾ
0: ਆਏ ਹੋਏ ਕਿੱਸਾ ਤੁਸੀਂ ਮੇਰੇ ਲਈ ਬਾਅਦ ਚੋਂ ਲਿਖਿਓ ਮੈਂ ਪਲਾਨਾ ਤੁਹਾਨੂੰ ਮੌਂਟ ਬਲੈਂਕ
1: ਚੱਲੀਏ ਯਾਰ ਆਪਾਂ ਨਿਕਲੀਏ
0: ਆਪਾਂ ਚੱਲਦੇ ਹਾਂ ਤੇ ਆਪਣੇ ਇੰਡੀਆ
1: ਸੀ ਯੂ ਬਾਏ ਬਾਏ ਟਾਟਾ
0: ਆਸਟ੍ਰੇਲੀਆ ਕੈਨੇਡਾ
1: ਆਏ ਹੋਏ ਵਰਲਡ ਵਾਈਡ ਕਹਿ ਦਿਓ ਮੇਰੇ
0: ਤੇ ਦਿਲ 'ਚ ਬੈਠੇ ਯਾਰਾਂ ਵਾਸਤੇ ਜਾਂਦੇ ਹੋਏ ਪਿਆਰਾ ਜਿਹਾ ਗਾਣਾ ਮੈਂ ਸੀ ਕ੍ਰਿਸ਼ਨਾ ਤੇ ਨਾਲ ਸੀ ਮੇਰੇ ਬਲਕੀਰਤ ਤੁਸੀਂ ਸੁਣ ਰਹੇ ਸੀ ਬੋਇਜ਼ ਮੀਟ ਅਪ ਦਾ ਐਪੀਸੋਡ
1: ਤੇ ਹੁਣ ਆਪਾਂ ਬਾਏ ਬਾਏ ਸੀ ਟਾਟਾ
0: ਟਾਟਾ ਟੇਕ ਕੇਅਰ ਕਰਦੇ ਆ ਓਕੇ ਜੀ
1: ਇਦਾਂ ਨਾ ਕਰੋ ਓਕੇ ਕਹਿ ਕੇ ਗਾਣਾ ਦੇ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2535 45 ਤੇ

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au।

0: ਸਨਸੈੱਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545496। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2535 45 ਤੇ

ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 5 2 3

ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

0: DJ Sunny.
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
4: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
3: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
5: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
3: ਹਾਂਜੀ ਰੇਡੀਓ।

ਉਹ ਭੋਲੇ ਪਾਲੇ ਦਿਨ ਬਚਪਨ ਦੇ ਤੇ ਭੋਲੇ ਪਾਲੇ ਆੜੀ ਭੋਲੇ ਪਾਲੇ ਦਿਨ ਬਚਪਨ ਦੇ ਭੋਲੇ ਪਾਲੇ।

ਦੋਨੋਂ ਪਗਵਟ ਯਾਰ ਦੋਨੋਂ ਫੌਜ ਚ ਭਰਤੀ ਹੋਣ ਵਾਸਤੇ ਗਏ। ਸੁੱਚਾ ਸਿੰਘ ਭਰਤੀ ਹੋ ਗਿਆ ਪਰ ਕੁੱਕਰ ਪਿੰਡ ਆ ਗਿਆ। ਪਿੰਡ ਆ ਕੇ ਉਹਨੇ ਸੁੱਚਾ ਸਿੰਘ ਦੀ ਭਰਜਾਈ ਬੀਰੋ ਤੇ ਮੈਲੀ ਅੱਖ ਰੱਖ ਲਈ। ਬੀਰੋ ਤੇ ਕੁੱਕਰ ਨੂੰ ਮਿਲਾਉਣ ਵਾਲਾ ਇੱਕ ਪਾਕ ਸਿੰਘ ਨਾਂ ਦਾ ਬੰਦਾ ਸੀ। ਜਦੋਂ ਇਹ ਆਪਸ ਚ ਮਿਲਣ ਲੱਗੇ ਤਾਂ ਬੀਰੋ ਦੇ ਘਰ ਵਾਲੇ ਨਾਰਾਇਣ ਸਿੰਘ ਨੇ ਬੀਰੋ ਨੂੰ ਰੋਕਿਆ ਪਰ ਬੀਰੋ ਨਾ ਹਟੀ। ਤਾਂ ਨਾਰਾਇਣ ਸਿੰਘ ਨੇ ਆਪਣੇ ਛੋਟੇ ਭਰਾ ਸੁੱਚਾ ਸਿੰਘ ਨੂੰ ਇੱਕ ਚਿੱਠੀ ਲਿਖੀ। ਚਿੱਠੀ ਵਿੱਚ ਸਾਰੀ ਦਰਦ ਕਹਾਣੀ ਲਿਖ ਦਿੱਤੀ। ਪੜ੍ਹ ਕੇ ਚਿੱਠੀ ਸੂਰਮਾ ਦੰਦ ਪੀ ਕੇ ਰਹਿ ਗਿਆ। ਫੌਜ ਚੋਂ ਨੌਂ ਕਟਾ ਕੇ ਪਿੰਡ ਆ ਵੜਿਆ। ਪਿੰਡ ਆ ਕੇ ਉਹਨੇ ਸਿਆਣੇ ਤੇ ਸੁਚੱਜੇ ਬੰਦਿਆਂ ਦੇ ਹੱਥ ਕੁੱਕਰ ਨੂੰ ਕਈ ਸੁਨੇਹੇ ਘੱਲੇ ਪਰ ਕੁੱਕਰ ਨੇ ਸੁੱਚਾ ਸਿੰਘ ਦੇ ਕਿਸੇ ਸੁਨੇਹੇ ਦੀ ਕੋਈ ਪਰਵਾਹ ਨਾ ਕੀਤੀ। ਪਿੰਡ ਵਿੱਚ ਇੱਕ ਵਾਰ ਇੱਕ ਗਵੰਤਰੀ ਆ ਗਿਆ, ਖਾੜਾ ਲੱਗਿਆ ਹੋਇਆ। ਸੁੱਚਾ ਸਿੰਘ ਬੈਠਾ ਗਾਉਣ ਸੁਣਦਾ, ਕੁੱਕਰ ਦੀ ਪਾਰਟੀ ਦੇ ਵਿੱਚੋਂ ਕਿਸੇ ਨੇ ਸਿੰਗੜੀ ਛੇੜ ਦਿੱਤੀ। ਸੁੱਚਾ ਸਿੰਘ ਨੂੰ ਗੁੱਸਾ ਆ ਗਿਆ। ਓ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਨੇ, ਕੋਈ ਬੜੇ ਨੇ ਖਾਣੀ ਨਿਤਰੂਗੀ। ਸੁਣਨਾ ਜ਼ਰਾ ਗੌਰ ਨਾਲ।

0: ਓਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਕੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਤ ਕਲਮ

ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਉ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਉ, ਸਤ ਸੁਹਾਨ ਸਦਾ ਮਨ ਚਾਉ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅੱਤੇ ਵਾਹ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਉ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਮਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਏ ਵਡਾਨ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋਏ ਕਾਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪੌ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪਵੜਿਆ ਚੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ
ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਕਾਰਤ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਕੜੀਐ ਸੁਰਤ ਮਤ ਮਨ ਬੁੱਧ ਤਿਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਮਲ ਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾਮਾ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ

0: ਟੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸਨੂੰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਸੱਚੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਦਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

0: එක වූ අංකාර සතුගොඩ ප්‍රසාද
1: රාග ගෝඩ හැ බාරී ගත රවිදාස ජී දී ਹੈ ਘਰ ਦੂਜਾ ਬਾਰੀ ਕਿਉਂਕਿ ਰਾਗਾਂ ਦੇ ਵਿੱਚ ਹੈ ਘਰ ਦਾ ਸਬੰਧ ਤਾਲ ਦੇ ਨਾਲ ਹੈ ਸ਼ਬਦ ਦੇ ਗਾਉਣ ਦੀ ਹਦਾਇਤ ਕੀਤੀ ਹੈ ਕਿ ਇਸ ਸ਼ਬਦ ਦਾ ਗਾਇਨ ਜੋ ਹੈ ਉਹ ਘਰ ਦੂਜੇ ਦੇ ਅੰਦਰ ਕਰਨਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਮੰਗਲਾ ਚਰਨ ਹੈ। ਵਾਹਿਗੁਰੂ ਪਰਮਾਤਮਾ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਰਵ ਵਿਆਪਕ ਹੈ। ਐਸੇ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ

ਪਹਿਲੇ ਬੰਦ ਦੇ ਵਿੱਚ ਭਗਤ ਜੀ ਕਿਰਪਾ ਕਰਦੇ ਨੇ ਮੁਕੰਦ ਮੁਕੰਦ ਜਪੋ ਸੰਸਾਰ ਮੁਕੰਦ ਅੱਖਰ ਇਸ ਸ਼ਬਦ ਦੇ ਵਿੱਚ ਬਾਰ ਬਾਰ ਰਿਪੀਟ ਕੀਤਾ ਗਿਆ ਦੁਹਰਾਇਆ ਗਿਆ ਮੁਕੰਦ ਵਾਹਿਗੁਰੂ ਪਰਮਾਤਮਾ ਦਾ ਇੱਕ ਸਿਫਾਤੀ ਨਾਮ ਹੈ ਜਿਵੇਂ ਆਪਾਂ ਰੋਜ਼ ਪੜ੍ਹਦੇ ਆ ਕਰਮ ਨਾਮ ਵਰਨਤ ਸੁਮਤ ਵਾਹਿਗੁਰੂ ਪਰਮਾਤਮਾ ਦੇ ਕਰਮ ਵੇਖ ਕੇ ਰੱਬ ਦੇ ਪਿਆਰਿਆਂ ਨੇ ਸੂਝਵਾਨ ਜਿਹੜੇ ਰੱਬ ਦੇ ਬਖਸ਼ੇ ਹੋਏ ਹਨ ਉਹਨਾਂ ਨੇ ਨਾਮ ਰੱਖ ਦਿੱਤੇ ਮੁਕੰਦ ਅੱਖਰ ਬਾਰੀ ਵਿੱਚ ਕਈ ਜਗ੍ਹਾ ਆਇਆ ਵਾਹਿਗੁਰੂ ਪਰਮਾਤਮਾ ਵਾਸਤੇ ਆਪਾਂ ਰੋਜ਼ ਨਿਤਨੇਮ ਦੇ ਅੰਦਰ ਕਲਗੀਧਰ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਗੋਬਿੰਦ ਮੁਕੰਦ ਉਦਾਰ ਅਪਾਰ ਇਹ ਵਾਹਿਗੁਰੂ ਦੇ ਨਾਮ ਨੇ ਮੁਕੰਦ ਦਾ ਭਾਵ ਹੈ ਮੁਕਤੀ ਦਾ ਦਾਤਾ ਮੁਕਤੀ ਦਾ ਭਾਵ ਹੈ ਬੰਧਨਾਂ ਤੋਂ ਖਲਾਸੀ ਹੁਣ ਬੰਧਨ ਕਿੰਨੇ ਨੇ ਕਿ ਆਪਾਂ ਪਾਵਨ ਬਾਰੀ ਨੂੰ ਪੜ੍ਹੀਏ ਇੱਕ ਨਹੀਂ ਕਈ ਤਰ੍ਹਾਂ ਦੇ ਬੰਧਨ ਨੇ ਕਬੀਰ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਕਿਰਪਾ ਕੀਤੀ ਹੈ ਜਿਵੇਂ ਕਿਸੇ ਬੰਦੇ ਨੂੰ ਸੰਗਲ ਦੇ ਨਾਲ ਬੱਧਾ ਜਾਵੇ ਰੱਸਿਆਂ ਦੇ ਨਾਲ ਬੱਧਾ ਜਾਵੇ ਤੇ ਉਹਦਾ ਛੁੱਟਣਾ ਬੜਾ ਔਖਾ ਹੁੰਦਾ ਹੈ ਛੁੱਟ ਨਹੀਂ ਸਕਦਾ ਪਰ ਜਿਹੜੇ ਬੰਧਨ ਕਰਮਾਂ ਦੇ ਵਿਕਾਰਾਂ ਦੇ ਬੰਦੇ ਨੂੰ ਪਏ ਹੋਏ ਨੇ ਇਹਨਾਂ ਨੂੰ ਵੀ ਕੱਟਣਾ ਬੜਾ ਔਖਾ ਹੈ ਵੇਦ ਕੀ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਰੀ ਲੈ ਹੈ ਆਈ ਵੇਦਾਂ ਦੀ ਵਿੱਚੋਂ ਜੰਮੀ ਹੋਈ ਉਹਨਾਂ ਦੀ ਧੀ ਸਿਮਰਤੀਆ ਚਾਰ ਵੇਦ ਨੇ ਸਿਮਰਤੀਆਂ ਦੀ ਗਿਣਤੀ ਵਿਦਵਾਨਾਂ ਵੱਲੋਂ ਵੱਖਰੀ ਵੱਖਰੀ ਕੋਈ 28 ਕਹਿੰਦਾ ਕੋਈ 31 ਕਹਿੰਦਾ ਇਹ ਸਾਰੀਆਂ ਸਿਮਰਤੀਆਂ ਵੇਦਾਂ ਦੇ ਵਿੱਚੋਂ ਨਿਕਲੀਆਂ ਹੋਈਆਂ ਨੇ ਜਿੰਨੇ ਕਰਮ ਕਾਂਡ ਨੇ ਇਹ ਸਿਮਰਤੀਆਂ ਦੇ ਦੱਸੇ ਮੁਤਾਬਕ ਹੀ ਕੀਤੇ ਜਾਂਦੇ ਨੇ ਤੇ ਸਭ ਤੋਂ ਵੱਧ ਪ੍ਰਭਾਵ ਜਿਹੜਾ ਹੈ ਨਾ ਉਹ ਮਨੁਸਿਮਰਤੀ ਦਾ ਹੈ ਮਨੁਸਿਮਰਤੀ ਦਾ ਕਬੀਰ ਸਾਹਿਬ ਜੀ ਆਖਦੇ ਨੇ ਵੇਦ ਕੇ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਰੀ ਲੈ ਹੈ ਆਈ ਆਪਣ ਨਗਰ ਆਪ ਤੈ ਬੰਧਿਆ
ਮੋਕੈ ਫਾਂਦ ਕਾਲ ਸਿਰ ਸਾਧਿਆ ਕਟੀ ਨਾ ਕਟੈ ਟੂਟ ਨਾ ਜਾਈ ਸਾ ਸਾਪਨ ਹੋਏ ਜਗ ਕੋ ਖਾਈ ਮੁਕੰਦ ਮੁਕਤੀ ਦਾ ਦਾਤਾ ਕੌਣ ਹੈ ਵਾਹਿਗੁਰੂ ਸਤਿਗੁਰੂ ਆਪ ਜੀ ਬਹੁਤ ਵਾਰੀ ਇਹ ਬਚਨ ਸਤਿਗੁਰਾਂ ਜੀ ਦੇ ਦੁਹਰਾਉਂਦੇ ਹੋ ਨਾ ਨਾਰਾਇਣ ਨਰਪਤ

0: मुकंद जपो संसार, संसार दा पाप दुनिया लोक। भगत जी आखते ने हे लोको, वाहिगुरु परमात्मा जिहड़ा मुक्ति दा दाता है ओनू सिमरना करो, ओनू जपना करो। ते सानू हदायत है हर जप दिया खिन टिलना की जाई मेरी जिंदड़िए, मत के जापे सौ आवे के ना आवे राम। आदत है ना, अज नहीं गल कर लांगे। जो स्कूलां च पढ़दे सी ना, अजे भी आप जी वेखदे हो दीवारां ते बाहर लिखिया हुंदा है, आज का काम कल पर मत छोड़ो, अज दा काम कल ते ना छड्डो। दुनियावी काम तो आप बड़े ध्यान नाल करदे आं, पर जिहड़ा ये काम है जपन वाला बहुत घट। जिन्हां उत्ते वाहिगुरु की कृपा हुंदी जपदे ने। ते मैं एक होर बेनती कर देवां, गुरबाणी पढ़िया, गुर इतिहास पढ़िया, सानू ये पता लगता है कि नाम वेले होके नहीं जपना, वेले होके नहीं। वेला तो बंदा कदी भी नहीं हो सकता, ये तो बचपन तो लैके बुढ़ेपे तक धंधा करद्या किरत करद्या असी अपने जीवन दे अंदर जपना है। बड़े प्रमाण ने महाराज आखदे ना, मन राम नामा बेदी अले जैसे कनक कला चित मांडी अले। आपा सुनियारे दी दुकान ते जाइए ना, साडे नाल गल्लां भी करी जांदा है ते अपना काम भी करी जांदा है, किरत नहीं छड्डदा, गल्लां भी करदा है, गाहकां नूं भुगताई भी जांदा है, पर अपना काम भी करी जांदा है। भगत नामदेव जी आखदे ने इसे तरह बंदिया, रब दे नाम नाल जुड़िया रहो। बड़े सौखे सलोक ने कबीर साहब जी दे सलोकां विच, तुहानू सारिया नू जबानी याद ने, नामा माया मोहया कहे तलोचन मीत, काहे शिपो शायले राम ना लावो चीत। नामा माया मोहया, पर नारी आखदे नामा कहे तलोचना मुख ते राम संभाल, हाथ पाओ कर काम सब चीत निरंजन नाल। इस लोक सानू प्रेरणा कर देने, किरत कर दिया। आप जी पढ़ दियो ना, किरत करना नाम जपना वंड छकना। जे कला नाम जपांगे किरत नहीं करांगे, वंड के कितों छकांगे। बेनती है नाम जपना किरत कर दिया कर दिया, जिम्मेवारी निभांदिया निभांदिया। उठत बैठत सोवत नाम बारी गल बारी ने सानू समझाई, ते महाराज भगत रविदास जी कृपा करदे ने लोकां दा सुभा ए, जे कम करांगे सानू फायदा की होवेगा, सानू लाभ की होवेगा। महाराज आखदे ने जे मुकंद दा नाम ना जपिया, तन जेड़ा ना शरीर जेड़ा बड़ी मुश्किल नाल मिलिया, आ शरीर मनुखा जीवन दा शरीर ता बाकी दुनिया नूं भी मिले ने, पर जेड़ी वडियाई मनुख नूं मिली ना किसे होर जूनी नूं नहीं मिली। ते महाराज ने गल कह दित्ती, अवर जोन तेरी पनहारी, इस धरती में तेरी सगदारी। ਅਵਰ ਜੋਨ ਤੇਰੀ ਪਨਹਾਰੀ। ਬੜਾ ਮਾਨ ਮਿਲਿਆ ਇਸ ਸਰੀਰ ਨੂੰ, ਤੇ ਸਰੀਰ ਬੜਾ ਕੀਮਤੀ ਹੈ। ਮਹਾਰਾਜ ਕਹਿੰਦੇ ਨੇ ਧੂਣੀਆਂ ਪਾ ਕੇ ਜਲ ਧਾਰੇ ਕਰਕੇ ਸਰੀਰ ਨੂੰ ਕਸ਼ਟ ਨਾ ਦੇ, ਸਰੀਰ ਨੂੰ ਕਸ਼ਟ ਨਾ ਦੇ, ਕਿਉਂਕਿ ਸਰੀਰ ਨੂੰ ਦੁਖੀ ਕਰਕੇ ਤੂੰ ਸੁਖੀ ਨਹੀਂ ਹੋ ਸਕਦਾ। ਜਦੋਂ ਤੱਕ ਤੇਰਾ ਮਨ ਜਿਹੜਾ ਸਰੀਰ ਦੇ ਨਾਲ ਹੀ ਜੁੜਿਆ ਹੋਇਆ ਹੈ, ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ। ਭਗਤ ਜੀ ਪਹਿਲਾਂ ਸਾਨੂੰ ਪ੍ਰੇਰਨਾ ਕਰਦੇ ਨੇ, ਸੰਸਾਰੀ ਲੋਕੋ ਮੁਕਤੀ ਦੇ ਦਾਤੇ, ਮੁਕਤੀ ਦੇ ਦਾਤੇ ਵਾਹਿਗੁਰੂ ਪਰਮਾਤਮਾ ਨੂੰ ਜਪੋ। ਬਿਨ ਮੁਕੰਦ ਤਨ ਹੋਏ ਔਹਾਰ, ਔਹਾਰ ਤੋਂ ਭਾਵ ਹੈ ਨਾਸ਼ਵੰਤ, ਵਿਅਰਥ। ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਤੋਂ ਬਗੈਰ ਇਹ ਸਰੀਰ ਵਿਅਰਥ ਚਲਾ ਜਾਏਗਾ। ਬਾਲ ਜਵਾਨੀ ਅਰ ਬਿਰਧ ਫੁੰਨ ਪੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਬਿਰਥਾ ਚਲਾ ਜਾਏਗਾ।
1: ਸੋਈ ਮੁਕੰਦ ਮੁਕਤ ਕਾ ਦਾਤਾ,
0: ਉਹ ਵਾਹਿਗੁਰੂ ਪਰਮਾਤਮਾ ਜਿਹੜਾ ਮੁਕੰਦ ਹੈ, ਮੁਕਤੀ ਦਾ ਦਾਤਾ ਹੈ, ਮੁਕਤੀ ਦੇਣ ਵਾਲਾ ਹੈ। ਭਾਵ ਜਦੋਂ ਨਾਮ ਜਪਾਂਗੇ ਬੰਧਨਾਂ ਤੋਂ ਸਾਨੂੰ ਖਲਾਸੀ ਪ੍ਰਾਪਤ ਹੋਵੇਗੀ। ਮਹਾਰਾਜ ਦਾ ਬਚਨ ਹੈ, ਵੇਦ ਪੁਰਾਣ ਸਿਮਰਤ ਸਭ ਸ਼ਾਸਤ, ਇਨ ਪੜਿਆ ਮੁਕਤ ਨ ਹੋਈ। ਏਕ ਅੱਖਰ ਜੋ ਨਿਰਮਲ ਜਾਪੈ ਤਿਸਕੀ ਨਿਰਮਲ ਸੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ। ਸੋਈ ਮੁਕੰਦ ਮੁਕਤ ਕਾ ਦਾਤਾ, ਉਹ ਮੁਕੰਦ ਵਾਹਿਗੁਰੂ ਪਰਮਾਤਮਾ ਜਿਸ ਦਾ ਨਾਮ ਹੀ ਮੁਕਤੀ ਦੇਣ ਵਾਲਾ ਹੈ, ਜਿਹੜੇ ਉਸਦਾ ਨਾਮ ਜਪਦੇ ਨੇ ਉਹਨਾਂ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ, ਬੰਧਨਾਂ ਤੋਂ ਖੁਲਾਸੀ ਮਿਲ ਜਾਂਦੀ, ਉਹ ਬੰਧਨਾਂ ਤੋਂ ਛੁੱਟ ਜਾਂਦੇ ਨੇ। ਫਿਰ ਧਿਆਨ ਦੇਵਿਓ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮੰਨੈ ਨੈ ਨਿੰਦਿਆ ਨੈ ਉਸਤਤ ਜਾਕੈ, ਲੋਭ ਮੋਹ ਅਭਿਮਾਨਾ ਹਰ ਸੋਗ ਤੇ ਰਹੇ ਨਿਆਰੋ, ਨਾਹੀ ਮਾਨਪ ਮੰਨ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੇ ਨਾਹਨ ਤੈ ਕਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਹ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਪਯੋ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਕਿੰਨੇ ਬੰਧਨ ਸਾਨੂੰ ਪਏ ਹੋਏ ਨੇ, ਉਸਤਤ ਨਿੰਦਿਆ ਦੇ, ਹਰ ਸੋਗ ਦੇ, ਆਸਾ ਮਨਸਾ ਦੇ, ਬੜੇ ਬੰਧਨ ਨੇ। ਪਰ ਮਹਾਰਾਜ ਆਖਦੇ ਨੇ ਜਿਸ ਉੱਤੇ ਗੁਰੂ ਕਿਰਪਾ ਕਰਦਾ ਹੈ, ਜਿਹੜਾ ਵਾਹਿਗੁਰੂ ਦੇ ਨਾਮ ਨਾਲ ਜੁਪ ਜਾਂਦਾ ਹੈ, ਜੁੜ ਜਾਂਦਾ ਹੈ, ਉਹਨੂੰ ਫਿਰ ਜੀਵਨ ਦੇ ਅੰਦਰ ਬੰਧਨਾਂ ਤੋਂ ਖਲਾਸੀ ਪ੍ਰਾਪਤ ਹੋ ਜਾਂਦੀ। ਆਪਾਂ ਪੜ੍ਹਦੇ ਹਾਂ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਕੋਈ ਹੋਵਾ ਕਰਮ ਰਤ ਕੋਈ ਤੀਰਥ ਨਾਇਆ, ਦਾਸੀ ਹਰ ਕਾ ਨਾਮ ਧਿਆਇਆ, ਬੰਧਨ ਕਾਟਨ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰ ਜਾਮੀ।
1: ਸੋਈ ਮੁਕੰਦ ਹਮਰਾ ਪਿਤ ਮਾਤਾ,
0: ਤੇ ਭਗਤ ਰਵਿਦਾਸ ਜੀ ਕਿਰਪਾ ਕਰਦੇ ਨੇ, ਉਹੀ ਮੁਕੰਦ ਜਿਹੜਾ ਨਾ ਮੁਕਤੀ ਦਾ ਦਾਤਾ ਵਾਹਿਗੁਰੂ ਪਰਮਾਤਮਾ, ਉਹ ਸਾਡਾ ਮਾਂ ਹੈ, ਸਾਡਾ ਪਿਓ ਹੈ। ਸਤਸੰਗਤ, ਮਾਂ ਮਰ ਜਾਵੇ ਤੇ ਮਾਂ ਮਿੱਟਰ ਹੋ ਜਾਂਦਾ ਹੈ, प्यो मर जावे ते सास संगत असी कहने बेचारा हो गया इंदा कोई नहीं हैगा ते गुरु महाराज ने कृपा कीती ये प्यारे हो जी इउं आपां कह लईए तू मेरा पिता तू है मेरा माता तू मेरा बंधप तू मेरा भ्राता तू मेरा राखा सबनी थाई तापो केहा काड़ा जियो क्योंकि सत्संगत महाराज आखदे ने ओ मुक्ति देन वाला वाहिगुरु मेरा मां है मेरा प्यो है
1: जीवत मुकंदे मरत मुकंदे
0: रब दे प्यारे जिउंदियां भी मुक्ति दे दाते नूं जपदे ने ते मरत मुकंदे हुण इसदा भाव है सारा जीवन आरंभ तो लैके अंत तक जीवन दे आरंभ तो लैके जीवन दे अंत तक ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਹੀ ਜਪਦੇ ਨੇ ਬੜੀ ਵਾਰੀ ਆਪਾਂ ਇਹ ਪੜ੍ਹਦੇ

0: ਸੰਗੀਤ ਮਰਤ ਮੁਕੰਦੇ ਮਹਾਰਾਜ ਆਖਦੇ ਨੇ ਜੀਵਤ ਮੁਕੰਦੇ ਮਰਤ ਮੁਕੰਦੇ ਰੱਬ ਦੇ ਸੇਵਕ ਜਿਉਂਦਿਆਂ ਵੀ ਰੱਬ ਨੂੰ ਜਪਦੇ ਨੇ ਤੇ ਮਰਦਿਆਂ ਵੀ ਮਰਨ ਵੇਲੇ ਵੀ ਰੱਬ ਦੇ ਨਾਮ ਨਾਲੋਂ ਵਿਛੜਦੇ ਨਹੀਂ। ਹੁਣ ਸਾਰੀ ਜ਼ਿੰਦਗੀ ਪੁੱਤਰਾਂ ਧੀਆਂ ਵਿੱਚ ਮਕਾਨ ਬਣਾਉਣ ਵਿੱਚ ਇਸਤਰੀ ਦੇ ਮੋਹ ਵਿੱਚ ਜੇ ਲੰਘਾ ਦਿੱਤਾ ਤੇ ਮਰਨ ਵਾਲੇ ਰੱਬ ਚੇਤੇ ਆਵੇਗਾ? ਆਪ ਜੀ ਬਹੁਤ ਵਾਰੀ ਭਗਤ ਜੀ ਦਾ ਬਚਨ ਪੜ੍ਹਦੇ ਹੋ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਉਤਰੈ। ਇਹ ਸਾਰਾ ਸ਼ਬਦ ਹੈ ਨਾ, ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵਲ ਵਲ ਉਤਰੈ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵਲ ਵਲ ਉਤਰੈ। ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵੇਸ਼ਵਾ ਜੋਨ ਵਲ ਵਲ ਉਤਰੈ। ਦੱਸਿਆ ਨਾ, ਪਰ ਆਖਿਆ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਰਲੋਚਨ ਤੇ ਨਰ ਮੁਗਤਾ ਪਿਤੰਬਰ ਵਾਕੈ ਹਿਰਦੇ ਵਸੈ। ਨਾਨਕ ਕੱਚੜਿਆ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵੰਦੇ ਵਿਛੜੈ ਓਏ ਮੋਇਆ ਨ ਜਾਹੀ ਛੋੜ। ਮਹਾਰਾਜ ਇੱਥੇ ਕਿਰਪਾ ਕਰਦੇ ਨੇ, ਸਾਰਾ ਜੀਵਨ ਜਿਨ੍ਹਾਂ ਨੇ ਜਪਿਆ ਮਰਨ ਵੇਲੇ ਵੀ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਨਹੀਂ ਭੁੱਲਦਾ।
1: ਤਾਂ ਕਿ ਸੇਵਕ ਕਉ ਸਦਾ ਆਨੰਦੇ,
0: ਮੁਕੰਦ ਦਾ ਸੇਵਕ ਜਿਹੜਾ ਬਣ ਗਿਆ, ਮੁਕਤੀ ਦੇ ਦਾਤੇ ਵਾਹਿਗੁਰੂ ਪਰਮਾਤਮਾ ਦਾ ਸੇਵਕ ਬਣ ਗਿਆ, ਉਹਨੂੰ ਹਰ ਵੇਲੇ ਹੀ ਆਨੰਦ ਬਣਿਆ ਰਹਿੰਦਾ। ਕਿਉਂਕਿ ਸਾਧ ਸੰਗਤ ਸਾਡੇ ਵਾਂਗੂ ਖੁਸ਼ੀ ਦੇ ਟਾਈਮ ਉਹ ਬਹੁਤਾ ਉਛਲਦਾ ਨਹੀਂ ਤੇ ਗਮੀ ਦੇ ਟਾਈਮ ਰੋਂਦਾ ਨਹੀਂ। ਉਹਨੂੰ ਪਤਾ ਹੈ ਨਾ, ਸੰਪੈ ਦੇਖ ਨਾ ਹਰਖੀਐ ਬਿਪਤ ਦੇਖ ਨਾ ਰੋਏ, ਜਿਉ ਸੰਪੈ ਤਿਉ ਬਿਪਤ ਹੈ ਬਿਧ ਨੇ ਰਚਿਆ ਸੋ ਹੋਏ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਰੱਬ ਦੇ ਪਿਆਰੇ ਸੇਵਕ ਹਰ ਵੇਲੇ ਸੁੱਖ ਵਿੱਚ

0: ਵਾਹਿਗੁਰੂ ਪਰਮਾਤਮਾ, ਵਾਹਿਗੁਰੂ ਪਰਮਾਤਮਾ। ਮਹਾਰਾਜ ਆਖਦੇ ਨੇ ਹਮਾਰੇ ਪ੍ਰਾਨੰ, ਪ੍ਰਾਨੰ ਜਿੰਦ, ਜਿੰਦ ਦਾ ਭਾਵ ਆਸਰਾ। ਵਾਹਿਗੁਰੂ ਪਰਮਾਤਮਾ, ਵਾਹਿਗੁਰੂ ਪਰਮਾਤਮਾ ਸਾਡੀ ਜ਼ਿੰਦਗੀ ਦਾ ਆਸਰਾ ਹੈ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ, ਤਾਣ ਮਾਨ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ।
1: ਜਪ ਮੁਕੰਦ ਮਸਤਕ ਨੀਸਾਨ,
0: ਵਾਹਿਗੁਰੂ ਪਰਮਾਤਮਾ ਨੂੰ ਜਪ ਕੇ ਮਸਤਕ ਨਿਸ਼ਾਨ, ਮੱਥੇ ਦੇ ਭਾਗ ਜਾਗ ਪੈਂਦੇ ਨੇ, ਮੱਥੇ ਦੇ ਭਾਗ ਜਾਗ ਪੈਂਦੇ ਨੇ। ਮੈਂ ਜਦੋਂ ਸਵੇਰੇ ਇਹ ਪੰਕਤੀਆਂ ਵਿਚਾਰ ਰਿਹਾ ਸੀ ਤੇ ਕੁਦਰਤੀ ਅਸੀਂ ਕਹਿੰਦੇ ਸਾਡੇ ਬੜੇ ਭਾਗ ਮਾੜੇ ਨੇ, ਮਾੜੇ ਨੇ ਸਾਡੇ ਤਾਂ ਭਾਗ ਸੁੱਤੇ ਪਏ ਨੇ, ਸਾਡੀ ਕਿਸਮਤ ਜਿਹਦੀ ਉਹ ਸੁੱਤੀ ਪਈ ਹੈ। ਮਹਾਰਾਜ ਕਹਿੰਦੇ ਨੇ ਜਗਾ ਸਕਦੇ ਹੋ ਪਰ ਕਦੋਂ, ਜਦੋਂ ਵਾਹਿਗੁਰੂ ਪਰਮਾਤਮਾ ਕਿਰਪਾ ਕਰੇਗਾ। ਆਪਾਂ ਪੜ੍ਹਦੇ ਨਾ, ਹਮ ਧਨਵੰਤ ਭਾਗੜ ਸਚ ਨਾਏ, ਹਰ ਗੁਣ ਗਾਵੈ ਸਹਿ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟਿਆ ਤੋਲ, ਖਾ ਮੈਂ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਏ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਮਸਤਕ ਦੇ ਭਾਗ ਜਾਗ ਪੈਂਦੇ ਨੇ ਕਦੋਂ, ਜਦੋਂ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ ਹੈ, ਉਹਦਾ ਜਾਪ ਕਰਦੇ ਹਾਂ।
1: ਸੇਵ ਮੁਕੰਦ ਕਰੈ ਬੈਰਾਗੀ,
0: ਮਹਾਰਾਜ ਆਖਦੇ ਨੇ ਜਿਹੜੇ ਵਾਹਿਗੁਰੂ ਦੀ ਸੇਵਾ ਕਰਦੇ ਨੇ, ਮੁਕੰਦ ਦੀ ਸੇਵਾ ਕਰਦੇ ਨੇ, ਉਹ ਬੈਰਾਗੀ ਬਣ ਜਾਂਦੇ ਨੇ। ਬੈਰਾਗ ਪ੍ਰਾਪਤ ਕਰਨ ਦੇ ਲਈ ਬੈਰਾਗੀ ਬਣ ਕੇ ਉਹਨਾਂ ਨੂੰ ਘਰ ਨਹੀਂ ਛੱਡਣਾ ਪੈਂਦਾ, ਘਰ ਵਿੱਚ ਰਹਿੰਦਿਆਂ ਹੀ ਉਹ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਨਾਮ ਜਪ ਕੇ ਸੇਵਾ ਕਰਕੇ ਬੈਰਾਗੀ ਬਣ ਜਾਂਦੇ ਹਨ।
1: ਸੋਈ ਮੁਕੰਦ ਦੁਰਬਲ ਧਨ ਲਾਦੀ,
0: ਮਹਾਰਾਜ ਆਖਦੇ ਨੇ ਉਸੇ ਮੁਕੰਦ ਨੇ ਮੇਰੇ ਗਰੀਬ ਉੱਤੇ, ਇੱਥੇ ਦੁਰਬਲ ਲਿਖਿਆ, ਦੁਰਬਲ ਦਾ ਭਾਵ ਗਰੀਬ, ਮੇਰੇ ਗਰੀਬ ਉੱਤੇ ਵਾਹਿਗੁਰੂ ਪਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਮੈਨੂੰ ਆਪਣਾ ਨਾਮ ਧਨ ਦਿੱਤਾ ਹੈ।
1: ਏਕ ਮੁਕੰਦ ਕਰੈ ਉਪਕਾਰ,
0: ਉਹ ਵਾਹਿਗੁਰੂ ਪਰਮਾਤਮਾ ਇੱਕ ਜਿਹੜਾ ਹੈ ਜਦੋਂ ਕਿਸੇ ਉੱਤੇ ਕਿਰਪਾ ਕਰਦਾ ਹੈ,
1: ਹਮਰਾ ਕਹਾ ਕਰੈ ਸੰਸਾਰ।
0: ਭਗਤ ਜੀ ਬੜੇ ਦਾਅਵੇ ਨਾਲ ਕਹਿੰਦੇ ਨੇ ਸਾਡਾ ਸੰਸਾਰ ਕੀ ਵਿਗਾੜ ਸਕਦਾ, ਜੇ ਵਾਹਿਗੁਰੂ ਕਿਰਪਾ ਦੇ ਘਰ ਵਿੱਚ ਆ ਜਾਵੇ, ਆਪਣੀ ਬਖਸ਼ਿਸ਼ ਕਰ ਦੇਵੇ, ਮਿਹਰ ਕਰ ਦੇਵੇ, ਸੰਸਾਰ ਸਾਡਾ ਕੀ ਵਿਗਾੜ ਸਕਦਾ। ਆਪ ਜੀ ਬਚਨ ਪੜ੍ਹਦੇ ਹੋ, ਜਿਸ ਨੂੰ ਸਾਜਨ ਰਾਖ ਸੀ ਦੁਸ਼ਮਨ ਕਿਹਾ ਵਿਚਾਰ, ਛੋਏ ਨਾ ਸਕੇ ਤੈ ਸ਼ਾਖੋ, ਨੇਫਲ ਜਾਏ ਗਵਾਰ। ਭਗਤ ਜੀ ਆਖਦੇ ਨੇ ਜਿਨ੍ਹਾਂ ਉੱਤੇ ਮੁਕੰਦ ਕਿਰਪਾ ਕਰ ਦਿੰਦਾ ਉਹਨਾਂ ਦਾ ਸੰਸਾਰ ਕੁਝ ਨਹੀਂ ਵਿਗਾੜ ਸਕਦਾ।
1: ਮੇਟੀ ਜਾਤ ਹੋਏ ਦਰਬਾਰ,
0: ਜਿਹੜੇ ਤੇਰੇ ਦਰਬਾਰੀ ਬਣ ਜਾਂਦੇ ਨੇ, ਦਰਬਾਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੋਈ, ਜਿਹੜੇ ਤੇਰੇ ਦਰਬਾਰੀ ਬਣ ਜਾਂਦੇ ਨੇ, ਤੇਰੇ ਦਰਬਾਰ ਵਿੱਚ ਟਿਕੇ ਰਹਿੰਦੇ ਨੇ, ਜਾਤ ਪਾਤ ਦਾ ਉਹਨਾਂ ਉੱਤੇ ਕੋਈ ਅਸਰ ਨਹੀਂ ਹੁੰਦਾ, ਜਾਤ ਪਾਤ ਦਾ ਉਹਨਾਂ ਉੱਤੇ ਕੋਈ ਨਹੀਂ ਅਸਰ ਹੁੰਦਾ। ਇਸੇ ਵਾਸਤੇ ਆਖਿਆ ਨਾ ਮਹਾਰਾਜ ਦੀ ਪਾਵਨ ਬਾਣੀ ਭਗਤ ਰਵਿਦਾਸ ਜੀ ਦੇ ਬਚਨ ਨੇ, ਮਹਾਰਾਜ ਆਖਦੇ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਧਰੇ ਜਾਂ ਕਿ ਸ਼ੋਤ ਜਗਤ ਕੋ ਲਾਗੈ, ਤਾ ਪਰ ਤੂੰ ਧਰੇ ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਉਹਨਾਂ ਨੂੰ ਫਿਰ ਕਿਸੇ ਜਾਤ ਪਾਤ ਦਾ ਡਰ ਨਹੀਂ ਰਹਿ ਜਾਂਦਾ।
1: ਤੁਹੀ ਮੁਕੰਦ ਜੋਗ ਜੁਗ ਤਾਰ,
0: ਜੋਗ ਜੁਗ ਜੁਗਾ ਜੁਗਾਂ ਵਿੱਚ ਇਹ ਵਾਹਿਗੁਰੂ ਪਰਮਾਤਮਾ ਤੂੰ ਹੀ ਜੀਵਾਂ ਨੂੰ ਪਾਰ ਉਤਾਰਨ ਵਾਲਾ ਹੈ।
1: ਉਪਜਿਓ ਗਿਆਨ ਹੁਆ ਪਰਗਾਸ,
0: ਜਿਨ੍ਹਾਂ ਦੇ ਅੰਦਰ ਗਿਆਨ ਪੈਦਾ ਹੋ ਜਾਂਦਾ, ਜਿਨ੍ਹਾਂ ਨੂੰ ਵਾਹਿਗੁਰੂ ਬਾਰੇ ਸੋਝੀ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਅੰਦਰ ਗਿਆਨ ਪਰਗਾਸ ਭਾਵ ਚੰਦ ਚੜ ਪੈਂਦਾ, ਉਹਨਾਂ ਦੇ ਅੰਦਰ ਗਿਆਨ ਪ੍ਰਗਟ ਹੋ ਜਾਂਦਾ ਹੈ।
1: ਕਰ ਕਿਰਪਾ ਲੀਨੇ ਕੀਟ ਦਾਸ।
0: ਜਦੋਂ ਵਾਹਿਗੁਰੂ ਪਰਮਾਤਮਾ ਆਪਣੇ ਨਿਮਾਣੇ ਕੀਟ ਨਿਮਾਣੇ ਦਾਸਾਂ ਦੇ ਉੱਤੇ ਕਿਰਪਾ ਕਰਦਾ ਹੈ,
1: ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁੱਕੀ।
0: ਭਗਤ ਜੀ ਕਹਿੰਦੇ ਨੇ ਮੇਰੀ ਤ੍ਰਿਸ਼ਨਾ ਬੁੱਝ ਗਈ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਤ੍ਰਿਸ਼ਨਾ ਬੁੱਝੈ ਹਰ ਕੇ ਨਾਮ। ਇੱਕ ਪਾਸੇ ਹੈ ਕਿਸੇ ਵਿਰਲੇ ਦੀ ਤ੍ਰਿਸ਼ਨਾ ਬੁੱਝਦੀ, ਤੇ ਮਹਾਰਾਜ ਆਖਦੇ ਨੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਤ੍ਰਿਸ਼ਨਾ ਹਰ ਤਰ੍ਹਾਂ ਦੇ ਨਾਲ ਬੁੱਝ ਜਾਂਦੀ ਹੈ।
1: ਜਪ ਮੁਕੰਦ ਸੇਵਾ ਤਾਹੂ ਕੀ।
0: ਮਹਾਰਾਜ ਆਖਦੇ ਨੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਕੇ ਸਿਮਰਨ ਕਰਕੇ ਮੇਰੀ ਤ੍ਰਿਸ਼ਨਾ ਹਰ ਤਰ੍ਹਾਂ ਨਾਲ ਮੁੱਕ ਗਈ ਹੈ, ਹੁਣ ਤਾਂ ਅਵਸਥਾ ਬਣ ਗਈ ਹੈ ਰੁੱਖੀ ਸੁੱਖੀ ਖਾਇਕ ਹੈ। ਮਹਾਰਾਜ ਆਖਦੇ ਨੇ

0: ਕਰਦਾ ਹੈ ਕਿ ਮਨੁੱਖਾ ਜੀਵਨ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਇਆ। ਨਾਮ ਜਪਾਂਗੇ, ਭਗਤੀ ਕਰਾਂਗੇ, ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ, ਲੋਕ ਨਾਲ ਪਰਲੋਕ ਸੌਰੇਗਾ। ਲੜੀਵਾਰ ਵਿਚਾਰ ਆਪਾਂ ਰੋਜ਼ ਸਰਵਨ ਕਰਦੇ ਹਾਂ। ਨੌ ਪੌੜੀਆਂ ਦੀ ਵਿਚਾਰ ਤੁਖਾਰੀ ਰਾਗ ਦੇ ਅੰਦਰ ਬਾਰਾਂਵਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਉਚਾਰਨ ਕੀਤਾ ਹੋਇਆ, ਆਪ ਜੀ ਨੇ ਸਰਵਨ ਕੀਤੀਆਂ ਨੇ। ਅੱਜ ਦਸਵੀਂ ਪੌੜੀ ਜਿਸ ਵਿੱਚ ਭਾਦਰੋਂ ਦੇ ਮਹੀਨੇ ਦਾ ਜ਼ਿਕਰ ਕੀਤਾ ਹੈ, ਪਾਤਸ਼ਾਹ ਜੀ ਜੋ ਉਪਦੇਸ਼ ਕਰਦੇ ਨੇ, ਆਓ ਆਪਾਂ ਸਾਰੇ ਸਰਵਨ ਕਰੀਏ ਜੀ।
1: ਭਾਦੋ ਭਰਮ ਭੁੱਲੀ ਪਰ ਜੋਬਨ ਪਸ਼ੁਤਾਣੀ।
0: ਭਾਦਰੋਂ ਚੜ ਪਿਆ ਤੇ ਮਹਾਰਾਜ ਆਖਦੇ ਨੇ ਜੀਵ ਇਸਤਰੀ ਭਟਕਣਾ ਵਿੱਚ ਪੈ ਕੇ ਆਪਣਾ ਜਿਹੜਾ ਜੀਵਨ ਦਾ ਅਸਲੀ ਕਰਮ ਸੀ ਉਸ ਨੂੰ ਭੁੱਲ ਗਈ। ਅਸਲੀ ਕਰਮ ਜਿਹੜਾ ਉਹਨੂੰ ਭੁੱਲ ਗਈ। ਭੁੱਲਣ ਦਾ ਕਾਰਨ ਮਹਾਰਾਜ ਆਖਦੇ ਨੇ ਜਵਾਨੀ ਦਾ ਮਾਣ। ਜਵਾਨੀ ਦੇ ਮਾਣ ਵਿੱਚ ਬੰਦਾ ਜਦੋਂ ਭੁੱਲ ਜਾਂਦਾ ਹੈ ਤੇ ਮਹਾਰਾਜ ਆਖਦੇ ਨੇ ਫਿਰ ਜੀਵਨ ਦੇ ਅਸਲੀ ਪ੍ਰਯੋਜਨ ਤੋਂ ਮਕਸੂਦ ਤੋਂ ਬੰਦਾ ਖੁੰਝ ਜਾਂਦਾ ਹੈ। ਸਤਸੰਗਤ ਤਿੰਨ ਅਵਸਥਾ ਨੇ। ਜਵਾਨੀ ਬਾਰੇ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਇਹ ਸਮਝਾਇਆ ਹੈ ਕਿ ਜਿਹੜਾ ਕੰਮ ਜਪਣ ਵਾਲਾ ਜ਼ਿਆਦਾ ਕਰਨਾ ਸੀ ਜਵਾਨੀ ਵਿੱਚ ਇਹ ਭੁੱਲ ਜਾਂਦਾ ਹੈ, ਕਿਉਂਕਿ ਸਤਸੰਗਤ ਬਚਪਨ ਜਿਹੜਾ ਹੈ ਉਹ ਅਣਜਾਣਪੁਣੇ ਦੇ ਵਿੱਚ ਬਹੁਤਾ ਲੰਘ ਜਾਂਦਾ ਹੈ ਤੇ ਬੁਢੇਪੇ ਵਿੱਚ ਇਹ ਅਵਸਥਾ ਬਣ ਜਾਂਦੀ ਹੈ। ਆਪਾਂ ਪੜ੍ਹਦੇ ਹਾਂ ਅੱਖਾਂ ਚੋਂ ਪਾਰੀ ਲੱਤਾਂ ਚੋਂ ਦਰਦ, ਕਿਸ ਤਰ੍ਹਾਂ ਨਾਮ ਜਪੇਗਾ ਬੰਦਾ। ਪਾਤਸ਼ਾਹ ਜੀ ਦੇ ਬਚਨ ਨੇ ਭਗਤ ਭੀਖਣ ਜੀ ਦੇ, ਨੈਨੋ ਨੀਰ ਬਹੇ ਤਨ ਖੀਨਾ ਭਏ ਕੇਸ ਦੁਦਵਾਨੀ ਰੂਦਾ ਕੰਠ ਨੀ ਰੂਦਾ ਕੰਠ ਸ਼ਬਦ ਨੀ ਉਚਰੇ ਆਪ ਕਿਆ ਕਰੇ ਪੁਰਾਣੀ। ਤਰ ਨਾਪੋ ਜਿਹੜਾ ਸੀ ਜਵਾਨੀ ਇਹਨੂੰ ਸੰਭਾਲਣਾ ਸੀ ਪਰ ਗੁਰੂ ਮਹਾਰਾਜ ਕਹਿੰਦੇ ਨੇ ਤੇਰੇ ਕੋਲੋਂ ਲੰਘ ਗਿਆ। ਤਰ ਨਾਪੋ ਇਉਂ ਹੀ ਗਏ ਲਿਓ ਜਰਾ ਤਨ ਜੀਤ, ਜਰਾ ਆ ਗਿਆ ਉਹਨੇ ਹਰ ਅੰਗ ਦੇ ਉੱਤੇ ਆਪਣਾ ਜਿਹੜਾ ਬੜਾ ਪ੍ਰਭਾਵ ਪਾ ਲਿਆ। ਤਰਨਾਪੋ ਚਲੋ ਗਿਆ, ਜਵਾਨੀ ਚਲੀ ਗਈ, ਬੁਢੇਪਾ ਆ ਗਿਆ ਤੇ ਹੁਣ ਉਹਨੇ ਆਪਣਾ ਹਰ ਅੰਗ ਤੇ ਜਿਹੜਾ ਹੈ ਉਹ ਪ੍ਰਭਾਵ ਪਾ ਲਿਆ। ਪਰ ਬੰਦੇ ਦਾ ਸੁਭਾਅ ਹੈ ਬੁਢੇਪੇ ਨੂੰ ਲੁਕਾਉਣ ਦਾ ਯਤਨ ਕਰਦਾ, ਬੁਢੇਪੇ ਨੂੰ ਲੁਕਾਉਣ ਦਾ ਯਤਨ ਕਰਦਾ। ਪਰ ਬੰਦੇ ਨੇ ਆਪਣੀ ਸਿਆਣਪ ਨਾਲ ਥੋੜੇ ਜਿਹੇ ਸਾਧਨ ਲੱਭ ਰਹੇ, ਵਿਚਾਰੇ ਨੂੰ ਲੁਕਾ ਲਈਏ, ਬੁੱਢੇ ਨਾ ਲੱਗੀਏ। ਪਰ ਮਹਾਰਾਜ ਆਖਦੇ ਨੇ ਤੂੰ ਲੁਕਾਈ ਜਾ, ਇਹ ਹੋਰ ਵੇਸ ਕਰਕੇ ਆ ਜਾਏਗਾ, ਉਹ ਹੋਰ ਭੇਖ ਬਣਾ ਕੇ ਆ ਜਾਵੇਗਾ, ਤੂੰ ਲੁਕਾਉਣ ਦਾ ਯਤਨ ਕਰ। ਪਰ ਮਹਾਰਾਜ ਆਖਦੇ ਨੇ ਇਸ ਬੁੜੇਪੇ ਨੇ ਬਦਲ ਕੇ ਆ ਜਾਣਾ ਰੂਪ ਕੋਈ ਨਾ ਕੋਈ, ਜਦ ਵੇਸ ਕਰਿੰਦੀ ਆਈਆ। ਮਹਾਰਾਜ ਆਖਦੇ ਨੇ ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰਮਨਾ ਔਧ ਜਾਤ ਹੈ ਬੀਤ। ਤੀਜੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਧਨ ਜੋਬਨ ਸਿਉ ਚਿੱਤ ਹਰ ਕਾ ਨਾਮ ਨਾ ਚੇਤਈ, ਵਨਜਾਰਿਆ ਮਿੱਤਰਾ ਬੱਧਾ ਛੁੱਟੈ ਜਿੱਤ, ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਗਲ ਪਿਆ ਸੰਗ ਮਾਇਆ, ਧਨ ਸਿਉ ਰੱਤਾ। ਮਹਾਰਾਜ ਆਖਦੇ ਨੇ ਜੋਬਨ ਮੱਤਾ ਧਨ ਸਿਉ ਰੱਤਾ, ਐਲਾ ਜਨਮ ਗੁਆਇਆ, ਧਰਮ ਸੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ, ਕਹੋ ਨਾਨਕ ਪ੍ਰਾਰੀ ਤੀਜੇ ਪੈਰੇ ਧਨ ਜੋਬਨ ਸਿਓ ਚਿੱਤ। ਮਹਾਰਾਜ ਆਖਦੇ ਨ ਧਨ ਜੋਬਨ ਕਾ ਗਰਬ ਨਾ ਕੀਜੈ, ਕਾਗਦ ਜਿਉਂ ਗਲ ਜਾਏਗਾ, ਧਨ ਜੋਬਨ ਕਾ ਗਰਬ ਨਾ ਕੀਜੈ, ਕਾਗਜ ਜਿਉਂ ਗਲ ਜਾਏਗਾ। ਪਾਤਸ਼ਾਹ ਜੀ ਆਖਦੇ ਨੇ ਨਾ ਆਪ ਜੀ ਬਹੁਤ

0: ਵਾਰੀ ਇਹ ਬਚਨ ਪੜ੍ਹ ਦਿਓ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਨ ਹਮ ਵੀ ਵੰਝਾ ਡੋਮਨੀ ਰੋਵਾਂ ਚੀਨੀ ਬਾਣ ਮਹਾਰਾਜ ਇੱਥੇ ਕਿਰਪਾ ਕਰਦੇ ਨੇ ਭਾਦਰੋਂ ਦਾ ਮਹੀਨਾ ਚੜ ਪਿਆ ਜੀਵ ਇਸਤਰੀ ਭਟਕਣਾ ਵਿੱਚ ਪੈ ਕੇ ਭਰਮ ਵਿੱਚ ਪੈ ਕੇ ਭਰਮ ਕੀ ਹੈ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਭਰਮ ਭਟਕਣਾ ਵਿੱਚ ਪੈ ਕੇ ਹੁਣ ਭਰਮ ਨੂੰ ਦੂਰ ਕਿਵੇਂ ਕਰਨਾ ਮਹਾਰਾਜ ਆਖਦੇ ਨੇ ਬੜੇ ਢੰਗ ਦੇ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਭਟਕਣਾ ਵਿੱਚ ਪੈ ਗਿਆ ਕਿਵੇਂ ਭਰਮ ਵਿੱਚ ਪੈ ਕੇ ਜੀਵਨ ਦਾ ਸਹੀ ਪ੍ਰਯੋਜਨ ਭੁੱਲ ਗਿਆ ਕਿਉਂਕਿ ਜਵਾਨੀ ਦਾ ਹੰਕਾਰ ਹੋ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਭਾਦੋਂ ਭਰਮ ਭੁੱਲੀ ਪਰ ਜੋ ਬਰ ਪਛਤਾਣੀ ਇਹ ਜੀਵ ਇਸਤਰੀ ਭਾਦਰੋਂ ਦਾ ਮਹੀਨਾ ਚੜਿਆ ਭਟਕਣਾ ਵਿੱਚ ਪੈ ਕੇ ਭਰਮ ਵਿੱਚ ਪੈ ਕੇ ਭੜਕ ਗਈ ਤੇ ਭਰਮ ਵਿੱਚ ਪੈ ਕੇ ਜਵਾਨੀ ਦੇ ਮੜ੍ਹ ਵਿੱਚ ਇਹਨੇ ਸਾਰਾ ਜੀਵਨ ਲੋਕ ਜਿਹੜਾ ਹੈ ਬਤੀਤ ਕਰ ਦਿੱਤਾ ਪਰ ਅਖੀਰ ਪੱਲੇ ਕਿਆ ਪਿਆ ਪਛਤਾਵਾ ਅਖੀਰ ਪੱਲੇ ਕੀ ਪਿਆ ਮਹਾਰਾਜ ਆਖਦਾ ਪਛਤਾਵਾ ਹੀ ਇਸ ਦੇ ਕੋਲ ਰਹਿ ਗਿਆ
1: ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ
0: ਹੁਣ ਆਪਾਂ ਨੂੰ ਪਤਾ ਜਦੋਂ ਭਾਦਰੋਂ ਦਾ ਮਹੀਨਾ ਆਉਂਦਾ ਰੁੱਤ ਬਰਸਾਤ ਦੀ ਹੁੰਦੀ ਏ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ ਕੀ ਨੀਵੇਂ ਥਾਂ ਤੇ ਕੀ ਉੱਚੇ ਥਾਂ ਜਲ ਥਲ ਕੀ ਨੀਵੇਂ ਤੇ ਕੀ ਉੱਚੇ ਥਾਂ ਸਾਰਿਆਂ

0: ਹੈ ਮੀਂਹ ਤੇ ਕੌਲੀਆਂ ਘਟਾਵਾਂ ਚੜ੍ਹਦੀਆਂ ਨੇ। ਮਹਾਰਾਜ ਆਖਦੇ ਨੇ ਇਹਨੂੰ ਬਾਲੀ, ਬਾਲੀ ਦਾ ਪਾਪ ਹੈ ਜੀਵ ਇਸਤਰੀ, ਇਹਨੂੰ ਸੁੱਖ ਕਿਵੇਂ ਪ੍ਰਾਪਤ ਹੋਵੇ? ਹਾਲੇ ਕਿ ਜਿਹੜਾ ਪਾਣੀ ਉੱਚੀਆਂ ਨੀਵਾਂ ਥਾਵਾਂ ਦੇ ਵਿੱਚ ਭਰਿਆ ਹੁੰਦਾ, ਮਨ ਨੂੰ ਬੜਾ ਆਨੰਦ ਦਿੰਦਾ, ਸਕੂਨ ਦਿੰਦਾ। ਮਹਾਰਾਜ ਆਖਦੇ ਨੇ ਜਿਹੜੀਆਂ ਘਟਾਵਾਂ ਨੇ, ਜਦੋਂ ਬਦਲੀ ਕੜਕਦੀ ਹੈ ਤੇ ਉਹ ਵੀ ਮਨ ਨੂੰ ਚੰਗੀ ਲੱਗਦੀ ਏ, ਸੋਹਣੀ ਲੱਗਦੀ। ਜਦੋਂ ਮੋਰ ਬੋਲਦੇ ਨੇ, ਬਬੀਏ ਬੋਲਦੇ ਨੇ, ਉਹਨੂੰ ਵੀ ਸਾਧ ਸੰਗਤ ਆਪਾਂ ਬੜਾ ਚੰਗਾ ਮੰਨਦੇ ਆ। ਪਰ ਮਹਾਰਾਜ ਆਖਦੇ ਨੇ ਮੱਛਰ ਵੱਢਦਾ, ਸੱਪ ਡੰਗ ਮਾਰਦੇ ਨੇ। ਇਹਨਾਂ ਦਿਨਾਂ ਦੇ ਵਿੱਚ ਮੱਛਰ ਦੀ ਆਪਣੀ ਭਰਮਾਰ ਹੁੰਦੀ ਏ ਤੇ ਜ਼ਿਮੀਦਾਰਾਂ ਨੂੰ ਪਤਾ ਹੈ, ਜਿਹੜੇ ਖੇਤਾਂ ਦੇ ਅੰਦਰ ਕੰਮ ਕਰਦੇ ਨੇ, ਸੱਪਾਂ ਦੇ ਡੰਗ ਵੀ ਸਹਿੰਦੇ ਨੇ, ਡੰਗ ਵੀ ਮਾਰਦੇ ਨੇ। ਹੁਣ ਇਹ ਸਾਰਾ ਕੁਝ ਮਨ ਨੂੰ ਸੁੱਖ ਦੇਣ ਵਾਲਾ ਵੀ ਏ, ਮੱਛਰ ਤੇ ਸੱਪ ਜਿਹੜੇ ਨੇ ਉਹ ਦੁੱਖ ਦੇਣ ਵਾਲੇ ਵੀ ਨੇ। ਪਰ ਇਸ ਜੀਵ ਇਸਤਰੀ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਰੱਬ ਨੂੰ ਭੁਲਾ ਕੇ, ਰੱਬ ਦਾ ਦਰ ਛੱਡ ਕੇ, ਰੱਬ ਦੇ ਨਾਮ ਤੋਂ ਟੁੱਟ ਕੇ, ਨਾ ਇਹਨੂੰ ਪਾਣੀ ਜਿਹੜਾ ਹੈ ਉਹ ਭਰਿਆ ਹੋਇਆ ਨਜ਼ਰ ਆਉਂਦਾ ਹੈ ਸਰੋਵਰਾਂ ਦੇ ਅੰਦਰ, ਖੇਤਾਂ ਦੇ ਅੰਦਰ, ਉੱਚੀਆਂ ਨੀਵਾਂ ਥਾਵਾਂ ਦੇ ਅੰਦਰ। ਬਸ ਇਹਨੂੰ ਇਉਂ ਹੀ ਲੱਗਦਾ ਜਿਵੇਂ ਮੱਛਰ ਡੰਗ ਮਾਰ ਰਿਹਾ ਤੇ ਸੱਪ ਜਿਹੜਾ ਨਾ ਉਹ ਵੀ ਡਸ ਰਿਹਾ। ਭਾਵ ਇਹ ਦੁਖੀ ਰਹਿੰਦੀ ਹੈ, ਇਹ ਸੁੱਖ ਮਹਿਸੂਸ ਨਹੀਂ ਕਰਦੀ ਰੱਬ ਨਾਲੋਂ ਵਿਛੜ ਕੇ।
1: ਪ੍ਰੇ ਪ੍ਰੇ ਚਾਵਾ ਬਬੀਹਾ ਬੋਲੇ ਭਯੰਗਮ ਫਿਰ ਹੈ ਡਸੰਤੇ, ਮੱਛਰ ਡੰਗ ਸਾਇਰ ਪਰ ਸੁਬਰ ਬਿਨ ਹਰ ਕਿਉਂ ਸੁਖ ਪਾਈਐ।
0: ਇਸ ਮਹੀਨੇ ਦਾ ਨਕਸ਼ਾ ਖਿੱਚ ਕੇ ਨਾ ਸਾਨੂੰ ਸਮਝਾਇਆ ਕਿ ਇੱਕ ਪਾਸੇ ਪਾਣੀ ਭਰਿਆ ਹੁੰਦਾ ਉੱਚੀਆਂ ਨੀਵਾਂ ਥਾਰਾਂ ਤੇ, ਮੱਛਰ ਡੰਗ ਮਾਰਦੇ ਨੇ, ਸੱਪ ਡਸਦੇ ਨੇ, ਤੇ ਮਹਾਰਾਜ ਆਖਦੇ ਨੇ ਜਿਹੜੀ ਜੀਵ ਇਸਤਰੀ ਨ ਇਹਨੂੰ ਸੁੱਖ ਨਹੀਂ ਮਿਲ ਸਕਦਾ। ਕਦੋਂ? ਜਦੋਂ ਤੱਕ ਨਾਮ ਨਹੀਂ ਜਪੇਗੀ। ਨਾਮ ਤੋਂ ਬਗੈਰ ਜੀਵਨ ਦੇ ਅੰਦਰ ਸੁੱਖ ਨਹੀਂ, ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਜੀਤ ਜਨਮ ਇਹ ਮਹਾਰਾਜ ਆਖਦੇ ਨੇ ਨਿਰਮੋਲਕ ਸਾਧ ਸੰਗ ਜਪ ਇੱਕ ਖਿਨਾ। ਇਸ ਜਨਮ ਨੂੰ ਜਿੱਤਣ ਦਾ, ਸੁੱਖ ਪ੍ਰਾਪਤ ਕਰਨ ਦਾ ਕੇਵਲ ਤੇ ਕੇਵਲ ਇੱਕ ਢੰਗ ਹੈ, ਗੁਰੂ ਨਾਨਕ ਪਾਤਸ਼ਾਹ ਨੇ ਸਮਝਾਇਆ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ ਤਵੇਹਾ ਪਾਸਾ ਢਾਲੀਐ। ਕਿਉਂਕਿ ਉਠ ਸੁਖੀਆ ਬੈਠ ਸੁਖੀਆ ਭਾਉਣੀ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂਕਾ ਅੰਤਰ ਜਾਨੀ। ਮਹਾਰਾਜ ਆਖਦੇ ਨੇ ਵਿਛੜੇ ਹੋਏ ਜੀਵ ਨੂੰ ਰੱਬ ਨਾਲੋਂ ਜਿਹੜਾ ਹੈ ਉਹਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ।
1: ਨਾਨਕ ਪੂਛ ਚਲੋ ਗੁਰ ਆਪਣੇ, ਜਹ ਪ੍ਰਭ ਤਹ ਹੀ ਜਾਈਐ।
0: ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਨਾਨਕ ਪੂਛ ਚਲੋ ਪ੍ਰਭ ਆਪਣੇ, ਗੁਰੇ ਆਪਣੇ, ਜਿਹ ਪ੍ਰਭ ਤੈ ਜਾਈਐ। ਗੁਰੂ ਨੂੰ ਪੁੱਛੀਏ ਰੱਬ ਦਾ ਵਾਸਾ ਕਿੱਥੇ ਆ, ਰੱਬ ਦਾ ਟਿਕਾਣਾ ਕਿੱਥੇ ਆ, ਬਸ ਉਸ ਟਿਕਾਣੇ ਤੇ ਆਪਣਾ ਜਿਹੜਾ ਨਾ ਵਾਸਾ ਕਰੀਏ। ਜੈ ਕਰ ਕੀਰਤੀ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਨ ਹਾਰੋ। ਮਹਾਰਾਜ ਆਖਦੇ ਨੇ ਬਸ ਗੁਰੂ ਦੀ ਸੰਗਤ ਜਿੱਥੇ ਰੱਬ ਦਾ ਵਾਸਾ ਹੈ। ਨਾਨਕ ਪੂਛ ਚਲੋ ਪ੍ਰਭ ਆਪਣੇ, ਗੁਰੇ ਆਪਣੇ, ਜਿਹ ਪ੍ਰਭ ਤੈ ਜਾਈਏ। ਹੁਣ ਆਪਾਂ ਰੋਜ਼ ਪੜ੍ਹਦੇ ਹਾਂ ਵੀ ਸੰਗਤ ਹਰ ਪ੍ਰਭ ਵਸੇ ਜੀਓ। ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਗੁਰੂ ਨੂੰ ਪੁੱਛ ਕੇ, ਉਸ ਜਗ੍ਹਾ ਤੇ ਜਾਈਏ ਜਿੱਥੇ ਰੱਬ ਦਾ ਟਿਕਾਣਾ ਹੈ, ਜਿੱਥੇ ਰੱਬ ਦਾ ਵਾਸਾ ਹੈ। ਭਾਵ ਆਪਣੀ ਜ਼ਿੰਦਗੀ ਦੇ ਅੰਦਰ ਬਾਕੀ ਧੰਦੇ ਵੀ ਕਰੀਏ, ਕਰਮ ਕਰੀਏ, ਤੇ ਨਾਲ ਦੀ ਨਾਲ ਵਾਹਿਗੁਰੂ ਪਰਮਾਤਮਾ ਦਾ ਨਾਮ ਵੀ ਜਪੀਏ। ਇਹ ਸਮੁੱਚੇ ਸ਼ਬਦ ਦਾ ਸਾਨੂੰ ਉਪਦੇਸ਼ ਹੈ। ਸਾਧ ਸੰਗਤ 24 ਤਰੀਕ ਨੂੰ, ਜੁਲਾਈ ਨੂੰ, ਗੁਰੂ ਹਰਗੋਬਿੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੀਰੀ ਪੁਰੀ ਦਿਵਸ ਨੂੰ ਜਿਹੜਾ ਨਾ ਪੁਰਬ ਵਾਲੇ ਦਿਨ ਮੀਰੀ ਪੀਰੀ ਖਾਲਸਾ ਮਾਰਚ ਆਰੰਭ ਕੀਤਾ ਗਿਆ ਸੀ। ਵੱਖਰੇ ਵੱਖਰੇ ਟਿਕਾਣਿਆਂ ਤੇ ਪੜਾਅ ਕਰਦਾ ਹੋਇਆ ਬਿਲਕੁਲ ਹੁਣ ਨੇੜੇ ਨਗਰ ਕੀਰਤਨ ਪਹੁੰਚ ਚੁੱਕਾ ਹੈ, ਮਾਰਚ ਪਹੁੰਚ ਚੁੱਕਾ ਹੈ ਤੇ ਸਤਸੰਗਤ 3 ਅਗਸਤ ਨੂੰ ਜਿਹੜਾ ਹੈ ਉਹ ਦਮਦਮਾ ਸਾਹਿਬ ਦੇ ਤਖ਼ਤ ਸਾਡਾ ਜੋ ਹੈ ਉੱਥੇ ਪਹੁੰਚਣਾ। ਆਪ ਸੰਗਤਾਂ ਨੂੰ ਬੇਨਤੀ ਹੈ ਇਸ ਮਾਰਚ ਦਾ ਕੇਵਲ ਤੇ ਕੇਵਲ ਇਹ ਪ੍ਰਭਾਵ ਹੈ, ਇਹ ਮਕਸਦ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ, ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਗੁਰੂ ਨੂੰ ਮਤ ਨੂੰ ਧਾਰਨ ਕਰਕੇ ਜੀਵਨ ਸਫਲਾ ਕਰੀਏ ਜੀ। ਜਿੱਥੇ ਜਿੱਥੇ ਵੀ ਮਾਰਚ ਲੰਘ ਰਿਹਾ ਮੈਂ ਬੇਨਤੀ ਕਰਾਂਗਾ ਸੰਗਤਾਂ ਇਲਾਕੇ ਦੀਆਂ ਇਸ ਵਿੱਚ ਆਪਣਾ ਯੋਗਦਾਨ ਪਾ ਕੇ ਹਾਜ਼ਰੀਆਂ ਭਰ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣੋ ਤੇ ਨਾਲ ਪ੍ਰਬੰਧਕਾਂ ਨੂੰ ਧੰਨਵਾਦੀ ਬਣਾਓ ਜੀ। ਭੁੱਲਾਂ ਚੁੱਕਾਂ ਦੀ ਖਿਮਾ ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ, ਸਮੁੱਚੇ ਪ੍ਰਬੰਧ ਦਾ ਜਿਹੜੇ ਸਮੇਂ ਦੀ ਵੰਡ ਕਰਕੇ ਬਖਸ਼ਿਸ਼ ਕਰਦੇ ਨੇ ਹਾਜ਼ਰੀ ਭਰਨ ਦੀ, ਸਤਿਗੁਰੂ ਕਿਰਪਾ ਕਰਨ ਦੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਰੇਡੀਓ ਹਾਂਜੀ 1674 ਪ੍ਰੋਗਰਾਮ ਇੱਕ ਵਾਰੀ ਫਿਰ ਤੋਂ ਲੈ ਕੇ ਹਾਜ਼ਰ ਹਾਂ, ਜਿਹਦੇ ਵਿੱਚ ਆਪਾਂ ਵਾਤਾਵਰਣ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਆਪਾਂ ਆਪਣੇ ਚੁਗਿਰਦੇ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਜ਼ਿੰਮੇਵਾਰੀਆਂ ਨੇ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਗਲਤੀਆਂ ਨੇ ਜਾਂ ਫਿਰ ਪਿੱਛੇ ਕੀਤੀਆਂ ਉਹ ਗਲਤੀਆਂ ਜਿਨ੍ਹਾਂ ਦੇ ਕਰਕੇ ਕੋਈ ਖਮਿਆਜ ਸਾਨੂੰ ਇਸ ਮੌਕੇ ਭੁਗਤਣੇ ਪੈ ਰਹੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਸਮੱਸਿਆ ਵੱਧ ਸਕਦੀ ਹੈ। ਸੋ ਸਾਡੇ ਵਾਤਾਵਰਣ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਇਸ ਸੰਬੰਧ ਦੇ ਵਿੱਚ ਜਾਣਕਾਰੀ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਰ ਹਫ਼ਤੇ ਲੈ ਕੇ ਆਉਂਦੇ ਨੇ। ਸੋ ਇਸ ਹਫ਼ਤੇ ਵੀ ਸਾਡੇ ਲਈ ਇਹਨਾਂ ਨੇ ਸਮਾਂ ਕੱਢਿਆ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਇਹਨਾਂ ਦਾ ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਮੇਰੇ ਵੱਲੋਂ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਜੀ ਸਮਾਂ ਕੱਢਣ ਦੇ ਲਈ। ਤੇ ਕੀ ਚੱਲ ਰਿਹਾ, ਸਭ ਤੋਂ ਪਹਿਲਾਂ ਆਪਾਂ ਤੁਹਾਡੇ ਮੁਲਕ ਤੋਂ ਉਧਰੋਂ ਸ਼ੁਰੂ ਕਰ ਲੈਨੇ, ਉਧਰ ਕੀ ਚੱਲ ਰਿਹਾ ਮੌਸਮ ਨੂੰ ਲੈ ਕੇ?
1: ਸਾਡੇ ਗਰਮੀ ਚੱਲ ਰਹੀ ਹੈ ਜੀ, ਇੱਥੇ ਸਾਡੇ ਨਾਰਥ ਦੇ ਵਿੱਚ ਕਾਫੀ ਫੋਰੈਸਟ ਫਾਇਰ ਚੱਲ ਰਹੀਆਂ ਨੇ, ਜਿਹਦੇ ਕਰਕੇ ਧੂੰਆਂ ਜਿਹੜਾ ਸੀ ਕਾਫੀ ਫੈਲਿਆ ਹੋਇਆ ਹੈ। ਤੇ ਟੋਰਾਂਟੋ ਤੇ ਨਿਊਯਾਰਕ ਤੇ ਡੋਨਲਡ ਟਰੰਪ ਕਹਿ ਰਿਹਾ ਸੀ ਕਿ ਮੈਂ ਕੈਨੇਡਾ ਨੂੰ ਸੂ ਕਰਨਾ ਹੈ ਕਿ ਤੁਹਾਡੀਆਂ ਜੰਗਲਾਂ ਦੇ ਅੱਗਾਂ ਦਾ ਜਿਹੜਾ ਧੂੰਆਂ ਸਾਡੇ ਕੰਟਰੀ 'ਚ ਆਉਂਦਾ, ਉਹ ਜਿਵੇਂ ਉਹ ਜੋ ਹੁੰਦੇ ਹੀ ਨੇ। ਤੇ ਉਂਝ ਗਰਮੀ, ਅੱਜ ਬੜੀ ਗਰਮੀ ਕਾਫੀ ਪੈ ਰਹੀ ਹੈ ਇੱਥੇ, ਸਾਡਾ ਗਰਮੀ ਦਾ ਮੌਸਮ ਵੀ ਹੈ
0: ਜੀ। ਫਿਰ ਉਦਾਂ ਦਾ ਹੋ ਗਿਆ ਕੰਮ, ਜਿੱਦਾਂ ਆਪਣੇ ਉਹ ਦਿੱਲੀ ਵਾਲੇ ਕਹਿੰਦੇ ਵੀ ਪੰਜਾਬ ਤੋਂ ਆਉਂਦਾ ਵਾ ਧੂੰਆਂ।
1: ਇੱਧਰ
0: ਯੂਰਪ ਦੇ ਵਿੱਚ ਕੀ ਚੱਲ ਰਿਹਾ, ਕੀ ਸੂਰਤ ਹਾਲ ਨੇ ਤਾਜ਼ਾ?
1: ਯੂਰਪ ਦੇ ਵਿੱਚ ਬੁਰੇ ਹਾਲ ਹੈ ਜੀ। ਮੈਂ ਅੱਜ ਪੜ੍ਹ ਰਿਹਾ ਸੀ ਖਬਰ ਬਈ, ਜਿਹੜੀ ਯੂਰਪ ਦੇ ਵਿੱਚ 2 ਜਾਂ 3 ਹਫ਼ਤੇ ਹੀਟ ਵੇਵ ਚੱਲੀ ਹੈ, ਉਹਦੇ ਨਾਲ ਉੱਥੋਂ ਦੀਆਂ ਫਸਲਾਂ ਦਾ ਝਾੜ 50% ਘੱਟ, ਤੇ ਤਕਰੀਬਨ 50 ਬਿਲੀਅਨ ਯੂਰੋ ਇੰਨੀਆਂ ਉਹਦਾ ਨੁਕਸਾਨ ਹੋਇਆ ਫਸਲਾਂ ਦਾ, ਜਿਹੜੀਆਂ 2 ਤੋਂ 3 ਹਫ਼ਤੇ ਚੱਲੀ ਹੈ। ਤੇ ਉਹਦੇ ਨਾਲ ਖਾਣ ਦੀ ਜਿਹੜੀ ਆਪਣੀ ਖਾਂਦੇ ਹਾਂ ਜੋ ਆਪਣਾ ਫੂਡ ਹੈ, ਉਹਦੀਆਂ ਪ੍ਰਾਈਸਿਸ ਵਧਣਗੀਆਂ। ਤੇ ਤੁਸੀਂ ਇਹਨੂੰ ਜੋੜ ਕੇ ਪੰਜਾਬ ਨਾਲ ਵੇਖ ਸਕਦੇ ਹੋ ਵੀ ਉੱਥੇ ਸਿਰਫ ਇਹ ਟੈਂਪਰੇਚਰ ਵੱਧ ਤੋਂ ਵੱਧ 42 ਗਿਆ ਸੀ, ਤੇ ਪੰਜਾਬ ਵਗੈਰਾ ਚ 46-47 ਤੱਕ ਗਿਆ ਹੋਇਆ। ਤੇ ਉਹ ਇੱਥੇ ਯੂਰਪ ਦੇ ਵਿੱਚ ਸਿਰਫ ਉਹ 2-3 ਹਫ਼ਤੇ ਚੱਲੀ, ਸਾਡੇ 2 ਮਹੀਨੇ ਚੱਲੀ। ਸੋ ਤੁਸੀਂ ਉਹਨੂੰ ਖੁਦ ਹੀ ਜਮ੍ਹਾਂ ਤਕਸੀਮ ਕਰ ਸਕਦੇ ਹੋ ਵੀ ਉੱਥੇ ਨੁਕਸਾਨ ਕਿੰਨਾ ਹੋਇਆ ਹੋਏਗਾ। ਤੇ ਸੋ ਇਹ ਜਿਹੜੀ ਸਾਡੀ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਆਲਮੀ ਤਪਸ਼ ਹੈ। ਸੋ ਬਾਈ ਜੀ, ਇਹਦਾ ਜਿਹੜਾ ਵਰਤਾਰਾ ਅੱਜ ਦੀ CNN ਦੀ ਨਿਊਜ਼ ਸੀ ਵੀ ਹੁਣ ਤੁਹਾਨੂੰ ਕੀ ਇਹਦਾ ਪ੍ਰੂਫ ਚਾਹੀਦਾ ਵੀ ਇਹ ਤਾਂ ਇੱਕ ਪਾਸੇ ਅੱਗਾਂ ਲੱਗੀਆਂ ਹੋਈਆਂ ਨੇ। ਅੱਜ ਦੀ ਫਰਾਂਸ ਦੇ ਵਿੱਚ ਉਹਨਾਂ ਨੇ 2.5 ਲੱਖ ਬੰਦੇ ਨੂੰ ਐਵੈਕੂਏਟ ਕੀਤਾ, ਉਹ ਜਿਹੜੀਆਂ ਅੱਗਾਂ ਨੇ ਉਹ ਇੰਨੀਆਂ ਨੇੜੇ ਆ ਗਈਆਂ ਵੱਡੇ ਸ਼ਹਿਰਾਂ ਦੇ। ਸੋ ਇਹ ਜਿਹੜਾ ਭਿਆਨਕ ਦ੍ਰਿਸ਼ ਹੈ, ਇਹ

0: ਸਾਇੰਟਿਸਟਾਂ ਨੇ ਸਾਨੂੰ ਤਕਰੀਬਨ 100 ਸਾਲ ਪਰ ਘੱਟੋ ਘੱਟ 96 ਤੋਂ 1996 ਚ ਪਹਿਲੀ ਕਿਓਟੋ ਟ੍ਰੀਟੀ ਹੋਈ ਸੀ ਉਦੋਂ ਤੋਂ ਲਗਾਤਾਰ ਉਹ ਵਾਰਨਿੰਗ ਦੇ ਰਹੇ ਆ ਵੀ ਤੁਸੀਂ ਆਪਣਾ ਜਿਹੜੇ ਤੇਲ ਗੈਸ ਤੇ ਕੋਲਾ ਬਾਲਦੇ ਹੋ ਉਹਨੂੰ ਬੰਦ ਕਰਕੇ ਘਟਾ ਕੇ ਤੇ ਉਹਨੂੰ ਤੁਸੀਂ ਰਿਨਿਊਬਲ ਐਨਰਜੀ ਤੇ ਲੈ ਕੇ ਆਓ ਤੇ ਪਰ ਜਿਹੜੀ ਫੋਸਲ ਜਿਹੜੀ ਤੇਲ ਤੇ ਗੈਸ ਦੀ ਲੋਬੀ ਇੰਨੀ ਵੱਡੀ ਹੈ ਪੂਰੀ ਜਿਹੜੇ ਮਿਡਲ ਈਸਟ ਹੈ ਸਾਊਦੀ ਅਰਬ ਵਾਲੇ ਨੇ ਉਹ ਸਾਲ ਦਾ ਅਰਬਾਂ ਡਾਲਰ ਇਸੇ ਗੱਲ ਤੇ ਖਰਚਦੇ ਨੇ ਵੀ ਉਹਨਾਂ ਨੇ ਕਿਵੇਂ ਸਰਕਾਰਾਂ ਨੂੰ ਮਾਤ ਪਾਉਣੀ ਹੈ ਤੇ ਇਹ ਉਹਨਾਂ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹਨਾਂ ਨੂੰ ਰੋਕਣਾ।
1: ਬਿਲਕੁਲ, ਇੱਕ ਪਾਸੇ ਤਾਂ ਆਪਾਂ ਵੇਖਦੇ ਹਾਂ ਤੇਲ ਦੇ ਲਈ ਹਾਲੇ ਤੱਕ ਲੜਾਈਆਂ ਜਾਰੀ ਨੇ, ਉਲਟਾ ਉਹਦੇ ਕਰਕੇ ਹੋਰ ਜ਼ਿਆਦਾ ਸਮੱਸਿਆ ਵੱਧ ਰਹੀ ਹੈ, ਅਤੇ ਜੇਕਰ ਇੰਨਾ ਕੋਈ ਸਮਝ ਜਾਵੇ ਕਿ ਇਸ ਦੇ ਕਰਕੇ ਪ੍ਰੋਬਲਮ ਆ ਅਤੇ ਆਪਾਂ ਪਿੱਛੇ ਹਟਣਾ ਤਾਂ ਫਿਰ ਸ਼ਾਇਦ ਇਹ ਲੜਾਈਆਂ ਵੀ ਸ਼ਾਇਦ ਘੱਟ ਜਾਣ ਜਾਂ ਫਿਰ ਹੁੰਦੀਆਂ ਹੀ ਨਾ। ਸੋ ਇਹ ਤਾਂ ਹਾਲੇ ਤੱਕ ਚੱਲ ਰਹੀਆਂ ਨੇ। ਉਹ ਗੱਲ ਵੱਖਰੀ ਕਿ ਹੁਣ ਜਿੱਦਾਂ ਆਪਾਂ ਯੂਰਪ ਦੀ ਗੱਲ ਕਰਦੇ ਹਾਂ ਤਾਂ ਯੂਰਪ ਦੇ ਵਿੱਚ ਕੁਛ ਹੁੰਦਾ ਆ ਅਤੇ ਉਹ ਜ਼ਰੂਰ ਅਖਬਾਰਾਂ ਦੀਆਂ ਸੁਰਖੀਆਂ 'ਤੇ ਜ਼ਰੂਰ ਬਣਨਗੀਆਂ, ਉੱਥੇ ਜੇ ਤਾਪਮਾਨ ਵੱਧਦਾ ਅੱਗਾਂ ਲੱਗਣਗੀਆਂ ਅਤੇ ਜ਼ਰੂਰ ਗੱਲਾਂ ਬਾਤਾਂ ਹੋਣਗੀਆਂ। ਪਰ ਤਰਾਸਦੀ ਇਸ ਗੱਲ ਦੀ ਕਿ ਜਿਹੜੇ ਆਪਾਂ ਕਹਿ ਲੈਂਦੇ ਹਾਂ ਕਿ ਦੇਸ਼ ਹਾਲੇ ਵਿਕਸਿਤ ਨਹੀਂ ਗੇ, ਉਹਨਾਂ ਦੇਸ਼ਾਂ ਦੇ ਵਿੱਚ ਜਾਂ ਫਿਰ ਗਰੀਬ ਦੇਸ਼ਾਂ ਦੇ ਵਿੱਚ ਕੁਛ ਹੁੰਦਾ ਹੈ ਅਤੇ ਉਹ ਤਾਂ ਅਖਬਾਰਾਂ ਤੱਕ ਵੀ ਬੜਾ ਔਖਾ ਕਿਤੇ ਪਹੁੰਚ ਪਾਉਂਦਾ। ਸੋ ਉੱਥੇ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੈ ਫਿਰ।
0: ਹਾਂਜੀ ਬਿਲਕੁਲ ਬਿਲਕੁਲ, ਸਾਡੀ ਜੋ ਹੁਣ ਅਸੀਂ ਸਾਡੀ ਜਿਹੜੀ ਕਿਸਮਤ ਹੈ ਜੁੜੀ ਹੋਈ ਹੈ, ਚਾਹੇ ਆਸਟ੍ਰੇਲੀਆ 'ਚ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਕੈਨੇਡਾ ਹੋਵੇ, ਇਸ ਲਈ ਸਾਨੂੰ ਵੱਧ ਤੋਂ ਵੱਧ ਹਰ ਥਾਂ 'ਤੇ ਐਫਰਟ ਲੈਣਾ ਚਾਹੀਦਾ ਅਤੇ ਕਿਉਂਕਿ ਆਪਣੇ 'ਚ ਬਹੁਤੇ ਲੋਕ ਨੇ ਜਿਹੜੇ ਆਪਾਂ ਪੰਜਾਬੀ ਬੋਲਣ ਵਾਲੇ ਪੰਜਾਬ ਨਾਲ ਜੁੜੇ ਹੋਏ ਹਾਂ, ਚਾਹੇ ਉਹ ਲਹਿੰਦਾ ਪੰਜਾਬ ਹੈ ਚਾਹੇ ਚੜ੍ਹਦਾ ਪੰਜਾਬ ਹੈ। ਅਤੇ ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਜ਼ਿਕਰ ਕੀਤਾ, ਉੱਥੇ ਸਭ ਤੋਂ ਵੱਧ ਬਰਬਾਦੀਆਂ ਆਉਣੀਆਂ ਜਿਹੜੇ ਦੋ ਪੰਜਾਬ ਨੇ, ਅਤੇ ਇਸ ਲਈ ਉੱਥੇ ਜਿਹੜਾ ਤੁਸੀਂ ਕੀ ਕਰ ਸਕਦੇ ਹੋ, ਕਿਉਂਕਿ ਉੱਥੇ ਜਿਹੜਾ ਪੰਜਾਬ ਦੇ ਵਿੱਚ ਦੋਨੇ ਪੰਜਾਬਾਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਬਿਜਲੀ ਬਣਦੀ ਹਾਲੇ ਵੀ ਉਹ ਕੋਲੇ ਤੋਂ ਬਣਦੀ ਹੈ, ਅਤੇ ਤੁਸੀਂ ਉਹਦਾ ਜਿਹੜੇ ਵੱਧ ਤੋਂ ਵੱਧ ਆਪਣੇ ਤੁਹਾਡਾ ਆਪਣਾ ਘਰ ਹੈ ਉੱਥੇ, ਜਾਂ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਨੇ, ਜਾਂ ਤੁਹਾਡੇ ਪਿੰਡ ਦਾ ਕੋਈ ਗੁਰਦੁਆਰਾ ਜਾਂ ਕੋਈ ਸਾਂਝੀ ਜਗ੍ਹਾ, ਸਕੂਲ ਹੈ, ਕਾਲਜ ਹੈ, ਤੁਸੀਂ ਉੱਥੇ ਜੇ ਉਹਨਾਂ 'ਤੇ ਸੋਲਰ ਪੈਨਲ ਤਾਂ ਲਗਾ ਕੇ ਦਿੰਦੇ ਹਾਂ, ਇੱਕ ਤਾਂ ਉਹਨਾਂ ਦਾ ਬਿੱਲ ਖਤਮ ਹੋ ਗਿਆ, ਉਹਨਾਂ ਦੀ ਤੁਸੀਂ ਮਾਲੀ ਮਦਦ ਕਰਤੀ ਅਗਲੇ 40 ਸਾਲ ਤੱਕ, ਅਤੇ ਦੂਸਰਾ ਤੁਸੀਂ ਧਰਤੀ ਦਾ ਵੀ ਭਲਾ ਕੀਤਾ, ਪੰਜਾਬ ਸਰਕਾਰ ਦਾ ਵੀ ਭਲਾ ਕਰਤਾ, ਕਿਉਂਕਿ ਪੰਜਾਬ ਸਰਕਾਰ ਨੂੰ ਹੁਣ ਉਨੀ ਬਿਜਲੀ ਨਹੀਂ ਬਣਾਉਣੀ ਪੈਣੀ, ਉਹਨਾਂ ਦੇ ਪਹਿਲਾਂ ਹੀ ਬੁਰੇ ਹਾਲ ਨੇ, ਕੱਟ ਲੱਗ ਰਹੇ ਨੇ ਉੱਥੇ। ਸੋ ਜਿਹੜੇ ਉਹ ਤੁਸੀਂ ਉਹਨਾਂ ਦਾ ਵੀ ਭਲਾ ਕਰਦੇ ਹੋ, ਅਤੇ ਬਾਈ ਜੀ ਪੰਜਾਬ ਦੇ ਵਿੱਚ ਹੁਣ ਅੱਜ ਕੱਲ੍ਹ ਜਿਹੜੇ ਸੋਲਰ ਪੈਨਲ ਨੇ ਇੰਨੇ ਸਸਤੇ ਆ ਬਈ ਤਕਰੀਬਨ 1 ਕਿਲੋਵਾਟ ਦਾ ਜਿਹੜਾ ਉਹ 37,000 ਰੁਪਏ ਦਾ ਹੁੰਦਾ, ਤੇ ਆਮ ਤੌਰ ਤੇ ਜਿਹੜੇ ਪਿੰਡਾਂ ਦੇ ਘਰ ਨੇ ਉਹਨਾਂ ਦੇ ਵਿੱਚ 3 ਤੋਂ ਲੈ ਕੇ 4 ਕਿਲੋਵਾਟ ਦੇ ਕਰੀਬ ਲੱਗਦੇ ਆ, ਤੇ ਜਿੰਨੀ ਵੀ ਤੁਹਾਡੀ ਇਨਕਮ ਬਿੱਲ ਆ ਬਿਜਲੀ ਦਾ ਉਹਦੇ ਨਾਲ ਤੁਹਾਡਾ ਉਹ ਜਿਹੜਾ ਹੈਗਾ ਤਕਰੀਬਨ ਉਹ 3 ਸਾਲ ਦੇ ਵਿੱਚ ਪੂਰਾ ਹੋ ਜਾਂਦਾ, ਮਤਲਬ ਪਹਿਲਾਂ। ਸਗੋਂ ਬਾਕੀ ਭਾਵੇਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਸੋਲਰ ਪੈਨਲ ਅਜਿਹੀ ਚੀਜ਼ ਹੈ ਜਿਹਦੀਆਂ ਕੀਮਤਾਂ ਘੱਟ ਗਈਆਂ। ਸੋ ਅੱਜ ਤੁਸੀਂ ਲਵਾਓਗੇ ਸਸਤਾ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਸਾਡੇ ਪਿੰਡ 2 ਗੁਰਦੁਆਰੇ ਨੇ, ਸੋ ਮੈਂ 1 ਗੁਰਦੁਆਰੇ ਦੇ ਵਿੱਚ ਆਪਣੀ ਮਦਰ ਦੀ ਯਾਦ ਵਿੱਚ ਸੋਲਰ ਪੈਨਲ ਲਵਾਏ, ਤੇ ਉਹ 6 ਕਿਲੋਵਾਟ ਦਾ ਉਹਨਾਂ ਦਾ ਆਲਮੋਸਟ 6-7 ਵਾਟ ਦਾ ਕਰਜ਼ਾ ਖਤਮ ਹੋ ਗਿਆ, ਬਿੱਲ ਖਤਮ ਹੋ ਗਿਆ। ਤੇ ਜਿਹੜੇ ਮੇਰੇ ਪਿੱਛੇ 2 ਹਫ਼ਤੇ ਪਹਿਲਾਂ ਮੇਰੇ ਫਾਦਰ ਸੀ ਉਹਨਾਂ ਦੀ ਡੈਥ ਹੋ ਗਈ, ਤੇ ਹੁਣ ਮੈਂ ਦੂਜੇ ਗੁਰਦੁਆਰੇ 'ਚ ਉਹਨਾਂ ਦੀ ਯਾਦ ਦੇ ਵਿੱਚ ਲਵਾ ਦਿੱਤਾ, ਤੇ ਉਹ ਤਕਰੀਬਨ ਲੈ ਕੇ ਫਰਾ ਤਕਰੀਬਨ ਮੇਰੇ ਖਿਆਲ 2,28,000 ਰੁਪਏ ਲੱਗਦਾ ਹੈ, ਤੇ 6 ਕਿਲੋਵਾਟ ਦਾ ਜਿਹੜਾ। ਤੇ ਸੋ ਤੁਸੀਂ ਕਿਉਂਕਿ ਉਹ ਸਾਡੇ ਡਾਲਰਾਂ ਦੇ ਹਿਸਾਬ ਨਾਲ, ਆਸਟ੍ਰੇਲੀਅਨ ਡਾਲਰਾਂ ਦੇ ਹਿਸਾਬ ਨਾਲ ਕਨਵਰਟ ਕਰਕੇ ਬਹੁਤ ਥੋੜ੍ਹਾ ਹੁੰਦਾ, ਅਤੇ ਆਮ ਤੌਰ 'ਤੇ ਸਾਡੇ ਹਰੇਕ ਪਿੰਡ ਦੇ 2-4-5 ਪਰਿਵਾਰ ਹਰ ਥਾਈ ਹੁੰਦੇ ਨੇ, ਅਤੇ ਜੇ ਅਸੀਂ ਇਹਦੀਆਂ ਤੁਹਾਡੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਨੇ ਨਾ, ਉਹ ਤਾਂ ਸਾਂਝੀਆਂ ਨੇ, ਉਹ 'ਤੇ ਤੁਸੀਂ ਕਰਾਓਗੇ ਉਹਦਾ ਪਰ ਇਹਨੂੰ ਭਲਾ ਹੋਏਗਾ। ਅਤੇ ਜੇ ਤੁਸੀਂ ਉਹਨਾਂ ਥਾਂ ਦੇ ਉੱਤੇ ਸੋਲਰ ਐਨਰਜੀ ਲਗਾਓਗੇ, ਅਤੇ ਉਹ ਜਿਵੇਂ ਕਿਹਾ ਵੀ ਮਤਲਬ ਉਹਦੇ ਇੱਕ ਤੀਰ ਨਾਲ ਕਈ ਸ਼ਿਕਾਰ ਨੇ ਉਹਦੇ, ਤੁਸੀਂ ਉਸ ਥਾਂ ਦਾ ਬਿੱਲ ਕਢਾ ਦਿੱਤਾ, ਫਿਰ ਤੁਸੀਂ ਹਵਾ ਦੇ ਵਿੱਚ ਜਿਹੜਾ ਕੋਲਾ ਬਾਲ ਕੇ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਉਹ ਘਟਾਤੀ, ਫਿਰ ਤੁਸੀਂ ਧਰਤੀ ਦਾ ਭਲਾ ਹੋ ਗਿਆ ਗਲੋਬਲ ਵਾਰਮਿੰਗ ਦਾ, ਫਿਰ ਤੁਸੀਂ ਪੰਜਾਬ ਸਰਕਾਰ ਦਾ ਭਲਾ ਕਰ ਦਿੱਤਾ। ਸੋ ਇਹਦੀਆਂ ਬਹੁਤ ਪਰਤਾਂ ਨੇ ਇਹਨੇ ਕਰਨ ਦੀਆਂ। ਸੋ ਬਾਈ ਜੀ ਪੰਜਾਬ ਦੇ ਵਿੱਚ ਕਿਉਂਕਿ ਸਾਡੀ ਕੋਲੇ ਤੋਂ ਬਣਦੀ ਬਿਜਲੀ ਹਾਲੇ ਵੀ ਜ਼ਿਆਦਾ, ਤੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਹਰ ਰੋਜ਼ 30 ਰੇਲ ਗੱਡੀਆਂ ਕੋਲੇ ਦੀਆਂ ਜਾਲੀਆਂ ਜਾਂਦੀਆਂ ਹਰ ਰੋਜ਼ 24 ਘੰਟਿਆਂ 'ਚ।
1: ਅੱਛਾ ਜੀ,
0: ਦੇਖ ਲੋ, ਇੱਕ ਦਿਨ ਸੂਰਜ ਚੜ੍ਹਦਾ, ਦੂਜੇ ਦਿਨ ਸੂਰਜ ਚੜ੍ਹਨ ਤੱਕ 24 ਗੱਡੀਆਂ ਕੋਲੇ ਦੀਆਂ। ਹੁਣ ਕੋਲਾ ਕਿੱਥੋਂ ਆਉਂਦਾ, ਜਾਂ ਬੰਬੇ ਬੰਦਰਗਾਹ ਚੋਂ ਆਉਂਦਾ, ਜਾਂ ਉਧਰੋਂ ਬੰਗਾਲ ਤੇ ਬਿਹਾਰ ਚੋਂ ਆਉਂਦਾ, ਉਹਨੂੰ ਲਿਆਉਣ ਤੇ ਕਿੰਨਾ ਖਰਚਾ ਆਉਂਦਾ, ਜਿਹੜਾ ਉਹ ਵੀ ਉਹਦੇ ਨਾਲ ਵੀ ਜਿਹੜਾ ਉਹਦਾ ਖਰਚਾ ਤੁਹਾਡੀਆਂ। ਤੇ ਮਤਲਬ ਦੁਨੀਆਂ ਭਰ ਦੇ ਵਿੱਚ ਜਿੰਨੇ ਸਮੁੰਦਰੀ ਜਹਾਜ਼ ਨੇ, ਉਹਨਾਂ ਚੋਂ ਅੱਧੇ ਸਮੁੰਦਰੀ ਜਹਾਜ਼ ਸਿਰਫ ਕੋਲਾ, ਤੇਲ ਤੇ ਗੈਸ ਢੋਂਦੇ ਆ,
1: ਓਕੇ,
0: ਅੱਧੇ। ਤੇ ਜੇ ਆਪਾਂ ਕੱਲ ਨੂੰ ਸਾਰੇ ਥਾਂ ਤੇ ਆਪਣੇ ਆਪ ਨੂੰ ਬਿਜਲੀ ਨਾਲ ਕਨਵਰਟ ਕਰ ਦਈਏ, ਤੇ ਬਿਜਲੀ ਅਸੀਂ ਹਵਾ ਦੇ ਨਾਲ ਤੇ ਸੂਰਜ ਨਾਲ ਬਣਾਈਏ ਜਾਂ ਪਾਣੀ ਨਾਲ ਬਣਾਉਣੀ ਸ਼ੁਰੂ ਕਰ ਦਈਏ, ਤਾਂ ਸਮੁੰਦਰਾਂ ਦੇ ਵਿੱਚ ਜਿਹੜੇ ਜਹਾਜ਼ਾਂ ਦਾ ਟ੍ਰੈਫਿਕ ਆ ਉਹ ਅੱਧਾ ਘੱਟ ਜਾਏਗਾ।
1: ਸੋ ਇਹ ਸਰਕਾਰਾਂ ਉਸ ਲਿਹਾਜ਼ ਦੇ ਨਾਲ ਆਪਾਂ ਵੇਖਦੇ ਹਾਂ ਕਿ ਨਹੀਂ ਇਹਨੂੰ ਪ੍ਰਮੋਟ ਕਰਦੀਆਂ ਇਹਨਾਂ, ਜਦਕਿ ਇਹਨਾਂ ਦੇਸ਼ਾਂ ਦੇ ਵਿੱਚ ਹੁਣ ਆਪਾਂ ਵੇਖਦੇ ਹਾਂ ਕਿ ਕਾਫ਼ੀ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ, ਸਬਸਿਡੀ ਦਿੱਤੀ ਜਾਂਦੀ ਹੈ, ਪਰ ਉੱਥੇ ਆਪਾਂ ਵੇਖੀਦਾ ਕਿ ਨੇਤੇ ਘੱਟ ਹੀ ਇਹਨਾਂ ਚੀਜ਼ਾਂ 'ਤੇ ਗੱਲਾਂ ਕਰਦੇ ਆ।
0: ਬਿਲਕੁਲ ਜੀ, ਉਹ ਕਰਪਸ਼ਨ ਦੀ ਕੋਈ ਹੱਦ ਹੈ, ਹੁਣ ਤਾਂ ਹੀ ਉੱਥੇ ਏਡਾ ਵੱਡਾ ਪ੍ਰੋਟੈਸਟ ਹੋ ਕੇ ਹਟਿਆ। ਉੱਥੇ ਤਾਂ ਮਤਲਬ ਮੰਦਰ ਮਸਜਿਦ ਦਾ ਝਗੜਾ ਪਰ ਸ਼ੁਰੂ ਕਰ ਦਿੰਦੇ ਆ ਬਸ, ਉਹਨਾਂ ਨੇ ਹੁਣ ਜਦੋਂ ਉਹਨਾਂ ਲੱਗੇ, ਇਹ ਉਹਨਾਂ ਨੇ ਤਾਂ ਲੁੱਟ ਦਾ ਕੰਮ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ। ਹਰ ਲੀਡਰ ਇਹ ਸੋਚਦਾ ਵੀ ਅੱਜ ਮੈਂ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਕਿੰਨੇ ਕਰੋੜ ਲੈ ਕੇ ਜਾਣਾ। ਕੋਈ ਬੰਦਾ ਨਹੀਂ, ਇੱਕ ਬੰਦਾ ਨਹੀਂ ਮੈਂ ਜਾਣਦਾ ਜਿਹੜਾ ਬੰਦਾ ਕੋਈ ਲੀਡਰ ਦਫ਼ਤਰ ਜਾ ਕੇ ਕਹੇ ਅੱਛਾ ਜੀ ਲਿਆਓ ਫਾਈਲ ਦਿਖਾਓ ਆਪਾਂ ਕਿਹੜੀ 'ਤੇ ਕੰਮ ਕਰਨਾ, ਕਿਹੜਾ ਪ੍ਰੋਜੈਕਟ ਰੁਕਿਆ ਹੋਇਆ, ਕਿਹਦੀ ਮਨਜ਼ੂਰੀ ਦੇਣੀ ਆ, ਨਾਟ ਇੱਕ ਇੱਕ ਵੀ ਨਹੀਂ। ਇਹ ਤਾਂ ਮਤਲਬ ਰੱਬ ਦੇ ਆਸਰੇ ਚੱਲ ਰਿਹਾ ਮੁਲਕ ਜਿਹੜਾ, ਚਾਹੇ ਉਹ ਪੰਜਾਬ ਦੇ ਵਿੱਚ ਹੈ ਚਾਹੇ ਉਹ ਬਾਕੀ। ਇਸੇ ਕਰਕੇ ਇੱਡਾ ਵੱਡਾ ਪ੍ਰੋਟੈਸਟ ਹੋਇਆ, 40% ਜਿਹੜੇ ਕਾਲਜ ਦੇ ਗ੍ਰੈਜੂਏਟਸ ਨੇ ਇੰਡੀਆ ਦੇ, ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ, 40% ਅੱਧੇ ਦੇ ਕਰੀਬ ਹੋ ਗਏ ਨਾ।
1: ਤੇ ਬਾਕੀ ਵੀ ਜਿਹੜਿਆਂ ਨੂੰ ਮਿਲਦੀ ਵੀ ਆ ਉਹਨਾਂ ਨੂੰ ਉਹ ਥੋੜੀ ਆ ਕਿ ਉਹਨਾਂ ਦੇ ਪੜ੍ਹਾਈ ਦੇ ਮੁਤਾਬਿਕ ਕੋਈ ਵਾਜਬ ਨੌਕਰੀ ਮਿਲਦੀ ਹੈ, ਉਹ ਤੇ ਕੋਈ ਮਾੜਾ ਮੋਟਾ ਅੱਜ ਕੱਲ੍ਹ ਡਿਲੀਵਰੀ ਡਿਲੀਵਰੀ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਵਿੱਚ ਗਿਣ ਕੇ ਤੇ ਚਲੋ ਇੱਜ਼ਤ 'ਚ ਹੀ ਬਚਾਈ ਇਹਨਾਂ ਨੇ।
0: ਹਾਂ ਹਾਂ, ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਵੀ ਇਹੀ ਹਾਲ ਹੈ, ਇਹ ਇੰਨੇ ਬੜੇ ਡੇਂਜਰਸ ਤਰੀਕੇ ਦੇ ਨਾਲ ਹੈ। ਚਲੋ ਤੁਹਾਡੇ ਮੇਰੇ ਲਈ, ਤੁਸੀਂ ਆਸਟ੍ਰੇਲੀਆ ਰਹਿੰਦੇ ਹੋ, ਮੈਂ ਕੈਨੇਡਾ ਰਹਿੰਦਾ, ਸਾਡਾ ਰੋਟੀ ਪਾਣੀ ਚੱਲਦਾ, ਸਾਡਾ ਭਵਿੱਖ ਜਿਹੜਾ ਜਿਵੇਂ ਜਿੰਨਾ ਵੀ ਹੈ ਸੁਰੱਖਿਅਤ ਹੈ, ਪਰ ਜਿਹੜਾ ਬੰਦਾ ਇੰਡੀਆ ਦੇ ਵਿੱਚ ਹੈ, ਜਦੋਂ ਤੁਸੀਂ ਡਿਗਰੀ ਕਰਕੇ ਤੁਹਾਨੂੰ ਜੋਬ ਨਹੀਂ ਲੱਭ ਰਹੀ, ਫਿਰ ਤੁਸੀਂ ਕੀ ਕਰੋਗੇ? ਫਿਰ ਉਹੀ ਹਾਲ ਹੋਣਾ ਜੋ ਬੰਗਾਲ, ਜੋ ਨੇਪਾਲ 'ਚ ਹੋਇਆ, ਜੋ ਸ਼੍ਰੀਲੰਕਾ 'ਚ ਹੋਇਆ, ਜੋ ਬੰਗਲਾਦੇਸ਼ 'ਚ ਹੋਇਆ। ਉਹਨਾਂ ਨੇ ਘਰ 'ਚ ਨਹੀਂ ਪੈਣਾ, ਘਰ ਬੈਠ ਕੇ ਭੁੱਖੇ ਥੋੜੋ ਮਰਨਗੇ, ਸੋ ਕੁਛ ਤਾਂ ਹੱਥ ਪੈਰ ਮਾਰਨਗੇ ਨਾ। ਸੋ ਜਿਹੜੀ ਸਾਡੀ ਇਹ ਕਲਾਈਮੇਟ ਚੇਂਜ ਦਾ ਮੁੱਦਾ, ਉਹਦੇ ਮਾਮਲੇ ਦੇ ਉੱਤੇ ਉਹ ਤਾਂ ਉਹਨਾਂ ਦੇ ਸਿਰ 'ਤੇ ਜੂਨ ਤੱਕ ਨਹੀਂ ਫਰਕਦੀ, ਇਸ ਲਈ ਤੁਹਾਨੂੰ ਆਪਾਂ ਨੂੰ ਆਪਣੇ ਹੱਥਾਂ 'ਚ ਲੈਣ ਦੀ ਲੋੜ ਹੈ। ਅਤੇ ਜੇ ਅਸੀਂ ਜਿਵੇਂ ਦੱਸਿਆ ਪੰਜਾਬ 'ਚ 13,000 ਪਿੰਡ ਨੇ, 13,000 ਪਿੰਡਾਂ ਦੇ ਵਿੱਚ ਇੱਕ ਗੁਰੂ ਘਰ ਵੀ ਹੈ, ਤੁਸੀਂ ਉਹ ਵੇਖ ਲਓ ਕਿੰਨੇ ਹੋ ਗਏ, ਅਤੇ ਜੋ 6 ਕਿਲੋਵਾਟ ਦਾ ਵੀ ਹੈ, ਤੁਸੀਂ ਆਪ ਕੋਲੋਂ ਇੱਕ ਨਿਊਕਲੀਅਰ ਪਲਾਂਟ ਦੇ ਬਰਾਬਰ ਦੀ ਬਿਜਲੀ ਲੱਗ ਰਹੀ ਉਹਨਾਂ ਨੂੰ। ਸੋ ਜੇ ਅਸੀਂ ਉਹਨਾਂ ਨੂੰ ਸੋਲਰ 'ਤੇ ਲਾ ਦਾਂਗੇ, ਅਤੇ ਤੁਹਾਡੀ ਸੇਵਾ ਵੀ ਹੈ ਅਤੇ ਸਾਡੀ ਕੁਦਰਤ ਦਾ ਅਤੇ ਧਰਤੀ ਦਾ ਵੀ ਭਲਾ।
1: ਜੀ, ਸੋ ਉਹੀ ਆਪਾਂ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਤਰੀਕੇ ਦੇ ਨਾਲ ਆਪਾਂ ਇੱਥੇ ਬੈਠੇ ਆਪਣੇ ਘਰ ਦੀ, ਆਪਣੀ ਧਰਤੀ ਦੀ, ਆਪਣੇ ਵਾਤਾਵਰਣ ਦੀ ਆਪਾਂ ਮਦਦ ਕਰ ਸਕਦੇ ਹਾਂ। ਸੋ ਇਹ ਜਿਹੜਾ ਸੋਲਰ ਆਪਾਂ ਲੋਨ ਹੈ, ਕੀ ਇੱਥੇ ਹੁਣ ਤੁਸੀਂ ਤਾਂ ਹੱਥੀਂ ਲਵਾਇਆ ਵਾ, ਉੱਥੇ ਕਾਫ਼ੀ ਆਸਾਨ ਆ, ਕਾਫ਼ੀ ਕੰਪਨੀਆਂ ਇਹ ਕੰਮ ਕਰ ਰਹੀਆਂ, ਜਾਂ ਕੀ ਪ੍ਰੋਸੈਸ ਕੀ ਇਹਦਾ?
0: ਹਾਂਜੀ ਬਿਲਕੁਲ, ਬੜੀਆਂ ਕੰਪਨੀਆਂ ਕੰਮ ਕਰਦੀਆਂ ਨੇ, ਤੇ ਪਰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਠੱਗੀਬਾਜ਼ੀ ਹੁੰਦੀ ਆ, ਸੋ ਉੱਥੇ ਤੁਹਾਨੂੰ ਥੋੜ੍ਹਾ ਲੱਭਣਾ ਪੈਂਦਾ ਮਿਹਨਤ ਕਰਕੇ ਵੀ ਕਿਹੜੀ ਕੰਪਨੀ ਕਹੋਗੀ। ਜੇ ਤੁਸੀਂ ਜਿਹੜੇ ਸੋਲਰ ਪੈਨਲ ਨੇ ਉਹਨੂੰ ਦੇਖੋਗੇ, ਤੁਹਾਨੂੰ ਤਾਂ ਕੋਈ ਪਤਾ ਨਹੀਂ ਲੱਗਣਾ ਵੀ ਇਹ ਮਾੜਾ ਆ ਕਿ ਚੰਗੀ ਕੁਆਲਿਟੀ ਦਾ, ਕਿਉਂਕਿ ਚਾਈਨਾ ਵਾਲੇ ਜਿੰਨਾ ਵੀ ਪੂਅਰ ਕੁਆਲਿਟੀ ਦਾ ਹੁੰਦਾ ਉਹ ਸਾਰਾ ਇੰਡੀਆ 'ਚ ਡੰਪ ਕਰ ਦਿੰਦੇ ਨੇ। ਤੁਸੀਂ ਉੱਥੇ ਜਿਹੜੀ ਰਿਪਿਊਟਡ ਕੰਪਨੀ ਜਿਹਨੂੰ ਪਤਾ, ਕਿਉਂਕਿ ਉਹ ਜਿਹੜਾ ਚੰਗਾ ਤੇ ਮਾੜਾ ਦੇਖਣ ਨੂੰ ਇੱਕੋ ਲੱਗਦੇ ਨੇ, ਕਈ ਵਾਰ ਇੱਕੋ ਕੰਪਨੀ ਦੇ ਹੁੰਦੇ ਨੇ, ਇੱਕ ਤਾਂ ਕੁਆਲਿਟੀ ਫੇਲ ਹੋਇਆ ਹੋਇਆ, ਇੱਕ ਪਾਸ ਹੋਇਆ ਹੋਇਆ, ਅਤੇ ਉਹ ਜਿਹੜਾ ਮਾੜਾ ਆ ਉਹ 5-7-10 ਸਾਲ ਬਾਅਦ ਜੜ ਕੇ ਖਰਾਬ ਹੋ ਜਾਏਗਾ, ਜਿਹੜਾ ਚੰਗਾ ਉਹ ਆਪਣਾ ਪੂਰਾ 35-40 ਸਾਲ ਚੱਲੇਗਾ। ਸੋ ਤੁਸੀਂ ਉੱਥੇ ਜਿਹੜੀ ਵੀ ਕੋਈ ਕੰਪਨੀ ਵੱਡੀ ਹੈ, ਕੋਈ ਜਿਹੜੀ ਜਿਹਨੂੰ ਤੁਸੀਂ ਪਤਾ ਹੈ ਕਿ ਚੰਗਾ ਕੰਮ ਕਰਦੇ ਨੇ, ਮੈਂ ਇੱਕੋ ਹੀ ਕੰਪਨੀ ਆ ਮੈਂ ਜਿਹਨਾਂ ਨਾਲ ਡੀਲ ਕਰਦਾ, ਪੂਰੇ ਪੰਜਾਬ 'ਚ ਲਾਉਂਦੇ ਨੇ, ਅਤੇ ਉਹਨਾਂ ਦਾ ਕੰਮ ਕਾਰ ਬੜਾ ਵਧੀਆ, ਕਿਉਂਕਿ ਉਹ ਆਪ ਖੁਦ ਜਲਵਾਯੂ ਤਬਦੀਲੀ 'ਤੇ ਬੜਾ ਕੰਮ ਕਰਦੇ ਨੇ ਉਹਦੇ ਜਿਹੜੇ ਭਾਈ ਸਾਹਿਬ ਨੇ, ਅਤੇ ਇਸ ਲਈ ਤੁਹਾਨੂੰ ਉਹ ਜੇ ਕੋਈ ਹੈ ਮੈਂ ਮੈਨੂੰ ਕੋਂਟੈਕਟ ਕਰ ਸਕਦੇ ਫੇਸਬੁੱਕ 'ਤੇ, ਮੈਂ ਉਹਨਾਂ ਨੂੰ ਰੈਫਰੈਂਸ ਵੀ ਦੇ ਦਾਂਗਾ, ਅਤੇ ਮੇਰਾ ਪਿੰਡ ਜਲੰਧਰ ਦੇ ਲੱਗਿਆ ਸੀ, ਉੱਥੇ ਜਲੰਧਰ ਵਗੈਰਾ ਦੇ ਲਵਾ ਰਹੇ, ਹੋਰ ਵੀ ਕਈ ਪਿੰਡਾਂ ਦੇ ਵਿੱਚ, ਪਰ ਇਹ ਸਭ ਤੋਂ ਵੱਡਾ ਭਲਾ ਤੁਹਾਡਾ, ਕਿਉਂਕਿ ਹੋ ਸਕਦਾ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋਵੋ, ਤੁਸੀਂ ਇੱਕ ਰੈਂਟ 'ਤੇ ਰਹਿੰਦੇ ਹੋਵੇ, ਤੁਸੀਂ ਸੋਲਰ ਪੈਨਲ ਨਹੀਂ ਲਵਾ ਸਕਦੇ, ਜਾਂ ਤੁਹਾਡੇ ਘਰ ਦੀ ਜਿਹੜੀ ਛੱਤ ਦੀ ਦਿਸ਼ਾ ਇਹ ਹੈ ਵੀ ਉਹ ਉੱਤਰ ਵੱਲ ਨੂੰ ਹੈ ਤਾਂ ਉੱਥੇ ਨਹੀਂ ਲੱਗਦੇ ਕਿਉਂਕਿ ਸੂਰਜ ਹਮੇਸ਼ਾ ਜਿਹੜਾ ਆਪਣੇ ਸੂਰਜ ਪੂਰਬ 'ਚ ਚੜ੍ਹਦਾ ਅਤੇ ਫਿਰ ਜਿਹੜਾ ਪੱਛਮ 'ਚ ਛੁਪਦਾ, ਪਰ ਉਹਦੀ ਜਿਹੜੀ ਟ੍ਰਜੈਕਟਰੀ ਹੁੰਦੀ ਹੈ ਉਹ ਸਾਊਥ ਵੱਲ ਰਹਿੰਦੀ ਹੈ, ਦੱਖਣ ਵੱਲ ਰਹਿੰਦੀ ਹੈ। ਅਤੇ ਤੁਸੀਂ ਕੌਂਡੋ 'ਚ ਰਹਿੰਦੇ ਹੋ ਜਾਂ ਤੁਸੀਂ ਆਪਣੇ ਘਰ ਨਹੀਂ ਬਣਾਇਆ ਆਪਣਾ ਜਾਂ ਘਰ ਦਾ ਕੋਈ ਹੋਰ ਚੱਕਰ ਹੈ, ਸੋ ਪਰ ਇਹ ਜਿਹੜਾ ਛੋਟਾ ਤੁਸੀਂ ਡਾਲਰਾਂ ਦਾ ਜਮ੍ਹਾਂ ਤਕਸੀਮ ਕਰ ਲਓ ਵੀ, ਕਿਉਂਕਿ ਡਾਲਰ 'ਤੇ ਕਿ ਅੱਜ ਕੱਲ੍ਹ ਮੈਨੂੰ ਪਤਾ ਨਹੀਂ ਆਸਟ੍ਰੇਲੀਅਨ ਡਾਲਰ 'ਤੇ ਕਿੰਨੇ ਰੁਪਏ ਮਿਲਦੇ ਨੇ, ਅਤੇ ਉਹ ਜਿਹੜਾ ਬੰਦਾ ਆਸਟ੍ਰੇਲੀਆ 'ਚ ਰਹਿੰਦਾ ਉਹਨਾਂ ਨੂੰ ਦੋ ਚਾਰ ਨੂੰ ਰਲ ਕੇ ਆਪਣੇ ਪਿੰਡ ਦੇ ਪੰਚਾਇਤ ਘਰ ਆਪਣੇ ਸਕੂਲ ਆਪਣੇ ਗੁਰੂ ਘਰ ਦੇ ਉੱਤੇ ਲਾਉਣਾ ਕੋਈ ਵੱਡੀ ਗੱਲ ਨਹੀਂ। ਅਤੇ ਨਾਲੇ ਇਹਨਾਂ ਦਾ ਕੋਈ ਇਹਨਾਂ 'ਚ ਕੋਈ ਕਿਹੜੀ ਗਰਾਰੀਆਂ ਜਾਂ ਗੇਅਰ ਨੇ ਜਿਹੜੇ ਖਰਾਬ ਹੋਣੇ, ਇੱਕ ਵਾਰ ਲੱਗ ਗਏ ਉਹਨਾਂ ਦਾ ਕੋਈ ਮੂਵਿੰਗ ਪਾਰਟ ਨਹੀਂ ਹੈ, ਬਸ ਉਹਨਾਂ ਨੂੰ ਸਿਰਫ ਇਹ ਹੈ ਵੀ ਜਦੋਂ ਵੀ ਆਪਣੇ ਹਾੜੀ ਸੋਹਣੀ ਹੁੰਦੀ, ਜਦੋਂ ਆਪਣੀ ਮਿੱਟੀ ਘੱਟਾ ਬਹੁਤ ਉੱਡਦਾ ਉਹਨੂੰ ਸਿਰਫ ਤੁਸੀਂ ਸਾਫ਼ ਕਰਨਾ ਹੁੰਦਾ, ਜਦੋਂ ਮੀਂਹ ਪੈ ਜਾਵੇ ਉਹ ਮੀਂਹ ਨਾਲ ਸਾਫ਼ ਹੋ ਜਾਂਦੇ ਆ ਤਾਂ ਕਿ ਉਹਨਾਂ ਦੀ ਜਿਹੜੀ ਐਫੀਸ਼ੀਐਂਸੀ ਨਾ ਘਟੇ। ਅਤੇ ਪਰ ਉੱਥੇ ਧੜਾਧੜ ਲੱਗ ਵੀ ਰਹੇ ਨੇ, ਪਰ ਹਾਲੇ ਅਸੀਂ ਬਹੁਤ ਪਿੱਛੇ ਹਾਂ। ਪੰਜਾਬ ਫੁੱਲ ਲਗਾਉਣ ਦੇ ਵਿੱਚ ਗੁਜਰਾਤ ਅਤੇ ਕਰਨਾਟਕ ਵਗੈਰਾ ਤੋਂ ਬਹੁਤ ਪਿੱਛੇ ਆ, ਕੇਰਲਾ ਤੋਂ ਬਹੁਤ ਪਿੱਛੇ ਆ।
1: ਸੋ ਇੱਥੇ ਜਿਹੜੇ ਪੰਜਾਬ ਤੋਂ ਸੁਣ ਰਹੇ ਨੇ ਜਾਂ ਜਿਹੜੀ ਵੀ ਸਟੇਟ ਤੋਂ ਤੁਸੀਂ ਸੁਣ ਰਹੇ ਹੋ, ਉੱਥੇ ਤੁਸੀਂ ਆਪਣੇ ਘਰੀ ਵੀ ਲਵਾ ਕੇ ਦੇ ਸਕਦੇ ਹੋ, ਤੁਸੀਂ ਆਪਣੇ ਮੋਟਰ 'ਤੇ ਲਵਾ ਕੇ ਦੇ ਸਕਦੇ ਹੋ। ਸੋ ਕੁਛ ਨਾ ਕੁਛ ਫਾਇਦਾ ਜਿੱਦੇ ਜਿਹੜੇ ਜਿਹੜੇ ਫਾਇਦੇ ਆਪਾਂ ਇੱਥੇ ਗਿਣਦੇ ਕਰਦੇ ਹਾਂ, ਇੱਥੇ ਸਾਨੂੰ ਭੇਜਦੀ ਆ ਸੋਲਰ ਦਾ, ਸੋ ਉੱਥੇ ਵੀ ਤੁਸੀਂ ਉਹੀ ਚੀਜ਼ਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਬਾਈ ਧਿਆਨ ਦੇ ਵਿੱਚ ਰੱਖਣ ਵਾਲੀਆਂ ਜਿਹੜੀਆਂ ਇੱਥੇ ਬੈਠਿਆਂ NRI ਕਰ ਸਕਦੇ ਨੇ?
0: ਹਾਂਜੀ, ਇੱਕ ਦੂਸਰਾ ਤੁਸੀਂ ਆਪਣੇ ਜਿਹੜੀ ਵੀ ਤੁਹਾਡੇ ਪਿੰਡ ਦੇ ਸ਼ਹਿਰ ਦੇ ਵਿੱਚ ਸਾਂਝੀ ਥਾਂ ਆ ਉੱਥੇ ਜਿਹੜਾ ਤੁਹਾਡੇ ਕੋਈ ਰਿਸ਼ਤੇਦਾਰ ਰਹਿੰਦਾ ਉਹਨਾਂ ਨੂੰ ਉੱਥੋਂ ਪੈਸੇ ਦੇ ਕੇ ਤੁਸੀਂ ਉੱਥੇ ਵੱਧ ਤੋਂ ਵੱਧ ਰੁੱਖ ਲਗਵਾ, ਅਤੇ ਤਾਂ ਕਿ ਜਿਹੜੇ ਰੁੱਖ ਨੇ ਇਹ ਕੁਦਰਤ ਨੇ, ਇੱਕ ਜਿਹੜੀਆਂ ਸਾਡੀਆਂ ਕਾਰਾਂ ਨੇ ਸਾਡੇ ਸਕੂਟਰ ਅਤੇ ਫੈਕਟਰੀਆਂ ਹਰ ਚੋਂ ਜਿੱਥੋਂ ਵੀ ਧੂੰਆਂ ਨਿਕਲਦਾ ਉਹ ਕਾਰਬਨ ਡਾਈਆਕਸਾਈਡ ਅਸੀਂ ਹਵਾ 'ਚ ਪਾਉਂਦੇ ਹਾਂ, ਪਰ ਹਵਾ 'ਚੋਂ ਕੱਢਣ ਦਾ ਕੁਦਰਤ ਨੇ ਇੱਕੋ ਹੀ ਮਸ਼ੀਨ ਬਣਾਈ ਆ, ਉਹ ਰੁੱਖ ਨੇ ਨਾ। ਅਤੇ ਜੇ ਜਿੰਨੇ ਰੁੱਖ ਹੋਣਗੇ ਉਹ ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਪਾ ਰਹੇ ਹਾਂ ਉਹ 'ਚੋਂ ਕੋਈ ਥੋੜ੍ਹਾ ਬਹੁਤਾ 1% 2% ਤੱਕ ਉਹਨੂੰ ਆਪਣਾ ਸੋਕ ਸਕਦੇ ਆ, ਸੋ ਤੁਸੀਂ ਵੱਧ ਤੋਂ ਵੱਧ ਰੁੱਖ ਲਗਵਾਓ। ਅਤੇ ਰੁੱਖ ਉਹ ਲਾਓ ਜਿਹੜੇ ਜੱਦੀ ਨੇ, ਜਿਹੜੇ ਸਾਡੇ ਜਿਹੜੀਆਂ ਪਾਮ ਟ੍ਰੀ ਲਾਉਣ ਲੱਗ ਪਏ ਲੋਕ, ਪੰਜਾਬ ਦਾ ਰੁੱਖ ਨਹੀਂ ਹੈ ਪਾਮ, ਅਤੇ ਤੁਸੀਂ ਸਜਾਵਟੀ ਜਾਂ ਫੁੱਲਾਂ 'ਤੇ ਜ਼ਿਆਦਾ ਧਿਆਨ ਨਾ ਦਿਓ, ਜਿਹੜੇ ਸਾਡੇ ਜੱਦੀ ਰੁੱਖ ਨੇ ਉਹ ਫੁੱਲਾਂ ਵਾਲੇ ਰੁੱਖ ਵੀ ਹੈਗੇ ਨੇ, ਅਤੇ ਤੁਸੀਂ ਉਹ ਲਗਾਓ ਕਿਉਂਕਿ ਜਿਹੜਾ ਸਾਡਾ ਚੁਗਿਰਦਾ ਹੈ ਉਹਨੂੰ ਪਤਾ ਉਸ ਰੁੱਖ ਦਾ ਮੈਂ ਫਾਇਦਾ ਕਿਵੇਂ ਉਠਾਉਣਾ, ਕਿਹੜਾ ਪੰਛੀ ਕਿਹੜੇ ਰੁੱਖ 'ਤੇ ਆਲਣਾ ਪਾਉਂਦਾ। ਹਰ ਪੰਛੀ ਹਰ ਰੁੱਖ 'ਤੇ ਆਲਣਾ ਨਹੀਂ ਪਾਉਂਦਾ, ਹਰ ਪੰਛੀ ਹਰ ਰੁੱਖ 'ਤੇ ਬੈਠਦਾ ਵੀ ਨਹੀਂ ਹੈ, ਮਤਲਬ ਜਿੱਥੇ ਉਹਨੂੰ ਖਾਣ ਨੂੰ ਮਿਲਦਾ ਉਹਨੂੰ ਫਲ ਲੱਗਦਾ ਪੰਛੀ ਉੱਥੇ ਜਾਂਦੇ ਨੇ। ਸੋ ਤੁਸੀਂ ਰੁੱਖ ਲਗਵਾਓ, ਬਰਸਾਤਾਂ ਆ ਰਹੀਆਂ ਨੇ, ਤੁਸੀਂ ਪ੍ਰਣ ਕਰੋ ਕਿ ਤੁਸੀਂ ਆਪਣੇ ਪਿੰਡ ਤੁਹਾਡੇ ਜਿੰਨੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੇ ਨਾਂ 'ਤੇ ਹਰ ਸਾਲ 1 ਜਾਂ 2 ਜਾਂ 3 ਰੁੱਖ ਲਗਾਉਣੇ, ਅਤੇ ਉਹਦੇ ਨਾਲ ਅਸਰ ਪਏਗਾ ਹੌਲੀ ਹੌਲੀ। ਪੰਜਾਬ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਬਹੁਤ ਮਾੜੇ ਹਾਲ ਸੀ, ਖਾਸ ਕਰਕੇ ਦੁਆਬੇ ਦੇ ਵਿੱਚ ਤੁਹਾਨੂੰ ਰੁੱਖ ਦਿਖਦਾ ਨਹੀਂ ਸੀ ਸੜਕਾਂ 'ਤੇ, ਖਾਸ ਕਰਕੇ ਦਿਖਦਾ ਨਹੀਂ ਸੀ। ਐਨ ਅਸੀਂ ਜਿਹੜੇ ਆਪਣੇ ਡੇਰੇ ਸੀ ਖੂਹ ਜਿਹਨੂੰ ਕਹਿੰਦੇ ਆ ਅਸੀਂ ਐਨ ਸਾਫ਼ ਕਰ ਦਿੱਤੇ ਸੀ ਕੱਟ ਕੇ, ਹੁਣ ਉੱਥੇ ਮਤਲਬ ਮੇਰਾ ਪਿੰਡ ਹੈ, ਮੇਰੇ ਪਿੰਡ ਦੇ ਆਲੇ ਦੁਆਲੇ ਸਾਰੇ ਰੁੱਖ ਕੱਟੇ ਗਏ ਸੀ, ਪਰ ਹੁਣ ਉੱਥੇ ਜਿਹੜੇ ਪਿਛਲੇ 5-7 ਸਾਲਾਂ ਤੋਂ ਪਿੰਡਾਂ ਦੇ ਲੋਕ ਨੇ ਕੋਈ 1 ਜਾਂ 2 ਬੰਦੇ ਹੁੰਦੇ ਆ ਉਹ ਲਗਾ ਰਹੇ ਨੇ, ਤੁਸੀਂ ਜਾਓ ਤਾਂ ਹੁਣ ਤੁਹਾਨੂੰ ਉੱਥੇ ਰੁੱਖ ਦੁਬਾਰਾ ਲਿਖਣ ਲੱਗ ਗਏ ਜਲੰਧਰ ਦੇ ਆਸ ਪਾਸ
1: ਜੀ। ਸੋ ਹੁਣ ਪਹਿਲਾਂ ਦੇ ਨਾਲੋਂ ਥੋੜ੍ਹਾ ਥੋੜ੍ਹਾ ਜਿਹਾ ਜਿਹੜਾ ਉਹ ਕੋਈ ਵੀ ਐਫਰਟ ਆਪਾਂ ਜਦੋਂ ਕਰਦੇ ਹਾਂ ਤਾਂ ਥੋੜ੍ਹਾ ਥੋੜ੍ਹਾ ਸਮਾਂ ਲੱਗਦਾ ਉਹਨੂੰ, ਪਰ ਉਸ ਚੀਜ਼ ਦੇ ਨਾਲ ਕਾਫ਼ੀ ਫਾਇਦਾ ਹੋ ਰਿਹਾ। ਇੱਧਰ ਇੰਡੀਆ ਤੋਂ ਇੱਕ ਮੈਸੇਜ ਇੰਡੀਆ ਤੋਂ ਸੁਣਦੇ ਹੁੰਦੇ ਮੋਹਨ ਜੀ, ਸਾਨੂੰ ਕਹਿੰਦੇ ਕਿ ਇਨਵਰਟਰ 'ਤੇ ਕਿੰਨਾ ਸੋਲਰ ਲਾ ਸਕਦੇ ਹਾਂ?
0: ਉਹਨਾਂ ਨੇ 100% ਕਰਤਾ ਜੀ ਹੁਣ, ਜਿੰਨੇ ਤੁਹਾਡੇ ਘਰ ਦਾ ਕਨੈਕਸ਼ਨ ਹੈ, ਪਹਿਲਾਂ 80% ਕਹਿੰਦੇ ਹੁੰਦੇ ਸੀਗੇ, ਹਮੇਸ਼ਾ ਉਹਨੇ 1-1.5 ਮਹੀਨਾ ਪਹਿਲਾਂ ਹੀ ਸ਼ੁਰੂ ਕੀਤਾ ਵੀ ਜੇ ਤੁਹਾਡੇ ਘਰ ਜਿੰਨੇ ਯੂਨਿਟ ਦਾ ਉਹਨਾਂ ਨੇ ਕਨੈਕਸ਼ਨ ਦਿੱਤਾ ਹੋਇਆ ਉਹ ਕਿਲੋ ਵਾਟ 'ਚ ਗਿਣਦੇ ਆ ਵੀ 2 ਕਿਲੋ ਵਾਟ ਆ 3 ਕਿਲੋ ਵਾਟ ਆ, ਅਤੇ ਉਨੇ ਦਾ ਤੁਸੀਂ ਲਗਾ ਸਕਦੇ ਹੋ। ਅਤੇ ਹੁਣ ਬੈਟਰੀਆਂ ਵੀ ਆ ਰਹੀਆਂ ਨੇ, ਆਪਾਂ ਆਉਣ ਵਾਲੇ ਦਿਨਾਂ 'ਚ ਬੈਟਰੀਆਂ ਦੀ ਵੀ ਗੱਲ ਕਰਾਂਗੇ ਵੀ ਤੁਸੀਂ ਬੈਟਰੀ ਵੀ ਤੁਸੀਂ ਉਦੋਂ ਵੱਡਾ ਵੀ ਲਗਾ ਸਕਦੇ ਹੋ ਤਾਂ ਕਿ ਜਿਹੜੀ ਵੱਧ ਹੈ ਉਹ ਤੁਸੀਂ ਬੈਟਰੀ 'ਚ ਸਟੋਰ ਕਰ ਲਓ ਜਦੋਂ ਬਿਜਲੀ ਚੱਲ ਜਾਵੇ ਉਦੋਂ ਕਰ ਲਏ, ਪਰ ਉਹ ਅਲੱਗ ਹੈ। ਅਤੇ ਜਿਹੜੀ ਤੁਹਾਡੀ ਬਿਜਲੀ ਦੀਆਂ ਤਾਰਾਂ ਨੇ ਉਹ ਹੀ ਤੁਹਾਡੀ ਬੈਟਰੀ ਨੇ, ਤੁਸੀਂ ਉਹਨੂੰ ਦਿਓ ਅਤੇ ਮੁੜ ਕੇ ਤੁਹਾਨੂੰ ਤੁਸੀਂ ਵਰਤੋ ਅਤੇ ਤੁਹਾਡਾ ਬਿੱਲ 0 ਹੋ ਜਾਏਗਾ। ਅਤੇ ਜੇ ਤੁਸੀਂ ਨਹੀਂ ਵੀ ਕਰ ਤੁਹਾਡੇ ਆਂਢੀ ਗੁਆਂਢੀ ਵਰਤਣਗੇ ਪਰ ਤੁਹਾਨੂੰ ਉਹਦਾ ਕ੍ਰੈਡਿਟ ਮਿਲਦਾ ਰਹੇਗਾ। ਸੋ ਇਹ ਜੇ ਮੈਂ ਕਹਾਂ ਵੀ ਆਮ ਤੌਰ 'ਤੇ ਕੀ ਹੁੰਦਾ ਜਿਹੜੇ NRI ਨੇ ਜਦੋਂ ਪੰਜਾਬ ਜਾਂਦੇ ਆ ਉਹ ਅਖੰਡ ਪਾਠ ਦਾ ਭੋਗ ਕਰਾਉਂਦੇ ਆ, ਗੀਤਾ ਦਾ ਪਾਠ ਕਰਾਉਂਦੇ ਆ, ਉਹ ਜਾਂ ਉਹ ਕਿਸੇ ਤੀਰਥ ਯਾਤਰਾ 'ਤੇ ਜਾਂਦੇ ਆ, ਅੱਜ ਦੀ ਤਾਰੀਖ ਦੇ ਵਿੱਚ ਸਾਡੀ ਤੀਰਥ ਯਾਤਰਾ ਵੀ ਇਹੀ ਹੈ ਸਾਡੇ ਅਖੰਡ ਪਾਠ ਦੇ ਭੋਗ ਵੀ ਇਹੀ ਨੇ, ਸਾਡੇ ਗੀਤਾਂ ਦੇ ਪਾਠ ਵੀ ਇਹੀ ਨੇ। ਕਿਉਂਕਿ ਜੇ ਸਾਡੀ ਧਰਤੀ ਨਾ ਬਚੀ, ਜੇ ਸਾਡਾ ਪੰਜਾਬ ਨਾ ਬਚਿਆ, ਤੇ ਜਿਹੜੇ ਸਾਡੇ ਸਾਡੇ ਜਿਹੜੇ ਧਰਮ ਨੇ ਉਹਨਾਂ ਦਾ ਕੀ ਮਤਲਬ ਰਹਿ ਜਾਏਗਾ ਜੇ ਬੰਦਾ ਹੀ ਨਾ ਰਿਹਾ।
1: ਸੋ ਇਹੀ ਸਮੱਸਿਆ ਹੁਣ ਜਿੱਦਾਂ ਉੱਥੇ ਫਰੀ ਦੇ ਵਿੱਚ ਬਿਜਲੀ ਦਿੱਤੀ ਜਾਂਦੀ ਹੈ, ਬਿੱਲ ਮਾਫ਼ ਕੀਤੇ ਜਾਂਦੇ ਆ, ਸੋ ਉਸ ਸਭ ਕੁਛ ਦਾ ਜਿਹੜਾ ਖਰਚਾ ਸਰਕਾਰ ਦੇ ਸਿਰ ਪੈ ਰਿਹਾ, ਆਈ ਥਿੰਕ ਉਨੇ ਕੁ ਖਰਚੇ ਦੇ ਵਿੱਚ ਆਰਾਮ ਦੇ ਨਾਲ ਜੇ ਉਸ ਬੰਦੇ ਨੂੰ ਸੋਲਰ ਲਵਾ ਦਿੱਤਾ ਜਾਵੇ ਜਾਂ ਇਸ ਪਾਸੇ ਨੂੰ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਨਾਲੇ ਸਰਕਾਰਾਂ ਦੇ ਖਰਚੇ ਬਚ ਜਾਣ।
0: ਬਿਲਕੁਲ ਹਾਂ, ਸਰਕਾਰ ਉਹਨੂੰ ਬਜਾਏ ਫਰੀ ਕਰਨ ਦੇ ਉਹਨੇ ਤਾਂ ਉਹਨੂੰ ਸੋਲਰ ਪੈਨਲ ਲਾ
1: ਦੇਣਾ, ਉਹਨੂੰ ਸਬਸਿਡਾਈਜ਼ ਕਰ ਦੇਣਾ।
0: ਹਾਂ, ਇਹਦਾ ਜਿਹੜੀ ਪੰਜਾਬ 'ਚ ਜਿਹੜੀ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਜਿਹੜੀ ਉਹਨਾਂ ਨੇ ਫਰੀ ਦੇ ਯੂਨਿਟ ਦਿੱਤੇ, ਇਹਦਾ ਨੁਕਸਾਨ ਬਹੁਤ ਹੋਇਆ। ਬਿਜਲੀ ਬੋਰਡ ਸਾਡਾ ਬੈਂਕਰਪਟ ਹੈ। ਬਿਜਲੀ ਬੋਰਡ ਨੇ ਹੀ ਤਾਂ ਜਿਹੜੀਆਂ ਨਵੇਂ ਸੋਰਸਿਸ ਲਾਉਣੇ ਹੁੰਦੇ ਆ, ਛੋਟੇ ਡੈਮ ਬਣਾਉਣੇ ਹੁੰਦੇ ਆ, ਨਵੀਆਂ ਚੀਜ਼ਾਂ ਲੱਭਣੀਆਂ, ਉਹਨਾਂ ਕੋਲ ਪੈਸਾ ਕੋਈ ਨਹੀਂ, ਉਹ ਤਾਂ ਤਨਖਾਹਾਂ ਦੇ ਰਹੇ ਮਸ਼ੀਨ ਦੇ ਨਾਲ, ਕਿਉਂਕਿ ਉਹਨਾਂ ਕੋਲ ਪੈਸਾ ਕਿੱਥੋਂ ਆਉਣਾ? ਤੁਸੀਂ 300 ਯੂਨਿਟ ਤੱਕ ਫਰੀ ਕਰਤੇ, ਜਿਸ ਘਰ 'ਚ ਕੋਈ ਘਰ ਵੱਡਾ ਵੀ ਸੀ ਲੋਕਾਂ ਨੂੰ 2 ਮੀਟਰ ਲਗਾਇਆ, ਜੇ ਉਹਨੇ 600 ਖਪਤ ਸੀ ਉਹਨੇ ਉਹਦੇ 2 ਮੀਟਰ ਲਗਵਾ ਦਿੱਤੇ। ਉਹ ਇੱਕ ਵੱਖਰਾ ਵਿਸ਼ਾ, ਪਰ ਇਹਦਾ ਨੁਕਸਾਨ ਬਹੁਤ ਹੋਇਆ, ਕਿਉਂਕਿ ਗੁਜਰਾਤ ਦੇ ਵਿੱਚ ਤੇ ਰਾਜਸਥਾਨ ਤੇ ਕਰਨਾਟਕਾ 'ਚ ਬਿਜਲੀ ਮੁਫ਼ਤ ਨਹੀਂ ਹੈ, ਇਸ ਲਈ ਉੱਥੋਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਵੱਡੀ ਪੱਧਰ 'ਤੇ ਹਰ ਰੋਜ਼ ਇੰਡੀਆ ਦੇ ਵਿੱਚ 10 ਵਾਰ ਦੇ ਕਰੀਬ ਘਰਾਂ ਦੇ ਉੱਤੇ ਫੁੱਲ ਪੈਣ ਲੱਗਦੇ।
1: ਕਿਉਂਕਿ ਇਹਦਾ ਵੱਖਰਾ ਇੱਕ ਫਾਇਦਾ ਨੁਕਸਾਨ ਇਹ ਵੀ ਆ ਨਾ ਜੀ, ਆਪਾਂ ਜਦੋਂ ਹੁਣ ਲੋਕਾਂ ਨੂੰ ਪਤਾ ਵੀ ਸਾਡਾ ਤਾਂ ਬਿੱਲ ਵੈਸੇ ਨਹੀਂ ਆ ਰਿਹਾ, ਅਤੇ ਕੋਈ ਇਸ ਪਾਸੇ ਨੂੰ ਸੋਚੂਗਾ ਹੀ ਨਹੀਂ, ਕੋਈ ਇਸ ਪਾਸੇ ਨੂੰ ਜਾਊਗਾ ਹੀ ਨਹੀਂ, ਜਦੋਂ ਬੰਦੇ ਨੂੰ ਪਤਾ ਵੀ ਮੈਨੂੰ ਮੇਰਾ ਖਰਚਾ ਹੋ ਰਿਹਾ, ਅਤੇ ਫਿਰ ਉਹ ਸੋਲਰ ਵਾਲੇ ਸੋਚਦਾ ਹੁਣ ਮੇਰਾ ਕੋਈ ਖਰਚਾ ਹੀ ਨਹੀਂ ਹੈ, ਮੈਂ ਕਿਉਂ ਸੋਚਾਂ। ਸੋ ਇੱਕ ਤਰ੍ਹਾਂ ਦਾ ਨੈਗੇਟਿਵ ਅਸਰ ਹੈ।
0: ਬਿਲਕੁਲ ਜੀ, ਹਾਂ ਨੈਗੇਟਿਵ ਅਸਰ ਹੈ, ਬਹੁਤ ਜ਼ਿਆਦਾ ਵੱਡਾ। ਪੰਜਾਬ ਦੀ ਬਰਬਾਦੀ 'ਚ 2 ਪੋਲਿਸੀਆਂ ਨੇ ਜਦੋਂ ਵੀ ਇਹਦਾ ਦੇਖਾ ਜੋਖਾ ਹੋਇਆ। ਇੱਕ, ਜਦੋਂ ਕਿਸਾਨਾਂ ਨੂੰ ਪਾਣੀ ਫਰੀ ਕੀਤਾ ਗਿਆ, ਉਹਦੇ ਨਾਲ ਇੱਕ ਤਾਂ ਸਾਡੀ ਬਿਜਲੀ ਦੇ ਲੋਕਾਂ ਦੇ ਟਿਊਬਵੈੱਲ ਚੱਲ ਰਹੇ ਨੇ, ਪਾਣੀ ਲੋੜ ਹੀ ਨਹੀਂ, ਪਾਣੀ ਟੁੱਟ ਕੇ ਸੜਕਾਂ ਦੇ ਕਿਨਾਰੇ ਪਈ ਜਾਂਦਾ, ਫਰਜ਼ੀ ਤੁਹਾਡੀ ਉਹ ਵੇਸਟ ਹੁੰਦੀ। ਦੂਜਾ, ਸਾਡਾ ਧਰਤੀ ਦੇ ਥੱਲੋਂ ਪਾਣੀ ਖਤਮ ਹੋ ਗਿਆ, ਕਿਉਂਕਿ ਅਸੀਂ ਇੰਨਾ ਪਾਣੀ ਕੱਢਣਾ, ਫਰੀ ਦੀ ਬਿਜਲੀ ਆ ਜੀ, ਜਿੰਨਾ ਮਰਜ਼ੀ ਲਗਾ ਲਓ। ਝੋਨਾ ਜਿਹੜਾ ਕਿ ਪੰਜਾਬ ਦੀ ਫਸਲ ਨਹੀਂ ਹੈ, ਪੰਜਾਬ ਦੀ ਫਸਲ ਨਹੀਂ ਹੈ ਝੋਨਾ, ਅਸੀਂ ਉਹਨੂੰ ਫਿਰ ਪੇਸ਼ ਆਪਣੀ ਪੋਲਿਸੀ ਦੇ ਸਹਾਰੇ ਤੇ ਲਗਾ ਦਿੱਤਾ। ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਜੇ ਅਸੀਂ ਪੰਜਾਬ ਨੂੰ ਬਚਾਉਣਾ, ਸਾਨੂੰ ਇਹ ਝੋਨੇ ਕਣਕ ਮੱਕੀ ਦਾ ਜਿਹੜਾ ਸਾਈਕਲ ਹੈ ਤੋੜਨਾ ਪੈਣਾ। ਜਿੰਨੀ ਮੱਕੀ ਦੇ ਵਿੱਚੋਂ ਆਮਦਨ ਹੁੰਦੀ ਹੈ, ਜਲੰਧਰ ਏਕੜ ਦੇ ਜਲੰਧਰ ਦੇ ਆਸ ਪਾਸ ਤੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜੀ ਸਾਨੂੰ ਐਵਰੇਜ ਮੱਕੀ ਦੀ ਇੱਕ ਫਸਲ ਦੀ ਸਾਨੂੰ 45,000 ਰੁਪਏ ਏਕੜ ਦੇ ਵਿੱਚ ਖਰਚੇ ਕੱਢ ਕੇ ਹੁੰਦੀ ਹੈ, ਤੇ ਮੱਕੀ ਨੂੰ ਪਾਣੀ ਲਾਉਣਾ ਪੈਂਦਾ 25 ਤੋਂ ਲੈ ਕੇ 30 ਵਾਰੀ। ਤੇ ਜੇ ਤੁਸੀਂ ਮੂੰਗਫਲੀ ਬੀਜਦੇ ਹੋ ਤਾਂ ਮੂੰਗਫਲੀ ਜਿਹੜੀ ਆ, ਮੂੰਗਫਲੀ ਦੀ ਆਮਦਨ ਹੁੰਦੀ ਹੈ ਉਸੇ ਖੇਤ ਦੇ ਵਿੱਚੋਂ 1,02,000 ਤੇ 2.5 ਗੁਣਾ ਜ਼ਿਆਦਾ, ਤੇ ਮੂੰਗਫਲੀ ਨੂੰ ਪਾਣੀ ਲਾਉਣਾ ਪੈਂਦਾ ਸਿਰਫ 2 ਜਾਂ 3 ਵਾਰੀ, 90% ਘੱਟ ਪਾਣੀ ਲੱਗਦਾ ਮੂੰਗਫਲੀ ਨੂੰ। ਦਵਾਈਆਂ ਨੀ, ਖਾਦ ਵੀ ਬਹੁਤ ਘੱਟ ਹੈ, ਖਾਦ ਇੱਕ ਅੱਧੀ ਵਾਰੀ ਵੀ ਨੀ ਪਾਉਂਦੇ, ਦਵਾਈਆਂ ਬਿਲਕੁਲ ਨੀ ਪਾਉਂਦੇ। ਸੋ ਇਹ ਜਿਹੜੀ ਸਾਡੀ ਮਤਲਬ ਜਦੋਂ ਇਹਨਾਂ ਨੇ ਅਕਾਲੀ ਸਰਕਾਰ ਨੇ ਕਿਸਾਨਾਂ ਨੂੰ ਫਰੀ ਬਿਜਲੀ ਦਿੱਤੀ ਤੇ ਮੁੜ ਕੇ ਜਿਹੜੀ ਇਹਨਾਂ ਨੇ ਸਾਰਿਆਂ ਨੂੰ ਕੀਤੀ, ਇਹ 2 ਪਾਲਸੀ ਨੇ ਪੰਜਾਬ ਨੂੰ ਪੂਰਾ ਬੈਂਕਰਪਟ ਕਰਤਾ। ਤੁਸੀਂ ਜਲਵਾਯੂ ਤਬਦੀਲੀ ਵਾਲਾ ਮਸਲਾ ਛੱਡ ਵੀ ਦਿਓ, ਇਹਦੇ ਸਿੱਟੇ ਹੁਣ ਇੱਕ ਵਾਰੀ ਫਰੀ ਹੋ ਜਾਏ ਉਹਨੂੰ ਕੋਈ ਬੰਦ ਹੀ ਨਹੀਂ ਕਰਦੀ ਸਰਕਾਰ, ਨਵੀਆਂ ਸਰਕਾਰਾਂ ਨੂੰ ਹੇਆ ਨਹੀਂ ਪੈਂਦਾ, ਕਿਉਂਕਿ ਲੋਕਾਂ ਨੂੰ ਚੰਗੀ ਲੱਗਦੀ ਹੈ ਫਰੀ ਦੀ। ਪਰ ਮੇਰੇ ਹਿਸਾਬ ਨਾਲ ਫਰੀ ਦੀ ਬਿਜਲੀ ਉਵੇਂ ਹੀ ਹੈ, ਕੋਈ ਬੰਦਾ ਜਿਵੇਂ ਆਪਣੀ ਉਂਗਲੀ ਕੱਟ ਕੇ ਉਹ 'ਚ ਆਪਣਾ ਲਹੂ ਚੂਸ ਰਿਹਾ ਹੋਵੇ, ਕਵੇ ਵੀ ਮੈਂ ਤਾਂ ਲਹੂ ਚੂਸ ਰਿਹਾ, ਪਰ ਉਹ ਆਪਣੀ ਉਂਗਲੀ ਕੱਟ ਕੇ ਉਹ ਤਾਂ ਲਹੂ ਚੂਸ ਰਿਹਾ।
1: ਬਿਲਕੁਲ,
0: ਜਿਹਨੂੰ ਕਹਿੰਦੇ ਘਰ ਘਰ ਆਪਣੇ ਘਰ ਨੂੰ ਅੱਗ ਲਾ ਕੇ ਬੰਦਾ ਕਹੇ ਮੈਂ ਤਾਂ ਅੱਜ ਤੋਂ ਨਾ ਧੂਣੀ ਸੇਕਣੀ ਹੈ, ਠੰਡ ਹੈ, ਮੈਂ ਆਪਣੇ ਘਰ ਨੂੰ ਅੱਗ ਲਾ ਲਈ।
1: ਹੌਲੀ ਹੌਲੀ ਉਹ ਆਪਾਂ ਆਪਣਾ ਹੀ ਕੁੱਲ ਮਿਲਾ ਕੇ ਨੁਕਸਾਨ ਕਰ ਰਹੇ ਹੁੰਦੇ ਹਾਂ। ਸੋ ਆਪਾਂ ਇਹ ਤੁਹਾਡੀ ਗੱਲ ਵਾਜਬ ਹੈ, ਕੋਈ ਸਰਕਾਰ ਜਿਹੜੀ ਆ ਉਹ ਕਿਸੇ ਦਾ ਆ ਕੇ ਮੁੜ ਕੇ ਉਹ ਚੇਂਜ ਨਹੀਂ ਕਰ ਪਾਉਂਦੀ, ਜਾਂ ਕਿਸੇ ਨੇ ਕੁਛ ਚੰਗਾ ਵੀ ਕੀਤਾ, ਜਿੱਦਾਂ ਮੰਨ ਲਓ ਚੰਦੀ ਸਰਕਾਰ ਨੇ ਕਹਿੰਦੇ ਜਾਂਦੇ ਜਾਂਦੇ 1 ਕਿਲੋਵਾਟ ਦਾ ਜਿਹੜਾ ਹਰ ਘਰ ਨੂੰ ਦਿੱਤਾ ਸੀ ਫਰੀ ਦੇ ਵਿੱਚ ਸੋਲਰ, ਪਰ ਦੂਸਰੀ ਸਰਕਾਰ ਆ ਕੇ ਇਸੇ ਕਰਕੇ ਹੀ ਨਹੀਂ ਕਰਦੀ, ਕਿਉਂਕਿ ਉਹ ਕਰ ਗਏ ਹੀ ਇਹ ਲੱਗੂਗਾ ਵੀ ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ। ਬਹੁਤ ਹੀ ਯਾਰੀ ਇਸੇ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਰੀਜ਼ਨ ਕਰਕੇ ਹੀ ਸਰਕਾਰਾਂ ਅੱਗੇ ਚੱਜ ਦੇ ਕੰਮ ਨਹੀਂ ਕਰਦੀਆਂ।
0: ਹਾਂਜੀ ਬਿਲਕੁਲ, ਤੇ ਜੇ ਪੰਜਾਬ ਨੇ ਬਚਣਾ ਤੇ ਜਿਹੜਾ ਸਾਨੂੰ ਉਹਦੇ ਪਾਣੀ ਦਾ ਇਲਾਜ ਕਰਨਾ ਪੈਣਾ, ਸਾਨੂੰ ਆਪਣੀਆਂ ਫਸਲਾਂ ਬਦਲਣੀਆਂ ਪੈਣੀਆਂ, ਜਿਹੜੀਆਂ ਦਾਲਾਂ, ਮੂੰਗਫਲੀ, ਜਿਹੜੀ ਸਰੋਂ ਹੈ, ਜਿਹੜਾ ਤਾਰਾ ਮੀਰ ਹੈ, ਜਿਹਨਾਂ ਨੂੰ ਘੱਟ ਪਾਣੀ ਲੱਗਦਾ, ਬਹੁਤਿਆਂ ਨੂੰ ਬਿਲਕੁਲ 1 ਵਾਰੀ ਵੀ ਨਹੀਂ ਲੱਗਦਾ ਉਹਨਾਂ ਦੇ ਵਿੱਚੋਂ, ਤੇ ਨਾਲੇ ਜਿਉਂ ਜਿਉਂ ਪੰਜਾਬ 'ਚ ਗਰਮੀ ਵੱਧ ਰਹੀ ਹੈ, ਉਹਦੇ ਨਾਲ ਜਿਹੜੀਆਂ ਸਾਡੀਆਂ ਪੁਰਾਣੀ ਅਸੀਂ ਫਸਲਾਂ ਬੀਜ ਰਹੇ ਈਵਨ ਆਲੂ ਅਤੇ ਮੱਕੀ ਉਹ ਨਹੀਂ ਹੋਣਗੀਆਂ, ਨਾਲੇ ਬਾਈ ਜੀ ਜਿਹੜੀ ਮੂੰਗਫਲੀ ਦੀ ਫਸਲ ਆ ਦੋ ਵਾਰੀ ਹੁੰਦੀ, ਦੋ ਵਾਰੀ ਬੀਜਦੇ ਨੇ ਲੋਕ ਉਹਨੂੰ ਸਾਲ 'ਚ। ਅਤੇ ਸੋ ਤੁਸੀਂ ਇਹ ਸਾਨੂੰ ਸਾਰਾ ਕੁਝ ਬਦਲਣਾ ਪੈਣਾ, ਅਤੇ ਇਹ ਸਾਰੇ ਚੀਜ਼ਾਂ ਦੇ ਨਾਲ ਜੁੜੀ ਹੋਈ ਹੈ ਸਾਡੀ ਸੋਲਰ ਪਾਵਰ, ਅਤੇ ਜਿਹੜੀ ਤੁਸੀਂ ਜਦੋਂ ਇੱਕ ਵਾਰੀ ਲਵਾ ਲੈਂਦੇ ਹੋ ਅਤੇ ਉਹ ਤੁਹਾਡੀ ਫਰੀ ਹੈ। ਜੇ ਤੁਹਾਡੀ ਕਾਰ ਇਲੈਕਟ੍ਰਿਕ ਹੈ, ਸਕੂਟਰ ਇਲੈਕਟ੍ਰਿਕ ਹੈ, ਹੁਣ ਉਹਦਾ ਜਿਹੜਾ ਪੈਟਰੋਲ ਪੈਂਦਾ ਬਿਜਲੀ ਦਾ ਪੈਟਰੋਲ, ਉਹ ਵੀ ਫਰੀ ਹੋ ਗਿਆ ਤੁਹਾਡਾ। ਹੋਰ ਕਿਸੇ ਨਾ ਪੈਟਰੋਲ ਨੇ ਕਦੀ ਫ੍ਰੀ ਹੋਣਾ, ਨਾ ਡੀਜ਼ਲ ਨੇ ਕਦੀ, ਨਾ ਤੁਹਾਡੇ LPG ਸਿਲੰਡਰ ਨੇ ਫ੍ਰੀ ਹੋਣਾ। ਫ੍ਰੀ ਚੀਜ਼ ਇੱਕੋ ਇੱਕ ਹੈ, ਉਹ ਹੈ ਸੋਲਰ ਪਾਵਰ।
1: ਉਹ ਤੁਸੀਂ ਜੇ ਮਦਦ ਕਰ ਸਕਦੇ ਹੋ ਤਾਂ ਇੱਕ ਦੂਸਰੇ ਦੀ, ਆਪਣੇ ਆਪ ਦੀ ਵੱਧ ਤੋਂ ਵੱਧ ਜ਼ਰੂਰ ਕਰ ਲਈ ਜਾਵੇ। ਬਹੁਤ ਧੰਨਵਾਦ ਭਾਅ ਜੀ ਤੁਹਾਡਾ ਸਮਾਂ ਦੇਣ ਦੇ ਲਈ।
0: ਬਹੁਤ ਬਹੁਤ ਧੰਨਵਾਦ ਭਾਈ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਜਿਹੜੇ ਹਰ ਵਾਰ ਬੜੀਆਂ ਵੈਲਿਊਬਲ ਗੱਲਾਂ ਦੱਸਦੇ ਨੇ, ਅਤੇ ਹੌਲੀ ਹੌਲੀ ਆਪਾਂ ਇੱਕ ਇੱਕ ਕਰਕੇ ਅਤੇ ਕੀ ਆਪਾਂ ਕਰ ਸਕਦੇ ਹਾਂ ਆਪਣੇ ਲੈਵਲ ਦੇ ਉੱਤੇ, ਨਿੱਜੀ ਪੱਧਰ ਦੇ ਉੱਤੇ ਕਿਹੜੀਆਂ ਕਿਹੜੀਆਂ ਆਪਾਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ। ਅਤੇ ਜੇਕਰ ਤੁਸੀਂ ਕਰ ਰਹੇ ਹੋ ਅਤੇ ਅੱਗੇ ਵੀ ਤੁਹਾਨੂੰ ਆਨੰਦ ਆਉਂਦਾ ਵਾ ਇਸ ਚੀਜ਼ ਦਾ, ਅਤੇ ਅੱਗੇ ਵੀ ਜ਼ਰੂਰ ਇਹ ਚੀਜ਼ਾਂ ਪਹੁੰਚਾ ਦਿਆ ਕਰੋ, ਕਿਉਂਕਿ ਪੁੰਨ ਦਾ ਕੰਮ ਹਮੇਸ਼ਾ ਫਲਦਾ, ਉਹ ਸਾਨੂੰ ਹਮੇਸ਼ਾ ਸੁੱਖ ਦਿੰਦਾ। ਸਾਲ 2026 ਦੀ ਸਥਿਤੀ ਇਹ ਆ, ਵਿਗਿਆਨੀਆਂ ਦਾ ਇਹ ਕਹਿਣਾ ਕਿ ਸਾਲ ਦੇ ਜਿਹੜਾ ਪਹਿਲਾ ਅੱਧ ਆ ਉਹ ਰਿਕਾਰਡ ਤੋੜ ਗਰਮੀ ਵਾਲਾ ਰਿਹਾ ਵਾ, ਅਤੇ ਅਲਨੀਨੋ ਦੇ ਪ੍ਰਭਾਵ ਦੇ ਕਾਰਨ ਆਲਮੀ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ। ਸੋ ਇਸ ਸਾਲ ਦੇ ਵਿੱਚ ਤਾਂ ਕਰਕੇ ਜ਼ਿਆਦਾ ਹਾਹਾਕਾਰ ਮੱਚੀ ਹੈ। ਜੇ ਤੁਹਾਨੂੰ ਬਹੁਤੀਆਂ ਖਬਰਾਂ ਤੁਹਾਨੂੰ ਸੁਣਨ ਨੂੰ ਨਹੀਂ ਮਿਲ ਰਹੀਆਂ, ਅਖਬਾਰਾਂ ਦੇ ਵਿੱਚ ਕੋਈ ਨਹੀਂ ਛਾਪ ਰਿਹਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਝ ਠੀਕ ਠਾਕ ਆ। ਉਹ ਇਸ ਕਰਕੇ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇੱਦਾਂ ਦਾ ਪ੍ਰਚਾਰ ਤੁਹਾਡੇ ਤੱਕ ਪਹੁੰਚੇ, ਨਹੀਂ ਤਾਂ ਮੰਨ ਕੇ ਚੱਲੋ ਕਿ ਬਹੁਤ ਸਾਰਾ ਕੁਝ ਠੀਕ ਨਹੀਂ ਆ। ਜਿਹੜੇ ਤਰੀਕੇ ਦੇ ਨਾਲ ਹੌਲੀ ਹੌਲੀ ਤਾਪਮਾਨ ਵੱਧ ਰਿਹਾ ਧਰਤੀ ਦਾ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਕਾਫੀ ਖਤਰਨਾਕ ਸਾਬਤ ਹੋਣ ਵਾਲਾ, ਇਹ ਚੀਜ਼ ਸਾਨੂੰ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜੇਕਰ ਵਧੀਆ ਲੱਗੇ ਸਾਡੇ ਪ੍ਰੋਗਰਾਮ ਅਤੇ ਆਪਣੀ ਫੀਡਬੈਕ ਭੇਜਿਆ ਕਰੋ, ਅਤੇ ਫੀਡਬੈਕ ਦੇ ਨਾਲੋਂ ਵੀ ਵਧੇਰੇ ਜ਼ਰੂਰੀ ਹੈ ਕਿ ਤੁਸੀਂ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਆਪਣੇ ਪਰਿਵਾਰ ਤੱਕ, ਯਾਰਾਂ ਦੋਸਤਾਂ ਲੋਕਾਂ ਤੱਕ ਜਾਣਕਾਰੀ ਸਾਂਝੀ ਕਰਦਿਆ ਕਰੋ। ਲੈਂਦੇ ਹਾਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਕੁਦਰਤ ਦੇ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਰਹੋ। ਰੱਬ ਰੱਖਾ। ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚਿਹਰੇ 'ਤੇ ਹੋਊਗੀ ਖੁਸ਼ੀ, ਰੱਬ ਦੇ ਲਈ ਸ਼ੁਕਰਾਨਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਮਨ ਦੇ ਵਿੱਚ ਖੁਸ਼ਹਾਲੀ ਲੈ ਕੇ ਆਈਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਕਹਿੰਦੇ ਨੇ ਕਿਸੇ ਨਗਰ ਦੇ ਵਿੱਚ ਇੱਕ ਸੇਠ ਸੀ ਜਿਹਨੇ ਪੈਸਾ ਬਹੁਤ ਕਮਾਇਆ, ਪਰ ਉਹਦਾ ਪੈਸਾ ਖਰਚਣ ਨੂੰ ਜੀ ਨਹੀਂ ਕਰਦਾ। ਦੂਰ ਦੂਰ ਤੱਕ ਮਸ਼ਹੂਰ ਸੀ ਕਿ ਸੇਠ ਕੰਜੂਸ ਬੜਾ, ਇੰਨਾ ਜ਼ਿਆਦਾ ਕੰਜੂਸ ਕਿ ਦਰ ਦੇ ਉੱਤੇ ਕੋਈ ਮੰਗਤਾ ਵੀ ਆ ਜੇ ਤਾਂ ਉਹਨੂੰ ਵੀ ਖਾਲੀ ਹੱਥ ਮੋੜ ਦਿੰਦਾ, ਇੰਨਾ ਕੰਜੂਸ ਕਿ ਉਹਦੇ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਕੋਈ ਪਛਾਣ ਨਹੀਂ ਪਾਉਂਦਾ ਉਹਨੂੰ ਕਿ ਸੇਠ ਹੋ ਸਕਦਾ। ਉਹਦੇ ਬੱਚੇ ਤੁਰੇ ਫਿਰਦੇ, ਉਹਦੇ ਲੀੜੇ ਕੱਪੜੇ ਫਟੇ ਪੁਰਾਣੇ, ਉਹਦੇ ਪਰਿਵਾਰ ਨੂੰ ਵੇਖ ਕੇ, ਉਹਨਾਂ ਦੇ ਆਉਣ ਜਾਣ ਨੂੰ ਵੇਖ ਕੇ, ਰਹਿਣ ਸਹਿਣ ਨੂੰ ਵੇਖ ਕੇ, ਘਰ ਨੂੰ ਵੇਖ ਕੇ ਬੜਾ ਔਖਾ ਪਛਾਣਨਾ ਕਿ ਇਹਨਾਂ ਦੇ ਕੋਲ ਪੈਸਾ ਹੈਗਾ। ਬੱਚਿਆਂ ਨੂੰ ਵੀ ਕਦੀ ਉਹਨੇ ਨਵੇਂ ਕੱਪੜੇ ਨਹੀਂ ਲੈ ਕੇ ਦਿੱਤੇ, ਅਤੇ ਜੇ ਕੋਈ ਮੰਗਦਾ ਤਾਂ ਉਹਨਾਂ ਦੇ ਉੱਤੇ ਉਹ ਗੁੱਸਾ ਕਰਦਾ, ਝਿੜਕਾਂ ਮਾਰਦਾ, ਕੁੱਟਮਾਰ ਕਰਦਾ। ਪੂਰੇ ਨਗਰ ਦੇ ਵਿੱਚ ਉਹਦੀ ਮਸ਼ਹੂਰੀ ਸੀ ਕਿ ਇਹਦੇ ਕੋਲੋਂ ਕੋਈ ਮਜਾ ਲਿਆ ਕਿ ਇੱਕ ਚਮਾਨੀ ਵੀ ਲੈ ਸਕੇ, ਇੱਕ ਪੈਸਾ ਵੀ ਕਦੀ ਉਹਨੇ ਕਿਸੇ ਦੇ ਉੱਤੇ ਨਹੀਂ ਖਰਚਿਆ। ਕਿਸੇ ਦੇ ਉੱਤੇ ਤਾਂ ਦੂਰ ਦੀ ਗੱਲ, ਲੋਕ ਕਹਿੰਦੇ ਨੇ ਕਿ ਇਹ ਤਾਂ ਆਪਣੇ ਆਪ ਦੇ ਉੱਤੇ ਨਹੀਂ ਖਰਚਦਾ, ਫਿਰ ਕਿਸੇ ਨੂੰ ਇਹਦੇ ਤੋਂ ਕੀ ਆਸ। ਬਹੁਤੀ ਵਾਰ ਲੋਕ ਉਹਦੇ ਨਾਲ ਕੰਮ ਕਰਨ ਤੋਂ ਵੀ ਕੰਨੀ ਕਤਰਾਉਂਦੇ। ਬੜੇ ਲੋਕ ਇਹੋ ਸ਼ਿਕਾਇਤ ਕਰਦੇ ਕਿ ਉਹਨੇ ਸਾਡੇ ਕੋਲੋਂ ਵੱਧ ਕੰਮ ਕਰਵਾ ਲਿਆ, ਜਿਹਨੂੰ ਕਿਤੇ ਕੰਮ ਨਾ ਲੱਭਦਾ, ਜਿਹਦੀ ਮਜਬੂਰੀ ਹੁੰਦੀ ਉਹ ਸੇਠ ਦੇ ਦਰ ਚਲੇ ਜਾਂਦਾ। ਅਤੇ ਸੇਠ ਪਹਿਲਾਂ ਹੀ ਕਹਿ ਦਿੰਦਾ, ਮੈਂ ਤੁਹਾਨੂੰ ਇੰਨੇ ਕੀ ਦੇਣੇ ਆ, ਅਤੇ ਕੰਮ ਵੀ ਰਾਤ ਤੱਕ ਕਰਵਾਉਂ। ਅਤੇ ਕਈ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਸੇਠ ਥੋੜ੍ਹੀ ਆ, ਇਹ ਤਾਂ ਮਜ਼ਦੂਰ ਹੀ ਆ, ਜਿੱਥੇ ਆਪਾਂ ਮਜ਼ਦੂਰੀ ਕਰਦੇ ਰਹਿੰਦੇ ਹਾਂ ਉੱਥੇ ਨਾਲ ਨਾਲ ਇਹ ਵੀ ਲੱਗਾ ਰਹਿੰਦਾ, ਇਹੋ ਜਿਹੇ ਪੈਸੇ ਨੂੰ ਕੀ ਕਰਨਾ, ਇਹਦੇ ਨਾਲੋਂ ਤਾਂ ਆਪਾਂ ਚੰਗੇ ਹਾਂ। ਸਾਡੇ ਆਸ ਪਾਸ ਵੀ ਸ਼ਾਇਦ ਹੋਣਗੇ ਇੱਦਾਂ ਦੇ ਲੋਕ ਰਲਦੇ ਮਿਲਦੇ ਜੇ, ਜਿਹੜੇ ਪੈਸਾ ਕਮਾਉਂਦੇ ਤਾਂ ਜ਼ਰੂਰ ਨੇ ਪਰ ਜਿਨ੍ਹਾਂ ਦਾ ਖਰਚਣ ਨੂੰ ਜੀ ਨਹੀਂ ਕਰਦਾ। ਇੱਕ ਦਿਨ ਸੇਠ ਦੇ ਦਰ ਇੱਕ ਫਕੀਰ ਆਇਆ, ਅਤੇ ਜਦੋਂ ਕੁਛ ਦੇਰ ਉਹ ਰੁਕਿਆ ਰਿਹਾ, ਸੇਠ ਦਾ ਧਿਆਨ ਪਿਆ, ਤਾਂ ਸੇਠ ਨੇ ਦੂਰੋਂ ਇਸ਼ਾਰਾ ਕਰ ਦਿੱਤਾ, ਜਾ ਭਾਜਾ, ਮੇਰੇ ਤੋਂ ਆਸ ਨਾ ਰੱਖੀ, ਆ ਜਾਂਦੇ ਵਿਹਲੜ। ਪਰ ਫਕੀਰ ਖੜਾ ਰਿਹਾ। ਜਦੋਂ ਥੋੜ੍ਹਾ ਜਿਹਾ ਵਿਹਲ ਹੋਇਆ ਤਾਂ ਫਕੀਰ ਗਾਂ ਅੱਗੇ ਹੋ ਕੇ ਸੇਠ ਦੇ ਨਾਲ ਗੱਲ ਕਰਨੀ ਚਾਹਿਆ, ਅਤੇ ਸੇਠ ਨੇ ਫੇਰ ਕਿਹਾ, ਤੈਨੂੰ ਮੈਂ ਕਿਹਾ ਨਹੀਂ, ਜਾਓ ਜਾ ਕੇ ਮਿਹਨਤ ਕਰੋ, ਰੱਬ ਨੇ ਹੱਡ ਪੈਰ ਦਿੱਤੇ ਨਾ, ਜਾਓ ਕਮਾਈ ਕਰੋ ਅਤੇ ਖਾਓ, ਇੱਦਾਂ ਨਹੀਂ ਮਿਲਦੀਆਂ ਰੋਟੀਆਂ, ਮੇਰੇ ਤੋਂ ਕੋਈ ਆਸ ਨਾ ਰੱਖੀ, ਭਾਵੇਂ ਤੂੰ ਚਾਰ ਦਿਨ ਖੜਾ ਰਹਿ ਹਾਂ। ਅਤੇ ਲਾਗੋ ਮਜ਼ਦੂਰਾਂ ਨੇ ਵੀ ਕਹਿਤਾ, ਜਾ ਜਾ ਫਕੀਰਾ, ਕਿਉਂ ਆਪਣਾ ਸਮਾਂ ਖਰਾਬ ਕਰਦਾ, ਸੇਠ ਨੇ ਤੈਨੂੰ ਕੁਛ ਨਹੀਂ ਦੇਣਾ। ਅਤੇ ਫਕੀਰ ਸਹਿਜ ਸੁਭਾਅ ਬੋਲਿਆ, ਸੇਠ ਸਾਹਿਬ, ਮੈਂ ਤੁਹਾਡੇ ਕੋਲ ਕੁਛ ਲੈਣ ਨਹੀਂ ਆਇਆ, ਅੱਜ ਤਾਂ ਮੈਂ ਤੁਹਾਨੂੰ ਦੇਣਾ। ਅਤੇ ਸੇਠ ਦੇ ਕੰਨ ਖੜ੍ਹੇ ਹੋ ਗਏ, ਅੱਛਾ ਤੂੰ ਮੈਨੂੰ ਭਲਾ ਕੀ ਦੇ ਸਕਦਾ, ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਿਆ, ਤੇਰੇ ਕੋਲ ਕੀ ਹੈ ਮੈਨੂੰ ਦੇਣ ਵਾਲਾ। ਫਕੀਰ ਨੇ ਕਿਹਾ, ਸਲਾਹ, ਤੇਰੇ ਉੱਤੇ ਰੱਬ ਨੇ ਬੜੀ ਕਿਰਪਾ ਕੀਤੀ, ਤੈਨੂੰ ਬਹੁਤ ਕੁਛ ਦਿੱਤਾ, ਧਨ ਦੌਲਤ ਦੇ ਨਾਲ ਨਵਾਜਿਆ, ਸੋਹਣਾ ਪਰਿਵਾਰ ਦਿੱਤਾ, ਤੈਨੂੰ ਇੱਕ ਸਲਾਹ ਦੀ ਲੋੜ ਹੈ, ਮੈਨੂੰ ਕੁਛ ਨਹੀਂ ਚਾਹੀਦਾ, ਉਸ ਸਲਾਹ ਦੇ ਬਦਲੇ ਕੋਈ ਪੈਸਾ ਧੇਲਾ ਨਹੀਂ। ਅਤੇ ਸੇਠ ਨੇ ਕਿਹਾ, ਮੇਰੇ ਕੋਲ ਇੰਨਾ ਵੀ ਟਾਈਮ ਨਹੀਂ ਹੈਗਾ, ਮੇਰੇ ਕੋਲ ਇੰਨਾ ਵੀ ਟਾਈਮ ਨਹੀਂ ਹੈ ਕਿ ਮੈਂ ਤੇਰੇ ਕੋਲੋਂ ਕੁਛ ਲੈ ਸਕਾਂ, ਮੈਨੂੰ ਆਪਣਾ ਕੰਮ ਨਿਬੇੜਨ ਦੇ। ਅਤੇ ਫਕੀਰ ਬੜੀ ਹਲੀਮੀ ਦੇ ਨਾਲ ਖੜ੍ਹਾ ਰਿਹਾ।
ਸੇਠ ਨੇ ਇੱਧਰੋਂ ਕੰਮ ਨਿਬੇੜ ਲਿਆ। ਉੱਧਰੋਂ ਸੇਠ ਨੂੰ ਅਹਿਸਾਸ ਹੋ ਗਿਆ ਕਿ ਇਹ ਤਾਂ ਭਾਈ ਜਾਂਦਾ ਹੀ ਨਹੀਂ ਹੈ, ਅਤੇ ਨਾਲੇ ਫਿਰ ਵੀ ਦੇਣ ਵਾਲਾ ਤਾਂ ਕੋਈ ਮਸਲਾ ਹੀ ਨਹੀਂ ਇੱਥੇ, ਤਾਂ ਲੈਣ ਵਾਲਾ ਮਸਲਾ। ਅਤੇ ਕਹਿਣ ਲੱਗਾ, ਹਾਂ ਦੱਸ ਹੁਣ ਕੀ ਦੇ ਸਕਦਾ ਤੂੰ ਮੈਨੂੰ। ਲਾਗੇ ਦੋ ਚਾਰ ਹੋਰ ਵੀ ਇਕੱਠੇ ਹੋ ਗਏ, ਵਿਹਲੇ ਹੋ ਕੇ। ਅੱਜ ਵੇਨੇ ਭਲਾ ਇਹ ਫਕੀਰ ਕੀ ਦਿੰਦਾ। ਤਾਂ ਫਕੀਰ ਨੇ ਆਪਣੀ ਮੁੱਠੀ ਘੁੱਟ ਕੇ ਮੀਟ ਲਈ। ਕਹਿਣ ਲੱਗੇ, ਆ ਵੇਖ ਸੇਠ ਮੇਰੀ ਮੁੱਠੀ ਵੱਲ ਧਿਆਨ ਦੇ ਨਾਲ, ਤੈਨੂੰ ਕੀ ਲੱਗਦਾ ਕੀ ਹੈ ਮੇਰੀ ਮੁੱਠੀ ਦੇ ਵਿੱਚ? ਮੇਰੇ ਸਾਹਮਣੇ ਹੀ ਤਾਂ ਤੂੰ ਬੰਦ ਕੀਤੀ ਹੈ, ਇਹ ਮੁੱਠੀ 'ਚ ਹੋਰ ਕੀ ਹੈ? ਹੁਣ ਐਵੇਂ ਬਹੁਤੀਆਂ ਉਹ ਧਰਮ ਕਰਮ ਦੀਆਂ ਬਹੁਤੀਆਂ ਡੂੰਘੀਆਂ ਗੱਲਾਂ ਨਾ ਮੈਨੂੰ ਸੁਣਾਈ, ਸਾਰੀ ਦਿਹਾੜੀ ਦਾ ਮੈਂ ਥੱਕਿਆ ਟੁੱਟਿਆ। ਅਤੇ ਫਕੀਰ ਨੇ ਮੁਸਕਰਾ ਕੇ ਕੁਛ ਪਲਾਂ ਬਾਅਦ ਜਦੋਂ ਮੁੱਠੀ ਖੋਲ੍ਹੀ ਤਾਂ ਕਹਿਣ ਲੱਗਾ, ਵੇਖ ਵੇਖ ਮੇਰੇ ਹੱਥ ਦਾ ਰੰਗ ਵੇਖ। ਦੂਸਰੇ ਹੱਥ ਨੂੰ ਸਾਵਾਂ ਧਰਿਆ ਅਤੇ ਸੇਠ ਨੂੰ ਵਿਖਾਇਆ, ਵੇਖ ਇਹਦੇ ਵਿੱਚ ਕੀ ਫਰਕ ਹੈ, ਆ ਚਿੱਟਾ ਪੈ ਗਿਆ ਨਾ, ਵੇਖ ਖੂਨ ਦਾ ਪ੍ਰਵਾਹ ਰੁਕ ਗਿਆ ਨਾ। ਇਹ ਸਿਰਫ ਕੁਛ ਪਲਾਂ ਦੀਆਂ ਕਹਾਣੀਆਂ, ਜੇ ਮੈਂ ਭਲਾ ਇੱਦਾਂ ਹੀ ਮੁੱਠੀ ਬੰਦ ਹੀ ਕਰ ਛੱਡਾਂ ਤਾਂ ਫਿਰ ਦੱਸ ਕੀ ਹੋਊਗਾ। ਅਤੇ ਸੇਠ ਹੱਸ ਕੇ ਕਹਿਣ ਲੱਗਾ, ਫਿਰ ਤੂੰ ਲੂਲਾ ਲੰਗੜਾ ਹੀ ਹੋਏਗਾ, ਫਿਰ ਤੈਨੂੰ ਲੋਕ ਟੁੰਡਾ ਹੀ ਕਹਿਣਗੇ। ਅਤੇ ਇੰਨਾ ਕਹਿ ਕੇ ਸਾਰੇ ਨੌਕਰ ਚਾਕਰ ਹੱਸਣ ਲੱਗ ਪਏ। ਪਰ ਫਰਕ ਕੀ, ਫਕੀਰ ਉਸੇ ਤਰ੍ਹਾਂ ਮੁਸਕਰਾਉਂਦਾ ਰਿਹਾ, ਬਿਲਕੁਲ ਅਡੋਲ, ਜਿੱਦਾਂ ਉਹ ਅੱਜ ਆਪਣੀ ਗੱਲ ਪੂਰੀ ਕਰਕੇ ਜਾਊਗਾ। ਅਤੇ ਅਗਲੇ ਪਲ ਫਕੀਰ ਨੇ ਹੁਣ ਆਪਣਾ ਹੱਥ ਪੂਰੀ ਤਰ੍ਹਾਂ ਦੇ ਨਾਲ ਕੜਾ ਲਿਆ। ਕਹਿਣ ਲੱਗੇ, ਹੁਣ ਵੇਖ, ਹੁਣ ਬੰਦ ਨਹੀਂ ਆ ਨਾ, ਹੁਣ ਹੱਥ ਵੇਖ ਕਿੱਦਾਂ ਮੇਰੀਆਂ ਉਂਗਲਾਂ ਤਣੀਆਂ ਨੇ। ਜੇ ਥੋੜ੍ਹੀ ਦੇਰ ਇੱਦਾਂ ਹੀ ਰਿਹਾ ਜਾਂ ਮੈਂ ਹਮੇਸ਼ਾ ਇੱਦਾਂ ਹੀ ਰੱਖਾਂ ਤਾਂ ਫਿਰ ਦੱਸ ਭਲਾ ਕੀ ਹੋਊਗਾ। ਹੋਣਾ ਕੀ ਹੈ, ਫਿਰ ਵੀ ਤੂੰ ਲੂਲਾ ਲੰਘੜਾ ਹੀ ਹੋਣਾ, ਫਿਰ ਵੀ ਤੈਨੂੰ ਲੋਕਾਂ ਟੁੰਡਾ ਹੀ ਕਹਿਣਾ, ਇੱਦਾਂ ਤਾਂ ਤੇਰਾ ਹੱਥ ਵਰਤਿਆ ਵੀ ਨਹੀਂ ਜਾਣਾ। ਅਤੇ ਇੰਨਾ ਕਹਿ ਕੇ ਫਿਰ ਸਾਰੇ ਹੱਸਣ ਲੱਗ ਪਏ। ਪਰ ਫਕੀਰ ਅੱਜ ਵਾਕਈ ਕੁਛ ਦੇਣ ਦੇ ਮੂਡ 'ਚ ਆਇਆ। ਕਹਿਣ ਲੱਗਾ, ਸੇਠ ਹੱਸ ਤੇ ਤੂੰ ਬੜਾ ਲਿਆ, ਪਰ ਇਹ ਹੱਥ ਵਰਗਾ ਤੂੰ ਹੈ, ਜੇ ਸੁਣ ਸਕਦਾ ਤਾਂ ਹੁਣ ਹਲੀਮੀ ਦੇ ਨਾਲ ਸੁਣ। ਲੂਲਾ ਲੰਗੜਾ ਮੇਰੇ ਹੱਥ ਨੂੰ ਦੱਸਦਾ ਨਾ, ਤੂੰ ਦਿਮਾਗੋਂ ਲੂਲਾ ਲੰਗੜਾ, ਜਿੱਦਾਂ ਮੈਂ ਹੱਥ ਘੁੱਟ ਕੇ ਬੰਧਿਆ ਅਤੇ ਵੇਖਿਆ ਸਾਰਾ ਖੂਨ ਦਾ ਪ੍ਰਵਾਹ ਰੁਕ ਗਿਆ, ਕਿੱਦਾਂ ਹੱਥ ਮੇਰਾ ਚਿੱਟਾ ਹੋ ਗਿਆ, ਇਸੇ ਤਰ੍ਹਾਂ ਤੂੰ ਸਾਰਾ ਕੁਛ ਘੁੱਟ ਕੇ ਬੈਠਾ, ਇਕੱਲਾ ਪੈਸਾ ਹੀ ਨਹੀਂ, ਆਪਣੇ ਅੰਦਰ ਦੇ ਵਿਚਾਰ ਵੀ, ਆਪਣੇ ਆਪ ਦੀ ਪਰਸਨੈਲਿਟੀ, ਆਪਣੀ ਇਨਸਾਨੀਅਤ, ਜੋ ਉਸ ਰੱਬ ਨੇ ਤੈਨੂੰ ਰੂਪ ਦਿੱਤਾ ਹੈ, ਜੋ ਉਹਨੇ ਤੈਨੂੰ ਕੋਮਲ ਮਨ ਦਿੱਤਾ ਹੈ, ਤੂੰ ਉਹ ਥੋੜ੍ਹੀ ਰਹਿਣ ਦਿੱਤਾ। ਅਤੇ ਨਾਲੇ ਤੂੰ ਜੋ ਮਰਜ਼ੀ ਕਰੀ ਜਾ, ਮੈਨੂੰ ਕੋਈ ਲੈਣਾ ਦੇਣਾ ਥੋੜ੍ਹੀ, ਮੈਨੂੰ ਤਾਂ ਸਿਰਫ ਇੱਕ ਚੀਜ਼ ਦੀ ਚਿੰਤਾ ਕਿ ਜੋ ਮੇਰੇ ਸੱਚੇ ਰੱਬ ਨੇ ਤੈਨੂੰ ਬਣਾ ਕੇ ਭੇਜਿਆ ਹੈ, ਤੂੰ ਉਸ ਚੀਜ਼ ਨੂੰ ਇੱਦਾਂ ਲੂਲੀ ਲੰਗੜੀ ਕਰ ਛੱਡਿਆ, ਮੈਂ ਤਾਂ ਸਿਰਫ ਇਸ ਚੀਜ਼ ਨੂੰ ਲੈ ਕੇ ਚਿੰਤਾ 'ਚ। ਇਹ ਹੱਥ ਦੀ ਤਾਂ ਸਿਰਫ ਤੈਨੂੰ ਐਗਜ਼ਾਮਪਲ ਦਿੱਤੀ, ਜਿੱਦਾਂ ਤੂੰ ਸਾਰਾ ਕੁਛ ਘੁੱਟ ਕੇ ਬੈਠਾ ਨਾ, ਜੇ ਇੱਦਾਂ ਹੀ ਬੈਠਾ ਰਿਹਾ ਤਾਂ ਇੱਕ ਦਿਨ ਉਹ ਆਊਗਾ ਜਦੋਂ ਤੇਰੇ ਹੱਥ 'ਚੋਂ ਬੋ ਆਉਣ ਲੱਗ ਪਊ, ਜਦੋਂ ਤੇਰੇ ਹੱਥ ਦੇ ਵਿੱਚ ਪਸੀਨਾ ਆਊ। ਜੇ ਇਸੇ ਤਰ੍ਹਾਂ ਦੇ ਨਾਲ ਹੱਥ ਘੁੱਟ ਛੱਡੀਏ ਤਾਂ ਫਿਰ ਕੰਮ ਨਹੀਂ ਨਿਬੜਦੇ, ਕੰਮ ਤਾਂ ਇੱਦਾਂ ਹੀ ਨਿਬੜਨੇ ਜਦੋਂ ਹੱਥ ਫਲੈਕਸੀਬਲ ਰਹੇ। ਅਤੇ ਜੇ ਤੂੰ ਬਿਲਕੁਲ ਹੀ ਹੱਥ ਖੋਲ੍ਹ ਦੇਵੇਂ, ਬਿਲਕੁਲ ਹੀ ਬੰਦਾ ਲਟਾਉਣਾ ਸ਼ੁਰੂ ਕਰ ਦੇਵੇ ਤਾਂ ਫਿਰ ਜਿੱਦਾਂ ਹੱਥ ਮੇਰਾ ਤਣਿਆ ਸੀ, ਉਂਗਲਾਂ ਬਿਲਕੁਲ ਸਿੱਧੀਆਂ ਅਤੇ ਖੂਨ ਦਾ ਪ੍ਰਵਾਹ ਤਾਂ ਵੀ ਰੁਕ ਜਾਂਦਾ। ਨਾ ਸੇਠ ਕੰਜੂਸੀ ਮਾਰਿਆਂ ਗੱਲ ਬਣਦੀ ਹੈ ਅਤੇ ਨਾ ਹੀ ਬਹੁਤਾ ਖਰਚਾ। ਅਤੇ ਜੇ ਤੈਨੂੰ ਲੱਗਦਾ ਕਿ ਸਾਨੂੰ ਪੈਸੇ ਨਾਲ ਕੀ ਲੈਣਾ ਦੇਣਾ ਤਾਂ ਗੱਲ ਪੈਸੇ ਦੀ ਨਹੀਂ ਹੈ। ਜਿਹੜੇ ਬੰਦੇ ਕੋਲ ਪੈਸੇ ਦੀ ਕੰਜੂਸੀ ਹੋਵੇ, ਜਿਹਦੇ ਸੁਭਾਅ ਦੇ ਵਿੱਚ ਕੰਜੂਸੀ ਆ ਜਾਏ ਨਾ, ਉਹ ਇਕੱਲੀ ਪੈਸੇ ਦੀ ਨਹੀਂ ਕਰਦਾ, ਉਹ ਫਿਰ
ਉਹ ਫਿਰ ਆਸ ਪਾਸ ਦੇ ਲੋਕਾਂ ਦੇ ਵੀ ਸਾਹ ਘੁੱਟ ਕੇ ਰੱਖਦਾ, ਆਪਣੇ ਪਰਿਵਾਰ ਦੇ ਨਾਲ ਕੰਮ ਕਰਨ ਵਾਲਿਆਂ ਦੇ। ਉਹ ਹਰ ਇੱਕ ਚੀਜ਼ ਦੇ ਵਿੱਚ ਕੰਜੂਸੀ ਕਰਨੀ ਸ਼ੁਰੂ ਕਰ ਦਿੰਦਾ। ਇਹ ਜੋ ਕੁਦਰਤ ਨੇ ਸਾਨੂੰ ਬਣਾ ਕੇ ਭੇਜਿਆ ਨਾ, ਇਹਦੇ ਵਿੱਚ ਫਲੈਕਸੀਬਿਲਟੀ ਹੋਣੀ ਬੜੀ ਜ਼ਰੂਰੀ। ਇਹਦੇ ਵਿੱਚ ਜੇਕਰ ਲਚਕ ਨਾ ਰਹੀ, ਬਹੁਤਾ ਘੁੱਟ ਕੇ ਤੂੰ ਆਪਣੇ ਆਪ ਨੂੰ ਬੰਨ ਛੱਡਿਆ ਜਾਂ ਬਿਲਕੁਲ ਹੀ ਖੁੱਲ੍ਹਾ ਛੱਡ ਦਿੱਤਾ, ਤਾਂ ਫਿਰ ਜ਼ਿੰਦਗੀ ਦਾ ਕੋਈ ਸਵਾਦ ਆਉਣਾ ਨਹੀਂ ਹੈ। ਹਾਲੇ ਤਾਂ ਤੈਨੂੰ ਸਮੱਸਿਆ ਬਹੁਤ ਆ ਰਹੀ ਹੈ, ਪਰ ਤੈਨੂੰ ਇਸ ਚੀਜ਼ ਦਾ ਅਹਿਸਾਸ ਨਹੀਂ। ਜਦੋਂ ਅਹਿਸਾਸ ਹੋਇਆ ਉਹ ਨਾ ਹੋਵੇ ਦੇਰੀ ਜ਼ਿਆਦਾ ਹੋ ਜਾਵੇ। ਕੋਸ਼ਿਸ਼ ਕਰਕੇ ਜਿੱਦਾਂ ਦਾ ਤੈਨੂੰ ਰੱਬ ਨੇ ਬਣਾ ਕੇ ਭੇਜਿਆ ਸੀ ਵਾਪਸ ਉੱਦਾਂ ਦਾ ਹੋ ਜਾ। ਛੱਡ ਦੇ ਢਿੱਲਾ ਆਪਣੇ ਆਪ ਨੂੰ, ਐਵੇਂ ਕਿਉਂ ਆਪਣੀਆਂ ਨਸਾਂ ਤਨ ਛੱਡਣੀਆਂ। ਜਦੋਂ ਬੰਦਾ ਸੋਮ ਹੁੰਦਾ ਨਾ, ਤਾਂ ਉਹਦੇ ਦਿਮਾਗ ਦੀਆਂ ਨਸਾਂ ਵੀ ਇੱਦਾਂ ਹੀ ਤਣੀਆਂ ਰਹਿੰਦੀਆਂ। ਉਹ ਹਰ ਪਾਸਿਓਂ ਇਹੋ ਸੋਚਦਾ ਰਹਿੰਦਾ, ਮੈਂ ਕਿਹੜੇ ਪਾਸਿਓਂ ਕਿੱਦਾਂ ਕੀ ਬਚਾ ਸਕਦਾ। ਅਤੇ ਗੱਲ ਸਿਰਫ ਪੈਸੇ ਦੀ ਨਹੀਂ, ਉਹੀ ਬੰਦਾ ਫਿਰ ਰਿਸ਼ਤਿਆਂ ਤੱਕ ਵੀ ਪਹੁੰਚ ਜਾਂਦਾ। ਕਈ ਲੋਕ ਬਹੁਤ ਸਾਰੇ ਪੈਸੇ ਇਕੱਠੇ ਕਰਦੇ ਨੇ, ਅਤੇ ਕਈ ਬਹੁਤ ਸਾਰੇ ਰਿਸ਼ਤੇ ਨਾਤੇ ਇਕੱਠੇ ਕਰ ਲੈਂਦੇ ਨੇ। ਪਰ ਗੱਲ ਇਹ ਕਿ ਜੇ ਆਪਾਂ ਬਹੁਤ ਸਾਰੇ ਰਿਸ਼ਤੇ ਨਾਤੇ, ਬਹੁਤ ਸਾਰੀਆਂ ਸਾਂਝਾਂ ਬਣਾ ਕੇ ਉਹਨਾਂ ਦੇ ਨਾਲ ਵਰਤਣਾ ਹੀ ਨਹੀਂ, ਉਹਨਾਂ ਨੂੰ ਸਿਰਫ ਆਪਾਂ ਇਕੱਠਿਆਂ ਕਰਕੇ ਤਿਜੋਰੀ 'ਚ ਪਾ ਛੱਡਣਾ। ਬਹੁਤ ਸਾਰੇ ਰਿਸ਼ਤੇਦਾਰ, ਯਾਰ ਦੋਸਤ, ਇਰਦ ਗਿਰਦ ਲੋਕ ਜੇ ਆਪਾਂ ਇਕੱਠੇ ਕਰਕੇ ਉਹਨਾਂ ਨੂੰ ਆਪਾਂ ਹਵਾ ਹੀ ਨਹੀਂ ਲੱਗਣ ਦੇਣੀ, ਉਹਨਾਂ ਦੇ ਨਾਲ ਆਪਾਂ ਚੱਜ ਦੇ ਨਾਲ ਵਿਹਾਰ ਹੀ ਨਹੀਂ ਕਰਨਾ, ਤਾਂ ਫਿਰ ਫਾਇਦਾ ਕੀ। ਫਿਰ ਉਹ ਬੰਦੇ ਦਾ ਵਹਿਮ ਹੋ ਸਕਦਾ ਕਿ ਮੇਰੇ ਬੜੇ ਰਿਸ਼ਤੇ ਨਾਤੇ ਨੇ, ਮੇਰੇ ਬੜੇ ਯਾਰ ਦੋਸਤ ਨੇ, ਮੇਰੇ ਤੋਂ ਜਾਨ ਵਾਰਦੇ ਨੇ, ਪਰ ਅਸਲੀਅਤ ਦੇ ਵਿੱਚ ਉਹ ਕਿਸੇ ਨਾ ਕਿਸੇ ਸ਼ਰਮ ਕਰਕੇ ਜੁੜੇ ਹੁੰਦੇ ਨੇ। ਉਹ ਇੱਕ ਨਾ ਇੱਕ ਦਿਨ ਜ਼ਰੂਰ ਤੁਹਾਡੇ ਤੋਂ ਦੂਰ ਚਲੇ ਜਾਣਗੇ, ਕਿਉਂਕਿ ਉਹ ਉਹਨਾਂ ਦਾ ਦਮ ਘੁੱਟਦਾ ਤੁਹਾਡੇ ਇਰਦ ਗਿਰਦ। ਬੜੀ ਵਾਰ ਬੜੀਆਂ ਯਾਰੀਆਂ ਦੋਸਤੀਆਂ, ਬੜੀਆਂ ਰਿਸ਼ਤੇਦਾਰੀਆਂ ਸਾਂਝਾਂ ਦੇ ਉੱਤੇ ਆਪਾਂ ਇੱਦਾਂ ਦੀਆਂ ਹੀ ਕੰਡੀਸ਼ਨਾਂ ਲਾ ਦਿੰਦੇ ਹਾਂ, ਕੰਜੂਸਾਂ ਵਰਗੀਆਂ। ਜੇ ਤੇਰੀ ਮੇਰੇ ਨਾਲ ਸਾਂਝ ਹੈ ਨਾ, ਤਾਂ ਫਿਰ ਤੂੰ ਵੇਖੀ ਉਹਦੇ ਨਾਲ ਨਹੀਂ ਬੋਲਣਾ। ਜੇ ਤੂੰ ਮੇਰੇ ਨਾਲ ਰੱਖਣੀ ਹੈ ਨਾ, ਤਾਂ ਫਿਰ ਤੈਨੂੰ ਮੇਰੇ ਤੱਕ ਹੀ ਰਹਿਣਾ ਪੈਣਾ। ਸਾਡੀ ਉਹਦੇ ਨਾਲ ਨਹੀਂ ਬਣਦੀ, ਉਹਦੇ ਨਾਲ ਨਹੀਂ ਤੂੰ ਬੋਲ ਸਕਦਾ। ਅਤੇ ਆਪ ਭਾਵੇਂ ਕੱਲ੍ਹ ਨੂੰ ਸੁਲਾਹ ਹੋ ਜਾਏ, ਉਹਦੇ ਨਾਲ ਫਿਰ ਭਾਵੇਂ ਇੱਕ ਮਿਕ ਹੋ ਜਾਣ। ਇਹ ਵੀ ਇੱਕ ਕੰਜੂਸੀ ਵਰਗੀ ਅਵਸਥਾ। ਕੰਜੂਸੀ ਸਿਰਫ ਪੈਸੇ ਦੀ ਨਹੀਂ ਹੁੰਦੀ, ਕੰਜੂਸੀ ਸਾਂਝਾਂ ਦੀ ਵੀ ਹੁੰਦੀ ਹੈ, ਰਿਸ਼ਤੇਦਾਰੀਆਂ ਨਾਤਿਆਂ ਦੀ ਵੀ ਹੁੰਦੀ ਹੈ। ਕੰਜੂਸੀ ਆਪਾਂ ਰੱਬ ਦੇ ਨਾਲ ਵੀ ਕਰਦੇ ਹਾਂ, ਜਿਹਨੂੰ ਲੈ ਕੇ ਸ਼ਾਇਦ ਫਕੀਰ ਜ਼ਿਆਦਾ ਚਿੰਤਾ ਦੇ ਵਿੱਚ। ਆਪਾਂ ਬਹੁਤ ਸਾਰਾ ਗਿਆਨ ਇਕੱਠਾ ਕਰਕੇ ਉਹਨੂੰ ਵੀ ਕੁੰਡੀ ਮਾਰ ਕੇ ਰੱਖ ਲੈਂਦੇ, ਸਾਨੂੰ ਲੱਗਦਾ ਇਹ ਸਾਡੇ ਤੱਕ ਸਿਰਫ ਸੀਮਤ ਰਹਿਣਾ ਚਾਹੀਦਾ। ਇਹ ਧਰਮ ਕਰਮ ਦੀ ਗੱਲ ਸਿਰਫ ਮੈਨੂੰ ਪਤਾ ਹੋਣੀ ਚਾਹੀਦੀ, ਜੇ ਦੂਸਰੇ ਨੂੰ ਦੱਸਣੀ ਤਾਂ ਉਹਨੂੰ ਇਸ ਤਰੀਕੇ ਦੇ ਨਾਲ ਕਿ ਉਹਨੂੰ ਕੱਲ੍ਹ ਨੂੰ ਫਿਰ ਘੁੰਮ ਕੇ ਮੇਰੇ ਕੋਲ ਹੀ ਆਉਣਾ ਪਵੇ। ਅਤੇ ਦੂਸਰੇ ਪਾਸੇ ਉਹ ਲੋਕ ਜਿਹੜੇ ਖੁੱਲ੍ਹ ਕੇ ਲਟਾਉਂਦੇ ਨੇ, ਭਾਵੇਂ ਉਹ ਧਨ ਹੋਵੇ, ਭਾਵੇਂ ਯਾਰੇ ਦੋਸਤੀਆਂ ਸਾਂਝਾਂ ਹੋਣ, ਅਤੇ ਚਾਹੇ ਫਿਰ ਉਹ ਧਰਮ ਕਰਮ ਨੌਲੇਜ ਹੋਵੇ, ਜਾਣਕਾਰੀ ਹੋਵੇ, ਐਜੂਕੇਸ਼ਨ ਹੋਵੇ, ਨਾ ਤਾਂ ਖੁੱਲ੍ਹ ਕੇ ਲਟਾਇਆ ਗੱਲ ਬਣਦੀ, ਅਤੇ ਨਾ ਹੀ ਬਿਲਕੁਲ ਹੱਥ ਘੁੱਟਿਆ ਗੱਲ ਬਣਦੀ, ਨਾ ਹੀ ਕੰਜੂਸੀ ਦੇ ਨਾਲ ਅਤੇ ਨਾ ਹੀ ਬਹੁਤੀ ਖੁੱਲ੍ਹ ਦਿਲੀ ਦੇ ਨਾਲ। ਜਿੱਦਾਂ ਦਾ ਸਾਨੂੰ ਕੁਦਰਤ ਨੇ ਬਣਾਇਆ ਬਿਲਕੁਲ ਉਸੇ ਤਰ੍ਹਾਂ ਦੀ ਇੱਕ ਫਲੈਕਸੀਬਿਲਟੀ ਸਾਡੇ 'ਚ ਹੋਣੀ ਬਹੁਤ ਜ਼ਰੂਰੀ ਹੈ। ਹੱਥ ਦੀ ਤਾਂ ਸਿਰਫ ਇੱਕ ਆਪਾਂ ਐਗਜ਼ਾਮਪਲ ਲੈ ਲਈਏ, ਸੌਖੀ ਸਮਝ ਆ ਜਾਂਦੀ ਹੈ। ਜਿੱਦਾਂ ਦਾ ਸਾਡਾ ਹੱਥ ਹੈ ਬਿਲਕੁਲ ਫਲੈਕਸੀਬਲ ਰਹਿਣਾ ਚਾਹੀਦਾ, ਉਂਗਲਾਂ ਬਿਲਕੁਲ ਨੋਰਮਲ, ਬਿਲਕੁਲ ਤਣਾਅ ਮੁਕਤ ਚੱਲਣੀਆਂ ਚਾਹੀਦੀਆਂ। ਉਸੇ ਤਰ੍ਹਾਂ ਦੇ ਨਾਲ ਸਾਡਾ ਦਿਮਾਗ ਵੀ ਹੈ, ਦਿਮਾਗੀ ਨਸਾਂ ਵੀ ਨੇ, ਉਹ ਵੀ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਚਿੰਤਾ ਮੁਕਤੀ ਚੱਲਣ, ਅਤੇ ਫਿਰ ਗੱਲ ਬਣਦੀ ਹੈ। ਬਹੁਤੀ ਚਿੰਤਾ ਦੇ ਵਿੱਚ ਜੇ ਆਪਾਂ ਦਿਮਾਗੀ ਨਸਾਂ ਦੇ ਵਿੱਚ ਵੀ ਤਣਾਅ ਭਰ ਲੈਂਦੇ ਹਾਂ, ਅਤੇ ਉੱਥੇ ਵੀ ਖੂਨ ਦਾ ਪ੍ਰਵਾਹ ਰੁਕਦਾ। ਅਤੇ ਜੇ ਆਪਾਂ ਬਿਲਕੁਲ ਹੀ ਲਾਪਰਵਾਹ ਹੋ ਜਾਂਦੇ ਹਾਂ, ਕਿਸੇ ਚੀਜ਼ ਦੀ ਕੋਈ ਆਪਾਂ ਚਿੰਤਾ ਨਹੀਂ ਮਾਰਦੇ, ਅਤੇ ਤਾਂ ਵੀ ਸਮੱਸਿਆ ਸ਼ੁਰੂ ਹੋ ਜਾਂਦੀ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਸਾਨੂੰ ਅੱਧ ਵਿਚਕਾਏ ਆਉਣਾ ਪਊਗਾ। ਕੁਦਰਤ ਦੀ ਹਰ ਇੱਕ ਚੀਜ਼
ਹਰ ਇੱਕ ਰੱਬ ਦੀ ਦਿੱਤੀ ਸਾਨੂੰ ਸ਼ੈ ਉਹ ਫਲੈਕਸੀਬਿਲਟੀ ਦੇ ਨਾਲ ਚੱਲਦੀ ਹੈ। ਹਵਾ ਵਗਦੀ ਆ ਅਤੇ ਰੁੱਖ ਫਲੈਕਸੀਬਿਲਟੀ ਦੇ ਨਾਲ ਚੱਲਦੇ, ਨਹੀਂ ਤਾਂ ਉਹਨਾਂ ਦੇ ਟਾਂਣ ਟੁੱਟ ਜਾਣ। ਉਹ ਉਸੇ ਪ੍ਰਵਾਹ ਦੇ ਨਾਲ ਚੱਲਦੇ ਆ ਜਿੱਦਾਂ ਕੁਦਰਤ ਉਹਨਾਂ ਨੂੰ ਚਲਾ ਰਹੀ ਹੁੰਦੀ ਹੈ। ਜੇ ਸਾਡੇ ਸਾਹ ਨੇ ਤਾਂ ਉਹ ਵੀ ਇਸੇ ਫਲੈਕਸੀਬਿਲਟੀ ਦੇ ਨਾਲ ਚੱਲਦੇ ਆ। ਇੱਕ ਸਾਹ ਆਪਾਂ ਅੰਦਰ ਲੈਂਦੇ ਹਾਂ ਅਤੇ ਫਿਰ ਸਾਨੂੰ ਉਹ ਬਾਹਰ ਵੀ ਕੱਢਣਾ ਪੈਂਦਾ। ਜੇ ਆਪਾਂ ਸਾਹ ਸਿਰਫ ਅੰਦਰ ਹੀ ਲਈ ਜਾਈਏ ਤਾਂ ਵੀ ਦਮ ਘੁੱਟਦਾ, ਅਤੇ ਜੇ ਆਪਾਂ ਬਾਹਰ ਕੱਢ ਕੇ ਕਹੀਏ ਵੀ ਆਪਾਂ ਹੁਣ ਅੰਦਰ ਹੀ ਨਹੀਂ ਲੈਣਾ ਬਾਹਰ ਹੀ ਕੱਢੀ ਜਾਈਏ, ਅਤੇ ਉੱਥੇ ਵੀ ਬੰਦਾ ਮਰਦਾ। ਸੋ ਇਹ ਇਨ ਆਊਟ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ। ਜਿੱਦਾਂ ਤਿਜੋਰੀਆਂ 'ਚ ਪਏ ਪੈਸਿਆਂ ਨੂੰ ਉਲੀ ਲੱਗ ਜਾਂਦੀ ਹੈ, ਉਸੇ ਤਰ੍ਹਾਂ ਦੇ ਨਾਲ ਦਿਮਾਗ 'ਚ ਪਏ ਵਿਚਾਰਾਂ ਨੂੰ, ਦਿਮਾਗ 'ਚ ਪਈ ਈਰਖਾ ਨੂੰ ਉਹ ਛੇਤੀ ਤੋਂ ਛੇਤੀ ਕੱਢ ਲੈਣਾ ਚਾਹੀਦਾ, ਹਵਾ ਲਵਾ ਲੈਣੀ ਚਾਹੀਦੀ ਹੈ। ਕਿਸੇ ਦੇ ਪ੍ਰਤੀ ਤੁਹਾਡੇ ਮਨ ਦੇ ਵਿੱਚ ਮਾੜੇ ਵਿਚਾਰ ਵੀ ਜੇਕਰ ਪਏ ਨੇ, ਬਹੁਤਾ ਚਿਰ ਪਏ ਰਹੇ ਨੇ, ਹੌਲੀ ਹੌਲੀ ਤੁਸੀਂ ਵੇਖੋ ਵੀ ਉਹ ਗਰੱਜ ਵੱਧਦਾ ਵੱਧਦਾ ਵੱਧ ਜਾਂਦਾ, ਉਹ ਤੁਹਾਡੇ ਆਪਣੇ ਲਈ ਨਸੂਰ ਬਣ ਜਾਂਦਾ। ਇਹ ਵੀ ਇਸੇ ਕੰਜੂਸੀ ਵਾਲੇ 'ਚ ਹੀ ਆ ਜਾਂਦਾ। ਬਹੁਤਾ ਚਿਰ ਆਪਾਂ ਕਿਸੇ ਦੇ ਨਾਲ ਗੁੱਸਾ ਗਿਲਾ ਮਨ 'ਚ ਰੱਖ ਛੱਡੀਏ ਅਤੇ ਹੌਲੀ ਹੌਲੀ ਉਹ ਸਾਨੂੰ ਇੰਨਾ ਕੁ ਤੰਗ ਪਰੇਸ਼ਾਨ ਕਰਦਾ ਕਿ ਤੁਸੀਂ ਆਪ ਬਿਮਾਰ ਰਹਿਣ ਲੱਗ ਪੈਂਦੇ। ਅਤੇ ਜੇ ਲੋੜ ਤੋਂ ਵੱਧ ਕਿਸੇ ਦੇ ਉੱਤੇ ਤੁਸੀਂ ਪਿਆਰ ਨਿਸ਼ਾਵਰ ਕਰੀ ਜਾਓ ਅਤੇ ਉਹ ਵੀ ਬੰਦਾ ਤੁਹਾਡਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦਾ। ਕੁੱਲ ਮਿਲਾ ਕੇ ਜ਼ਿੰਦਗੀ ਦੇ ਹਰ ਇੱਕ ਹਿੱਸੇ ਦੇ ਵਿੱਚ ਸਾਡੀ ਫਲੈਕਸੀਬਿਲਟੀ ਹੋਣੀ ਬੜੀ ਜ਼ਰੂਰੀ ਹੈ। ਕਿਸੇ ਵੀ ਪਾਸੇ ਨੂੰ ਕਿਸੇ ਵੀ ਤਰ੍ਹਾਂ ਦਾ ਜੇਕਰ ਤੁਸੀਂ ਵੇਖ ਰਹੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਤਣਾਅ ਆ, ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਕੰਜੂਸੀ ਵਰਤ ਰਹੇ ਹੋ ਜਾਂ ਬਹੁਤ ਖੁੱਲ੍ਹੇ ਦਿਲ ਦੇ ਨਾਲ ਚੱਲ ਰਹੇ ਹੋ, ਤਾਂ ਕੋਸ਼ਿਸ਼ ਕਰਕੇ ਉਹਨੂੰ ਆਪਾਂ ਉੱਦਾਂ ਦਾ ਬਣਾ ਲਈਏ, ਉੱਦਾਂ ਦੇ ਹੋ ਜਾਈਏ ਜਿੱਦਾਂ ਦਾ ਰੱਬ ਨੇ ਸਾਨੂੰ ਬਣਾ ਕੇ ਭੇਜਿਆ ਸੀ, ਜਿੱਦਾਂ ਦੇ ਕੁਦਰਤ ਸਾਨੂੰ ਇਸ਼ਾਰੇ ਕਰਦੀ ਹੈ। ਧੰਨਵਾਦ।

0: ਕੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
1: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
1: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
4: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com

0: ਸਮਿਥ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
0: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ ਬਾਈ ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ। ਕਾਲ 0493-536-042।
3: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
4: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
3: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
5: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
3: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।

0: ਰੇਡੀਓ ਹਾਂਜੀ 1674 ਐਮ ਦੋਸਤੋ, ਤੁਸੀਂ ਟਿਊਨ ਇਨ ਕਰ ਚੁੱਕੇ ਹੋ ਅੱਜ ਸ਼ਾਮ ਮੰਗਲਵਾਰ ਦੀ 6:20 ਹੋ ਚੁੱਕੇ ਨੇ ਮੈਲਬਨ ਦੇ ਵਿੱਚ, ਅਤੇ ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤਾਂ ਫਿਰ ਆਪਣੇ ਹਿਸਾਬ ਨਾਲ ਸਮਾਂ ਅਤੇ ਡੇਟ ਜਿਹੜੀ ਆ ਉਹ ਤੁਸੀਂ ਐਡਜਸਟ ਕਰ ਲਿਓ। ਪਰ ਹੁਣ ਤੁਸੀਂ ਸਾਨੂੰ ਟਿਕਟੋਕ ਦੇ ਉੱਤੇ ਲਾਈਵ ਵੇਖ ਰਹੇ ਹੋ, ਯਾਦ ਰੱਖਿਓ ਜੇ ਰਿਪੀਟ ਸੁਣ ਰਹੇ ਹੋ ਫਿਰ ਨਹੀਂ ਹੋਵਾਂਗੇ ਟਿਕਟੋਕ 'ਤੇ ਲਾਈਵ। ਅਤੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਨੇ ਮਨੀਸ਼ਾ ਬੁਟਾਨੀ ਜੀ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਸਾਂਝ ਪਾਉਣਗੇ ਕੀ ਨਵੀਆਂ ਅਪਡੇਟਸ ਨੇ, ਕੀ ਚੱਲ ਰਿਹਾ ਸਟੂਡੈਂਟਸ ਨੂੰ ਲੈ ਕੇ, ਜਾਂ ਫਿਰ ਉਸ ਤੋਂ ਅੱਗੇ ਵਧੀਏ ਜਿਹੜੀ ਲਾਈਫ ਆ, ਜਿਨ੍ਹਾਂ ਦੇ ਵਿੱਚੋਂ ਕਿੰਨੇ ਸਾਰੇ ਵੀਜ਼ੇ ਨਿਕਲਦੇ ਨੇ, 189 ਹੋ ਗਿਆ ਜਾਂ ਫਿਰ 482 407, ਕੀ ਚੱਲ ਰਿਹਾ ਅੱਜ ਕੱਲ੍ਹ, ਕਿਹੜਾ ਰਿਫਿਊਜ਼ ਹੋ ਰਿਹਾ ਵਾ, ਕਿਹੜਾ ਗ੍ਰਾਂਟ ਹੋ ਰਿਹਾ ਵਾ, ਕਿਹੜੀ ਚੀਜ਼ ਕਿਹੜੇ ਪਾਸੇ ਨੂੰ ਜਾਣ ਦੀ ਹੈ, ਇਹ ਸਾਰਾ ਕੁਝ ਸਾਨੂੰ ਦੱਸਣਗੇ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ। ਮਨੀਸ਼ਾ ਜੀ ਵੈਲਕਮ, ਕਿੱਦਾਂ ਹਾਲ ਚਾਲ, ਠੀਕ ਠਾਕ ਜੀ?
1: ਬਿਲਕੁਲ ਠੀਕ ਹੈ ਬਲਕੀਰਤ। ਤੇ ਹੁਣ ਕਰੰਟ ਅਪਡੇਟ,
0: ਸੋਰੀ ਮੈਂ ਹਿੰਦੀ ਚ ਵੈਲਕਮ ਕਰਨਾ ਹੈ, ਮੈਂ ਭੁੱਲ ਗਿਆ,
1: ਇਹ ਮਿਕਸ ਹੀ ਰਹਿਣਾ, ਹਿੰਦੀ ਪੰਜਾਬੀ ਮਿਕਸ ਸੈਸ਼ਨ ਚੱਲਣਾ,
0: ਤੇ
1: ਸਾਰਿਆਂ ਨੂੰ ਸਮਝ ਆ ਜਾਣੀ ਹੈ ਮੈਂ ਕੀ ਕਹਿ ਰਹੀ ਹਾਂ, ਵਿੱਚੋਂ ਵਿੱਚੋਂ ਇੰਗਲਿਸ਼ ਵੀ ਆ ਜਾਏਗੀ ਆਟੋਮੈਟਿਕਲੀ, ਤੇ ਸਭ ਨੂੰ ਸਮਝ ਆ
0: ਜਾਣੀ,
1: ਹਾਂ ਸਭ ਨੂੰ ਸਮਝ ਆ ਜਾਣੀ ਹੈ, ਮੈਂ ਜੋ ਵੀ ਦੱਸਣਾ ਹੈ ਇਹਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਸਭ ਸਮਝ ਆ ਜਾਣੀ ਹੈ,
0: ਫਿਰ ਹੀ ਫਾਇਦਾ, ਸਮਝ ਜੇ ਆਣਗੇ ਤੇ ਫਿਰ ਹੀ ਦੱਸਣ ਦਾ ਫਾਇਦਾ।
1: ਬਿਲਕੁਲ, ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ 407 ਹੈ ਉਹਦੇ ਨੋਮੀਨੇਸ਼ਨਸ ਬੇਸ਼ੁਮਾਰ ਆ ਰਹੇ ਹੈ, ਰਿਫਿਊਜ਼ਲਸ ਉਹਨਾਂ ਦੇ ਲਾਈਕ ਮਲਟੀਪਲ ਰਿਫਿਊਜ਼ਲ ਸਾਨੂੰ ਦਿਨ ਐਵਰੀ ਡੇ ਦੇ ਹਿਸਾਬ ਨਾਲ ਆ ਰਹੇ ਹੈ।
0: 407 ਜੋ ਟ੍ਰੇਨਿੰਗ ਵੀਜ਼ਾ ਜਿਹੜਾ ਹੁੰਦਾ,
1: ਜਿਹੜਾ ਟ੍ਰੇਨਿੰਗ ਵੀਜ਼ਾ ਹੈ, ਖਾਸ ਕਰਕੇ ਜਿਹੜੇ 10 ਮਾਰਚ ਨੂੰ ਲਾਸਟ ਮੂਮੈਂਟ ਤੇ ਪਏ ਸੀ ਉਹਨਾਂ ਦੇ ਰਿਫਿਊਜ਼ਲਸ ਬਹੁਤ ਜ਼ਿਆਦਾ ਆਣੇ ਸ਼ੁਰੂ ਹੋ ਗਏ ਹੈ, ਕਿਉਂਕਿ
0: ਜਦੋਂ ਰੂਲ ਚੇਂਜ ਹੋ ਜਾਣ ਲੱਗਾ,
1: ਹਾਂ 11 ਮਾਰਚ ਨੂੰ ਜਾਂ 10 ਮਾਰਚ ਰਾਤੀ 11:59 ਤੋਂ ਬਾਅਦ ਰੂਲ ਚੇਂਜ ਹੋਇਆ ਸੀ ਕਿ ਅੱਜ ਤੋਂ ਬਾਅਦ ਜੇ ਨੋਮੀਨੇਸ਼ਨ ਅਪਰੂਵ ਹੈ ਤਾਂ ਹੀ ਤੁਸੀਂ ਵੀਜ਼ਾ ਪਾ ਸਕਦੇ ਹੋ, ਤੇ ਇਹ ਰੂਲ ਚੇਂਜ ਹੋਣ ਕਰਕੇ ਪੈਨਿਕ ਮੋਡ ਕ੍ਰੀਏਟ ਹੋਇਆ ਸੀ ਕਲਾਇੰਟਸ ਵਿੱਚ, ਅਸੀਂ ਵੀ ਬਹੁਤ ਸਾਰੀ ਵੀਜ਼ਾ ਐਪਲੀਕੇਸ਼ਨ ਲਾਂਚ ਕੀਤੀਆਂ ਸੀ, ਹੋਰ ਵੀ ਬਹੁਤ ਸਾਰੇ ਕਲਾਇੰਟਸ ਨੇ ਕੀਤੀਆਂ ਹੋਣੀਆਂ। ਨਾਓ ਉੱਥੇ ਇੱਕ ਦਿੱਕਤ ਜਿਹੜੀ ਹੁਣ ਆ ਰਹੀ ਹੈ, ਜਦੋਂ ਨੋਮੀਨੇਸ਼ਨ ਰਿਫਿਊਜ਼

0: ਹੁੰਦੀ ਹੈ ਤੇ ਉਹਦੀ ਏਆਰਟੀ ਇੰਪਲੋਇਰ ਨੇ ਪਾਣੀ ਹੁੰਦੀ ਹੈ। ਹੁਣ ਇੰਪਲੋਇਰਸ ਕਈ ਇੰਪਲੋਇਰਸ ਏਆਰਟੀ ਪਾਣ ਦੇ ਫੇਵਰ ਚ ਨਹੀਂ ਹੈ ਤੇ ਸਟੂਡੈਂਟਸ ਜਾਂ ਜਿਹੜੇ ਵੀ ਐਪਲੀਕੈਂਟਸ ਹੈ ਉਹ ਵਿਚਾਰਿਆਂ ਨੂੰ ਸਮਝ ਨਹੀਂ ਆ ਰਹੀ ਕਿਉਂਕਿ ਜੇ ਨੋਮੀਨੇਸ਼ਨ ਦੀ ਏਆਰਟੀ ਨਹੀਂ ਪਏਗੀ ਤੇ ਵੀਜ਼ਾ ਜਦੋਂ ਰਿਫਿਊਜ਼ ਹੋਏਗਾ ਜੋ ਕਿ 28 ਦਿਨਾਂ ਤੋਂ ਬਾਅਦ ਨੋਮੀਨੇਸ਼ਨ ਰਿਫਿਊਜ਼ ਹੋਣ ਤੋਂ ਬਾਅਦ ਆਟੋਮੈਟਿਕਲੀ ਪੈ ਜਾਏਗਾ ਉਹ ਉਹਦੀ ਏਆਰਟੀ ਵੀ ਨਹੀਂ ਪਏਗੀ ਵੀਜ਼ਾ ਦੀ।
1: ਓਕੇ
0: ਇਹ ਰਿਲੇਟਿਡ ਹੈ ਤੇ ਜੇ ਨੋਮੀਨੇਸ਼ਨ ਦੀ ਏਆਰਟੀ ਪੈ ਜਾਏਗੀ ਤੇ ਕਲਾਇੰਟ ਦੀ ਵੀਜ਼ਾ ਦੀ ਵੀ ਏਆਰਟੀ ਪੈ ਜਾਏਗੀ ਔਰ ਉਹਨਾਂ ਨੂੰ ਆਪਣਾ ਰੀਜ਼ਨ ਹੋਏਗਾ। ਠੀਕ ਹੈ ਇਸ ਚੀਜ਼ ਕਰਕੇ ਬਹੁਤ ਫਾਈਲਾਂ ਖਰਾਬ ਹੋਣਗੀਆਂ ਪਰ ਕਲਾਇੰਟਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਜੇ ਤੁਸੀਂ 407 ਪਾਇਆ ਹੈ ਤੇ ਤੁਹਾਡੇ ਕੋਲ 1 ਈਅਰ ਦਾ ਐਕਸਪੀਰੀਅੰਸ ਹੈਗਾ ਹੁਣ ਤੱਕ ਹੋ ਜਾਣਾ ਚਾਹੀਦਾ ਜਾਂ ਹੋ ਗਿਆ ਜੇ ਤਾਂ ਤੁਹਾਡਾ ਇੰਪਲੋਇਰ ਏਆਰਟੀ ਪਾ ਰਿਹਾ ਯੂ ਆਰ ਇਨ ਅ ਗੁੱਡ ਸਟੇਟ 28 ਦਿਨਾਂ ਤੋਂ ਬਾਅਦ ਆਟੋਮੈਟਿਕਲੀ ਵੀਜ਼ਾ ਰਿਫਿਊਜ਼ ਹੋਏਗਾ ਉਹਦੀ ਵੀ ਏਆਰਟੀ ਪੈ ਜਾਏਗੀ ਤੁਸੀਂ ਆਪਣਾ ਐਕਸਪੀਰੀਅੰਸ ਪੂਰਾ ਕਰੋ 482 ਵੀਜ਼ਾ ਪਾਓ 190 ਪਾਓ 189 ਪਾਓ ਜਿਹਦੇ ਲਈ ਵੀ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਤਾਂ। ਦੂਜੀ ਆਪਸ਼ਨ ਇਹ ਹੈਗੀ ਹੈ ਇਹ ਨਵਾਂ ਇੰਪਲੋਇਰ ਲੱਭ ਕੇ ਵੀ ਆਪਣੀ ਨੋਮੀਨੇਸ਼ਨਸ ਨੂੰ ਬਚਾ ਸਕਦੇ ਆ। ਹਲੇ ਵੀ ਇਹ ਮੌਕਾ ਹੈ ਕਿਉਂਕਿ ਪਿਆ ਹੋਇਆ ਵੀਜ਼ਾ ਤੇ ਹਲੇ ਵੀ ਨਿਊ ਨੋਮੀਨੇਸ਼ਨ ਲਾਂਚ ਹੋ ਸਕਦੀ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਆਪਣੇ ਏਜੰਟ ਨੂੰ ਕੰਟੈਕਟ ਕਰ ਸਕਦੇ ਹੋ ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਇਹ ਇੰਪਲੋਇਰ ਤੁਸੀਂ ਸ਼ੈਫ ਦਾ ਕੰਮ ਕਰ ਰਹੇ ਹੋ ਰੈਸਟੋਰੈਂਟ ਬੰਦ ਹੋ ਰਿਹਾ ਰੈਸਟੋਰੈਂਟ ਕੋਲ ਸਪੋਟ ਹੈ ਨਹੀਂ ਐਂਡ ਯੂ ਵਾਂਟ ਟੂ ਚੇਂਜ ਇਟ ਤੇ ਫਿਰ ਤੁਸੀਂ ਨਵਾਂ ਇੰਪਲੋਇਰ ਲੱਭ ਕੇ ਉਹਦੇ ਨਾਲ ਵੀ ਕਰ ਸਕਦੇ ਹੋ। ਇਹਦਾ ਅਲੱਗ ਹੀ ਪ੍ਰੋਸੈਸ ਹੈ ਜੋ ਕਿ ਅਸੀਂ ਸਿਰਫ ਆਪਣਾ ਕੰਸਲਟੇਸ਼ਨ 'ਚ ਪੂਰਾ ਐਕਸਪਲੇਨ ਕਰਾਂਗੇ ਕੀ ਪ੍ਰੋਸੈਸ ਹੈਗਾ ਪਰ ਉਹਦੇ ਨਾਲ ਕੀ ਹੋਏਗਾ ਨਿਊ ਨੋਮੀਨੇਸ਼ਨ 'ਚ ਪੈ ਜਾਏਗੀ ਉਹਨਾਂ ਦਾ ਵੀਜ਼ਾ ਰਿਫਿਊਜ਼ ਨਹੀਂ ਹੋਏਗਾ। ਹੁਣ ਵੀਜ਼ਾ ਰਿਫਿਊਜ਼ ਨਹੀਂ ਹੋਏਗਾ ਤੇ ਬਾਰ ਨਹੀਂ ਲੱਗੇਗੀ 48 ਬਾਰ ਤੇ ਜਿਹੜਾ 30 ਸਪਟੈਂਬਰ ਨੂੰ ਰਾਊਂਡ ਆ ਰਿਹਾ ਉਹਦੇ ਲਈ ਇਹ ਐਲੀਜੀਬਲ ਰਹਿ ਜਾਣਗੇ।
1: ਓਕੇ
0: ਐਂਡ ਅਸੀਂ ਇਹੀ ਚਾਹੁੰਦੇ ਹਾਂ ਕਿ 189 ਤੁਸੀਂ ਔਨਸ਼ੋਰ ਪਾ ਸਕੋ। ਹੁਣ ਡਿਪਾਰਟਮੈਂਟ ਨੇ ਆਲਰੇਡੀ ਅਨਾਊਂਸ ਕੀਤਾ ਹੋਇਆ 30 ਸਪਟੈਂਬਰ ਦਾ ਰਾਊਂਡ ਤੇ 2 ਮਹੀਨੇ ਰਹਿ ਗਏ ਹੈ ਤੇ ਜੇ ਤੁਸੀਂ 407 ਪਾਇਆ ਵੀ ਹੋਇਆ ਤੇ ਤੁਸੀਂ ਆਪਣਾ EOI ROI ਸਾਈਡ ਬਾਏ ਸਾਈਡ ਕਰ ਰਹੇ ਹੋ ਉਹਦੇ ਲਈ ਤੁਸੀਂ ਐਲੀਜੀਬਲ ਹੋ ਯੂ ਮਸਟ ਫਾਈਂਡ ਅਨਦਰ ਵੇ ਕਿਉਂਕਿ ਜੇ ਇਨ ਇੰਪਲੋਇਰ ਏਆਰਟੀ ਨਹੀਂ ਪਾਉਂਦਾ ਤੇ 28 ਦਿਨਾਂ ਤੋਂ ਬਾਅਦ ਜਦੋਂ ਤੁਹਾਡਾ ਵੀਜ਼ਾ ਪਏਗਾ ਉਹਦੀ ਵੀ ਏਆਰਟੀ ਨਹੀਂ ਪਏਗੀ। ਯੂ ਕੈਨ ਇਹ ਲੈਟ ਗੋ ਨਹੀਂ ਕਰ ਸਕਦੇ ਜਾਂ ਤੇ ਇਹਨਾਂ ਨੂੰ ਏਆਰਟੀ ਪਾਉਣੀ ਪੈਣੀ ਹੈ ਜਾਂ ਨਵਾਂ ਇੰਪਲੋਇਰ ਲੱਭ ਕੇ ਤੇ ਨਿਊ ਨੋਮੀਨੇਸ਼ਨ ਚਾਹੀਦੀ ਹੈ ਤੇ ਦੇ ਹੈਵ ਟੂ ਆਪਸ਼ਨਸ।
1: ਓਕੇ ਉਸ ਤੋਂ ਇਲਾਵਾ ਤੀਜੀ ਆਪਸ਼ਨ ਕੋਈ ਨਹੀਂ ਹੈ
0: ਜਾਂ 48 ਵੀਜ਼ਾ ਵਿਡਰਾਅ ਕਰ ਲੈਣ ਤੇ ਹੋਰ ਜਿਹੜੇ ਵੀ ਵੀਜ਼ਾ ਲਈ ਤੁਸੀਂ ਐਲੀਜੀਬਲ ਹੋ 482 186 ਉਹ ਪਾ ਦਿਓ।
1: ਓਕੇ
0: ਉਹ ਤੁਹਾਨੂੰ ਤੁਹਾਡੀ ਐਲੀਜੀਬਿਲਿਟੀ ਦੇ ਅਕੋਰਡਿੰਗ ਤੁਹਾਡੇ ਏਜੰਟ ਦੱਸਣਗੇ ਕਿ ਤੁਹਾਡਾ ਕਰੰਟ ਵੀਜ਼ਾ ਕਿਹੜਾ ਕਿਉਂ ਤੁਸੀਂ ਕੀ ਪਾ ਸਕਦੇ ਹੋ ਕਿੱਦਾਂ ਪਾ ਸਕਦੇ ਹੋ ਪਰ ਜੇ ਤੁਹਾਨੂੰ ਲੱਗਦਾ ਹੈ ਜਸਟ ਬਿਕੋਜ਼ 407 ਦੀ ਨੋਮੀਨੇਸ਼ਨ ਰਿਫਿਊਜ਼ ਹੋਈ ਹੈ ਤੇ ਕੋਈ ਵੀ ਇੰਪਲੋਇਰ ਤੁਹਾਨੂੰ ਐਕਸਪਲੋਇਟ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਤੇ ਤੁਹਾਨੂੰ ਐਕਸਪਲੋਇਟ ਹੋਣ ਦੀ ਕੋਈ ਲੋੜ ਨਹੀਂ ਹੈ। ਤੁਹਾਡੇ ਕੋਲ ਬਹੁਤ ਰਸਤੇ ਹੈ ਮਲਟੀਪਲ ਆਪਸ਼ਨਸ ਹੈ ਔਰ ਤੁਸੀਂ ਬਹੁਤ ਆਰਾਮ ਨਾਲ ਬਚ ਸਕਦੇ ਹੋ ਤੇ ਬਹੁਤ ਸਟੂਡੈਂਟਸ ਨੂੰ ਰਿਲੀਫ ਹੋਣਾ ਚਾਹੀਦਾ ਹੈ ਯੂ ਆਰ ਨੋਟ ਸਟਕ ਵਿਦ ਵਨ ਇੰਪਲੋਇਰ ਤੋ ਕੋਈ ਵੀ ਤੁਹਾਨੂੰ ਐਕਸਪਲੋਇਟ ਨਹੀਂ ਕਰ ਸਕਦਾ ਨਾ ਤੁਹਾਨੂੰ ਐਕਸਪਲੋਇਟ ਹੋਣ ਦੀ ਲੋੜ ਹੈ।
1: ਤੇ ਮੈਕਸਿਮਮ ਕਿੰਨੇ ਇੰਪਲੋਇਰ ਕੋ ਜਾ ਸਕਦੇ ਆ ਇਹਦੀ ਵੀ ਕੋ ਲਿਮਿਟ ਆ
0: ਹਾਂ ਉਦੋਂ ਤੱਕ ਤਾਂ ਫਾਈਲ ਹੀ ਰਿਫਿਊਜ਼ ਹੋ ਜਾਏਗੀ ਰਿਵਿਊ ਰਾਈਟਸ ਚਲੇ ਜਾਣਗੇ ਦੇਖੋ 407 ਕਿਸੇ ਨੇ ਵੀ ਜੈਨੂਇਨਲੀ ਉਹਦੇ ਲਈ ਨਹੀਂ ਪਾਇਆ ਸੀਗਾ ਸਭ ਨੇ ਟਾਈਮ ਬਾਏ ਕਰਨ ਲਈ ਪਾਇਆ ਸੀ 407 ਪਾ ਕੇ ਵੀ ਜੇ ਤੁਸੀਂ ਆਪਣੇ ਰਸਤੇ ਨਹੀਂ ਕੱਢ ਰਹੇ ਹੋ ਇਹ ਤੁਹਾਡੀ ਦਿੱਕਤ ਹੈ ਦੈਨ ਯੂ ਆਰ ਲੈਕਿੰਗ ਬਿਹਾਈਂਡ ਜੇ ਹਲੇ ਵੀ ਤੁਸੀਂ ਜੋ ਆਲਰੇਡੀ ਨਹੀਂ ਕੰਪਲੀਟ ਕੀਤਾ ਪੀਟੀ ਦੇ ਬੈਂਡ ਨਹੀਂ ਲਿੱਤੇ ਤੁਸੀਂ ਨਾਟੀ ਦਾ ਟੈਸਟ ਨਹੀਂ ਕਲੀਅਰ ਕੀਤਾ ਤੁਹਾਡੀ ਸਕਿੱਲ ਅਸੈਸਮੈਂਟ ਨਹੀਂ ਆਈ ਹੈ ਤੁਸੀਂ ਤੁਹਾਡੀ ਕਮੀ ਹੈ ਫਿਰ ਤੁਸੀਂ ਭਰੋ ਆਪਣੀ ਕਮੀਆਂ ਯੂ ਹੈਵ ਟੂ ਪੇ ਫੋਰ ਜੋ ਤੁਸੀਂ ਕੀਤਾ 407 ਅਸੀਂ ਜਾਂ ਕਿਸੇ ਵੀ ਏਜੰਟ ਨੇ ਇਸ ਲਈ ਲੈ ਕੇ ਦਿੱਤਾ ਸੀ ਕਿ ਤੁਹਾਡੇ ਕੋਲ ਟਾਈਮ ਹੋਏ ਆਪਣੀ ਚੀਜ਼ਾਂ ਪੂਰੀ ਕਰਨ ਦਾ ਇਸ ਲਈ ਨਹੀਂ ਲੈ ਕੇ ਦਿੱਤਾ ਕਿ ਵੀਜ਼ਾ ਪਾਓ ਤੇ ਐਸ਼ ਕਰੋ ਆਪਣਾ ਪਾਥਵੇ ਬਣਾਓ ਪੀ ਆਰ ਦਾ
1: ਜੀ ਤੇ ਜੇ ਤੁਸੀਂ ਵਿੱਚ ਗੱਲ ਕੀਤੀ ਕਿ 189 ਦੀ ਜਿਹੜੀ ਆ ਨੋਮੀਨੇਸ਼ਨਸ ਨੇ ਉਹ 30 ਸਤੰਬਰ ਨੂੰ ਅਰਾਊਂਡ
0: 189
1: ਜੀ ਤੇ ਉਹਦੇ ਲਈ ਇਨਵਾਈਟ ਦੇ ਕੀ ਚਾਂਸਿਸ ਨੇ ਜਾਂ ਕਿੰਨੇ ਕੁ ਪੁਆਇੰਟਸ ਨੇ ਕਿੱਦਾਂ ਵੇਖ ਰਹੇ ਉਸ ਰਾਊਂਡ ਨੂੰ
0: देखो लास्ट जड़ा इनविटेशन राउंड होया है ओदे च उन्होंने सारी प्रेफरेंस कंस्ट्रक्शन सेक्टर नू दित्ती सी। ईसीटी च एक भी इनवाइट नहीं आया सी, ना शेफ च ना आईटी। कारपेंटर ते 65 पॉइंट्स ते भी इनवाइट आए सी ते 80 ते भी आए सी। सिमिलरली टाइलर पेंटर वाज द ओनली ऑप्शन जिदे विच कोई भी इनवाइट नहीं आया सी।
1: ओके
0: हुन वी होप सेम, पर असी ए भी कहने ईसीटी वालेयां नू भी कोई इनवाइट आ जाए, फिंगर्स क्रॉस्ड। पर ਸਾਡੇ ਨਾਲ ਅਸੀਂ ਇਹ ਬਹੁਤ ਵਾਰੀ ਦੇਖਿਆ ਐਂਡ ਕਲਾਇੰਟਸ ਨੇ ਵੀ ਦੇਖਿਆ ਹੋਏਗਾ, 65 ਤੇ ਪੁਰਾਣੀ ਈ ਓ ਆਈਜ਼ ਨੂੰ ਪ੍ਰੈਫਰੈਂਸ ਦਿੱਤੀ ਗਈ ਸੀ। ਨਵੀਂ ਈ ਓ ਆਈਜ਼ ਜਿਹੜੀਆਂ 2-3-4 ਦਿਨ ਪਹਿਲਾਂ ਪਈਆਂ ਸੀ ਉਹਨਾਂ ਨੂੰ ਆਪਸ਼ਨ ਜਾਂ ਉਹ ਸੇਮ ਪੁਆਇੰਟਸ 'ਤੇ ਇਨਵਾਈਟ ਨਹੀਂ ਆਇਆ ਸੀ। ਹੁਣ ਉਹਦੇ ਲਈ ਯੂ ਹੈਵ ਟੂ ਬੀ ਸਮਾਰਟ ਇਨਫ, ਤੁਸੀਂ ਅੱਜ ਹੀ ਆਪਣੀ ਈ ਓ ਆਈ ਲੌਂਚ ਕਰੋ, ਤੁਹਾਡਾ ਪੀ ਟੀ ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਉ, ਆਰ ਟੀ ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਉ, ਠੀਕ ਹੈ। ਪਰ ਈ ਓ ਆਈ ਲੌਂਚ ਕਰੋ, ਉਹ ਐਟਲੀਸਟ ਈ ਓ ਆਈ ਤਾਂ ਪੁਰਾਣੀ ਹੋਏ ਤੁਹਾਡੀ ਤਾਂ ਕਿ ਤੁਹਾਨੂੰ ਕਿਊ 'ਚ ਤਾਂ ਲੱਗੋ, ਇਨਵਾਈਟ ਆ ਜਾਏ। ਐਂਡ ਵੀ ਹੋਪ ਇਨਵਾਈਟ ਆ ਜਾਣ, ਐਂਡ ਵੀ ਆਰ ਰੀਅਲੀ ਹੋਪਿੰਗ ਐਟ ਕਿ ਵੀ ਕੰਸਟਰਕਸ਼ਨ ਸੈਕਟਰ ਨੂੰ ਹੀ ਪ੍ਰਾਇਰਿਟੀ ਦਿੱਤੀ ਜਾਏਗੀ।
1: ਤੇ ਜਿਹੜਾ ਮੰਨ ਲਓ ਅੱਜ ਆਪਾਂ ਲੌਂਚ ਕਰ ਦਿੰਦੇ ਹਾਂ, ਹਾਲੇ ਕਿ ਸਟਿਲ 2 ਮਹੀਨੇ ਦੇ ਲਗਭਗ ਜਿਹੜੇ ਉਹ ਪੈਂਡਿੰਗ ਨੇ, ਤੇ ਉਹਦੇ ਵਿੱਚ ਬਾਅਦ 'ਚ ਜੇ ਆਪਾਂ ਅਪਡੇਸ਼ਨਸ ਕਰਦੇ ਹਾਂ, ਪਰ ਡੇਟ ਆਫ ਜਿਹੜੀ ਲੌਂਚ ਹੈ ਉਹ ਅੱਜ ਦੀ ਹੀ ਗਿਣੀ ਜਾਊਗੀ?
0: ਡੇਟ ਆਫ ਲੌਂਚਮੈਂਟ ਅੱਜ ਦੀ ਆ ਜਾਏਗੀ, ਡੇਟ ਆਫ ਇਫੈਕਟ ਚੇਂਜ ਹੋਏਗਾ। ਹੁਣ ਉਹਦੇ 'ਤੇ ਕੀ ਇਫੈਕਟ ਹੋਏਗਾ, ਦੈਟ ਇਜ਼ ਯੋਰ ਸੋਲੀ ਲੱਕ, ਕਿੱਦਾਂ ਤੁਹਾਡਾ ਕਿੰਨਾ ਤੁਹਾਡਾ ਕਿਸਮਤ ਹੈ ਜਾਂ ਕਿੰਨੇ ਤੁਹਾਡੇ ਪੁਆਇੰਟ ਹੈ, ਨੋਟ ਓਨਲੀ ਲੱਕ। ਜੇ ਹੁਣ 65 'ਤੇ ਹੈ ਤਾਂ ਸ਼ਾਇਦ ਤੁਹਾਨੂੰ ਯੂ ਨੋ ਘੱਟ ਚਾਂਸਿਸ ਮਿਲਣ, ਪਰ ਜੇ 75 'ਤੇ ਹੈ ਯੂ ਆਰ ਗੋਨਾ ਗੈਟ ਪ੍ਰਾਇਰਟੀ।
1: ਅਜੇ ਕਿਤੇ ਨਾ ਕਿਤੇ ਟਾਈਮ ਵੀ ਨਾ ਫਿਆ, ਜੇ ਤੁਸੀਂ ਵਧਾਉਣੇ ਵੀ ਆ ਪੁਆਇੰਟਸ ਤੇ ਕੁਝ ਨਾ ਕੁਝ ਕੀਤਾ ਜਾ ਸਕਦਾ।
0: ਹੁਣ ਨਾਟੀ ਕਰੋ, ਹੁਣ ਪੀਟੀ ਕਰੋ, 2 ਮਹੀਨੇ ਕਾ ਟਾਈਮ ਬਹੁਤ ਜ਼ਿਆਦਾ ਹੁੰਦਾ, ਤੇ ਇਹ ਡਿਪਾਰਟਮੈਂਟ ਨੂੰ ਅਨਾਊਂਸ ਕੀਤੇ ਵੀ ਅੱਜ ਮਹੀਨਾ ਹੋ ਗਿਆ, ਤੇ 3 ਮਹੀਨੇ ਤੋਂ ਸਭ ਨੂੰ ਪਤਾ ਹੈ ਕਿ ਹਾਂ 30 ਸਪਟੈਂਬਰ ਨੂੰ ਰਾਊਂਡ ਆਏਗਾ। ਮੈਨੂੰ ਲੱਗਦਾ ਉਸ ਤੋਂ ਵੀ ਪਹਿਲਾਂ ਤਾਂ ਕੀਤਾ ਹੋਇਆ ਇਨਵਾਈਟ,
1: ਤੇ ਮੇਨ ਈਓਆਈ ਤੇ ਹੀ ਸਾਰਾ ਕੁਝ,
0: ਸਾਰਾ ਈਓਆਈ ਤੇ ਹੈ। ਔਰ ਸਭ ਤੋਂ ਇੰਪੋਰਟੈਂਟ ਗੱਲ, 189 ਦਾ ਜਦੋਂ ਇਨਵਾਈਟ ਆਉਂਦਾ, ਕੋਈ ਮੈਟਰ ਨਹੀਂ ਕਰਦਾ ਕਿ ਤੁਸੀਂ ਉਸੇ ਸੈਕਟਰ 'ਚ ਜੌਬ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ।
1: ਓਕੇ,
0: ਇਟ ਇਜ਼ ਓਨਲੀ ਬੇਸਡ ਔਨ ਯੋਰ ਪੁਆਇੰਟਸ। ਜੇ ਤੁਹਾਡੇ 80 ਪੁਆਇੰਟ ਹੈ ਐਜ਼ ਅ ਕਾਰਪੈਂਟਰ, ਪਰ ਤੁਸੀਂ ਕੰਮ ਟਰੱਕ ਡਰਾਈਵਰ ਦਾ ਕਰ ਰਹੇ ਹੋ, ਤਾਂ ਵੀ ਤੁਹਾਡਾ ਇਨਵਾਈਟ ਆ ਜਾਣਾ। ਪਰ ਜੇ ਤੁਹਾਡਾ ਇਹ ਮੈਟਰ ਕਰਦਾ ਸਟੇਟ ਨੋਮੀਨੇਸ਼ਨ 'ਤੇ, 189 ਉੱਥੇ ਕੋਈ ਬੰਦਾ ਬੈਠ ਕੇ ਨਹੀਂ ਦੇਖ ਰਿਹਾ, ਅੱਛਾ ਇਹ ਮਨੀਸ਼ਾ ਇਹਦੇ 65 ਪੁਆਇੰਟ ਹੈ ਪਰ ਇਹ ਕਾਰਪੈਂਟਰ ਦਾ ਕੰਮ ਕਰ ਰਹੀ ਹੈ, ਇਹਨੂੰ ਇਨਵਾਈਟ ਦੇ ਦਈਏ। ਨੋ, ਦੈਟ ਇਜ਼ ਨੋਟ ਹਾਊ ਇਟ ਵਰਕਸ। ਉਹਨਾਂ ਨੇ ਇਹ ਦੇਖਣਾ ਬਲਕਿਰਤ ਹੈ, ਇਹਦੇ 80 ਪੁਆਇੰਟਸ ਹੈ, ਇਹਦੇ ਕਾਰਪੈਂਟਰ ਦੀ ਸਕਿੱਲ ਅਸੈਸਮੈਂਟ ਹੈ, ਲੈਟਸ ਗਿਵ ਹਿਮ ਇਨਵਾਈਟ। ਉਹ ਪੁਆਇੰਟ ਬੇਸਡ ਹੈ ਐਂਡ ਇਟ ਇਜ਼ ਆਲ ਕੰਪਿਊਟਰਾਈਜ਼ਡ, ਉੱਥੇ ਨਹੀਂ ਇਹ ਮੈਟਰ ਕਰਦਾ। ਪਰ ਹੁਣ ਸਟੇਟ ਨੋਮੀਨੇਸ਼ਨ 'ਤੇ ਜੇ ਤੁਸੀਂ ਆ ਜਾਓ, ਉੱਥੇ ਸਾਰਾ ਕੁਛ ਮੈਟਰ ਕਰਦਾ, ਉੱਥੇ ਦਾ ਰਸਤਾ ਹੀ ਅਲੱਗ ਹੈ। ਹੁਣ ਤਸਮੇਨੀਆ ਦੇਖੋ, ਉਹਨਾਂ ਨੇ ਅਲੱਗ ਅਲੱਗ ਫੀਲਡਸ ਬਣਾ ਦਿੱਤੀਆਂ। ਨਿਊ ਸਾਊਥ ਵੇਲ ਦੀ ਅਲੱਗ ਕੰਡੀਸ਼ਨ ਸੀ, 6 ਮਹੀਨੇ ਤੋਂ ਕੰਮ ਕਰ ਰਹੇ ਹੋ ਜਾਂ ਰਹਿ ਰਹੇ ਹੋ ਜਾਂ 3 ਮਹੀਨੇ ਤੋਂ ਕੰਮ ਕਰ ਰਹੇ ਹੋ, ਸੇਮ ਕੁਈਨਸਲੈਂਡ ਨੇ ਕਰਤਾ, ਤੇ ਇਹਨਾਂ ਸਾਰਿਆਂ ਨੇ ਆਪਣੇ ਰੂਲਸ ਬਣਾਏ ਹੋਏ ਆ। ਵਿਕਟੋਰੀਆ ਦੇ ਇਸ ਹਾਲੇ ਤੱਕ ਕੋਈ ਰੂਲ ਨਹੀਂ ਸੀਗੇ, ਤੇ ਸਟੇਟ ਨੋਮੀਨੇਸ਼ਨ 'ਤੇ ਇਹ ਚੀਜ਼ ਡਿਪੈਂਡ ਕਰਦੀ ਹੈ। ਹੁਣ ਸਟੇਟ ਸੀਟ ਐਲੋਕੇਸ਼ਨਸ ਵੀ ਹੋਣ ਲੱਗ ਗਈਆਂ, ਬਿਕੋਜ਼ ਦਿਸ ਇਜ਼ ਅ ਨਿਊ ਫਾਈਨੈਂਸ਼ੀਅਲ ਈਅਰ। ਜਿੱਦਾਂ ਕਿ ਤਸਮੇਨੀਆ ਨੇ ਅਨਾਊਂਸ ਕੀਤਾ ਕਿ 1290 ਦੀ ਸੀਟਸ ਉਹਨਾਂ ਕੋਲ ਹੋਣਗੀਆਂ, ਤੇ 491 ਦੀ 800 ਹੋਏਗੀ। ਹਲੇ ਉਹਨਾਂ ਨੇ ਸਿਰਫ ਸੀਟ ਐਲੋਕੇਸ਼ਨ ਅਨਾਊਂਸ ਕੀਤੀ ਹੈ, ਹਲੇ ਉਹਨਾਂ ਨੇ ਆਪਣੇ ਜਿਹੜਾ ਟੇਬਲ ਤਸਮੇਨੀਆ ਦਾ ਬੜਾ ਹੀ ਕੰਪਲੀਕੇਟਡ ਟੇਬਲ ਇੱਕ ਆਉਂਦਾ ਹੁੰਦਾ, ਇੱਥੇ ਕੰਮ ਕਰ ਰਹੇ ਹੋ ਤੇ ਇਸ ਕੈਟੇਗਰੀ 'ਚ ਆਓਗੇ, ਇੱਥੇ ਕੰਮ ਕਰ ਰਹੇ ਹੋ ਤੇ ਇਸ ਕੈਟੇਗਰੀ 'ਚ ਆਓਗੇ, ਉਹ ਜਿਹੜੇ ਰੂਲਸ ਹੈ ਉਹ ਕਿਸੇ ਵੀ ਸਟੇਟ ਦੇ ਹਲੇ ਨਹੀਂ ਆਏ।
1: ਓਕੇ, ਇਹ ਜਸਟ ਨੰਬਰ ਸੀ, ਹਲੇ ਆਏ ਨੇ
0: ਪਹਿਲਾਂ ਸਟੇਟ, ਹਲੇ ਸਿਰਫ ਤਸਮੇਨੀਆ ਨੇ ਅਨਾਊਂਸ ਕੀਤਾ ਐਂਡ ਸ਼ਾਇਦ ਇੰਟਰਨਲੀ ਵਿਕਟੋਰੀਆ, ਵੈਸਟਰਨ ਆਸਟ੍ਰੇਲੀਆ ਸਭ ਨੂੰ ਸੀਟਸ ਐਲੋਕੇਟ ਹੋ ਵੀ ਚੁੱਕੀਆਂ ਹੋਣਗੀਆਂ, ਬਟ ਦੇ ਹੈਵ ਨੋਟ ਰਿਲੀਜ਼ਡ ਇਟ। ਸਾਡੇ ਕੋਲ ਕਿਸੇ ਕੋਲ ਇਨਫੋਰਮੇਸ਼ਨ ਨਹੀਂ ਆਈ ਹੈ ਹਲੇ ਤੱਕ, ਪਰ ਤਸਮੇਨੀਆ ਨੇ ਅਨਾਊਂਸ ਕਰਤਾ, ਦੈਟ ਮੀਨਸ ਸਟੇਟ ਐਲੋਕੇਸ਼ਨ ਸ਼ੁਰੂ ਹੋ ਚੁੱਕੀ ਹੈ।
1: ਰਾਈਟ, ਇਹਦੇ ਜਿਹੜੇ ਹੁਣ ਨੰਬਰਸ ਨੇ ਜਿੱਦਾਂ 1250 ਤੇ 850 ਤੁਸੀਂ ਦੱਸਿਆ, 800-491 ਦਾ, ਤੇ ਇਹਦੇ ਪਿਛਲੀ ਵਾਰ ਨਾਲੋਂ ਕੀ ਫਰਕ ਹੈ, ਕੋਈ ਕਿ ਸੇਮ ਨੇ?
0: ਮੈਨੂੰ ਬਿਲਕੁਲ ਯਾਦ ਨਹੀਂ ਹੈ, ਬਟ ਯੈਸ 491 ਦੀ ਬਹੁਤ ਅੱਛੀ ਸੀਟਸ ਹੈ, 800 ਵਿਚ ਇਜ਼ ਨੋਟ ਬੈਡ, ਸਿਰਫ 300 ਸੀਟਾਂ ਦਾ ਫਰਕ ਹੈ 190 ਤੇ 491 ਦਾ, ਤੇ 800 ਸੀਟ 491 ਤਸਮੇਨੀਆ ਸਟੇਟ ਵੀ ਛੋਟੀ ਹੈ। ਪਰ ਇੱਕ ਦਿੱਕਤ ਹੈ, ਸਾਰੇ ਦੇਸੀਓ ਕੋ ਤਸਮੇਨੀਆ ਜਾਣਾ ਹੈ, ਸਭ ਕੋ ਵਹਾਂ ਪੇ ਉਸੀ ਫੀਲਡ ਮੇ ਜੋਬ ਕਰਨੀ ਹੈ, ਭੇੜ ਚਾਲ, ਕਿੰਨੇ ਕੁ ਲੋਕੀ ਉੱਥੇ ਮੂਵ ਹੋ ਗਏ ਹੈ ਮੈਂ ਕਹਿ ਰਹੀ ਹਾਂ, ਕੋਈ ਗਿਣਤੀ ਨਹੀਂ ਹੈ। ਔਰ ਫਿਰ ਹੁਣ ਕੰਪੀਟੀਸ਼ਨ ਤਸਮੇਨੀਆ 'ਚ, ਤਸਮੇਨੀਆ ਤੇ ਪਰਥ ਦੋ ਏਦਾਂ ਦੀ ਸਟੇਟਸ ਹੈ ਜਿੱਥੇ ਕੰਪੀਟੀਸ਼ਨ ਬਹੁਤ ਹਾਈ ਹੋਣ ਵਾਲਾ, ਕਿਉਂਕਿ ਵੈਸਟਰਨ ਆਸਟ੍ਰੇਲੀਆ ਨੇ ਇਨਵਾਈਟ ਵੰਡ ਦਿੱਤੇ ਬਹੁਤ ਜ਼ਿਆਦਾ, ਤੇ ਟੈਸਮੇਨੀਆ ਵਿੱਚ ਫੋਰਚੂਨੇਟਲੀ ਇੱਦਾਂ ਦੀ ਓਕੂਪੇਸ਼ਨਸ ਜਿੱਦਾਂ ਕਿ ਸ਼ੈਫ ਹੈ ਉਹਨਾਂ ਨੂੰ ਵੀ 65 ਤੇ ਇਨਵਾਈਟ ਆਏ ਸੀ, ਬਟ ਉਹ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀਗੇ, ਉਹ ਗ੍ਰੈਜੂਏਟ ਸੀਗੇ, ਬਹੁਤ ਸਾਰੇ ਫੈਕਟਰ ਸੀਗੇ. ਹੁਣ ਟੈਸਮੇਨੀਆ ਬੱਚਿਆਂ ਨੇ ਆਈ ਫਿੰਗਰਸ ਕ੍ਰੋਸ ਸਭ ਨੂੰ ਇਨਵਾਈਟ ਆਏ, ਵੀ ਰੀਅਲੀ ਹੋਪ ਕਿ ਸਭ ਨੂੰ ਇਨਵੀਟੇਸ਼ਨਸ ਆਉਣ, ਬਟ ਉਹਦੇ ਲਈ ਤੁਹਾਡੀ ਐਲੀਜੀਬਿਲਿਟੀ ਤੇ ਕੰਪੀਟੀਸ਼ਨ ਕਿਨ ਉਹ ਵੀ ਮੈਟਰ ਕਰਦਾ ਬਹੁਤ ਜ਼ਿਆਦਾ. 1250 ਸਿਰਫ ਸੀਟਸ ਹੈ 190 ਦੀ, ਕਿੰਨੀਆਂ ਅਰਲੀ ਚਾਈਲਡਹੁੱਡ ਜਾਂ ਆਈ ਟੀ ਵਾਲੇ ਬੰਦੇ ਬਹੁਤ ਉੱਥੇ ਬੱਚੇ ਹੋਣੇ. ਇਟ ਇਜ਼ ਆਲਮੋਸਟ ਓਨਲੀ 2000 ਸੀਟਸ, 2050 ਸੀਟਸ ਹੋਈ ਨਾ, ਤੇ 2000 ਸੀਟਸ ਹੈ ਟੋਟਲ 190 ਤੇ 491 ਦੀ.
1: 1250
0: 190 ਕੀ 800 491 ਕੀ, ਤੋ ਟੋਟਲ ਹੋ ਗਈ 2050. ਕਿੰਨਾ ਬੱਚਾ ਉੱਥੇ ਜਿਹੜੇ ਇਸ ਹੋਪ ਨਾਲ ਉੱਥੇ ਗਏ ਹੈ ਕਿ ਸਾਨੂੰ 194-91 ਦਾ ਇਨਵਾਈਟ ਆ ਜਾਏਗਾ, ਐਂਡ ਆਈ ਹੋਪ ਤੁਹਾਨੂੰ ਆਏ ਇਨਵਾਈਟ, ਬਟ ਸੀਟਸ ਇੰਨੀਆਂ ਕੋਈ ਜ਼ਿਆਦਾ ਨਹੀਂ ਹੈ 2050.
1: ਉਹ ਕਿਉਂਕਿ ਪਿੱਛੇ ਜੇ ਮੇਰਾ ਇੱਕ ਫਰੈਂਡ ਵੀ ਮੂਵ ਹੋਇਆ ਸੀ ਤੇ ਉਹ ਕਹਿੰਦਾ ਸੀ ਰੈਂਟਲ ਪ੍ਰੋਪਰਟੀ 'ਚ ਵੀ ਥੋੜ੍ਹੀ ਪ੍ਰੋਬਲਮ ਆਉਂਦੀ ਆ, ਕਿਉਂਕਿ ਪਾਪੂਲੇਸ਼ਨ ਵੱਧ ਗਈ ਆ.
0: ਹਾਂ, ਪਰ ਹੁਣ ਜਿੱਦਾਂ ਹੀ ਸੀਟਸ ਐਲੋਕੇਸ਼ਨ ਹੋਣਗੀਆਂ ਹੁਣ ਰਿਵਰਸ ਮਾਈਗ੍ਰੇਸ਼ਨ ਹੋਣੀ ਸ਼ੁਰੂ ਹੋ ਜਾਣੀ, ਕਿਉਂਕਿ ਜਿਹੜੇ ਹਾਇਰ ਪੁਆਇੰਟਸ 'ਤੇ ਹੈ ਉਹਨਾਂ ਨੂੰ ਹੀ ਪ੍ਰਾਇਰਟੀ ਮਿਲੇਗੀ, ਇੱਕ ਹਾਇਰ ਪੁਆਇੰਟ ਆ ਜਾਣਗੇ. ਸਭ ਤੋਂ ਜ਼ਿਆਦਾ ਪ੍ਰਾਇਰਟੀ ਤਸਮੇਨੀਆ ਦਿੰਦਾ ਜਿਹੜਾ ਬੱਚਾ ਉੱਥੇ ਪੜ੍ਹਿਆ ਹੋਇਆ, ਉਹਨੂੰ ਪ੍ਰਾਇਰਟੀ ਦੇਣਗੇ. ਫਿਰ ਉਹ ਕਿੰਨੀ ਦੇਰ ਤੋਂ ਉੱਥੇ ਕੰਮ ਕਰ ਰਹੇ ਆ, ਉਹਦੀ ਕਿੰਨੀ ਸੈਲਰੀ ਹੈ, ਸਾਰੇ ਫੈਕਟਰਸ ਉਹਦੇ ਵਿੱਚ ਕਾਊਂਟ ਹੋਣਗੇ.
1: ਮਤਲਬ ਫਿਲਹਾਲ ਜੇ ਆਪਾਂ ਗੱਲ ਕਰੀਏ ਤੇ ਕਿਸੇ ਨੂੰ ਕਿਤੇ ਮੂਵ ਹੋਣ ਦੀ ਲੋੜ ਨਹੀਂ ਆ,
0: ਮੈਂ
1: ਜਿੱਥੇ ਆ ਕੇ ਬਸ.
0: ਹਾਂ, ਰੂਲਸ ਦੀ ਵੇਟ ਕਰੋ ਐਵਰੀ ਟਾਈਮ ਅਸੀਂ ਕਹਿੰਦੇ
1: ਕਿਤੇ ਦੇ ਅਕੋਰਡਿੰਗਲੀ ਤੁਸੀਂ ਮੂਵ ਕਰ ਸਕਦੇ.
0: ਬਿਲਕੁਲ.
1: ਤੁਸੀਂ ਤਸਮਾਨੀਆ ਦੀ ਗੱਲ ਕੀਤੀ ਹੈ ਕਿ ਸੀਟਸ ਓਪਨ ਹੋ ਚੁੱਕੀਆਂ ਨੇ, ਬਾਕੀਆਂ ਦੀ ਤੁਸੀਂ ਦੱਸਿਆ ਕਿ ਹਾਲੇ ਤੱਕ ਕੋਈ ਅਪਡੇਟ ਨਹੀਂ ਆ, ਕੀ ਲੱਗਦਾ ਕਦੋਂ ਕੁ ਤੱਕ ਇਹ ਵੀ ਜਿਹੜਾ ਉਹ ਸਾਹਮਣੇ ਆ ਜਾਣਗੀਆਂ?
0: ਦੇਖੋ, ਔਗਸਤ ਤੇ ਸਪਟੈਂਬਰ ਤੱਕ ਆ ਜਾਣੇ ਸਾਰੇ ਰੂਲਸ. ਸਪਟੈਂਬਰ ਬਹੁਤ ਲਾਸਟ ਵਿੱਚ ਹੁੰਦਾ, ਲਾਸਟ ਈਅਰ ਵਿਕਟੋਰੀਆ ਨੇ ਸਪਟੈਂਬਰ ਚ ਅਨਾਊਂਸ ਕੀਤਾ ਸੀ ਤੇ ਐਨ ਐਸ ਡਬਲਿਊ ਨੇ ਉਸ ਤੋਂ ਵੀ ਲੇਟ ਕੀਤਾ ਸੀ.
1: ਓਕੇ,
0: ਬਟ ਔਗਸਤ ਵੀ ਐਕਸਪੈਕਟ ਕਿ ਤਸਮੇਨੀਆ ਵੈਸਟਰਨ ਆਸਟ੍ਰੇਲੀਆ ਕੈਨਬਰਾ ਮੈਟ੍ਰਿਕਸ ਵਿਕਟੋਰੀਆ ਇਹ ਸਾਰੇ ਆਪਣੇ ਜਿਹੜੇ ਕਿ ਸੀਟਸ ਤੇ ਰੂਲਸ ਦੋਨੋਂ ਦੱਸ ਦੇਣ.
1: ਜੀ ਬਿਲਕੁਲ ਮਨੀਸ਼ਾ ਜੀ, ਅੱਗੇ ਤੁਸੀਂ ਗੱਲ ਕਰਨ ਡੇ ਸੀ ਕਿ ਜਿਹੜੇ 407 ਵੀਜ਼ੇ ਦੀ 482 ਦੀ, ਉਹਦੇ ਨਾਲ ਹੀ ਜਿੱਦਾਂ 1 ਜੁਲਾਈ ਤੋਂ ਚੇਂਜ ਆਇਆ ਵਾ, ਇੱਕ ਵੱਡਾ ਚੇਂਜ ਆਇਆ ਕਿ ਜਿਹਦੇ ਵਿੱਚ ਪੇਡ ਏ ਸੁਪਰ ਕਿਹਾ ਜਾਂਦਾ ਵਾ ਕਿ ਈਧਰ ਤੁਸੀਂ ਟੀ ਐੱਫ ਐਨ 'ਤੇ ਕੰਮ ਕਰਦੇ ਹੋ, ਈਧਰ ਤੁਸੀਂ ਏ ਬੀ ਐੱਨ 'ਤੇ ਕੰਮ ਕਰਦੇ ਹੋ, ਜਿੱਦਣ ਤੁਹਾਡੀ ਪੇ ਤੁਹਾਡੇ ਅਕਾਊਂਟ ਦੇ ਵਿੱਚ ਆਉਂਦੀ ਆ ਉੱਦਣ ਹੀ ਤੁਹਾਨੂੰ ਜਿਹੜਾ ਉਹ ਸੁਪਰ ਆਇਆ ਕਰੂਗਾ, ਯਾਨੀ 4 ਨਾਈਟਲੀ ਅਤੇ 4 ਨਾਈਟਲੀ, ਮੰਥਲੀ ਆ ਮੰਥਲੀ, ਵੀਕਲੀ ਅਤੇ ਵੀਕਲੀ. ਅਤੇ ਉਹਦੇ ਚੱਲਦਿਆਂ ਜਿਹੜੀ ਏ ਬੀ ਐੱਨ ਦੇ ਉੱਤੇ ਕੰਡੀਸ਼ਨ ਲੱਗੀ ਆ, ਉਹਨੂੰ ਜੋਬ ਰੈਡੀ ਜਿਹੜੇ ਸਟੂਡੈਂਟਸ ਕਰ ਰਹੇ ਨੇ ਜਾਂ ਜਿਹੜੇ ਕਲਾਇੰਟਸ ਕਰ ਰਹੇ ਨੇ, ਉਹਨਾਂ ਦੇ ਉੱਤੇ ਕਿੱਦਾਂ ਇਫੈਕਟ ਆ ਜਾਂ ਉਹ ਕਿੱਦਾਂ ਇਸ ਚੀਜ਼ ਨਾਲ ਡੀਲ ਕਰਨ?
0: ਹੁਣ ਏ ਬੀ ਐੱਨ 'ਤੇ ਜਿਹੜੇ ਵੀ ਐਜ਼ ਅ ਸਬ ਕੰਟਰੈਕਟਰ ਕੰਮ ਕਰ ਰਹੇ ਆ ਆਪਣੇ ਇੰਪਲੋਇਰਸ ਨਾਲ, ਉਹਨਾਂ ਨੂੰ ਲੌਂਗ ਟਰਮ, ਜੇ ਫੋਰ ਐਗਜ਼ਾਮਪਲ ਅਸੀਂ ਅੱਜ ਹੀ ਕੰਮ ਸ਼ੁਰੂ ਕੀਤਾ, ਸਾਨੂੰ ਅੱਜ ਹੀ ਨਹੀਂ ਅਸੀਂ ਲੌਂਗ ਟਰਮ ਇੰਪਲੋਏ ਹੋ ਗਏ, ਆਈ ਥਿੰਕ ਆਫਟਰ ਅਰਾਊਂਡ ਲੈਟ ਸੇ 3 ਮਹੀਨੇ ਬਾਅਦ, ਤੁਹਾਨੂੰ ਪਤਾ ਹੈ ਤੁਸੀਂ ਜੇ ਆਰ ਪੀ ਕਰ ਰਹੇ ਹੋ ਆਪਣੇ ਇੰਪਲੋਇਰ ਨਾਲ, ਤੁਸੀਂ ਅੱਗੇ ਵੀ ਸਾਲ ਕੰਮ ਕਰਨਾ ਹੈ ਜਾਂ ਤੁਸੀਂ ਆਲਰੇਡੀ 2 ਸਾਲ ਤੋਂ ਕੰਮ ਕਰ ਰਹੇ ਹੋ ਏ ਬੀ ਐੱਨ 'ਤੇ. ਪਹਿਲਾਂ ਸੁਪਰ ਪਹਿਲਾਂ 20 ਪੈਣਾ ਚਾਹੀਦਾ ਸੀ, ਬਟ ਹੁਣ ਇਹਨਾਂ ਨੇ ਐਵਰੀ ਫੋਰਟਨਾਈਟ, ਜੇ ਤੁਹਾਨੂੰ ਫੋਰਟਨਾਈਟ ਪੇ ਪੈ ਰਹੀ ਹੈ ਜਾਂ ਜੇ ਮੰਥਲੀ ਪੇ ਪੈ ਰਹੀ ਹੈ ਜਾਂ ਵੀਕਲੀ ਪੈ ਰਹੀ ਹੈ, ਵਿਦ ਐਵਰੀ ਪੇ ਥੋੜਾ ਸੁਪਰ ਪੈਣਾ ਚਾਹੀਦਾ, ਦੈਟ ਇਜ਼ ਵਾਟ ਦ ਰੂਲ ਇਜ਼ ਨਾਓ. ਹੁਣ ਇਹ ਚੀਜ਼ ਜੇ ਆਰ ਪੀ ਵਾਲਿਆਂ ਨੇ ਬਿਲਕੁਲ ਧਿਆਨ ਰੱਖਣੀ ਹੈ, ਹੈ ਨਾ, ਕਿ ਉਹਨਾਂ ਦੀ ਜਿਹੜੀ ਸੈਲਰੀ ਆ ਰਹੀ ਹੈ ਉਹਦੇ ਨਾਲ ਹੀ ਇੰਪਲੋਇਰ ਉਹਨਾਂ ਦੇ ਸੁਪਰ ਅਕਾਊਂਟ 'ਚ ਵੀ ਸੁਪਰ ਪਾਏਗਾ. ਫੋਰ ਐਗਜ਼ਾਮਪਲ, ਜੇ 1 ਵੀਕ ਦੀ ਜਾਂ ਫੋਰਟਨਾਈਟ ਦੀ ਤੁਹਾਨੂੰ 2000 ਪੇ ਬਣੀ ਹੈ, 12% ਸੁਪਰ ਇਜ਼ $240, ਵਿਦ ਐਵਰੀ ਪੇ ਤੁਹਾਡਾ $240 ਜੇ 2000 ਪੇ ਹੈ ਤੁਹਾਡੇ ਸੁਪਰ ਅਕਾਊਂਟ 'ਚ ਵੀ ਜਾਣਗੇ. ਜੇ ਤੁਸੀਂ ਜੀ ਐੱਸ ਟੀ ਰਜਿਸਟਰਡ ਹੋ, ਦੈਨ ਉਹ ਜੀ ਐੱਸ ਟੀ 'ਤੇ ਨਹੀਂ ਸੁਪਰ ਪਏਗਾ, ਬੇਸ ਪੇ 'ਤੇ ਹੀ ਸੁਪਰ ਪਏਗਾ.
1: ਓਕੇ,
0: ਜੇ ਤੁਸੀਂ ਜੀ ਐੱਸ ਟੀ ਵੀ ਦੇ ਰਿਹਾ ਤੁਹਾਨੂੰ, ਜਿੱਦਾਂ ਵੀ ਤੁਹਾਡਾ ਯੂਨੋ ਆਪਣਾ ਅਗਰੀਮੈਂਟ ਜਾਂ ਕੰਮ ਹੈ ਜਾਂ ਤੁਹਾਡੀ ਕਿੰਨੀ ਇਨਕਮ ਹੈ
1: ਜੀ,
0: ਜੋ ਤੁਹਾਡਾ ਇੰਪਲੋਇਰ ਨਾਲ ਸਰਵਿਸ ਅਗਰੀਮੈਂਟ 'ਤੇ ਡਿਸਾਈਡ ਹੋਇਆ, ਉਹਦੇ 'ਤੇ ਤੁਸੀਂ ਦੇਖੋਗੇ ਜੇ ਤੁਸੀਂ ਤੁਹਾਡੀ ਜੀ ਐੱਸ ਟੀ ਪਾ ਕੇ 2200 ਪੇ ਬਣ ਰਹੀ ਹੈ, ਹੁਣ 2000 'ਤੇ ਸੁਪਰ ਪਏਗਾ, 2200 'ਤੇ ਸੁਪਰ ਨਹੀਂ ਪਏਗਾ. ਡੋਂਟ ਮੇਕ ਦਿਸ ਮਿਸਟੇਕ.
1: ਓਕੇ,
0: ਠੀਕ ਹੈ. ਤੋ ਇਹ ਹੁਣ ਇੰਪਲੋਇਰਸ ਦੀ ਇੱਕ ਰਿਸਪੋਂਸੀਬਿਲਿਟੀ ਹੋਰ ਵੱਧ ਗਈ ਹੈ, ਦੇ ਹੈਵ ਬਿਕਮ ਮੋਰ ਰਿਸਪੋਂਸੀਬਲ, ਕਿਉਂਕਿ ਉਹਨਾਂ ਨੂੰ ਹੀ ਪਾਣੀ ਪੈਣੀ ਹੈ ਸੁਪਰ.
1: ਐਕਸਟਰਾ ਇੱਕ ਸਟੈਪ ਕਰਨਾ ਪੈਣਾ ਉਹਨਾਂ ਨੂੰ
0: ਬਿਲਕੁਲ ਤੇ ਜੋਬ ਰੈਡੀ ਵਾਲਿਆਂ ਨੂੰ ਬਿਲਕੁਲ ਖਾਸ ਤੌਰ ਤੇ ਕਿਉਂਕਿ ਦੇਖੋ ਦਿਸ ਇਜ਼ ਨੋਟ ਓਨਲੀ ਫੋਰ ਯੂਰ ਜੋਬ ਰੈਡੀ ਜਦੋਂ ਅਸੀਂ ਪੀ ਆਰ ਪਾਉਂਦੇ ਹਾਂ 189-190 ਦੀ ਐਪਲੀਕੇਸ਼ਨ 482-186 ਦੀ ਐਪਲੀਕੇਸ਼ਨ ਪਾਉਂਦੇ ਹਾਂ ਉਦੋਂ ਵੀ ਚਾਹੇ ਤੁਸੀਂ ਏ ਬੀ ਐਨ 'ਤੇ ਕੰਮ ਕੀਤਾ ਹੈ ਜਾਂ ਤੁਸੀਂ ਜਿਹਦੇ 'ਤੇ ਵੀ ਕੰਮ ਕੀਤਾ ਹੈ ਬਹੁਤ ਵਾਰੀ ਕੇਸ ਔਫਿਸਰ ਸੁਪਰ ਸਟੇਟਮੈਂਟ ਮੰਗਦੇ ਹੈ ਐਂਡ ਹੁਣ ਕਿਉਂਕਿ ਰੂਲ ਮੈਂਡੇਟਰੀ ਹੋ ਗਿਆ ਹੁਣ ਤਾਂ ਤੁਹਾਨੂੰ ਹੋਰ ਧਿਆਨ ਰੱਖਣਾ ਪੈਣਾ ਅਤੇ ਤੁਸੀਂ ਮੇਕ ਸ਼ੋਰ ਕਰੋ ਤੁਸੀਂ ਆਪਣੇ ਇੰਪਲੋਇਰ ਨੂੰ ਦੱਸੋ ਕਿ ਕਿਉਂ ਸੁਪਰ ਨੈਸੈਸਰੀ ਹੈ ਇਹ ਤੁਹਾਡੀ ਓਬਲੀਗੇਸ਼ਨ ਨਹੀਂ ਹੈ ਇਹ ਤੁਹਾਡੇ ਇੰਪਲੋਇਰ ਦੀ ਓਬਲੀਗੇਸ਼ਨ ਹੈ ਉਹ ਬਿਜ਼ਨਸ ਕਰ ਰਹੇ ਆ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਜੇ ਤੁਹਾਨੂੰ ਇੰਪਲੋਏ ਕੀਤਾ ਹੈ ਅਤੇ ਉਹਨਾਂ ਨੇ ਤੁਹਾਨੂੰ ਸੁਪਰ ਦੇਣਾ ਹੀ ਦੇਣਾ ਹੈ So it is their responsibility. It is not your responsibility. But when your 189 visa application or 190 visa application will be lodged, then they will ask for the bank statements and the invoices and the tax and the super statement. Hmm. So that is your thing.
1: Then it's come your responsibility.
0: Yeah, then it becomes your responsibility. Ki tusi kar sakde ho apne employer nu chase? Nahi kar sakde ho. Chhadta hoega, ladke chhadta hoega. We don't know. ਬੈਟਰ ਹੈ ਤੁਸੀਂ ਹੁਣੇ ਹੀ ਆਪਣੇ ਇੰਪਲੋਇਰ ਨਾਲ ਪੂਰਾ ਅਗਰੀਮੈਂਟ ਕਰੋ ਤੇ ਪ੍ਰੋਪਰ ਬਾਏ ਲਾਅ ਚੱਲੋ
1: ਜੀ ਬਿਲਕੁਲ ਕਿਉਂਕਿ ਬਾਅਦ ਚ ਪ੍ਰੋਬਲਮ ਆਉਣ ਨਾਲੋਂ ਚੰਗਾ ਤੁਸੀਂ ਪਹਿਲਾਂ ਹੀ ਥੋੜਾ ਜਿਹਾ ਆਪਣਾ ਸਿਸਟਮ ਸਿੱਧਾ ਰੱਖੋ ਤੇ ਹੁਣ ਮੰਨ ਲਓ ਜਿੱਦਾਂ ਜੁਲਾਈ ਲਗਭਗ ਕੰਡੇ ਤੇ ਆ ਹਨਾ ਖਤਮ ਹੋ ਚੱਲਿਆ ਤੇ ਜੇ ਹੁਣ ਤੱਕ ਜਿਹੜੀ ਇੱਕ ਦੋ ਪਈਆਂ ਨਿਕਲੀਆਂ ਜੁਲਾਈ ਦੇ ਵਿੱਚ ਉਹ ਨਹੀਂ ਕਿਸੇ ਰੀਜ਼ਨ ਕਰਕੇ ਕਿਸੇ ਨੇ ਪਵਾਇਆ ਜਾਂ ਮਿਸ ਹੋ ਗਿਆ ਉਹਦਾ ਵੀ ਕੁਛ ਹੋ ਸਕਦਾ ਕਿ
0: ਬਿਲਕੁਲ ਹੁਣ ਉਹ ਆਪਣੇ ਇੰਪਲੋਇਰ ਨੂੰ ਕਹਿ ਦੇਣ ਕਿ ਅਕਾਊਂਟੈਂਟ ਨਾਲ ਸੈਟਅਪ ਕਰਾਓ ਸੁਪਰ ਦਾ ਦੇਖੋ ਇਹ ਤੁਹਾਨੂੰ ਪਤਾ ਹੈ ਇਹ ਜੋਬ ਰੈਡੀ ਕਰ ਰਹੇ ਹੈ ਤੁਸੀਂ ਸਾਲ ਕੰਮ ਕਰਨਾ ਹੀ ਕਰਨਾ ਤੁਸੀਂ ਆਪਣਾ ਸੁਪਰ ਕਲੀਅਰ ਕਰਵਾਓ ਆਪਣੇ ਇੰਪਲੋਇਰ ਦੇ ਪਿੱਛੇ ਪੈ ਕੇ ਜਿੱਦਾਂ ਵੀ ਕਰਨਾ ਤੁਹਾਡੀ ਫਾਈਲ ਲੱਗਣੀ ਹੈ ਇੰਪਲੋਇਰ ਦੀ ਤਾਂ ਓਬਲੀਗੇਸ਼ਨ ਹੈ ਹੀ ਹੈ ਇੰਪਲੋਇਰ ਲਈ ਵੀ ਇਟਸ ਅ ਵੈਰੀ ਸਟ੍ਰਿਕਟ ਥਿੰਗ ਉਹਨਾਂ ਨੂੰ ਵੀ ਤਾਂ ਫਾਈਨ ਆ ਸਕਦਾ ਤੁਸੀਂ ਆਪਣੇ ਇੰਪਲੋਇਰਸ ਨੂੰ ਕੰਮ ਤੇ ਰੱਖ ਕੇ ਨਹੀਂ ਦੇ ਰਹੇ ਇਟ ਇਜ਼ ਨੋਟ ਓਨਲੀ ਫੋਰ ਇੰਪਲੋਇਸ ਇਟ ਇਜ਼ ਬੋਥ ਵੇ ਉਹਨਾਂ ਦੀ ਓਬਲੀਗੇਸ਼ਨ ਹੈ ਟੈਕਸ ਆਫਿਸ ਤੋਂ ਤੁਹਾਡੀ ਓਬਲੀਗੇਸ਼ਨ ਹੈ ਮਾਈ ਇਮੀਗ੍ਰੇਸ਼ਨ ਦੀ ਫਾਈਲ ਤੋਂ ਤਾਂ ਆਪ ਆਪਣੀ ਮੇਨਟੇਨ ਰੱਖੋ
1: ਜੀ ਬਿਲਕੁਲ ਥੋੜ੍ਹਾ ਜਿਹਾ ਧਿਆਨ ਨਾਲ ਕਿਉਂਕਿ ਰੂਲਸ ਜਿਹੜੇ ਚੇਂਜ ਹੋਏ ਨੇ ਜੁਲਾਈ 2026 ਦੇ ਵਿੱਚ ਉਹਨਾਂ ਨੂੰ ਥੋੜ੍ਹਾ ਧਿਆਨ ਨਾਲ ਜਿਹੜਾ ਉਹ ਪੜ੍ਹ ਲਿਆ ਜਾਵੇ ਅਤੇ ਉਹਨਾਂ ਦੇ ਉੱਤੇ ਜਿਹੜਾ ਧਿਆਨ ਦਿੱਤਾ ਜਾਵੇ ਅਤੇ ਆਪਣਾ ਜਿਹੜਾ ਸਾਰਾ ਸਿਸਟਮ ਹੈ ਉਸੇ ਹਿਸਾਬ ਨਾਲ ਚਲਾਇਆ ਜਾਵੇ ਇਹੀ ਬੈਸਟ ਆ ਅਤੇ ਇੱਧਰ ਕਈ ਜਿਹੜੇ ਮੇਰੇ ਫਰੈਂਡ ਸੀਗੇ ਉਹ ਕਹਿ ਰਹੇ ਸੀਗੇ ਕਿ ਉਹਨਾਂ ਦਾ ਬ੍ਰਿਜਿੰਗ ਵੀਜ਼ਾ ਸੀ ਹੋ ਗਿਆ ਹੁਣ ਮਨ ਏ ਤੇ ਬੀ ਮੈਂ ਸੁਣਿਆ ਸੀਗਾ ਕਿ ਏ ਸ਼ਾਇਦ
0: ਏ ਵੀ ਹੁੰਦਾ ਬੀ ਵੀ ਹੁੰਦਾ ਸੀ ਈ
1: ਬੀ ਓ ਹੁੰਦਾ ਜਿਹੜਾ
0: ਟਰੈਵਲ
1: ਕਰਨ ਲਈ ਰਹਿਣਾ ਤੇ ਏ ਹੁੰਦਾ ਮਿਲਦਾ ਆ ਜਦੋਂ ਕੋਈ ਵੀਜ਼ਾ ਪਾਈਏ ਤੇ ਉਹ ਸੀ ਹੀ ਉਹਨਾਂ ਕੋਲ ਤੇ ਉਹ ਕਹਿੰਦੇ ਕਿ ਸਾਡੇ ਕੋਲ ਆਪਸ਼ਨ ਨਹੀਂ ਆ ਕਿ ਨਾ ਹੀ ਅਸੀਂ ਹੁਣ 482 ਵੱਲ ਜਾ ਸਕਦੇ ਹਾਂ ਨਾ ਹੀ ਉਹ ਕਹਿੰਦੇ ਸੀਗੇ ਕਿ 186 ਕੇ ਕਿਹੜਾ ਵੀਜ਼ਾ ਹੁੰਦਾ ਨਾ ਹੀ ਉੱਧਰ ਨੂੰ ਜਾ ਸਕਦੇ ਨੇ ਅਤੇ ਵੀਜ਼ਾ ਸਮਹਾਓ ਉਹਨਾਂ ਦੇ ਰਿਫਿਊਜ਼ ਹੋ ਚੁੱਕੇ ਸੀ ਕਿਸੇ ਰੀਜ਼ਨਸ ਕਰਕੇ ਅਤੇ ਉਹ ਫਿਰ ਕਿਹੜੇ ਪਾਸੇ ਨੂੰ ਜਾਣ ਜਾਂ ਉਹਨਾਂ ਦੀ ਕੀ ਰਾਹ ਨੇ
0: ਦੋ ਤਿੰਨ ਤਰੀਕੇ ਤੋਂ ਇਹ ਬ੍ਰਿਜਿੰਗ ਵੀਜ਼ਾ ਸੀ 'ਤੇ ਜਾਂਦੇ ਹੈ
1: ਓਕੇ
0: ਬ੍ਰਿਜਿੰਗ ਵੀਜ਼ਾ ਸੀ ਜੇ ਤਾਂ ਤੁਸੀਂ ਰਿਫਿਊਜ਼ਲ ਤੋਂ ਬਾਅਦ ਸੀ 'ਤੇ ਗਏ ਹੋ ਫਿਰ ਅਲੱਗ ਕੇਸ ਹੈ
1: ਓਕੇ
0: ਜੇ ਤੁਹਾਡੇ ਵੀਜ਼ਾ ਰਿਫਿਊਜ਼ ਨਹੀਂ ਹੋਏ ਪਰ ਤੁਸੀਂ ਬ੍ਰਿਜਿੰਗ ਵੀਜ਼ਾ ਸੀ 'ਤੇ ਹੋ ਫਿਰ ਅਲੱਗ ਕੇਸ ਹੈ ਮੈਂ ਦੋਨੋਂ ਸਿਨੈਰੀਓ ਤੁਹਾਨੂੰ ਐਕਸਪਲੇਨ ਕਰ ਦਿੰਦੀ ਹਾਂ ਜੇ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋਇਆ ਤੇ ਤੁਸੀਂ ਬ੍ਰਿਜਿੰਗ ਵੀਜ਼ਾ ਸੀ 'ਤੇ ਹੋ
1: ਹਾਂਜੀ
0: ਫਿਰ ਤੁਸੀਂ 189-482-186 ਸਾਰੇ ਲਈ ਐਲੀਜੀਬਲ ਹੋ
1: ਓਕੇ
0: ਯੂ ਆਰ ਫੋਰਚੂਨੇਟ ਪਰ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤੇ ਤੁਹਾਨੂੰ ਹੁਣ ਬ੍ਰਿਜਿੰਗ ਵੀਜ਼ਾ ਸੀ ਤੋਂ ਬੀ ਨਹੀਂ ਤੁਸੀਂ ਟਰੈਵਲ ਨਹੀਂ ਕਰ ਸਕਦੇ ਸੀ 'ਤੇ ਤੁਹਾਨੂੰ ਬੀ ਗ੍ਰਾਂਟ ਨਹੀਂ ਹੋਣਾ ਠੀਕ ਹੈ ਇਹਦਾ ਮਤਲਬ ਕੀ ਹੈਗਾ ਤੁਸੀਂ ਬਾਹਰ ਜਾਓਗੇ ਤੇ ਤੁਸੀਂ ਲੈਟ ਸੇ 482 ਪਾ ਰਹੇ ਹੋ ਤੁਸੀਂ ਬਾਹਰ ਜਾਓਗੇ ਤੁਸੀਂ ਵਾਪਸ ਨਹੀਂ ਆ ਸਕਦੇ ਤੇ ਤੁਸੀਂ 482 ਲਈ ਜਾਂ ਤਾਂ ਤੁਸੀਂ ਨੋਮੀਨੇਸ਼ਨ ਅਪਰੂਵਲ ਤੋਂ ਬਾਅਦ ਜਾਓ ਹੁਣ ਤਾਂ ਆ ਗਈ ਨੋਮੀਨੇਸ਼ਨ ਅਪਰੂਵਲ ਹੁਣ ਇੰਡੀਆ ਜਾ ਕੇ ਵੀਜ਼ਾ ਦੀ ਵੇਟ ਕਰੋ ਕਿਉਂਕਿ ਜੇ ਨੋਮੀਨੇਸ਼ਨ ਅਪਰੂਵ ਹੈ ਤੇ ਵੀਜ਼ਾ ਅਪਰੂਵਲ ਆਉਣੀ ਹੀ ਆਉਣੀ ਹੈ 99% ਕੋਈ ਇੱਦਾਂ ਦਾ ਹੈ ਨਹੀਂ ਕਿ ਨਾ ਆਏ ਠੀਕ ਹੈ ਪਰ ਹੁਣ ਇਹ ਵੀ ਨਹੀਂ ਹੈ ਨਹੀਂ ਜਾ ਸਕਦੇ ਜਾਣਾ ਚਾਹੁੰਦੇ ਨਹੀਂ ਹੈ ਕੋਈ ਹਾਲਾਤ ਨਹੀਂ ਅਲਾਓ ਕਰ ਰਹੇ ਹੈ
1: ਜੀ
0: ਇਨ ਦੈਟ ਕੇਸ ਜੇ ਤੁਸੀਂ 45 ਤੋਂ ਬਿਲੋ ਹੋ ਤੁਹਾਡੇ ਕੋਲ ਤੁਹਾਡੀ ਨੋਮੀਨੇਟਿਡ ਓਕੂਪੇਸ਼ਨ 'ਚ ਫੋਰ ਐਗਜ਼ਾਮਪਲ ਐਜ਼ ਅ ਸ਼ੈਫ ਯੂ ਆਰ ਐਜ਼ ਅ ਮੋਟਰ ਮਕੈਨਿਕ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ
1: ਜੀ
0: ਸਕਿੱਲ ਅਸੈਸਮੈਂਟ ਹੈ 6 ਈਚ ਹੈ ਜੋ ਵੀ ਬੇਸਿਕ ਸਾਰੀਆਂ ਰਿਕੁਆਇਰਮੈਂਟਸ ਹੈ ਤੇ ਤੁਸੀਂ 494 ਜੋ ਕਿ ਰੀਜਨਲ ਸਪੋਂਸਰਡ ਵੀਜ਼ਾ ਹੈ ਉਹ ਪਾ ਸਕਦੇ
1: 494 ਓਕੇ
0: ਤੁਸੀਂ ਇਹ ਵੀਜ਼ਾ ਪਾ ਸਕਦੇ ਹੋ ਇਟ ਇਜ਼ ਅ ਪ੍ਰੋਵਿਜ਼ਨਲ ਪੀ ਆਰ ਬ੍ਰਿਜਿੰਗ ਵੀਜ਼ਾ ਸੀ ਤੇ ਤੇ ਜੇ ਤੁਹਾਡੇ ਤੇ ਵੀਜ਼ਾ ਰਿਫਿਊਜ਼ਡ ਵੀ ਹੈ ਤਾਂ ਵੀ ਤੁਸੀਂ ਔਨ ਸ਼ੋਰ ਰਹਿ ਕੇ ਵੀ 494 ਪਾ ਸਕਦੇ ਹੋ
1: ਤੇ ਇਹੀ ਆਪਸ਼ਨ ਹੈ ਉਹਨਾਂ ਕੋਲੇ
0: ਜਾਂ ਤੇ ਫਿਰ 491 ਵਗੈਰਾ ਦਾ ਇਨਵਾਈਟ ਆ ਜਾਏ ਸਿਰਫ ਤਿੰਨ ਵੀਜ਼ਾ ਹੀ ਪਾ ਸਕਦੇ ਆ ਔਨ ਸ਼ੋਰ ਜਾਂ ਪਾਰਟਨਰ ਵੀਜ਼ਾ ਵਗੈਰਾ ਚਲੋ ਉਹ ਸਭ ਚੀਜ਼ਾਂ ਸੈਕੰਡਰੀ ਹੈ ਕਿਉਂਕਿ 491 ਦਾ ਜੇ ਇਨਵਾਈਟ ਆ ਰਿਹਾ ਉਹਦੇ ਤੋਂ ਅੱਛੀ ਕੋਈ ਆਪਸ਼ਨ ਹੀ ਨਹੀਂ ਜੇ 190 ਦਾ ਇਨਵਾਈਟ ਆ ਰਿਹਾ ਉਹ ਤਾਂ ਤੁਹਾਡੀ ਲੋਟਰੀ ਹੈ ਪਰ ਜੇ ਤੁਹਾਡੇ ਕੋਲ ਇਹ ਸਾਰੀਆਂ ਯੂ ਨੋ ਚੀਜ਼ਾਂ ਨਹੀਂ ਹੈਗੀਆਂ ਜਾਂ ਤੁਹਾਨੂੰ ਪਤਾ ਤੁਹਾਡੇ ਪੁਆਇੰਟਸ ਵੀ ਨਹੀਂ ਪੂਰੇ ਹੋ ਰਹੇ ਮੈਮ ਨਹੀਂ ਆਉਣੇ ਸਾਥੀ ਚ ਨਾਟੀ ਨਹੀਂ ਹੋਣੀ ਹੈ ਬਾਰ ਵੀ ਲੱਗ ਗਈ ਹੈ ਹੈ ਨਾ ਸ਼ੈਫ ਹੈ ਮੈਂ ਤਾਂ ਹੀ ਸ਼ੈਫ ਤੇ ਮੋਟਰ ਮਕੈਨਿਕ ਦਾ ਐਗਜ਼ਾਮਪਲ ਦਿੱਤਾ ਕਿਉਂਕਿ ਉਹਦੇ ਵਿੱਚ ਇਨਵੀਟੇਸ਼ਨ ਨਹੀਂ ਆ ਰਹੇ ਤਿੰਨ ਸਾਲ ਦਾ ਐਕਸਪੀਰੀਅੰਸ ਹੈ ਸਕਿੱਲ ਅਸੈਸਮੈਂਟ ਹੈ ਫਾਇੰਡ ਅ ਰੀਜਨਲ ਇੰਪਲੋਇਰ ਗੋ ਦੇਅਰ ਵਰਕ ਫਾਰ ਹਿਮ ਆਸਕ ਹਿਮ ਟੂ ਸਪੋਂਸਰ ਯੂ ਕਿਉਂਕਿ ਜੇ ਇਨਵਾਈਟ ਨਹੀਂ ਆਉਣਾ ਤੇ ਅਸੀਂ ਕੁਛ ਤੇ ਪੀ ਆਰ ਲੈਣ ਦਾ ਕਿਹੜਾ ਤਰੀਕਾ ਹੈ ਤਿੰਨ ਸਾਲ ਦਾ ਐਕਸਪੀਰੀਅੰਸ ਤੇ 494 ਇੱਥੇ ਰਹਿ ਕੇ ਪਾ ਸਕਦੇ ਹੈ ਔਰ ਜਦੋਂ 494 ਗ੍ਰਾਂਟ ਹੋ ਗਿਆ ਯੂ ਗੈਟ ਅ ਪ੍ਰੋਵਿਜ਼ਨਲ ਮੈਡੀਕਲ ਪ੍ਰੋਵਿਜ਼ਨਲ ਮੈਡੀਕੇਅਰ ਕਾਰਡ ਪ੍ਰੋਵਿਜ਼ਨਲ ਪਰਮਾਨੈਂਟ ਰੈਜ਼ੀਡੈਂਸੀ ਤੇ ਫਿਰ ਤੁਸੀਂ ਪੀ ਆਰ ਹੋ ਚਾਹੇ ਉਹ ਪ੍ਰੋਵਿਜ਼ਨਲ ਪੀ ਆਰ ਹੈ ਬਟ ਦੈਟ ਇਜ਼ ਅ ਪੀ ਆਰ
1: ਐਟਲੀਸਟ ਨਹੀਂ ਇਟਸ ਵੈਰੀ ਗੁੱਡ ਮਿਲਣ ਲਿਆ ਤੇ ਉੱਤੋਂ ਤੁਸੀਂ ਪੀ ਆਰ ਵੀ ਹੋ ਰਹੇ ਹੋ ਚਲੋ ਭਾਵੇਂ ਪ੍ਰੋਵਿਜ਼ਨਲੀ
0: ਦੇਖੋ ਜਦੋਂ ਕੋਈ ਪਾਰਟਨਰ ਕੋਈ ਅਸੀਂ ਪੀ ਆਰ ਹੁੰਦੇ ਹਾਂ ਤੇ ਸਾਡੇ ਜਿਹੜੇ ਪਾਰਟਨਰ ਆਉਂਦੇ ਆ ਉਹ ਵੀ ਤਾਂ ਪ੍ਰੋਵਿਜ਼ਨਲ ਪੀ ਆਰ ਤੇ ਹੀ ਆਉਂਦੇ ਆ ਉਹ ਵੀ ਤੇ 2 ਸਾਲ ਪ੍ਰੋਵਿਜ਼ਨਲ ਪੀ ਆਰ ਤੇ ਰਹਿੰਦੇ ਆ ਵਾਟ ਇਜ਼ 491
1: ਪ੍ਰੋਵਿਜ਼ਨਲ ਪੀ ਆਰ
0: ਹਾਂ 5 ਸਾਲ ਦੀ ਪ੍ਰੋਵਿਜ਼ਨਲ ਪੀ ਆਰ 491 ਚ ਗ੍ਰਾਂਟ ਹੁੰਦੀ ਹੈ 5 ਸਾਲ ਦੀ ਪ੍ਰੋਵਿਜ਼ਨਲ ਪੀ ਆਰ 494 ਚ ਗ੍ਰਾਂਟ ਹੁੰਦੀ ਹੈ 5 ਸਾਲ ਦੀ ਪ੍ਰੋਵਿਜ਼ਨਲ ਪੀ ਆਰ 820 ਤੇ ਗ੍ਰਾਂਟ ਹੁੰਦੀ ਹੈ ਉਸਕਾ ਕੋਈ ਨੁਕਸਾਨ ਨਹੀਂ ਹੈ ਤੁਹਾਨੂੰ ਸਾਰੇ ਬੈਨੀਫਿਟਸ ਮਿਲ ਰਹੇ ਹੈ ਮੈਂ ਤੁਹਾਨੂੰ ਸਿਰਫ ਇਹ ਦੱਸ ਰਹੀ ਹਾਂ ਜੇ ਤੁਸੀਂ ਐਲੀਜੀਬਲ ਹੀ ਨਹੀਂ ਹੋ ਰਹੇ ਹੋ ਤੁਹਾਡੇ ਇਨਵਾਈਟ ਹੀ ਨਹੀਂ ਆ ਰਹੇ ਹੈ ਤੇ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਕਿਸੇ ਵੀ ਵਜ੍ਹਾ ਕਰਕੇ ਚਲੇ ਗਏ ਹੋ ਤੇ ਤੁਸੀਂ ਨਿਰਾਸ਼ ਹੋ ਕੇ ਸਾਰੀ ਹੋਪਸ ਹੀ ਛੱਡ ਸਕਦੇ ਹੋ ਮੈਡੀਕਲ ਟ੍ਰੀਟਮੈਂਟ ਪਾ ਲਿਆ ਸੀ ਟਰੈਵਲ ਨਹੀਂ ਕਰ ਸਕਦੇ ਹੋ ਪ੍ਰੋਟੈਕਸ਼ਨ ਵੀਜ਼ਾ ਪਾਇਆ ਸੀ ਸਾਰੇ ਰਸਤੇ ਖਰਾਬ ਹੋ ਗਏ ਪਰ ਆਪਣੇ ਕੋਲ ਰਸਤਾ ਹੈ
1: ਜੀ
0: ਰੀਜਨਲ ਚ ਇੰਪਲੋਇਰ ਹੋਣਾ ਚਾਹੀਦਾ
1: ਜੀ ਬਿਲਕੁਲ ਬਸ ਇਹੋ ਹੀ ਆ ਤੁਹਾਡੇ ਲਈ ਕਿ ਤੁਸੀਂ ਇੱਕ ਰੀਜਨਲ ਚ ਇੰਪਲੋਇਰ ਲੱਭਣਾ ਵਾ
0: ਹੋਰ ਕੀ ਤੇ
1: ਬਾਕੀ ਕੰਮ
0: ਉਹਦੇ ਕੋਲ ਕੰਮ ਕਰਨਾ ਹੈ 2-3 ਸਾਲ
1: ਜੀ
0: ਪਰ ਪੀਆਰ ਹੋਣ ਤੋਂ ਬਾਅਦ ਵਿਚ ਇਜ਼ ਦ ਬੈਸਟ ਥਿੰਗ
1: ਨਾਲੇ ਵੈਸੇ ਵੀ ਆਪਾਂ ਨੂੰ ਨਾ ਲੱਗਦਾ ਹੁੰਦਾ ਕਿ ਆਪਾਂ ਪੀਆਰ ਤੋਂ ਬਾਅਦ ਪਤਾ ਨਹੀਂ ਕੀ ਕਰ ਦੇਣਾ ਪਰ ਕਰਨਾ ਕੰਮ ਹੀ ਹੁੰਦਾ ਬੰਦੇ ਨੇ
0: ਸਾਰਿਆਂ ਨੂੰ ਲੱਗਦਾ ਮੈਮ ਪੀ ਆਰ ਤੋਂ ਬਾਅਦ ਇੱਕ ਸਭ ਤੋਂ ਵੱਡੀ ਟੈਨਸ਼ਨ ਹੈ ਮੈਂ ਕਿ ਨਹੀਂ ਪੀ ਆਰ ਤੋਂ ਬਾਅਦ ਹੋਰ ਬਹੁਤ ਟੈਨਸ਼ਨ
1: ਹੈ ਕਿਉਂਕਿ ਆਪਾਂ ਨੂੰ ਲੱਗਦਾ ਵੀ ਪੀ ਆਰ ਹੋ ਗਏ ਤੇ ਫਿਰ ਸ਼ਾਇਦ ਪਤਾ ਨਹੀਂ ਸਾਨੂੰ ਘਰ ਬੇਸ਼ਿਆਂ ਨੂੰ ਰੋਟੀ ਦੇਈ ਜਾਣੀ ਇਹਨਾਂ ਨੇ ਪਰ ਸਾਰਾ ਕੁਝ ਉਦਾਂ ਹੀ ਰਹਿੰਦਾ ਉਹ ਸਿਰਫ ਇੱਕ ਪੇਪਰ ਆ ਤੇ ਉਹ ਵੀ ਜ਼ਰੂਰੀ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਜ਼ਰੂਰੀ ਨਹੀਂ ਆ
0: ਦੈਟ ਇਜ਼ ਵੈਰੀ ਇੰਪੋਰਟੈਂਟ ਫਾਰ ਯੋਰ ਗਰੋਥ ਉਹ ਇੱਕ ਸਟੈਪ ਹੈ ਤੁਹਾਡੀ ਗਰੋਥ ਵੱਲ
1: ਜੀ ਪਰ ਇਸ ਕਰਕੇ ਨਿਰਾਸ਼ ਹੋਣਾ ਕਿ ਮੈਨੂੰ ਉੱਥੇ ਕੰਮ ਕਰਨਾ ਪੈਣਾ ਪੀ ਆਰ ਤੋਂ ਬਾਅਦ ਕਿਉਂਕਿ ਹੋਰ ਵੀ ਕਿਤੇ ਜੇ ਕਰਨਾ ਤੇ ਕੰਮ ਹੀ ਕਰਨਾ ਵਾ
0: ਕੰਮ ਤੇ ਹੁਣ ਵੀ ਕਰ ਹੀ ਰਹੇ ਹੋ
1: ਹਾਂਜੀ ਜੇ ਤੁਹਾਨੂੰ ਦੋਵੇਂ ਚੀਜ਼ਾਂ ਮਿਲਦੀਆਂ ਤੇ ਫਿਰ ਇਹਦੇ ਨਾਲ
0: ਹੁਣ ਤੁਸੀਂ ਡਾਮਾ ਪਾ ਰਹੇ ਹੋ ਐਜ਼ ਅ ਟਰੱਕ ਡਰਾਈਵਰ ਉੱਥੇ ਵੀ ਤੇ ਤੁਸੀਂ 3 ਸਾਲ ਕੰਮ ਕਰਕੇ ਪੀ ਆਰ ਪਾਣੀ ਹੈ
1: ਜੀ
0: ਕਰ ਰਹੇ ਹੋ ਨਾ ਉਹ ਵੀ ਤੇ ਤੁਹਾਨੂੰ ਸਪੋਂਸਰ ਕਰ ਰਹੇ ਹੈ ਇੰਪਲੋਇਜ਼ ਜਿਹੜਾ ਇੰਪਲੋਇਰ ਤੁਹਾਨੂੰ ਸਪੋਂਸਰ ਕਰ ਰਿਹਾ ਉਹਦੇ ਕੋਲ ਵੀ ਤੁਸੀਂ 3 ਸਾਲ ਕੰਮ ਕਰਨਾ ਤਾਂ ਹੀ ਤੁਹਾਡਾ ਜਿਹੜਾ 482 ਡਾਮਾ ਅਪਰੂਵਲ ਆਣੀ ਹੈ
1: ਜੀ ਬਿਲਕੁਲ ਤੇ ਇੱਧਰ ਮਨੀਸ਼ਾ ਜੀ ਇੱਕ ਦੋ ਸਵਾਲ ਨੇ ਜਿਹੜਾ ਕਾਫੀ ਵਾਰੀ ਪੁੱਛ ਰਹੇ ਨੇ ਕਹਿੰਦੇ ਨੇ ਕਿ S56 ਜਦੋਂ ਕੋਈ ਫਾਰਮ ਹੁੰਦਾ ਹੈ ਉਹ ਦੇਈਦਾ ਤੇ ਉਸ ਤੋਂ ਬਾਅਦ ਕਿੰਨਾ ਟਾਈਮ ਲੱਗਦਾ ਗ੍ਰਾਂਟ ਨੂੰ
0: ਸੈਕਸ਼ਨ 56 ਤੋਂ ਬਾਅਦ ਇਟ ਕੈਨ ਟੇਕ 28 ਡੇਸ ਟੂ 3 ਮੰਥਸ
1: ਓਕੇ ਅਪ ਟੂ
0: 3 ਬਾਕੀ ਕੇਸ ਆਫੀਸਰ ਤੇ ਹੈ ਉਹਦਾ ਦਿਲ ਕਰੇ 28 ਦਿਨ ਲਏ ਉਹਦਾ ਦਿਲ ਕਰੇ 4 ਮਹੀਨੇ ਲਏ ਕੋਈ ਇਹਦਾ ਦਾ ਹਾਰਡਕੋਰ ਰੂਲ ਨਹੀਂ ਹੈ
1: ਤੇ ਪ੍ਰਿੰਸ ਜੀ ਕਹਿੰਦੇ ਨੇ ਕਿ ਸੋਲਿਡ ਪਲਾਸਟਰ ਕੋਰਸ ਕਰਨ ਬਾਰੇ ਸੋਚ ਰਿਹਾ ਪਰ ਕਨਫਿਊਜ਼ ਆ ਕੀ ਕਰਾਂ ਜੀ ਇਹਦਾ ਆਨਸਰ ਮੈਂ ਦੇਣਾ ਜੀ ਤੁਹਾਨੂੰ ਤੁਸੀਂ ਜੇ ਕਨਫਿਊਜ਼ ਹੋ ਕੀ ਕਰਾਂ ਤੇ ਤੁਸੀਂ ਮਨੀਸ਼ਾ ਜੀ ਨੂੰ ਕੰਟੈਕਟ ਕਰੋ ਡਿਜ਼ਾਇਰ ਮਾਈਗ੍ਰੇਸ਼ਨ ਦਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ ਯਾਰੀ 0482610000 ਤੇ ਤੁਸੀਂ ਕਾਲ ਕਰੋ ਅਪਾਇੰਟਮੈਂਟ ਬਣਾਓ ਜਾਂ ਟਰਗਨੀਨਾ ਦੇ ਵਿੱਚ ਵਿਜ਼ਿਟ ਕਰੋ ਇਹਨਾਂ ਦੇ ਆਫਿਸ ਜਾਂ CBD ਦੇ ਵਿੱਚ ਅਤੇ ਆਪਣਾ ਜਿਹੜਾ ਤੁਹਾਨੂੰ ਕਨਫਿਊਜ਼ਨ ਹੈ ਉਹ ਥੋੜ੍ਹੀ ਜਿਹੀ ਦੂਰ ਕਰੋ ਬਾਕੀ ਜੇ ਤੁਸੀਂ ਕੁਛ ਐਡ ਆਨ ਕਰਨਾ ਤਾਂ ਦੱਸ ਦਿਓ
0: ਨਹੀਂ ਬਿਲਕੁਲ ਠੀਕ ਸਵਾਲ ਦਿੱਤਾ ਤੁਸੀਂ ਵਿਜ਼ਿਟ ਕਰੋ ਤੁਹਾਡੀ ਸਾਰੀ ਹੈਲਪ ਕਰਾਂਗੇ
1: ਜੀ ਬਿਲਕੁਲ ਇੱਕ ਹੋ ਰਿਹਾ ਜੀ ਜ਼ਹੂਰ ਜੀ ਕਹਿੰਦੇ ਨੇ ਕਿ 95P ਸਿਵਲ ਡਰਾਫਟ ਪਰਸਨ WA ਗ੍ਰੈਜੂਏਟ 190-85 ਪੁਆਇੰਟਸ WA ਦੇ ਵਿੱਚ ਰਹਿੰਦੇ ਨੇ ਵਿਦ 7 ਬੈਂਡਸ ਸੁਜੈਸ਼ਨਸ ਇਹਦੇ ਵਿੱਚ
0: ਕੁਐਸਚਨ ਇਹ ਹੈ ਕਿ ਸੁਜੈਸ਼ਨ ਦੋ ਕੀ ਹੈ
1: ਕੀ ਮਤਲਬ
0: ਸਾਡੇ ਤੋਂ ਪੁੱਛ ਰਹੇ ਸੁਜੈਸ਼ਨ ਦੋ ਕਿ ਹੁਣ ਮੈਂ ਕੀ ਕਰਾਂ ਮੈਨੂੰ ਮੇਰੇ ਪੁਆਇੰਟ ਹੈਗੇ ਹੈ
1: ਓਕੇ
0: ਵੇਟ ਕਰੋ ਇਨਵਾਈਟ ਦੀ ਤੁਸੀਂ ਵੀ ਅਪਾਇੰਟਮੈਂਟ ਬੁੱਕ ਕਰੋ ਹੈ ਨਾ
1: ਤੇ ਫਿਰ ਦੋਵੇਂ ਫਿੰਗਰਸ ਕਰੋਸ ਕਰਕੇ ਬਹੁ ਤੇ ਪ੍ਰੇ ਕਰਿਆ ਕਰੋ ਸਵੇਰੇ ਸ਼ਾਮ
0: ਤੇ ਬੈਕਅਪ ਪਲਾਨ ਨਾਲ ਕ੍ਰੀਏਟ ਕਰ ਲਓ
1: ਜੀ ਬਾਕੀ ਤੇ ਤੁਸੀਂ ਸਾਰਾ ਕੁਝ ਕਰ ਹੀ ਲਿਆ ਵਾ 85.7 ਬੈਂਡ ਜਿਹੜਾ ਕਿ ਵੱਡਾ ਮੋਰਚਾ ਉਹਦੇ ਤੇ ਹੀ ਮਾਰ ਲਿਆ ਚਲੀਏ ਫਿਰ ਲਈਏ ਮਨੀਸ਼ਾ ਜੀ ਜਾਇਜ ਕੋਈ ਕੁਛ ਰਹਿ ਤਾਂ ਨਹੀਂ ਗਿਆ ਇੰਪੋਰਟੈਂਟ ਇਨਫੋਰਮੇਸ਼ਨ ਹਾਂਜੀ ਥੈਂਕ ਯੂ ਜੀ ਸਾਥ ਦੇਣ ਦੇ ਲਈ ਅਤੇ ਇਸ ਦਾ ਰਿਪੀਟ ਜੇ ਸੁਣ ਰਹੇ ਹੋ ਤਾਂ ਉਹ ਫਿਰ ਮੈਂ ਦੁਬਾਰਾ ਦੱਸਦਾ ਕਿ ਐਡਜਸਟ ਕਰ ਲਿਓ ਨਾ ਹੀ ਆਪਾਂ ਲਾਈਵ ਹੋਵਾਂਗੇ ਟਿਕਟੋਕ ਦੇ ਉੱਤੇ ਅਤੇ ਨਾ ਹੀ ਉਹ ਡੇਟ 'ਤੇ ਉਹ ਸਮਾਂ ਹੋਊਗਾ ਪਰ ਨੈਕਸਟ ਅਪਡੇਟ ਜਿਹੜੀ ਉਹ ਟਾਈਮ ਟੂ ਟਾਈਮ ਤੁਹਾਨੂੰ ਆਪਾਂ ਦਿੰਦੇ ਰਹਾਂਗੇ ਜਿੱਦਾਂ ਜਿੱਦਾਂ ਆਉਣਗੇ ਅਪਡੇਟਸ ਉੱਦਾਂ ਉੱਦਾਂ ਹੀ ਮਨੀਸ਼ਾ ਜੀ ਆਉਂਦੇ ਰਹਿਣਗੇ ਅਤੇ ਦੱਸਦੇ ਰਹਿਣਗੇ ਬਾਕੀ ਅਪੁਆਇੰਟਮੈਂਟ ਲੈਣੀ ਆ ਅਤੇ ਉਹਦੇ ਲਈ ਨੰਬਰ ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਦਾ 0482-610-000 ਜਾਂ ਫਿਰ ਟ੍ਰਿਗਨੀਨਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਔਫਿਸ ਜਾਂ ਫਿਰ ਸੀ ਬੀ ਡੀ ਦੇ ਵਿੱਚ ਮੈਲਬਨ ਸਿਟੀ ਦੇ ਵਿੱਚ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ ਥੈਂਕ ਯੂ ਮਨੀਸ਼ਾ ਜੀ ਫੋਰ ਕਮਿੰਗ

0: ਗੱਡੀ
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
3: Mere naal ta koi khelda hi nahi, sab khol di lang jande ne.
4: Vadva Productions ate Panorama Studios pesh karde han navi Punjabi film Band Akhan Naal Kise Apne Nu Vekhan Di Kahani Kankan De Orle
5: Sada Rabb Vasda Ye Kankan De Orle Di
4: Starring Gurpreet Guggi Tania Kishtu K ate hor kai saathi kalakar
6: Hun dasso mainu Kankan De Orle kaun
4: Releasing on 31st July 10

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au Orbit Homes apne iradiyan waang sirf imarat nahi balki apne har ek grahak layi banaunde ne unna de supneyan da ek majboot ghar House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Orbit Homes Display Centers ya call karo Harpan Chauhan nu 0433 280 252 te 04 double 3 280 252 te

0: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
0: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo, business fleet lai gal karo, vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

ਖਤਮ ਹੋ ਕੇ ਰਹਿ ਗਿਆ ਤੇ ਇਸੇ ਹੀ ਤਰੀਕੇ ਦੇ ਨਾਲ 90s ਦੇ ਦੌਰ ਦੇ ਵਿੱਚ ਵੀ ਇੱਕ ਪ੍ਰੋਟੈਸਟ ਹੋਇਆ ਸੀ ਜਿਹਨੂੰ ਮੰਡਲ ਕਮਿਸ਼ਨ ਦੇ ਵਿਰੁੱਧ ਸ਼ੁਰੂ ਹੋਇਆ ਇੱਕ ਅੰਦੋਲਨ ਕਿਹਾ ਜਾ ਸਕਦਾ ਮੰਡਲ ਕਮਿਸ਼ਨ ਅਸਲ ਦੇ ਵਿੱਚ ਭਾਰਤ ਦੀ ਸਰਕਾਰ ਦੀ ਤਰਫ ਤੋਂ ਮੰਡਲ ਆਯੋਗ ਇੱਕ ਬਿਠਾਇਆ ਗਿਆ ਸੀ ਭਾਰਤ ਦੇ ਵਿੱਚ ਜਦੋਂ ਵੀ ਪੀ ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ ਤਾਂ ਉਹਨਾਂ ਨੇ ਓ ਬੀ ਸੀ ਕੈਟਾਗਰੀ ਦੇ ਲਈ ਜਿਵੇਂ ਇੱਕ ਬੀ ਸੀ ਕੈਟਾਗਰੀ ਹੁੰਦੀ ਹੈ ਇੱਕ ਐਸ ਸੀ ਕੈਟਾਗਰੀ ਹੁੰਦੀ ਹੈ ਇੱਕ ਓ ਬੀ ਸੀ ਅਦਰ ਬੈਕਵਰਡ ਕਲਾਸਿਸ ਉਹਨਾਂ ਦੇ ਵਾਸਤੇ 27% ਰਾਖਵਾਂ ਕਰਨ ਲਾਗੂ ਕਰਨ ਦੀ ਗੱਲ ਕੀਤੀ ਸੀ ਔਰ ਇਸੇ ਦਾ ਵਿਰੋਧ ਆਮ ਵਿਦਿਆਰਥੀਆਂ ਨੇ ਭਾਰਤ ਭਰ ਦੇ ਵਿੱਚ ਕੀਤਾ ਸੀਗਾ ਔਰ ਕਿਹਾ ਸੀ ਕਿ ਇਹਦੇ ਨਾਲ ਨੌਕਰੀਆਂ ਤੋਂ ਲੈ ਕੇ ਸਿੱਖਿਆ ਤੋਂ ਲੈ ਕੇ ਹਰ ਇੱਕ ਸੈਕਟਰ ਦੇ ਵਿੱਚ ਜਦੋਂ ਰੈਜ਼ਰਵੇਸ਼ਨ ਇੰਨੀ ਜ਼ਿਆਦਾ ਵੱਧ ਜਾਏਗੀ ਤਾਂ ਮੁਕਾਬਲੇਬਾਜ਼ੀ ਘਟੇਗੀ ਸਿਰਫ ਰੈਜ਼ਰਵੇਸ਼ਨ ਦੇ ਆਧਾਰ ਦੇ ਉੱਤੇ ਕਿਸੇ ਨੂੰ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ ਇਹਨੂੰ ਲੈ ਕੇ ਭੁੱਖ ਹੜਤਾਲਾਂ ਹੋਈਆਂ ਸੀ ਉਦੋਂ ਸੜਕਾਂ ਜਾਮ ਹੋ ਗਈਆਂ ਸੀ ਔਰ ਆਤਮਦਾਹ ਵੀ ਲੋਕ ਕਰਨ ਲੱਗ ਪਏ ਸੀ ਉਹ ਅੰਦੋਲਨ ਕਾਫੀ ਜ਼ਿਆਦਾ ਜਿਹੜਾ ਉਹ ਇੰਟੈਂਸ ਹੋ ਚੁੱਕਿਆ ਸੀ ਅਤੇ ਇਸ ਕਿਸਮ ਦੇ ਜਿਹੜੇ ਅੰਦੋਲਨ ਨੇ ਉਹ ਵਿਦਿਆਰਥੀਆਂ ਦੀ ਤਰਫ ਤੋਂ ਅਕਸਰ ਕੀਤੇ ਜਾਂਦੇ ਰਹੇ ਹੈਗੇ ਨੇ ਅਤੇ ਹੁਣ ਜਿਹੜਾ ਕਾਂਗਰਸ ਜਨਤਾ ਪਾਰਟੀ ਨੂੰ ਜਿਹਨੂੰ ਜੈਨਜ਼ੀ ਅੰਦੋਲਨ ਵੀ ਕਿਹਾ ਜਾ ਰਿਹਾ ਹੈਗਾ ਹੈ ਉਹ ਵੀ ਕਾਫੀ ਜ਼ਿਆਦਾ ਉਸੇ ਤਰੀਕੇ ਦੇ ਨਾਲ ਜਿਵੇਂ JP ਅੰਦੋਲਨ ਸੀ ਜਾਂ JP ਪ੍ਰੋਟੈਸਟ ਸੀ ਇਹ CJP ਪ੍ਰੋਟੈਸਟ ਸੀ ਹਾਲਾਂਕਿ ਸੀ ਫੋਰ ਕਾਂਗਰਸ ਔਰ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ ਭਾਰਤੀ ਮੀਡੀਆ ਚੈਨਲਸ ਨੇ ਉਹ ਦਿਖਾ ਦਿੱਤੀ ਹੈ ਦਰਸਾ ਦਿੱਤੀ ਹੈ ਇਹ ਤਾਂ ਸਿਰਫ ਪ੍ਰੋਟੈਸਟ ਦੀ ਇੱਕ ਗੱਲ ਤੁਹਾਡੇ ਤੱਕ ਰੱਖੀ ਸੀ ਅਸਲ ਦੇ ਵਿੱਚ ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ ਉਹ ਨੀਟ UG ਦੀ ਪ੍ਰੀਖਿਆ ਦੇ ਬਾਰੇ ਗੱਲ ਕਰਨੀ ਹੈ ਅਸਲ ਦੇ ਵਿੱਚ ਜਿਹੜੀਆਂ ਨੀਟ UG ਦੀਆਂ ਪ੍ਰੀਖਿਆਵਾਂ ਨੇ ਇਹਦੇ ਬਾਰੇ ਨਾ ਬੜਾ ਰੌਲਾ ਤੁਸੀਂ ਅਲੱਗ ਅਲੱਗ ਮੀਡੀਆ ਚੈਨਲ ਦੇ ਵਿੱਚ ਸੁਣ ਲਿਆ ਪਰ ਮੈਂ ਜਿਸ ਚੀਜ਼ ਦੀ ਉਮੀਦ ਰੱਖ ਰਿਹਾ ਸੀ ਕਿ ਜਿਸ ਜਾਣਕਾਰੀ ਦੀ ਮੈਂ ਐਜ਼ ਅ ਲੇਮੈਨ ਐਜ਼ ਐਨ ਆਡੀਅੰਸ ਮੈਂ ਉਮੀਦ ਕਰ ਰਿਹਾ ਸੀਗਾ ਕਿ ਜਾਣਕਾਰੀ ਮੈਨੂੰ ਮਿਲੂਗੀ ਉਹ ਮੈਨੂੰ ਕਿਤੋਂ ਮਿਲੀ ਨਹੀਂ ਸੋ ਸੋਚਿਆ ਕਿ ਰੇਡੀਓ ਦੇ ਉੱਤੇ ਖੁਦ ਮੈਂ ਹੀ ਕਿਉਂ ਨਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਇਨਸਾਈਟ ਰਿਪੋਰਟ ਦੇ ਵਿੱਚ ਕਿਉਂਕਿ ਬਹੁਤ ਸਾਰੇ ਲੋਕਾਂ ਤੱਕ ਉਹਦੀਆਂ ਜਵਾਬਦੇਹੀਆਂ ਉਹ ਪਹੁੰਚੀਆਂ ਨਹੀਂ ਹੋਣਗੀਆਂ ਕਿ ਅਸਲ ਦੇ ਵਿੱਚ ਇਹ ਨੀਟ ਪ੍ਰੀਖਿਆ ਹੈ ਕੀ ਨੀਟ ਯਾਨੀ ਕਿ NEET ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ ਇੰਡੀਆ ਦੇ ਵਿੱਚ ਜਿਹੜੇ ਵੀ ਮੈਡੀਕਲ ਕੋਰਸਿਸ ਨੇ ਉਹਨਾਂ ਦੇ ਲਈ ਇੱਕ ਐਂਟਰੈਂਸ ਪ੍ਰੀਖਿਆ ਲਈ ਜਾਂਦੀ ਹੈਗੀ ਹੈ ਉਹਨੂੰ ਨੀਟ ਦੀ ਪ੍ਰੀਖਿਆ ਕਹਿੰਦੇ ਹੈਗੇ ਨੇ ਔਰ ਇਹ ਕਿਵੇਂ ਇਹਦਾ ਸਰੂਪ ਬਦਲਿਆ ਉਹ ਵੀ ਤੁਹਾਨੂੰ ਦੱਸਾਂ ਗਿਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਰ ਨੀਟ ਦਾ ਇਮਤਿਹਾਨ ਇੰਡੀਆ ਦੇ ਵਿੱਚ ਜੇ ਤੁਸੀਂ MBBS ਯਾਨੀ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਾਇੰਸ ਇਹ ਅੰਡਰ ਗ੍ਰੈਜੂਏਟ ਪ੍ਰੀਖਿਆ ਨੀਟ UG ਵੀ ਕਹਿ ਦਿੰਦੇ ਨੇ ਕਿਉਂਕਿ ਅੰਡਰ ਗ੍ਰੈਜੂਏਟ ਕੋਰਸਿਸ ਨੇ ਸਾਰੇ ਅੰਡਰ ਗ੍ਰੈਜੂਏਟ ਯਾਨੀ ਕਿ ਬਾਰਵੀਂ ਤੋਂ ਬਾਅਦ ਤੁਸੀਂ ਐਂਟਰੈਂਸ ਦਿੰਦੇ ਹੋ ਨੀਟ ਦਾ ਨੀਟ ਦੀ ਪ੍ਰੈਪਰੇਸ਼ਨ ਕਰਦੇ ਹੋ ਕਈ ਮਹੀਨਿਆਂ ਤੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਹ ਜਾ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ ਸੋ ਜਦੋਂ ਨੀਟ ਦੀ ਪ੍ਰੀਖਿਆ ਹੁੰਦੀ ਹੈ ਤਾਂ ਤੁਸੀਂ ਜਾਂ ਤਾਂ MBBS ਕਰਦੇ ਹੋ ਉਸ ਤੋਂ ਬਾਅਦ ਜਾਂ ਆਪਣੀ ਰੈਂਕ ਦੇ ਅਕੋਰਡਿੰਗ BDS ਕਰਦੇ ਹੋ ਯਾਨੀ ਬੈਚਲਰ ਆਫ ਡੈਂਟਲ ਸਾਇੰਸ ਜਾਂ BAMS ਕਰਦੇ ਹੋ ਯਾਨੀ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਸਾਇੰਸ ਜਾਂ ਫਿਰ BHMS ਯਾਨੀ ਹੋਮਿਓਪੈਥੀ ਦੇ ਸੋ ਇਹ ਅਲੱਗ ਅਲੱਗ ਕੋਰਸਿਸ ਹੁੰਦੇ ਹੈਗੇ ਨੇ ਔਰ ਅਲੱਗ ਅਲੱਗ ਮੈਡੀਕਲ ਕਾਲਜਸ 'ਚ ਤੁਸੀਂ ਐਡਮਿਸ਼ਨ ਲੈਣੀ ਹੁੰਦੀ ਹੈ ਸਭ ਦੇ ਲਈ ਤੁਹਾਨੂੰ ਨੀਟ ਪਾਸ ਕਰਨਾ ਜ਼ਰੂਰੀ ਹੈਗਾ ਹੈ ਇੰਡੀਆ ਦੇ ਵਿੱਚ ਕਿੰਨੇ ਕਾਲਜਸ ਨੇ ਕਿੰਨੀਆਂ ਸੀਟਾਂ ਨੇ ਉਹਦੀ ਵੀ ਤੁਹਾਨੂੰ ਅੱਜ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ ਬੇਸਿਕਲੀ ਇੰਨਾ ਜ਼ਿਆਦਾ ਜਿਹੜਾ ਹੈ ਨੀਟ ਦੀ ਪ੍ਰੀਖਿਆ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸੀਟਾਂ ਬਹੁਤ ਥੋੜ੍ਹੀਆਂ ਨੇ ਔਰ ਇਹਨੂੰ ਅੱਜ ਦੀ ਤਰੀਕ ਦੇ ਵਿੱਚ ਯਾਦ ਰੱਖਿਓ ਇਹ ਗੱਲ ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰੀਖਿਆ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਹੈ ਕਿਵੇਂ ਹੁੰਦੀ ਹੈ ਪ੍ਰੀਖਿਆ ਕਿਸ ਤਰੀਕੇ ਦੇ ਨਾਲ ਇਹਦੇ ਨੰਬਰਸ ਜਿਹੜੇ ਨੇ ਦੱਸੇ ਜਾਂਦੇ ਹੈਗੇ ਨੇ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਪਰ ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਸਮਝ ਲਓ ਕਿ ਇਸ ਵਾਰ ਇਹ ਰੌਲਾ ਕਿਉਂ ਪੈ ਗਿਆ ਹੁਣ ਇਸ ਸਾਲ 2026 ਦੇ ਵਿੱਚ 3 ਮਈ ਨੂੰ ਨੀਟ ਦਾ ਐਗਜ਼ਾਮ ਹੁੰਦਾ ਆਲ ਇੰਡੀਆ ਦੇ ਵਿੱਚ ਹੁੰਦਾ ਜ਼ਾਹਰ ਜਿਹੀ ਗੱਲ ਹੈ ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ 12ਵੀਂ ਤੋਂ ਬਾਅਦ ਇੱਕ ਇੱਕ ਸਾਲ ਜਾਂ ਦੋ ਦੋ ਸਾਲ ਆਪਣੇ ਡਰੋਪ ਕਰਕੇ ਯਾਨੀ ਜ਼ਾਹਰ ਜਿਹੀ ਗੱਲ ਹੈ ਕਿ ਉਹ ਕੋਈ ਹੋਰ ਪੜ੍ਹਾਈ ਨਹੀਂ ਕਰ ਰਹੇ ਹੁੰਦੇ ਉਹ ਸਿਰਫ ਔਰ ਸਿਰਫ ਇਸੇ ਐਂਟਰੈਂਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਕਿ ਇਹ ਇੱਕ ਵਾਰ ਕਲੀਅਰ ਹੋ ਗਿਆ ਐਂਟਰੈਂਸ ਤਾਂ ਫਿਰ ਐਡਮਿਸ਼ਨ ਸਾਨੂੰ ਮਿਲ ਜਾਏਗੀ ਚਾਹੇ MBBS 'ਚ ਮਿਲੇ ਚਾਹੇ BDS 'ਚ ਮਿਲੇ ਚਾਹੇ BHMS 'ਚ ਮਿਲੇ ਚਾਹੇ ਕਿਸੇ ਵੀ ਮੈਡੀਕਲ ਸਟਰੀਮ ਦੇ ਵਿੱਚ ਉਹਨਾਂ ਨੂੰ ਡਾਕਟਰ ਬਣਨ ਦੇ ਲਈ ਦਾਖਲਾ ਮਿਲ ਜਾਏ ਅਤੇ ਫਿਰ ਉਹ ਉਸਦੀ ਪੜ੍ਹਾਈ ਕਰਕੇ ਫਿਰ ਪ੍ਰੈਕਟਿਸਡ ਡਾਕਟਰ ਬਣਨਗੇ ਚੰਗੀ ਚੀਜ਼ ਹੈ ਇੱਥੇ ਤੱਕ ਤਾਂ ਸੁਣਨ ਦੇ ਵਿੱਚ ਕੁਝ ਵੀ ਅਜੀਬ ਨਹੀਂ ਲੱਗ ਰਿਹਾ ਹੈਗਾ ਸੋ 3 ਮਈ ਨੂੰ ਇਹ ਐਗਜ਼ਾਮ ਹੋਇਆ ਸੀ ਉਹਦੇ ਲਈ
तीन मई 2026 ਨੂੰ ਹੋਇਆ ਸੀ, ਪਰ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਿਹੜੇ ਦਿਨ ਰਾਤ ਬੱਚੇ ਮਿਹਨਤ ਕਰ ਰਹੇ ਸੀ

ਇਸ ਪ੍ਰੀਖਿਆ ਦੇ ਲਈ ਉਹ ਜਾਂਦੇ ਨੇ ਆਉਣ ਦੇ ਤਰੀਕੇ ਦੇ ਨਾਲ ਉਹਨਾਂ ਨੂੰ ਲੱਗਦਾ ਕਿ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ ਹਰ ਸਾਲ ਮਈ ਮਹੀਨੇ ਦੇ ਵਿੱਚ ਹੁੰਦੀ ਹੈ ਔਰ ਉਹ ਜਾਂਦੇ ਨੇ ਇਹ ਸੋਚ ਕੇ ਕਿ ਇਸ ਵਾਰ ਸ਼ਾਇਦ ਉਹ ਆਪਣੀ ਲੱਕ ਅਜ਼ਮਾਣਗੇ ਸ਼ਾਇਦ ਉਹਨਾਂ ਦਾ ਨੰਬਰ ਲੱਗ ਜਾਏਗਾ ਜਾਂਦੇ ਨੇ ਪ੍ਰੀਖਿਆ ਦਿੰਦੇ ਨੇ ਪ੍ਰੀਖਿਆ ਦਾ ਰਿਜ਼ਲਟ ਆਵੇ ਇਸ ਤੋਂ ਪਹਿਲਾਂ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ ਅਧਿਕਾਰਕ ਤੌਰ 'ਤੇ ਕਿਹਾ ਜਾਂਦਾ ਕਿ ਨੀਟ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਸੀ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਦਿੱਤਾ ਸੀ ਉਹ ਕੈਂਸਲ ਹੈ ਨੋ ਮੈਟਰ ਤੁਹਾਡਾ ਰਿਜ਼ਲਟ ਕੀ ਹੈ ਵੈਲਿਡ ਨਹੀਂ ਹੋਏਗਾ ਜਾਂ ਰਿਜ਼ਲਟ ਤਾਂ ਹੈ ਹੀ ਨਹੀਂ ਪਰ ਉਸ ਨੂੰ ਉਸ ਪ੍ਰੀਖਿਆ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ ਤਾਂ ਚਾਹੇ ਤੁਸੀਂ ਕਹੋ ਕਿ ਮੈਂ ਤਾਂ ਸਾਰੇ ਦੇ ਸਾਰੇ ਕੁਐਸਚਨ ਸਹੀ ਕੀਤੇ ਸੀਗੇ ਇੰਨਾ ਕੌਨਫੀਡੈਂਟ ਹੈ ਫਿਰ ਕੀ ਹੋ ਗਿਆ ਰੱਦ ਕਰਤੀ ਸਰਕਾਰ ਹੈ ਤੁਸੀਂ ਸਾਲ ਤੋਂ ਦੋ ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ ਕਾਰਨ ਕੀ ਦੱਸੇ ਗਏ ਕਿ ਇਸ ਜਿਹੜਾ ਐਗਜ਼ਾਮੀਨੇਸ਼ਨ ਸੀਗਾ ਇਹਦੇ ਕੁਛ ਕੁ ਸ਼ਹਿਰਾਂ ਦੇ ਵਿੱਚ ਕੁਛ ਕੁ ਜਿਹੜੇ ਟੈਲੀਗ੍ਰਾਮ ਦੇ ਖਾਤੇ ਸੀਗੇ ਉਹਨਾਂ ਤੋਂ ਕੁਛ ਅਨਸਰਸ ਜਿਹੜੇ ਕੁਐਸਚਨਸ ਜਿਹੜੇ ਸੀਗੇ ਅਨਸਰ ਨਹੀਂ ਕੁਐਸਚਨਸ ਜਿਹੜੇ ਸੀਗੇ ਆਲਰੇਡੀ ਲੀਕ ਕਰ ਦਿੱਤੇ ਗਏ ਸੀਗੇ ਸਾਰੇ ਦੇ ਸਾਰੇ ਨਹੀਂ ਪਰ ਕੁਛ ਕੁ ਕੁਐਸਚਨਸ ਐਗਜ਼ਾਮ ਦਾ ਫਾਰਮੈਟ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ ਸੋ ਕੁਛ ਕੁਐਸਚਨ ਜਿਹੜੇ ਲੀਕ ਕਰ ਦਿੱਤੇ ਗਏ ਸੀ ਇਸ ਕਰਕੇ ਇਸ ਪ੍ਰੀਖਿਆ ਨੂੰ ਨਹੀਂ ਕਰਵਾਇਆ ਜਾ ਸਕਦਾ ਸੀ ਬੀ ਆਈ ਦੀ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਅਤੇ ਫਿਰ ਬੜਾ ਸਾਰਾ ਰੌਲਾ ਹੋਣ ਲੱਗਿਆ ਕਿ ਐਨ ਟੀ ਏ ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਇਸ ਐਗਜ਼ਾਮ ਨੂੰ ਕਰਵਾਉਂਦੀ ਹੈ ਉਹ ਕਿਉਂ ਨਹੀਂ ਇਸ ਨੂੰ ਸਕਸੈਸਫੁਲੀ ਕਰਵਾ ਪਾਉਂਦੀ ਕਿਉਂ ਨਹੀਂ ਇਸ ਕਰਕੇ ਉੱਠਿਆ ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ ਬਾਰ ਬਾਰ ਹੁੰਦਾ ਰਿਹਾ ਸੀ ਪ੍ਰੋਗਰਾਮ ਪੂਰਾ ਧਿਆਨ ਨਾਲ ਸੁਣ ਲਿਓ ਐਂਡ ਤੱਕ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ ਸੋ ਦੁਬਾਰਾ ਐਗਜ਼ਾਮ ਹੁੰਦਾ ਜਿਹੜਾ ਉਹ ਪਹਿਲੀ ਵਾਰ ਇਸ ਸਾਲ ਦਾ ਐਗਜ਼ਾਮ ਹੋਇਆ ਸੀ 3 ਮਈ ਵਾਲਾ ਜਿਹੜਾ 12 ਮਈ ਨੂੰ ਕੈਂਸਲ ਕਰ ਦਿੱਤਾ ਜਾਂਦਾ ਉਹਦੀ ਬਜਾਏ ਰੀ ਐਗਜ਼ਾਮ ਕੀਤਾ ਜਾਂਦਾ 21 ਜੂਨ ਨੂੰ ਦੁਬਾਰਾ ਐਗਜ਼ਾਮ ਹੁੰਦਾ ਹਾਲਾਂਕਿ ਕੋਈ ਐਕਸਟਰਾ ਫੀਸ ਨਹੀਂ ਵਿਦਿਆਰਥੀਆਂ ਤੋਂ ਲਈ ਪਰ 20 ਲੱਖ ਸਟੂਡੈਂਟਸ ਦੁਬਾਰਾ ਤੋਂ ਐਗਜ਼ਾਮ ਦਿੰਦੇ ਨੇ 4 ਲੱਖ ਸਟੂਡੈਂਟਸ ਘੱਟ ਜਿਨ੍ਹਾਂ ਨੇ ਪਹਿਲਾਂ ਦਿੱਤਾ ਸੀ ਉਹਦੇ ਵਿੱਚ ਬਹੁਤ ਸਾਰੇ ਨਾ ਉਮੀਦ ਵੀ ਹੋ ਜਾਂਦੇ ਨੇ ਅਤੇ ਇਹਨਾਂ 20 ਲੱਖ ਦੇ ਵਿੱਚ 20 ਵਿਦਿਆਰਥੀ ਉਹ ਵੀ ਨੇ ਜਿਹੜੇ 24 ਲੱਖ ਦੇ ਵਿੱਚ ਉਹ ਵੀ ਨੇ ਜਿਹੜੇ ਸੁਸਾਈਡ ਕਰ ਗਏ ਸੀ ਪਹਿਲੀ ਵਾਰ ਉਹਨਾਂ ਨੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੀਤੀ ਸੀ ਸਰਕਾਰ ਨੇ ਕੈਂਸਲ ਹੀ ਕਰਤਾ ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਈ ਉਹਨਾਂ ਨੇ ਇਹ ਐਗਜ਼ਾਮ ਦੇ ਲਈ ਸੁਸਾਈਡ ਹੀ ਕਰ ਲਿਆ ਕਿਉਂਕਿ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਜਾਂ ਇਨਫੈਕਟ ਬੜੇ ਜਦੋਂ ਹਾਈ ਸਕੂਲ ਦੇ ਵਿੱਚ ਹੁੰਦੇ ਨੇ ਬੱਚੇ ਉਦੋਂ ਤੋਂ ਹੀ ਤੈਅ ਕਰ ਲੈਂਦੇ ਨੇ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰ ਔਰ ਇਸੇ ਕਰਕੇ ਫਿਰ ਉਹ ਮੈਡੀਕਲ ਸਟਰੀਮ ਦੇ ਵਿੱਚ ਜਾਂਦੇ ਨੇ ਪਲੱਸ 1 ਪਲੱਸ 2 ਆਪਣੀ ਉਸੇ ਦੇ ਵਿੱਚ ਕਰਦੇ ਨੇ ਅਤੇ ਉਹ ਜਿਹੜੇ 21 ਸਟੂਡੈਂਟਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੀਆਂ ਕਹਾਣੀਆਂ ਜੰਤਰ ਮੰਤਰ ਦੇ ਉਸ ਮੰਚ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਖੈਰ ਹੁਣ ਜੰਤਰ ਮੰਤਰ ਦੇ ਉੱਤੇ ਉਹ ਕਹਾਣੀਆਂ ਨਹੀਂ ਸਾਂਝੀਆਂ ਹੋ ਰਹੀਆਂ ਪਰ ਮੈਂ ਤੁਹਾਨੂੰ ਦੱਸ ਦਿੰਦਾ ਰੇਮਾ ਬੇਗਮ ਨਾਮ ਦੀ ਇੱਕ ਲੇਡੀ ਉੱਥੇ ਆਉਂਦੀ ਹੈ ਰੇਮਾ ਬੇਗਮ ਬਿਹਾਰ ਦੇ ਇੱਕ ਬਹੁਤ ਦੂਰ ਦੁਰਾਡੇ ਦੇ ਪਿੰਡ ਪਟਨਾ ਤਾਂ ਨੇੜੇ ਤੇੜੇ ਵੀ ਨਹੀਂ ਉੱਥੋਂ ਆਪਣੀ ਬਿਮਾਰ ਮਾਂ ਦੇ ਨਾਲ ਉੱਥੇ ਪਹੁੰਚੀ ਸੀ ਔਰ ਉਹ ਕਹਿੰਦੀ ਕਿ ਮੈਂ ਪਹਿਲੀ ਵਾਰ ਨੀਟ ਐਗਜ਼ਾਮ ਦਿੱਤਾ ਸੀਗਾ ਇਸ ਸਾਲ 3 ਮਈ ਵਾਲਾ ਜਿਹੜਾ ਕਿ ਰੱਦ ਹੋ ਜਾਂਦਾ ਅਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਸੀ ਉਹ ਸੁਪਨਾ ਦੇਖਦੀ ਰਹੀ ਅਤੇ ਹੁਣ ਡਿਊਰਿੰਗ ਪ੍ਰੋਟੈਸਟ ਉਸ ਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦੀ ਮਾਂ ਬਿਮਾਰ ਸੀ ਔਰ ਰੇਮਾ ਦਾ ਇਹ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੀ ਮਾਂ ਜਾਂ ਉਸੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਬਿਮਾਰ ਰਹਿੰਦੇ ਨੇ ਜਿਨ੍ਹਾਂ ਤੱਕ ਸਹੀ ਇਲਾਜ ਨਹੀਂ ਪਹੁੰਚ ਪਾਉਂਦਾ ਉਹਨਾਂ ਤੱਕ ਉਹ ਇਲਾਜ ਕਰਨ ਦੇ ਲਈ ਕਾਬਲ ਹੋ ਸਕੇ ਉਹ ਆਪ ਡਾਕਟਰ ਬਣ ਕੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਕਰੇ ਭਾਰਤ ਦੀ ਸੱਚਾਈ ਅੱਜ ਦੀ ਤਰੀਕ ਦੇ ਵਿੱਚ ਇਹੀ ਹੈ ਔਰ 20 ਸਾਲ ਦੀ ਰੇਮਾ ਦੇ ਮਨ ਦੇ ਵਿੱਚ ਇਹੀ ਸੁਪਨਾ ਸੀ ਹੁਣ ਉਹ ਆਪਣੇ ਇਸ ਸੁਪਨੇ ਨੂੰ ਜਿਉਂ ਸਕੂਗੀ ਜਦੋਂ ਉਹਨੇ ਜਿਹੜੀ ਸ਼ਿੱਦਤ ਦੇ ਨਾਲ ਐਗਜ਼ਾਮ ਦਿੱਤਾ ਸੀ ਉਹ ਕੈਂਸਲ ਹੋ ਗਿਆ ਉਹਦੀ ਮਾਂ ਜਿਹੜੀ ਇਹ ਸੋਚਦੀ ਰਹੀ ਸੀਗੀ ਕਿ ਉਹ ਪਾਸ ਹੋ ਜਾਏਗੀ ਡਾਕਟਰ ਬਣੇਗੀ ਪੜ੍ਹਾਈ ਕਰੇਗੀ ਉਹ ਰਹਿ ਜਾਂਦੀ ਹੈ ਉਹ ਨਹੀਂ ਹੈਗੀ ਅਤੇ ਹੁਣ ਇਸ ਕਿਸ ਹਾਲਾਤ ਦੇ ਵਿੱਚ ਕਿਸ ਮੈਂਟਲ ਫਰੇਮ ਦੇ ਵਿੱਚ ਰੇਮਾ ਆਪਣੀ ਪ੍ਰੈਪਰੇਸ਼ਨ ਕਰ ਸਕੇਗੀ ਨਾ ਦਿਸ ਇਜ਼ ਜਸਟ ਵਨ ਇੰਸੀਡੈਂਟ ਰੇਮਾ ਦੀ ਮਾਂ ਉਹਨਾਂ 21 ਵਿਦਿਆਰਥੀਆਂ ਦੇ ਵਿੱਚ ਵੀ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਸੁਸਾਈਡ ਕਰ ਲਿਆ ਉਹਦੀ ਮਾਂ ਦੀ ਇੱਕ ਬਿਮਾਰੀ ਦੇ ਚੱਲਦਿਆਂ ਮੌਤ ਹੋਈ ਹੈ ਪਰ ਉਸ ਤੋਂ ਪਹਿਲਾਂ ਰੇਮਾ ਦੇ ਫਾਦਰ ਦੀ ਵੀ ਡੈਥ ਹੋ ਗਈ ਸੀ ਉਹ ਵੀ ਇਸ ਹਿੰਮਤ ਦੇ ਵਿੱਚ ਆਪਣਾ ਜਿਹੜਾ ਦਮ ਤੋੜ ਗਏ ਸੀ ਰੋਜ਼ਲ ਇਸਲਾਮ ਕਿ ਉਹਨਾਂ ਦੀ ਧੀ ਕਦੇ ਵੱਡੀ ਬਣੂਗੀ ਕਦੇ ਉਹ ਹੋਏਗੀ ਅਤੇ ਪੇਪਰ ਲੀਕ ਦੀ ਖਬਰ ਸੁਣਨ ਤੋਂ ਪਹਿਲਾਂ ਹੀ ਉਹ ਚਲੇ ਗਏ ਸੀ ਔਰ ਰੇਮਾ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਕਿ ਚੰਗਾ ਹੋਇਆ ਕਿ ਉਹਨਾਂ ਨੇ ਉਹ ਖਬਰ ਨਹੀਂ ਸੁਣੀ ਨਹੀਂ ਤਾਂ ਉਹ ਉਸ ਵਕਤ ਜਿਸ ਕਿਸਮ ਦੇ ਨਾਲ ਟੁੱਟਦੇ ਉਹ ਮੈਂ ਨਹੀਂ ਸੀ ਦੇਖ ਸਕਦੀ ਦੈਟਸ ਜਸਟ ਵਨ ਕੇਸ
ਇਹ ਸਿਰਫ ਇੱਕ ਕਹਾਣੀ ਹੈਗੀ ਆ। ਹੁਣ ਇੱਕ ਹੋਰ ਕਹਾਣੀ ਤੁਸੀਂ ਸੁਣੋ। ਇੱਕ ਹੋਰ ਕਹਾਣੀ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੇ 23-24 ਲੱਖ ਜਾਂ ਹੁਣ ਇਸ ਵਾਰ ਜਿਹੜੇ 20 ਲੱਖ ਬੱਚੇ ਬੈਠੇ ਸੀ, ਉਹਨਾਂ ਨੇ 1,37,000 ਮੈਡੀਕਲ ਸੀਟਾਂ ਦੇ ਲਈ ਕੰਟੈਸਟ ਕਰਨਾ ਸੀ। ਇਹ ਤਾਂ ਸੱਚਾਈ ਹੈਗੀ ਹੈ ਹਿੰਦੁਸਤਾਨ ਦੀ ਕਿ ਮਹਿਜ਼ 1,37,000 ਸੀਟਾਂ ਨੇ, ਉਹਨਾਂ ਦੇ ਲਈ ਉਹ ਬੱਚੇ ਫਾਈਟ ਕਰ ਰਹੇ ਨੇ। ਉਹ 1,37,000 ਪ੍ਰਾਈਵੇਟ ਜਾਂ ਸਰਕਾਰੀ ਕਾਲਜਾਂ ਦੀਆਂ ਨੇ, ਉੱਥੇ ਨਾਂ ਦੇ ਬਰਾਬਰ ਜਦੋਂ ਤੁਹਾਡਾ ਉਹ ਰੈਂਕ ਆਉਂਦਾ, AIR ਕਹਿੰਦੇ ਆਲ ਇੰਡੀਆ ਰੈਂਕ, ਉਹ ਆਉਂਦਾ ਤਾਂ ਤੁਹਾਨੂੰ ਨਾਂ ਦੇ ਬਰਾਬਰ ਦੀ ਫੀਸ ਹੈਗੀ ਹੈ ਜਾਂ ਸਕੋਲਰਸ਼ਿਪ ਦੇ ਉੱਤੇ ਵੀ ਤੁਸੀਂ ਚਲੇ ਜਾਂਦੇ ਹੈਗੇ ਹੋ। ਨਹੀਂ ਤਾਂ ਫਿਰ ਜੇ ਤੁਹਾਡਾ ਰੈਂਕ ਨਹੀਂ ਆਉਂਦਾ, ਫਿਰ ਜਿਹੜੇ ਬਹੁਤ ਧਨਾੜ ਹੈਗੇ ਨੇ ਉਹ ਜਾਂ ਤਾਂ ਵੀਜ਼ੇ ਵੂਜ਼ੇ ਲੈ ਕੇ ਕੋਈ ਯੂਕਰੇਨ ਕਰਨ ਚਲਾ ਗਿਆ MBBS ਦੀ ਡਿਗਰੀ, ਕੋਈ ਬਾਂਗਲਾਦੇਸ਼ ਤੋਂ ਵੀ ਕਰੇ ਆਉਂਦੇ ਨੇ, ਕੋਈ ਕਿਤੋਂ ਕਰੇ ਆਉਂਦੇ ਨੇ, ਕੋਈ ਕਿਤੋਂ ਕਰੇ ਆਉਂਦੇ ਨੇ, ਉਹੋ ਜਿਹੇ ਵੀ ਫਿਰ ਡਾਕਟਰ ਹੈਗੇ ਨੇ। ਰਾਜਸਥਾਨ ਦੇ ਵਿੱਚ ਰਾਜੇਸ਼ ਕੁਮਾਰ ਨਾਮ ਦਾ ਇੱਕ ਕਿਸਾਨ ਸੀ, ਉਹਨੇ ਆਪਣੀ ਜ਼ਮੀਨ ਜਿਹਨੂੰ ਮਾਂ ਕਿਹਾ ਜਾਂਦਾ, ਪਸ਼ਤੈਨੀ ਜ਼ਮੀਨ ਵੇਚ ਕੇ 11 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਅਤੇ ਉਹਦਾ ਮੁੰਡਾ ਪ੍ਰਦੀਪ ਮੀਨਾ 3 ਸਾਲ ਨੀਟ ਦੀ ਕੋਚਿੰਗ ਹਾਸਲ ਕਰਦਾ ਰਿਹਾ ਪਲੱਸ ਟੂ ਮੈਡੀਕਲ ਕਰਨ ਤੋਂ ਬਾਅਦ। ਪਲੱਸ ਟੂ ਦੇ ਇੰਨੇ ਟਫ ਸਬਜੈਕਟ ਦੇ ਵਿੱਚ ਪ੍ਰਦੀਪ ਮੀਨਾ ਨੇ ਟੋਪ ਰੈਂਕ ਹਾਸਲ ਕੀਤਾ ਸੀਗਾ ਆਪਣੇ ਸਕੂਲ ਦੇ ਵਿੱਚ, ਆਪਣੇ ਜ਼ਿਲ੍ਹੇ ਦੇ ਵਿੱਚ। ਔਰ ਰਾਜੇਸ਼ ਕੁਮਾਰ ਕਹਿੰਦੇ ਨੇ ਕਿ 16 ਘੰਟੇ ਖੇਤਾਂ 'ਚੋਂ ਮਜ਼ਦੂਰੀ ਇਸ ਕਰਕੇ ਕਰ ਰਹੇ ਸੀ ਕਿਉਂਕਿ ਜ਼ਮੀਨ ਵੇਚ ਚੁੱਕੇ ਸੀ, ਆਪਦੀ ਜ਼ਮੀਨ ਹੈ ਨਹੀਂ ਸੀ, ਇਸ ਕਰਕੇ ਕਹਿ ਰਹੇ ਸੀਗੇ ਕਿਉਂਕਿ ਕੁਛ ਕੀ ਦਿਨ ਨੇ, ਇਹ ਜਿਹੜਾ ਹਨੇਰਾ ਇਹ ਛੱਡ ਜਾਣਾ, ਜਿੱਦਣ ਮੇਰਾ ਮੁੰਡਾ ਪ੍ਰਦੀਪ ਮੀਨਾ ਡਾਕਟਰ ਬਣ ਗਿਆ, ਮੇਰਾ ਬੁਢਾਪਿਆ ਜਿਹੜਾ ਹੈਗਾ ਉਹ ਘੱਟੋ ਘੱਟ ਆਸਾਨੀ ਦੇ ਨਾਲ ਲੰਘੂਗਾ। ਪ੍ਰੀਖਿਆ ਹੁੰਦੀ ਹੈ, 3 ਮਈ ਦਾ ਦਿਨ ਆਉਂਦਾ, ਪ੍ਰਦੀਪ ਮੀਨਾ 3 ਸਾਲ ਤਾਂ ਉਹ ਜਿਹੜੀ ਮਿਹਨਤ ਕਰ ਰਿਹਾ ਸੀਗਾ, ਬੜੀ ਮਿਹਨਤ ਦੇ ਨਾਲ ਐਗਜ਼ਾਮ ਦੇ ਕੇ ਆਉਂਦਾ, ਘਰੇ ਆ ਕੇ ਆਪਣੇ ਫਾਦਰ ਆਪਣੇ ਜਿਹੜਾ ਹੱਡੀ ਮਿਹਨਤ ਕਰਕੇ ਆਉਂਦਾ ਰਾਜੇਸ਼ ਕੁਮਾਰ ਨੇ, ਉਹਨਾਂ ਨੂੰ ਦੱਸਦਾ ਕਿ ਪਿਤਾ ਜੀ ਐਤਕੀ ਟੈਨਸ਼ਨ ਨਾ ਲਿਓ, ਸਾਰੇ ਰੋਣੇ ਧੋਣੇ ਚੱਕ ਦਿਆਂਗੇ, ਅਤੇ ਮੈਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਐਗਜ਼ਾਮ ਦੇ ਕੇ ਆਇਆ। ਔਰ ਗਲੇ ਲੱਗਦੇ ਨੇ ਉਹ ਆਪਣੇ ਫਾਦਰ ਦੇ ਪ੍ਰਦੀਪ ਮੀਨਾ ਕਿ ਹੁਣ ਤਾਂ ਰੱਬ ਵੀ ਮੈਨੂੰ ਡਾਕਟਰ ਬਣਨ ਤੋਂ ਰੋਕ ਨਹੀਂ ਸਕਦਾ। ਔਰ ਫਿਰ 12 ਮਈ ਦਾ ਕਲਹਿਣਾ ਦਿਨ ਆਉਂਦਾ, ਉਸ ਦਿਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਤੁਸੀਂ ਪ੍ਰੀਖਿਆ ਦੇ ਕੇ ਆਏ ਸੀ ਉਹ ਰੱਦ ਕਰ ਰਹੇ ਹਾਂ ਨਵੇਂ ਸਿਰੇ ਤੋਂ ਐਗਜ਼ਾਮ ਤੋਂ। 22 ਸਾਲ ਦਾ ਪ੍ਰਦੀਪ ਮੀਨਾ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲੈਂਦਾ ਔਰ ਉਹਦਾ ਮਜ਼ਦੂਰ ਪਿਓ ਜਿਹੜਾ ਇਹ ਉਡੀਕ ਕਰ ਰਿਹਾ ਸੀ ਕਿ ਮੇਰਾ ਮੁੰਡਾ ਮੇਰਾ ਹੁਣ ਬੁਢਾਪਾ ਕੱਟੂਗਾ, ਉਹ ਹੁਣ ਆਪਣੇ ਮੁੰਡੇ ਦੀ ਚਿਤਾ ਨੂੰ ਅੱਗ ਦੇ ਰਿਹਾ। ਉੱਤਰ ਪ੍ਰਦੇਸ਼ ਇੱਕ ਹੋਰ ਸਟੇਟ, ਰਾਜਸਥਾਨ ਦੇ ਨਾਲ ਦਾ ਸੂਬਾ, 21 ਸਾਲ ਦਾ ਮੁੰਡਾ ਰਿਤਿਕ ਮਿਸ਼ਰਾ ਆਪਣੇ ਪਿਤਾ ਅਨੂਪ ਕੁਮਾਰ ਮਿਸ਼ਰਾ ਦੇ ਨਾਲ ਐਗਜ਼ਾਮ ਦੇਣ ਜਾਂਦੇ ਨੇ, ਖੁਸ਼ੀ ਖੁਸ਼ੀ ਐਗਜ਼ਾਮ ਦੇ ਕੇ ਆਉਂਦੇ ਨੇ ਕਿਉਂਕਿ ਜਿੰਨੀ ਟੈਨਸ਼ਨ ਉਹਨੂੰ ਐਗਜ਼ਾਮ ਦੇਣ ਤੋਂ ਪਹਿਲਾਂ ਸੀ ਉਨੀ ਹੁਣ ਨਹੀਂ ਸੀ। ਅਨੂਪ ਮਿਸ਼ਰਾ ਨੇ ਵਾਪਸ ਆਉਂਦੇ ਹੋਏ ਆਪਣੇ ਮੁੰਡੇ ਨੂੰ ਜਦੋਂ ਐਗਜ਼ਾਮੀਨੇਸ਼ਨ ਸੈਂਟਰ ਤੋਂ ਸਕੂਟਰ ਦੇ ਉੱਤੇ ਵਾਪਸ ਆ ਰਹੇ ਸੀ ਘਰ ਨੂੰ ਤਾਂ ਪੁੱਛਿਆ ਵੀ ਕਿਵੇਂ ਗਿਆ ਪੇਪਰ, ਕਹਿੰਦਾ ਜੀ ਪਿਤਾ ਜੀ ਵੀ ਬਹੁਤ ਵਧੀਆ ਗਿਆ ਅਤੇ ਹੁਣ ਕਹਿੰਦਾ ਮੇਰਾ ਪਲੈਨ ਇਹ ਹੈ ਕਿ ਮੈਂ ਹੁਣ ਆਪਣੇ ਦੋਸਤਾਂ ਦੇ ਨਾਲ ਕੁਛ ਕੁ ਦਿਨ ਘੁੰਮਾਂ ਫਿਰਾਂ ਅਤੇ ਫਿਰ ਜਿੱਦਣ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਫਿਰ ਮੈਂ ਪ੍ਰੈਪਰੇਸ਼ਨ ਦੇ ਵਿੱਚ ਲੱਗ ਜੂੰਗਾ ਤਾਂ ਕਿ ਅਗਲੀ ਜਿਹੜੀ ਵੀ ਪੜ੍ਹਾਈ ਜਿਹਦੇ 'ਚ ਵੀ ਮੈਂ ਜਾਣਾ ਉਹਦੇ ਲਈ ਫਿਰ ਮੈਂ ਤਿਆਰੀ ਕਰ ਸਕਾਂ ਅਤੇ ਮੈਂ ਸੈਲਫ ਸਟੱਡੀ ਦੇ ਉੱਤੇ ਜ਼ਿਆਦਾ ਧਿਆਨ ਦਊਂਗਾ ਕਿਉਂਕਿ ਕੋਚਿੰਗ ਦੇ ਉੱਤੇ ਮੈਂ ਤੁਹਾਡਾ ਬਹੁਤ ਖਰਚਾ ਕਰਵਾਤਾ। ਰਿਤਿਕ ਮਿਸ਼ਰਾ ਵੀ ਕੋਈ ਬਹੁਤ ਅਮੀਰ ਪਰਿਵਾਰ 'ਚੋਂ ਨਹੀਂ, ਅਨੂਪ ਮਿਸ਼ਰਾ ਜਿਹੜੇ ਉਹਦੇ ਫਾਦਰ ਸੀਗੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ 'ਚੋਂ ਕਹਿ ਸਕਦੇ ਹੋ। ਖਬਰ ਆਉਂਦੀ ਹੈ ਕਿ ਪਰਚਾ ਰੱਦ ਹੋ ਗਿਆ, ਉਹ ਤੋਂ ਅਗਲੇ ਦਿਨ ਰਿਤਿਕ ਮਿਸ਼ਰਾ ਆਪਣੀ ਜਾਨ ਲੈ ਲੈਂਦੇ ਨੇ ਅਤੇ ਅੱਜ ਦੀ ਤਰੀਕ ਦੇ ਵਿੱਚ ਅਨੂਪ ਮਿਸ਼ਰਾ ਇਸ ਧਰਨੇ ਦੇ ਵਿੱਚ ਜਾ ਕੇ ਜੰਤਰ ਮੰਤਰ 'ਤੇ ਜਿਹੜਾ ਚੱਲ ਰਿਹਾ ਸੀ ਉੱਥੇ ਉਹਨਾਂ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀ ਸੋਨਮ ਵਾਗਚੁਕ ਜਾਂ ਹੋਰ ਆਈਸਾ ਦੇ ਮੈਂਬਰ ਉਹਨਾਂ ਨੂੰ ਗਲੇ ਲੱਗ ਕੇ ਬਸ ਇੰਨਾ ਕੁ ਕਹਿੰਦਾ ਥੈਂਕ ਯੂ, ਮੇਰਾ ਮੁੰਡਾ ਤੁਹਾਨੂੰ ਥੈਂਕ ਯੂ ਕਹਿ ਰਿਹਾ ਉੱਪਰੋਂ। ਇਹ ਉਹਨਾਂ ਦੀ ਕਹਾਣੀ। ਔਰ ਐਸੇ ਪਤਾ ਹੀ ਨਹੀਂ ਹੋਰ ਕਿੰਨੇ ਕੁ ਬੱਚੇ ਜਿਨ੍ਹਾਂ ਦੀਆਂ ਅਲੱਗ ਅਲੱਗ ਕਹਾਣੀਆਂ, ਜਿਨ੍ਹਾਂ ਦੇ ਮਾਂ ਪਿਓ ਅੱਗੇ ਵੀ ਨਹੀਂ ਆ ਸਕੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਨਾਲ ਇੱਕ ਧੋਖਾ ਹੋਇਆ, ਇੱਕ ਵਿਸ਼ਵਾਸਘਾਤ ਹੋਇਆ, ਪੂਰੀਆਂ ਤਿਆਰੀਆਂ ਦੇ ਨਾਲ ਉਹ ਬੱਚੇ ਜਾਂਦੇ ਨੇ ਅਤੇ ਪੇਪਰ ਰੱਦ ਹੋ ਜਾਂਦੇ ਨੇ ਔਰ ਪਹਿਲੀ ਵਾਰ ਨਹੀਂ ਹੋਇਆ, ਦਿਸ ਇਜ਼ ਨੋਟ ਦੀ ਫਸਟ ਟਾਈਮ। ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸਦਾ। ਪਰ ਇੱਕ ਕਹਾਣੀ ਜਿਹੜੀ ਮੈਂ ਸੁਣ ਕੇ ਬਹੁਤ ਜ਼ਿਆਦਾ ਹਿੱਲ ਗਿਆ ਸੀ ਉਹ ਇਹ ਸੀ ਕਿ ਤਮਿਲਨਾਡੂ ਦੀ 17 ਸਾਲ ਦੀ ਇੱਕ ਛੋਟੀ ਬੱਚੀ ਐਸ ਅਨੀਤਾ
ਉਹਨੇ ਵੀ ਐਗਜ਼ਾਮ ਤੋਂ ਬਾਅਦ ਜਾਂ ਪਰਚਾ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰ ਲਈ ਸੀ। ਪਰ ਉਹਨੇ ਮੌਤ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ, ਇੱਕ ਅਰਜ਼ੀ ਪਾਈ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਹੈ ਉਹ ਜਿਹੜੇ ਪੇਂਡੂ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੱਕ ਬੋਝ ਪਾ ਦਿੰਦੀ ਹੈ। ਮੈਂ ਪਤਾ ਨਹੀਂ ਰਹੂੰਗੀ ਨਹੀਂ ਰਹੂੰਗੀ, ਮੈਂ ਸੁਪਰੀਮ ਕੋਰਟ ਤੋਂ ਇਹ ਉਮੀਦ ਕਰਦੀ ਹਾਂ ਕਿ ਜਿਹੜੇ ਦਿਹਾਤੀ ਇਲਾਕੇ ਦੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੰਨਾ ਬੋਝ ਨਹੀਂ ਪਊਗਾ। ਹੁਣ ਦੋ ਤਿੰਨ ਚੀਜ਼ਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣੀਆਂ ਨੇ। ਉਹ ਐਸ ਅਨੀਤਾ ਦੀ ਅਰਜ਼ੀ ਦੀ ਮੈਂ ਗੱਲ ਕਿਉਂ ਕਰ ਰਿਹਾ। ਨੰਬਰ ਇੱਕ, ਉਹ ਬੱਚੀ ਨੇ ਮਰਨ ਤੋਂ ਪਹਿਲਾਂ ਹੀ ਬਹੁਤ ਦੂਰਦਰਸ਼ੀ ਸੋਚ, ਮਤਲਬ ਕਿਆ ਕਮਾਲ ਦਾ ਵਿਜ਼ਨ ਰਿਹਾ ਹੋਣਾ ਉਸ ਬੱਚੀ ਦਾ ਜਿਹੜੀ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਸੀ ਪਰ ਜਾਨ ਦੇਗੀ, ਅਤੇ ਉਹਦਾ ਵਿਜ਼ਨ ਇੰਨਾ ਵਧੀਆ ਸੀਗਾ ਕਿ ਉਹਨੂੰ ਪਤਾ ਸੀ ਕਿ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ। ਔਰ ਐਗਜੈਕਟਲੀ ਜਿਹੜੀ ਗੱਲ ਦੀ ਡਿਮਾਂਡ ਉਹਨੇ ਸੁਪਰੀਮ ਕੋਰਟ 'ਚ ਰੱਖੀ ਹੈ, ਆਈ ਡੋਂਟ ਨੋ, ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿ ਉਹਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਵੀ ਕਰ ਰਹੀ ਹੈ ਕਿ ਨਹੀਂ, ਕਿਉਂਕਿ ਸਰਕਾਰ ਤਾਂ ਬਿਲਕੁਲ ਉਹੋ ਜਿਹਾ ਨਹੀਂ ਕਰ ਰਹੀ ਹੈਗੀ, ਉਹਦੀ ਪਟੀਸ਼ਨ ਤੋਂ ਬਿਲਕੁਲ ਉਲਟ ਕਦਮ ਚੁੱਕਣ ਲੱਗੀ ਹੈ। ਤੁਹਾਨੂੰ ਲੱਗ ਰਿਹਾ ਹੋਏਗਾ ਕਿ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਹੋਏ, 37 ਦਿਨ ਸਟੂਡੈਂਟਸ ਧਰਨਾ ਦਿੰਦੇ ਰਹੇ, ਜਿਹੜਾ ਧਰਮਿੰਦਰ ਪ੍ਰਧਾਨ ਸੀ ਉਹਦਾ ਅਸਤੀਫਾ ਲੈਣਾ ਸੀ ਉਹ ਹੋ ਗਿਆ, ਧਰਨਾ ਸਕਸੈਸਫੁਲ, ਖਤਮ ਕਹਾਣੀ। ਨਹੀਂ, ਪਲੀਜ਼ ਇਹ ਸਮਝ ਕੇ ਚੱਲਿਓ ਗੱਲ, ਕਹਾਣੀ ਇੰਨੀ ਕੁ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਧਰਨੇ ਦੀ ਲੋੜ ਹੀ ਕਿਉਂ ਪਈ, ਇਹਦੇ ਪਿੱਛੇ ਜਾਣਨਾ, ਇਹਦਾ ਮਕਸਦ ਜਾਣਨਾ ਬਹੁਤ ਜ਼ਰੂਰੀ ਹੈ। ਉਹਦੀ ਇੱਕ ਉਹਦਾ ਕਹਾਣੀ ਦਾ ਇੱਕ ਹਿੱਸਾ ਇਹ ਹੈ, ਇਹ ਜਿਹੜੇ ਬੱਚੇ ਇਹ ਸੁਸਾਈਡ ਕਰ ਗਏ, ਇਹ ਬੱਚੇ ਜਿਹੜੇ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਗੜਬੜੀਆਂ ਦਾ ਸ਼ਿਕਾਰ ਹੋਏ ਨੇ, ਇੱਕ ਇਹ ਵਜ੍ਹਾ ਹੈਗੀ ਹੈ। ਦੂਜੀ ਵਜ੍ਹਾ ਇਹ ਹੈ ਕਿ ਹੁਣ ਇਸ ਤੋਂ ਬਾਅਦ ਜੋ ਵੀ ਕੁਛ ਹੋਣ ਜਾ ਰਿਹਾ ਹੈਗਾ, ਜਦੋਂ ਅਨੰਦੋਲਨ ਹੋਇਆ ਸੀ ਉਹ ਤੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਲੋਕ ਆਯੁਕਤ ਬਣੂਗਾ, ਭ੍ਰਿਸ਼ਟਾਚਾਰ ਦੇ ਮਾਮਲੇ ਖਤਮ ਹੋ ਜਾਣਗੇ। ਮਾਮਲੇ ਖਤਮ ਹੋਏ? ਭ੍ਰਿਸ਼ਟਾਚਾਰ ਖਤਮ ਹੋਇਆ? ਨਹੀਂ, ਸਰਕਾਰ ਬਦਲੀ, ਅੰਦੋਲਨ ਸਕਸੈਸਫੁਲ ਸੀ। ਆਈ ਡੋਂਟ ਨੋ, ਤੁਸੀਂ ਦੱਸੋ, ਜੰਤਰ ਮੰਤਰ ਵਾਲਾ ਅੰਦੋਲਨ ਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ, ਬਟ ਉਹ ਅਸਲੀ ਮਸਲਾ ਨਹੀਂ ਹੈਗਾ। ਉਹਦੇ ਵਿੱਚ ਅਸਲੀ ਮਸਲਾ ਜਾਂ ਅਸਲੀ ਮੰਗ ਜਿਹੜੀ ਸੀਗੀ ਉਹ ਇਹ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ, ਨੀਟ ਵਰਗੀਆਂ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਲੈਂਦੀ ਹੈ, ਉਹ ਪਾਰਦਰਸ਼ੀ ਤਰੀਕੇ ਦੇ ਨਾਲ ਹੋਣ, ਨਾ ਕਿ ਇਸ ਤਰ੍ਹਾਂ ਕਿ ਸਰਕਾਰ ਆਪਣਾ ਕੋਲਰ ਬਚਾ ਕੇ ਇਹਨਾਂ ਪ੍ਰੀਖਿਆਵਾਂ ਨੂੰ ਲਵੇ। ਸਰਕਾਰ ਆਪਣਾ ਕੋਲਰ ਕਿਉਂ ਬਚਾ ਰਹੀ ਹੈ ਉਹਦਾ ਜਵਾਬ ਵੀ ਮੈਂ ਤੁਹਾਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਦੇਣ ਲੱਗਿਆ। ਪਹਿਲਾਂ ਤਾਂ ਇਹ ਸਮਝੋ ਕਿ ਨੀਟ NTA ਦੀ ਤਰਫ ਤੋਂ, NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਇੱਕ ਪ੍ਰੀਖਿਆ ਹੈਗੀ ਹੈ। ਹੁਣ NTA ਦੀ ਤਰਫ ਤੋਂ ਜਿਹੜੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਉਹ 14 ਅਲੱਗ ਅਲੱਗ ਐਗਜ਼ਾਮੀਨੇਸ਼ਨ ਨੇ। ਉਹਦੇ ਵਿੱਚ ਇੱਕ ਤਾਂ ਨੀਟ ਐਗਜ਼ਾਮ ਹੈ, ਨੀਟ UG ਜਿਹਨੂੰ ਕਿਹਾ ਜਾਂਦਾ ਹੈਗਾ, ਉਸ ਤੋਂ ਇਲਾਵਾ JEE ਜਿਹਦੇ 'ਚ ਇੰਜੀਨੀਅਰਿੰਗ ਜਿਹੜੇ ਬੱਚੇ ਕਰਦੇ ਨੇ, ਫਿਰ CUET, ਇਹ ਹੈਗਾ ਸੈਂਟਰਲ ਯੂਨੀਵਰਸਿਟੀ ਐਗਜ਼ਾਮ, ਨੋਰਮਲੀ ਸੈਂਟਰਲ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਦੇ ਵਾਸਤੇ, ਫਿਰ UGC NET ਦਾ ਐਗਜ਼ਾਮ ਜਿਹਦੇ 'ਚ ਤੁਸੀਂ ਲੈਕਚਰਾਰ ਬਣਦੇ ਹੋ ਜਾਂ ਫੈਲੋਸ਼ਿਪ ਦੇ ਲਈ ਜਿਹੜਾ ਐਗਜ਼ਾਮ ਹੁੰਦਾ, ਔਰ ਹੋਰ ਐਸੇ ਬਹੁਤ ਸਾਰੇ ਐਗਜ਼ਾਮ ਜਿਹੜੇ ਨੇ ਉਹ NTA ਦੀ ਤਰਫ ਤੋਂ ਕਰਵਾਏ ਜਾਂਦੇ ਹੈਗੇ ਨੇ। 15 ਅਲੱਗ ਅਲੱਗ ਪ੍ਰੀਖਿਆਵਾਂ NTA ਕਰਵਾਉਂਦੀ ਹੈ, ਨੀਟ ਇਜ਼ ਵਨ ਆਫ ਦੈਮ, ਨੀਟ UG। ਨੀਟ NTA ਦੇ ਜਿਹੜੇ ਇਸ ਵਕਤ ਡਾਇਰੈਕਟਰ ਨੇ ਅਭਿਸ਼ੇਕ ਸਿੰਘ ਅਤੇ ਚੇਅਰਮੈਨ ਪ੍ਰਦੀਪ ਕੁਮਾਰ ਜੋਸ਼ੀ, ਉਹਨਾਂ ਨੇ 21 ਮਈ ਨੂੰ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਉਹ ਪੇਸ਼ ਹੁੰਦੇ ਨੇ, ਜਦੋਂ ਇਹ ਪੂਰਾ ਪੇਪਰ ਲੀਕ ਵਾਲਾ ਜਿਹੜਾ ਕਾਂਡ ਹੁੰਦਾ ਉਹ ਤੋਂ ਬਾਅਦ ਆਪਣੀ ਸਫਾਈ ਦਿੰਦੇ ਨੇ। ਉਹ ਕਹਿੰਦੇ ਕਿ ਉਹਨਾਂ ਤੋਂ ਜਦੋਂ ਕਮੇਟੀ ਪੁੱਛਦੀ ਹੈ ਕਿ ਦੱਸੋ ਜੀ ਕੀ ਹੋਇਆ, ਉਹ ਕਹਿੰਦੇ ਕਿ CBI ਜਾਂਚ ਕਰ ਰਹੀ ਹੈਗੀ, ਉਹ ਪੂਰੀ ਕਰ ਲਵੇ ਅਤੇ ਫਿਰ ਅਸੀਂ ਦੱਸ ਦਿੰਦੇ ਹਾਂ। ਬਟ ਉਹਨਾਂ ਨੇ ਕਿਹੜੀ ਜਾਂਚ ਕੀਤੀ ਹੈ CBI ਨੇ? ਮੇਰੇ ਖਿਆਲ ਦੇ ਨਾਲ ਵੱਡਾ ਮਸਲਾ ਇਹ ਹੋਣਾ ਚਾਹੀਦਾ ਹੈਗਾ ਕਿ ਨੀਟ ਦਾ ਉਹ ਪ੍ਰੀਖਿਆ ਲੀਕ, ਹਾਲਾਂਕਿ ਉਸ ਦਰਮਿਆਨ ਅਸੀਂ ਵੀ ਤੁਹਾਨੂੰ ਖਬਰਾਂ ਦਿੱਤੀਆਂ ਸੀ ਕਿ ਟੈਲੀਗ੍ਰਾਮ ਜਿਹਦੇ ਉੱਤੇ ਉਹਦੇ ਕੁਛ ਆਨਸਰਸ ਜਿਹੜੇ ਨੇ ਉਹ ਲੀਕ ਹੋਏ ਨੇ, ਉਹ ਟੈਲੀਗ੍ਰਾਮ ਨੂੰ ਬੈਨ ਕਰ ਦਿੱਤਾ ਗਿਆ। ਇਹ ਸਰਕਾਰ ਦਾ ਇੱਕ ਕਦਮ ਸੀਗਾ। ਜਿਹੜੇ ਅਲੱਗ ਅਲੱਗ ਸਟੇਟਸ ਨੇ, ਔਰ ਜਿਹੜੀ ਐਸ ਅਨੀਤਾ ਜਿਹੜੀ ਉਹ 17 ਸਾਲ ਦੀ ਛੋਟੀ ਬੱਚੀ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਸੀ, ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ। ਨੀਟ ਦੇ ਵਿੱਚ ਧਾਂਦਲੀ ਕੋਈ ਪਹਿਲੀ ਵਾਰ ਨਹੀਂ ਹੋਈ। ਤਮਿਲਨਾਡੂ ਤੋਂ ਜਿਹੜੇ ਹੁਣ ਮੁੱਖ ਮੰਤਰੀ ਬਣ ਕੇ ਆਏ ਨੇ, ਫਿਲਮਾਂ ਬੜੀਆਂ ਦੇਖ ਲਈਆਂ ਤੁਸੀਂ ਉਹਨਾਂ ਦੀਆਂ, ਐਂਡ ਹੀ ਆਲਸੋ ਸਪੋਕ ਅਬਾਊਟ ਇਟ, ਵਿਜੇ, ਜੋਸਫ ਵਿਜੇ,
ਉਹ ਕਹਿੰਦੇ ਕਿ 12ਵੀਂ ਦੇ ਵਿੱਚ ਜਦੋਂ ਮੈਡੀਕਲ ਦਾ ਐਗਜ਼ਾਮ 12ਵੀਂ ਦੇ ਵਿੱਚ ਮੈਡੀਕਲ ਪੜ੍ਹਦੇ ਨੇ ਬੱਚੇ ਅਤੇ ਉਹਦੇ 'ਚ ਜਿੰਨੇ ਨੰਬਰ ਉਹਦੇ 12ਵੀਂ ਦੇ ਵਿੱਚ ਹੈਗੇ ਨੇ ਉਹ ਕਿਉਂ ਨਹੀਂ ਇੱਕ ਪੈਮਾਨਾ ਹੋ ਸਕਦਾ ਕਿ ਉਹਨੇ ਅੱਗੇ MBBS 'ਚ ਪੜ੍ਹਨਾ ਹੈ ਕਿ ਕੀ ਕਰਨਾ ਹੈ ਨਾ ਜਦੋਂ ਤੁਸੀਂ ਆਪਣੇ 12ਵੀਂ ਕਰ ਰਹੀ ਹੈ ਮੈਡੀਕਲ ਸਬਜੈਕਟ ਲੈ ਕੇ ਕਰੀ ਹੈ ਤਾਂ ਇਸ ਕਰਕੇ ਕਰੀਏ ਕਿ ਕਿਉਂਕਿ ਤੁਸੀਂ ਅਗਲਾ ਕਰੀਅਰ ਜਿਹੜਾ ਉਹ ਇਹਦੇ ਵਿੱਚ ਪਰਸਿਊ ਕਰਨਾ ਚਾਹੁੰਦੇ ਹੋ ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਆਪਣੇ ਆਪ ਆਪਣਾ ਅੰਡਰ ਗ੍ਰੈਜੂਏਟ ਕੋਰਸ ਜਿਹੜਾ ਉਹ ਚੇਂਜ ਕਰ ਲੈਂਦੇ ਨੇ ਸੋ ਜਿਹੜੇ ਉਹਨਾਂ ਨੂੰ ਹੋਰ 2-3-4 ਸਾਲ ਤੱਕ ਇਸ ਚੱਕਰ 'ਚ ਕਿਉਂ ਫਸਾਇਆ ਜਾਂਦਾ ਹੈ ਇਹ ਜਿਹੜਾ ਕੋਚਿੰਗ ਇੰਸਟੀਚਿਊਟਸ ਦਾ ਇੱਕ ਜਾਲ ਮੱਕੜ ਜਾਲ ਬਣ ਚੁੱਕਿਆ ਇੰਡੀਆ 'ਚ ਇਹਦੇ ਵਿੱਚ ਕਿਉਂ ਧੱਕਿਆ ਜਾਂਦਾ ਕਿ 12ਵੀਂ ਮੈਡੀਕਲ ਦੇ ਨਾਲ ਕਰ ਲਈ ਤੁਸੀਂ ਜੀ ਜਾਨ ਲਗਾ ਕੇ ਕੀਤੀ ਡਜ਼ਨ ਮੈਟਰ ਉਹਦੇ 'ਚੋਂ ਕਿੰਨੇ ਨੰਬਰ ਸੀ ਹੁਣ ਨੀਟ ਕਰੋ ਹੁਣ ਨੀਟ ਦੇ ਵਿੱਚ ਤੁਹਾਡਾ ਰੈਂਕ ਆ ਗਿਆ ਹੁਣ ਤੁਸੀਂ MBBS ਕਰੋ ਅਤੇ ਫਿਰ MBBS ਕਰਨ ਤੋਂ ਬਾਅਦ ਫਿਰ ਤੁਸੀਂ ਪ੍ਰੈਕਟਿਸ ਕਰੋ 2-3-4 ਸਾਲ ਫਿਰ ਤੁਸੀਂ ਡਾਕਟਰ ਬਣਨ ਦੇ ਲਈ ਤਿਆਰ ਹੋ ਵਾਈ ਇਜ਼ ਦਿਟ ਦਿਸ ਪ੍ਰੋਸੈਸ ਐਡੀ ਜਦੋਂ ਕਰਨੀ MBBS ਹੀ ਹੈ ਤਾਂ ਇਸ ਪ੍ਰੋਸੈਸ ਦੇ ਵਿੱਚੋਂ ਕਿਉਂ ਕੇਰਲ ਦੇ ਮੁੱਖ ਮੰਤਰੀ ਨੇ VD ਸਤੀਸ਼ਨ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਹੁੰਦਾ ਤਾਂ ਜਿਹੜੀਆਂ ਅਲੱਗ ਅਲੱਗ ਸਟੇਟਾਂ ਨੇ ਜਿਵੇਂ ਕੇਰਲ ਦੇ ਵਿੱਚੋਂ ਜਿਹੜੇ ਕੇਰਲ ਦੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ ਉਹ ਆਪਣਾ ਐਗਜ਼ਾਮ ਆਪ ਰੱਖ ਲੈਣ ਜੇ ਰੱਖਣਾ ਹੀ ਹੈ ਤਾਂ ਵਾਈ NTA ਇਜ਼ ਹੋਲਡਿੰਗ ਦਿਸ ਐਗਜ਼ਾਮ NTA ਯਾਨੀ ਕਿ ਇੱਕ ਜੇ ਐਡੀ ਵੱਡੀ ਸੰਸਥਾ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਐਗਜ਼ਾਮ ਕਰਵਾਉਂਦੀ ਹੈ ਉਹ ਕਿਉਂ ਹੁਣ NTA ਦਾ ਜਦੋਂ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਹਾਲੇ ਨਹੀਂ ਦਿੱਤਾ ਸੀ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹਦਾ ਸੋਲਿਊਸ਼ਨ ਕੀ ਦੇਖਦੇ ਹੋ ਦੈਨ ਹੀ ਸੇਡ ਕਿ ਇਹਨੂੰ CBT ਮੋਡ 'ਚ ਅਸੀਂ ਲੈ ਕੇ ਜਾ ਰਹੇ ਹਾਂ ਅਗਲੇ ਸਾਲ ਤੋਂ ਯਾਨੀ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਬਾਰ ਬਾਰ ਮੈਂ ਉਸ 17 ਸਾਲ ਦੀ ਛੋਟੀ ਬੱਚੀ ਦਾ ਜ਼ਿਕਰ ਕਰੂੰਗਾ ਯਾਦ ਜ਼ਰੂਰ ਰੱਖਿਓ ਦਿਸ ਇਜ਼ ਦੀ ਰੀਜ਼ਨ ਦੈਟਸ ਵਾਈ ਸ਼ੀ ਸੈਡ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਸਰਕਾਰ ਨੂੰ ਇਹੀ ਇੱਕ ਸੋਲਿਊਸ਼ਨ ਲੱਗਦਾ ਬਟ ਮੈਨੂੰ ਇਹ ਲੱਗਦਾ ਕਿ ਸੋਲਿਊਸ਼ਨ ਤੋਂ ਪਹਿਲਾਂ ਸਮੱਸਿਆ ਦੀ ਜੜ ਫੜਨੀ ਜ਼ਰੂਰੀ ਹੈ ਸਮੱਸਿਆ ਕੀ ਹੈ ਕਿ NTA ਨਾਮ ਦੀ ਜਿਹੜੀ ਇੱਕ ਸੰਸਥਾ ਹੈ ਉਹ ਪੂਰੇ ਇੰਡੀਆ ਦੇ ਵਿੱਚ ਪ੍ਰੀਖਿਆਵਾਂ ਨਹੀਂ ਕਰਵਾ ਪਾ ਰਹੀ ਕੀ ਇਹ ਹਮੇਸ਼ਾ ਇੱਦਾਂ ਹੁੰਦਾ ਸੀ ਨਹੀਂ 2017 ਤੋਂ ਪਹਿਲਾਂ ਮੋਦੀ ਸਰਕਾਰ ਦਾ ਜਿਹੜਾ ਪਹਿਲਾ ਕਾਰਜਕਾਲ ਸੀ ਉਹਦੇ 'ਚ 2017 ਤੋਂ ਪਹਿਲਾਂ ਜਿਹੜੀਆਂ ਵੀ ਹੁੰਦੀਆਂ ਸੀਗੀਆਂ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ ਮੈਡੀਕਲ ਦੀਆਂ ਪ੍ਰੀਖਿਆਵਾਂ ਜਾਂ ਤੁਸੀਂ MBBS ਕਰਨੀ ਹੈ ਜਾਂ ਤੁਸੀਂ BTECH ਕਰਨੀ ਹੈ ਜਾਂ ਜਿੰਨੇ ਵੀ ਭਾਰਤ ਭਰ ਦੇ ਸਰਕਾਰੀ ਕਾਲਜਾਂ ਤੋਂ ਜਾਂ ਸੈਮੀ ਗਵਰਨਮੈਂਟ ਕਾਲਜਾਂ ਤੋਂ ਤਾਂ ਤੁਹਾਡੀ ਜਿਹੜੀ ਪ੍ਰੀਖਿਆ ਉਹ CBSE ਕਰਵਾਉਂਦੀ ਹੁੰਦੀ ਸੀ ਹੁਣ CBSE ਤਾਂ 12ਵੀਂ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵੀ ਕਰਵਾਉਂਦੀ ਹੈ ਵਿਚ ਮੀਨਸ ਉਹਨਾਂ ਦੇ ਕੋਲ ਉਹ ਸਿਸਟਮ ਹੈਗਾ ਕਿ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਐਗਜ਼ਾਮ ਕਰਵਾ ਸਕਦੇ ਨੇ ਉਹ ਅਧਿਕਾਰ CBSE ਤੋਂ ਖੋਲ੍ਹਿਆ ਗਿਆ ਉਹ ਅਧਿਕਾਰ NTA ਨੂੰ ਦਿੱਤੇ ਗਏ ਪਲੱਸ ਔਨ ਟੋਪ ਆਫ ਦੈਟ ਆਪਣੀਆਂ ਸਟੇਟਸ ਦੇ ਵਿੱਚ ਜਿਹੜੇ ਸਰਕਾਰੀ ਕਾਲਜ ਨੇ ਮੰਨ ਲਓ ਪੰਜਾਬ ਦਾ ਸਰਕਾਰੀ ਕਾਲਜ ਹੈ ਕੋਈ ਉੱਥੇ ਜੇ ਤੁਸੀਂ BDS ਕਰਨੀ ਹੈ ਤਾਂ ਉਹਦੇ ਲਈ ਜਿਹੜੀ ਪ੍ਰੀਖਿਆ ਉਹ ਪੰਜਾਬ ਸਰਕਾਰ ਕਰਵਾਊਗੀ ਹਰਿਆਣੇ ਵਾਲੇ ਕਾਲਜ ਦੇ ਲਈ ਹਰਿਆਣੇ ਦੀ ਮਹਾਰਾਸ਼ਟਰ ਵਾਸਤੇ ਮਹਾਰਾਸ਼ਟਰ ਦੀ ਕਰਨਾਟਕ ਵਾਸਤੇ ਕਰਨਾਟਕ ਦੀ ਇੱਦਾਂ ਹੁੰਦਾ ਸੀ ਔਰ ਇਨਫੈਕਟ ਕੁਛ ਯੂਨੀਵਰਸਿਟੀਜ਼ ਵੀ ਆਪਣੇ ਲੈਵਲ ਦੇ ਉੱਤੇ ਪ੍ਰੀਖਿਆਵਾਂ ਕਰਵਾਉਂਦੀਆਂ ਸੀ ਵਿਚ ਵਾਜ਼ ਈਜ਼ੀ ਫੋਰ ਦੈਮ ਕਿਉਂਕਿ ਥੋੜ੍ਹੇ ਲੈਵਲ ਛੋਟੇ ਲੈਵਲ 'ਤੇ ਕਰਨੀ ਇੱਦਾਂ ਥੋੜ੍ਹੇ ਕਿ 24-25 ਲੱਖ ਬੱਚੇ ਆ ਕੇ ਐਂਟਰੈਂਸ ਦੇ ਰਹੇ ਨੇ ਕੁਛ ਕੁ ਹਜ਼ਾਰ ਦਿੰਦੇ ਸੀ ਉਹ ਯੂਨੀਵਰਸਿਟੀਆਂ ਵੀ ਕੈਪੇਬਲ ਸੀ ਸਟੇਟ ਗੌਰਮੈਂਟਸ ਵੀ ਕੈਪੇਬਲ ਸੀ CBSE ਵੀ ਕੈਪੇਬਲ ਸੀ ਪਰ ਸਰਕਾਰ ਨੇ ਸਾਰੀ ਪ੍ਰੀਖਿਆ ਪ੍ਰਣਾਲੀ ਭੰਗ ਕਰਤੀ ਉਹ ਇੱਕ ਦੇਸ਼ ਇੱਕ ਨੀਤੀ ਵਾਲਾ ਜਿਹੜਾ ਕੰਮ ਹੈ ਹਰ ਜਗ੍ਹਾ ਨਹੀਂ ਫਿੱਟ ਬੈਠਦਾ ਹੁੰਦਾ 2017 ਦੇ ਵਿੱਚ ਸਰਕਾਰ ਨੇ NTA ਬਣਾਤੀ NTA ਹੀ ਨੀਟ ਕਰਵਾਏਗੀ NTA ਹੀ UGC ਦੇ ਐਗਜ਼ਾਮ ਕਰਵਾਏਗੀ NTA ਹੀ JEE ਕਰਵਾਏਗੀ NTA ਸਾਰਾ ਕੁਛ ਕਰਵਾਏਗੀ 15 ਪ੍ਰੀਖਿਆਵਾਂ NTA ਨੂੰ ਦੇਤੀਆਂ ਔਰ ਉਦੋਂ ਤੋਂ ਹੀ ਇਹ ਲਗਾਤਾਰ ਘਿਰੇ ਹੋਏ ਹੈਗੇ ਨੇ ਇਨਫੈਕਟ 2024 ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਖਬਰਾਂ ਸਾਹਮਣੇ ਆਈਆਂ ਸੀ ਸਾਲ 2024 ਦੇ ਵਿੱਚ ਜਿਹੜੇ ਐਗਜ਼ਾਮ ਹੋਏ ਸੀ ਉਹ ਤਾਂ ਤੁਸੀਂ ਤੁਹਾਡੇ ਸੁਣ ਕੇ ਹੋਸ਼ ਪਾਖਤਾ ਹੋ ਜਾਣਗੇ 24 ਲੱਖ ਬੱਚਿਆਂ ਨੇ ਨੀਟ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ 5 ਮਈ ਨੂੰ ਉਦੋਂ ਇਹ ਐਗਜ਼ਾਮ ਹੁੰਦੇ ਨੇ ਸਾਲ 2024 ਦੀ ਮੈਂ ਗੱਲ ਕਰ ਰਿਹਾ 24 ਲੱਖ ਦੇ ਵਿੱਚੋਂ 23 ਲੱਖ ਬੱਚੇ ਐਗਜ਼ਾਮ ਦੇਣ ਜਾਂਦੇ ਹੈਗੇ ਨੇ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ 23 ਲੱਖ ਬੱਚੇ ਐਗਜ਼ਾਮ ਦੇਣ ਪਹੁੰਚਦੇ ਨੇ ਕਈ ਨਹੀਂ ਪਹੁੰਚੇ ਕੋਈ ਬਿਮਾਰ ਹੋ ਗਏ ਕੁਛ ਅਲੱਗ ਅਲੱਗ ਰੀਜ਼ਨ ਕਈ ਐਗਜ਼ਾਮੀਨੇਸ਼ਨ ਸੈਂਟਰ 'ਚ ਲੇਟ ਪਹੁੰਚੇ ਉਹਨਾਂ ਨੂੰ ਬਾਹਰ ਰੋਗ ਅਲੱਗ ਅਲੱਗ ਦੈਟ ਕੁਡ ਬੀ ਡਿਫਰੈਂਟ ਰੀਜ਼ਨ ਕਈ ਮਾਈਗ੍ਰੇਟ ਕਰ ਗਏ ਸੋ ਬਚੀ ਗਿਣਤੀ 23 ਲੱਖ ਹੁਣ 5 ਮਈ 2024 ਨੂੰ ਨੀਟ ਦਾ ਐਗਜ਼ਾਮ ਹੁੰਦਾ ਔਰ 23 ਲੱਖ ਬੱਚੇ ਐਗਜ਼ਾਮ ਦਿੰਦੇ ਨੇ 14 ਜੂਨ ਨੂੰ ਰਿਜ਼ਲਟ ਅਨਾਊਂਸ ਹੋਣੇ ਸੀ ਪਰ NTA ਨੇ 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤੇ 10 ਜੂਨ ਨੂੰ
Now this could be tricky for you or triggering for you. ਇਹ ਜਿਹੜੀ ਖਬਰ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ 10 ਦਿਨ 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤਾ ਔਰ ਉਸ ਦਿਨ ਅਨਾਊਂਸ ਕੀਤਾ ਜਿਸ ਦਿਨ ਲੋਕ ਸਭਾ ਦੀਆਂ ਚੋਣਾਂ ਦੇ ਰਿਜ਼ਲਟ ਆਉਣੇ ਸੀ 2024 'ਚ ਸਰਕਾਰ ਦੁਬਾਰਾ ਆਈ ਸੀ ਨਾ ਮੋਦੀ ਸਰਕਾਰ ਦਾ 3.0 ਕਾਰਜਕਾਲ ਸ਼ੁਰੂ ਹੋਇਆ ਸੀ ਇਹ ਉਹੀ ਤਰੀਕ ਸੀ ਜਦੋਂ ਨੀਟ ਦੇ 2024 ਦੇ ਵਿੱਚ ਹੋਏ ਐਗਜ਼ਾਮਸ ਦਾ ਰਿਜ਼ਲਟ ਵੀ ਆਇਆ ਸੀ ਔਰ ਜਦੋਂ ਐਗਜ਼ਾਮ ਦਾ ਰਿਜ਼ਲਟ ਆਇਆ ਤਾਂ ਲੋਕਾਂ ਦੇ ਹੋਸ਼ ਉੜ ਗਏ ਔਰ ਇਹ ਪਹਿਲੀ ਵਾਰ ਜਿਹੜਾ ਨੀਟ ਦਾ ਇੱਕ ਗੜਬੜੀ ਜਿਹੜੀ ਸਾਹਮਣੇ ਆਈ ਸੀਗੀ 2024 'ਚ ਵੀ ਆਈ 25 'ਚ ਵੀ ਆਈ ਆ 26 ਵਾਲੀ ਤਾਂ ਜਿਹੜੀ ਸੀਗੀ ਦੁਬਾਰਾ ਵਾਲੀ ਇਹਨੇ ਤਾਂ ਜਾਨ ਹੀ ਲੈ ਲਈ ਬੱਚਿਆਂ ਦੀ ਜਿਹੜੀ 2024 'ਚ ਆਈ ਸੀਗੀ ਉਹ ਸੁਣਿਓ ਜ਼ਰਾ ਉਹ ਬੜਾ ਅਜੀਬ ਕਿੱਸਾ ਹੈ 67 ਬੱਚਿਆਂ ਨੇ ਟੌਪ ਕੀਤਾ ਸੀਗਾ 67 ਬੱਚਿਆਂ ਨੇ ਇਕੱਠਾ ਟੌਪ ਕੀਤਾ ਸੀ ਇਹ ਅੱਜ ਤੱਕ ਨਹੀਂ ਸੀ ਕਦੇ ਹੋਇਆ ਇੰਡੀਆ ਦੇ ਵਿੱਚ 2017 ਤੋਂ ਜਦੋਂ ਤੋਂ ਨੀਟ ਕਰਵਾ ਰਹੀ ਸੀਗੀ NTA ਐਗਜ਼ਾਮ ਕਰਵਾ ਰਹੀ ਸੀ 67 ਬੱਚਿਆਂ ਨੇ ਟੌਪ ਕੀਤਾ ਇਕੱਠੇ ਹੀ ਹੁਣ ਜੇ ਤੁਹਾਨੂੰ ਇਹ ਹੈਰਾਨੀ ਦੀ ਗੱਲ ਨਹੀਂ ਲੱਗਦੀ ਵੀ ਫਿਰ ਕੀ ਹੈ ਜੇ 23 ਲੱਖ ਬੱਚਿਆਂ ਨੇ ਐਗਜ਼ਾਮ ਦਿੱਤਾ ਤਾਂ 67 ਕਰ ਗਏ ਹੋਣਗੇ ਟੌਪ ਇਹ 67 ਦੇ ਵਿੱਚ ਜਿਨ੍ਹਾਂ ਨੇ 720 ਅੰਕ ਬਣਦੇ ਨੇ 720 ਟੋਟਲ ਅੰਕ ਹੁੰਦੇ ਨੇ ਉਹਨਾਂ ਨੇ 720 ਹੀ ਹਾਸਲ ਕੀਤੇ ਯਾਨੀ 100% ਰਿਜ਼ਲਟ ਆਇਆ ਇਹ ਵੀ ਹੈਰਾਨੀ ਦੀ ਗੱਲ ਤੁਹਾਨੂੰ ਨਹੀਂ ਲੱਗ ਰਹੀ ਹੈਗੀ ਤਾਂ ਇਹਦੇ 'ਚ ਇੱਕ ਗੱਲ ਹੋਰ ਹੈਰਾਨੀ ਦੀ ਇਹ ਹੈ ਕਿ ਜਿਹੜੇ 67 ਟੋਪਰ ਸੀਗੇ ਉਹਨਾਂ 'ਚ 6 ਬੱਚੇ ਇੱਕੋ ਹੀ ਸੈਂਟਰ ਤੋਂ ਇੱਕੋ ਹੀ ਕੋਚਿੰਗ ਸੈਂਟਰ ਦੇ ਸੀਗੇ ਜਿਹੜੇ ਟੋਪਰ ਸੀ ਕੁਡ ਦੈਟ ਬੀ ਅ ਕੋਇਨਸੀਡੈਂਟ ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਉਹ ਕੋਚਿੰਗ ਇੰਸਟੀਚਿਊਟ ਸੀਗਾ ਔਰ ਹੁਣ ਉਹਦੀਆਂ ਖਬਰਾਂ ਵੀ ਦੱਬ ਰਹੀਆਂ ਜਾ ਰਹੀਆਂ ਹੈਗੀਆਂ ਨੇ ਕਿ ਉਹ ਕੋਚਿੰਗ ਇੰਸਟੀਚਿਊਟਸ ਦੀ ਕਮਾਈ ਦਾ ਹਿੱਸਾ ਕਿਹਨਾਂ ਨੂੰ ਜਾਂਦਾ ਇਹ ਹੈਰਾਨ ਕਰਨ ਵਾਲੀ ਗੱਲ ਹੈਗੀ ਔਰ ਸਪੈਸ਼ਲ ਗੱਲ ਇਹ ਰਹੀ ਕਿ ਇਸ ਪ੍ਰੀਖਿਆ ਦੇ ਵਿੱਚ ਉਸ ਵਕਤ 2024 'ਚ 720 ਅੰਕ ਦੀ ਇਹ ਪ੍ਰੀਖਿਆ ਹੁੰਦੀ ਹੈ ਕਿਸੇ ਦੇ 718 ਨੰਬਰ ਆਏ ਨੇ ਕਿਸੇ ਦੇ 719 ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ NTA ਹੁੰਦਾ ਕੀ ਹੈ NTA ਕਿਵੇਂ ਲਿਆ ਜਾਂਦਾ ਇਹ ਹੁਣ ਸੁਣੋ ਤੁਸੀਂ ਜੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ NTA ਦੇ ਪੇਪਰ ਦੇ ਬਾਰੇ ਮੈਂ ਤੁਹਾਨੂੰ NTA ਦੇ ਬਾਰੇ ਥੋੜ੍ਹਾ ਜਿਹਾ ਮਾਫ ਕਰਨਾ ਸੋਰੀ ਨੀਟ ਦੇ ਬਾਰੇ ਥੋੜ੍ਹਾ ਜਿਹਾ ਸਮਝਾ ਦਿੰਦਾ ਕਿ ਨੀਟ ਹੁੰਦਾ ਕਿਵੇਂ ਧਿਆਨ ਨਾਲ ਸੁਣਿਓ ਤੁਹਾਡੇ ਆਪਣੇ ਆਪ ਹੋਸ਼ ਜਿਹੜੇ ਹੈਗੇ ਨੇ ਉਹ ਤੁਹਾਨੂੰ ਲੱਗੂਗਾ ਕਿ ਯਾਰ ਇਹ ਕਿਸ ਕਿਸਮ ਦੀ ਧਾਂਦਲੀ ਜਿਹੜੀ ਹੈ ਹੁਣ ਤੱਕ ਚੱਲ ਰਹੀ ਸੀਗੀ ਸੋ ਇਹ ਪ੍ਰੀਖਿਆ ਜਿਹੜੀ ਹੁੰਦੀ ਹੈ ਇਹ ਆਫਲਾਈਨ ਮੋਡ 'ਚ ਹੁੰਦੀ ਹੈ ਨੋਟ ਇਨ ਦੀ CBT ਮੋਡ ਜਿਹਨੂੰ ਸਰਕਾਰ ਹੁਣ ਕੰਪਿਊਟਰ ਬੇਸਡ ਟੈਸਟਿੰਗ ਕਰਵਾਉਣਾ ਚਾਹੁੰਦੀ ਹੈ ਹੁਣ ਤੱਕ ਇੰਡੀਆ ਦੇ ਵਿੱਚ ਜਿੰਨੇ ਵੀ ਨੀਟ ਦੇ ਐਗਜ਼ਾਮ ਹੋਏ ਨੇ ਜਿੰਨੇ ਵੀ ਕਾਲਜ ਚਾਹੇ 2017 ਤੋਂ ਪਹਿਲਾਂ ਚਾਹੇ 2017 ਤੋਂ ਬਾਅਦ 2026 ਤੱਕ ਉਹ ਪੈੱਨ ਐਂਡ ਪੇਪਰ ਮੋਡ 'ਚ ਹੋਏ ਨੇ ਯਾਨੀ ਤੁਸੀਂ ਆਪਣਾ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ ਰਜਿਸਟ੍ਰੇਸ਼ਨ ਕਰਾਓ ਆਪਣਾ ਤੁਹਾਡਾ ਨੰਬਰ ਆਏਗਾ ਉਸ ਨੰਬਰ ਦੇ ਉੱਤੇ ਆਪਣੇ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ ਉੱਥੇ ਜਾ ਕੇ ਆਪਣਾ ਐਗਜ਼ਾਮ ਦੇਵੋ ਪੈੱਨ ਅਤੇ ਪੇਪਰ ਤੁਹਾਨੂੰ ਉਹ ਦਿੱਤਾ ਜਾਊਗਾ ਉਹ MR ਸ਼ੀਟ ਹੁੰਦੀ ਹੈ ਉਹ ਦਿੱਤਾ ਜਾਊਗਾ 3 ਘੰਟੇ ਦਾ ਐਗਜ਼ਾਮ ਹੋਊਗਾ 180 ਮਿੰਟ ਦਾ ਔਰ ਇਹ ਐਗਜ਼ਾਮੀਨੇਸ਼ਨ ਜਿਹੜਾ ਇਹਦੀ ਹੁਣ BJP ਸਰਕਾਰ ਨੇ ਇਹਦੀਆਂ ਲੈਂਗੁਏਜਿਸ ਵੀ ਚੇਂਜ ਕਰਤੀਆਂ ਸੀ ਜਿਹਦੇ 'ਤੇ ਵੀ ਇਤਰਾਜ਼ ਹੋਏ ਸੀ ਉਹ ਇੱਕ ਅਲੱਗ ਬਹਿਸ ਦਾ ਵਿਸ਼ਾ ਕਿ ਇਹ ਪੰਜਾਬੀ 'ਚ ਵੀ ਹੋ ਜਾਂਦੇ ਨੇ ਹਿੰਦੀ 'ਚ ਵੀ 13 ਅਲੱਗ ਅਲੱਗ ਲੈਂਗੁਏਜਿਸ 'ਚ ਹੁੰਦੇ ਨੇ ਇੰਗਲਿਸ਼ ਤੋਂ ਇਲਾਵਾ ਸੋ ਮੈਡੀਕਲ ਦੀ ਪੜ੍ਹਾਈ ਇਹਨਾਂ ਭਾਸ਼ਾਵਾਂ ਦੇ ਵਿੱਚ ਪੜ੍ਹਨੀ ਬਹੁਤ ਮੁਸ਼ਕਿਲ ਹੈਗੀ ਉਹ ਨਹੀਂ ਪੋਸੀਬਲ ਹੈਗੀ ਤਾਂ ਨੀਟ ਦਾ ਐਗਜ਼ਾਮ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂ ਕਰਤਾ ਸੋ ਐਨੀਵੇਜ਼ ਉਹਦਾ ਸਰਕਾਰ ਦਾ ਤਰਕ ਇਹ ਸੀਗਾ ਕਿ ਪੇਂਡੂ ਵਿਦਿਆਰਥੀਆਂ ਤੱਕ ਰੀਚ ਪੋਸੀਬਲ ਪਹੁੰਚਾਉਣੀ ਹੈ ਉਹਦੇ 'ਚ ਨਹੀਂ ਆਪਾਂ ਪੈਂਦੇ ਸੋ NCERT ਦਾ ਜਿਹੜਾ +1 ਅਤੇ +2 ਦਾ ਸਿਲੇਬਸ ਹੈ ਉਹਦੇ 'ਚੋਂ ਹੀ ਕੁਸ਼ਚਨ ਹੁੰਦੇ ਨੇ ਮੈਡੀਕਲ ਦੇ 180 ਕੁਸ਼ਚਨ ਹੁੰਦੇ ਨੇ ਮਲਟੀਪਲ ਚੋਇਸ ਹੁੰਦੇ ਨੇ MCQ ਜਿਹਨਾਂ ਨੂੰ ਕਹਿੰਦੇ ਆ ਔਰ ਇਹ ਸਬਜੈਕਟ ਵਾਈਜ਼ ਡਿਸਟ੍ਰੀਬਿਊਸ਼ਨ ਇੱਦਾਂ ਹੈ ਕਿ 45 ਕੁਸ਼ਚਨ ਜਿਹੜੇ ਨੇ ਉਹ ਫਿਜ਼ਿਕਸ ਦੇ ਹੋਣਗੇ 45 ਕੈਮਿਸਟਰੀ ਦੇ ਹੋਣਗੇ ਅਤੇ 90 ਕੁਸ਼ਚਨ ਬਾਇਓਲੋਜੀ ਹੁੰਦੀ ਹੈ ਬੋਟਨੀ ਅਤੇ ਜ਼ੂਲੋਜੀ ਨੂੰ ਮਿਲਾ ਕੇ ਆਪਾਂ ਸਾਰਿਆਂ ਨੇ ਪੜ੍ਹਿਆ ਹੋਇਆ ਜੀਵ ਵਿਗਿਆਨ ਬਾਇਓਲੋਜੀ ਸੋ ਟੋਟਲ ਇਸ ਤਰੀਕੇ ਦੇ ਨਾਲ ਇਹ ਕੁਸ਼ਚਨਸ ਦਾ ਸੈਟਅਪ ਜਿਹੜਾ ਉਹ ਤਿਆਰ ਕੀਤਾ ਜਾਂਦਾ ਹਰ ਸਹੀ ਜਵਾਬ ਦੇ ਲਈ 4 ਅੰਕ ਮਿਲਦੇ ਨੇ 4 ਪੁਆਇੰਟਸ ਹਰ ਗਲਤ ਜਵਾਬ ਦੇ ਲਈ ਨੀਟ ਐਗਜ਼ਾਮੀਨੇਸ਼ਨ 'ਚ -1 ਅੰਕ ਮਿਲਦਾ ਸੋ ਔਰ ਜੇ ਤੁਸੀਂ ਕੋਈ ਕੁਸ਼ਚਨ ਛੱਡਤਾ ਇਸ ਕਰਕੇ ਕਿ ਨੈਗੇਟਿਵ ਮਾਰਕਿੰਗ ਨਾ ਹੋ ਜਾਵੇ ਤਾਂ ਉਹਦਾ ਕੋਈ ਅੰਕ ਨਹੀਂ ਮਿਲਣਾ ਉਹਦਾ 0 ਹੋਊਗਾ ਸੋ ਬੈਟਰ ਹੈ ਨੀਟ ਦੀ ਐਗਜ਼ਾਮੀਨੇਸ਼ਨ ਦੇ ਵਾਸਤੇ ਕਿਹਾ ਜਾਂਦਾ ਜਿੰਨੇ ਵੀ ਕੋਚਿੰਗ ਇੰਸਟੀਚਿਊਟ ਕਿ ਜੇ ਤੁਹਾਨੂੰ ਜਵਾਬ ਨਹੀਂ ਪਤਾ ਤਾਂ ਰਹਿਣ ਦਿਓ ਛੱਡ ਦਿਓ ਸਿਰਫ ਉਹੀ ਕੌਨਫੀਡੈਂਟ ਬੱਚੇ ਹੀ ਉਹਨੂੰ ਅਟੈਂਪਟ ਕਰਨਗੇ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਮੈਂ ਠੀਕ ਕਰ ਰਿਹਾ ਹੁਣ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹੋ ਕਿਵੇਂ ਗਿਆ
ਕਿ ਕੁਛ ਬੱਚਿਆਂ ਦੇ ਅੰਕ 718 ਜਾਂ 719 ਕਿਵੇਂ ਆ ਗਏ 2024 ਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਜਦੋਂ ਮੋਦੀ ਸਰਕਾਰ ਦੁਬਾਰਾ ਚੁਣ ਕੇ ਆਈ ਸੀ ਤੇ ਉਦੋਂ ਵੀ ਕਿਸੇ ਨੇ ਜਵਾਬਦੇਹੀ ਨਹੀਂ ਲਈ ਉਹ ਧਿਆਨ ਨਾਲ ਸੁਣਿਓ ਹਰ ਸਹੀ ਜਵਾਬ ਦੇ 4 ਅੰਕ ਮਿਲਨੇ ਨੇ ਹਰ ਗਲਤ ਜਵਾਬ ਦੇ -1 ਤੇ ਛੱਡੇ ਹੋਏ ਦੇ 0 ਸੋ ਮੰਨ ਲਓ ਜਿਹਨੇ ਟੌਪ ਕੀਤਾ ਉਹਨੇ 720 ਅੰਕ ਨੇ ਟੋਟਲ ਉਹਨੇ ਸਾਰੇ 180 ਦੇ 180 ਸਹੀ ਹੱਲ ਕੀਤੇ ਹੋਣਗੇ ਸੋ ਉਹਨੂੰ 720 ਅੰਕ ਮਿਲੇ ਹੋਣਗੇ ਇਹ ਤਾਂ 100% ਰਿਜ਼ਲਟ ਹੋਇਆ 718 ਦਾ ਕੀ ਮਤਲਬ ਹੋਇਆ ਮੰਨ ਲਓ ਮੇਰਾ ਇੱਕ ਕੁਐਸਚਨ ਗਲਤ ਹੋ ਗਿਆ ਤਾਂ ਇਹਦਾ ਮਤਲਬ ਆਲਰੇਡੀ ਉਹਦੇ 4 ਨੰਬਰ ਤਾਂ ਹੋ ਗਏ 716 ਰਹਿ ਗਏ ਪਲੱਸ ਉਹਦਾ ਗਲਤ ਦਾ -1 ਕੱਟਣਾ ਚਾਹੀਦਾ ਯਾਨੀ 715 ਰਹਿਣੇ ਚਾਹੀਦੇ ਨੇ ਨੰਬਰ 718 ਦੇ 719 ਨੰਬਰ ਕਿਵੇਂ ਆ ਸਕਦੇ ਨੇ ਨੀਟ 'ਚ ਦੈਟ ਹੈਪਨਡ ਇਨ 2024 ਇਨ ਨੀਟ ਐਗਜ਼ਾਮਸ ਇਹਦੀ ਰਿਜ਼ਲਟਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਸਾਰੀ ਗੱਲ ਹੋਣ ਲੱਗ ਪਈ ਸੀ ਹੁਣ ਆਲ ਇੰਡੀਆ ਰੈਂਕਿੰਗ ਜਿਹੜੀ ਹੈਗੀ ਹੈ ਉਹਦੇ ਅਕੋਰਡਿੰਗ ਕੌਂਸਲਿੰਗ ਹੁੰਦੀ ਹੈ ਐਮ ਸੀ ਸੀ ਜਿਹਨੂੰ ਮੈਡੀਕਲ ਕੌਂਸਲਿੰਗ ਕਮੇਟੀ ਕਹਿੰਦੇ ਨੇ ਉਹ ਕਮੇਟੀ ਕਿਹੜੀ ਕੀ ਕਹਿੰਦੀ ਹੈ ਕਿ 15% ਤੁਸੀਂ ਦੇਸ਼ ਦੇ ਸਰਕਾਰੀ ਕਾਲਜਾਂ 'ਚ ਦਾਖਲਾ ਲੈਣਾ 85% ਸਟੇਟ ਦਾ ਕੋਟਾ ਹੁੰਦਾ ਜਿਵੇਂ ਪੰਜਾਬ ਦੇ ਵਿੱਚ ਬੀ ਐਫ ਯੂ ਐਚ ਐਸ ਹੈ ਉਹ ਹੈ ਆਪਣੇ 85% ਬੱਚੇ ਜਿਹੜੇ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਸਕਦੇ ਨੇ ਤੁਹਾਡਾ ਕਿੰਨਾ ਰੈਂਕ ਹੈ ਆਲ ਇੰਡੀਆ ਰੈਂਕ ਹੈ ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਂ ਐਮ ਬੀ ਬੀ ਐਸ 'ਚ ਜਾਣਾ ਮੈਂ ਬੀ ਡੀ ਐਸ 'ਚ ਜਾਣਾ ਉਹ ਤੁਹਾਡੀ ਮਰਜ਼ੀ ਹੁੰਦੀ ਹੈ ਫਿਰ ਉਹ ਤੋਂ ਬਾਅਦ ਸੀਟ ਅਲਾਟਮੈਂਟ ਹੁੰਦੀ ਹੈ ਨੀਟ ਦੇ ਰੈਂਕ ਦੇ ਅਕੋਰਡਿੰਗ ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਮਿਲੂਗੀ ਨਹੀਂ ਮਿਲੇਗੀ ਇਹ ਸੀਟ ਅਲਾਟਮੈਂਟ ਤੈਅ ਕਰਦੀ ਹੈ ਇਹ ਤਾਂ ਸਾਰਾ ਤਰੀਕਾ ਹੋ ਗਿਆ ਹੁਣ ਇਹ ਜਿਹੜੀ ਕਹਾਣੀ ਸਾਹਮਣੇ ਆਈ ਹੈ 2024 ਦੇ ਵਿੱਚ ਲੀਕ ਉਦੋਂ ਵੀ ਹੋਇਆ ਸੀ ਨੀਟ ਦਾ ਪੇਪਰ ਉਦੋਂ ਵੀ ਬਿਹਾਰ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਸੀ 13 ਲੋਕ ਗ੍ਰਿਫਤਾਰ ਹੋਏ ਸੀ ਬਟ ਦੈਟਸ ਇਟ ਉਸ ਤੋਂ ਅੱਗੇ ਕੁਛ ਵੀ ਨਹੀਂ ਜਿਹੜੇ ਮੰਨ ਲਓ ਮੈਂ ਤਿਆਰੀ ਕਰ ਰਿਹਾ ਮੈਂ ਇਸ ਐਗਜ਼ਾਮ ਦੀ ਰੱਜ ਕੇ ਤਿਆਰੀ ਕੀਤੀ ਹੈ ਔਰ ਬਿਲਕੁਲ ਜੈਨੂਅਨਲੀ ਮੈਂ ਐਗਜ਼ਾਮ ਦਿੱਤਾ ਅਤੇ ਮੇਰੇ 700 ਨੰਬਰ ਆਏ ਨੇ ਜਾਂ 690 ਨੰਬਰ ਆਏ ਨੇ ਅਤੇ ਮੇਰੇ ਬਰਾਬਰ ਕੋਈ ਬੱਚਾ ਧਾਂਦਲੀ ਦੇ ਨਾਲ 718 ਨੰਬਰ ਲੈ ਜਾਂਦਾ ਵਿਚ ਇਜ਼ ਨੋਟ ਈਵਨ ਪੋਸੀਬਲ ਉਹ ਮੇਰੇ ਤੋਂ ਪਹਿਲਾਂ ਜਾ ਕੇ ਕਾਲਜ ਚੁਣ ਲੂਗਾ ਅਤੇ ਮੇਰੀ ਜਿਹੜੀ ਸੀਟ ਹੋਊਗੀ ਉਹ ਖਾ ਗਿਆ ਇੱਕ ਅਨਡਿਜ਼ਰਵਿੰਗ ਬੱਚਾ ਖਾ ਗਿਆ ਔਰ ਇਹਨਾਂ ਇਹਦੇ ਪਿੱਛੇ ਜ਼ਿੰਮੇਦਾਰ ਕੌਣ ਹੈ ਕੀ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ ਕੀ ਇਸ ਪੂਰਾ ਦਾ ਪੂਰਾ ਸਿਸਟਮ ਨਹੀਂ ਹੈਗਾ ਇਹਦੇ ਬਾਰੇ ਹੰਗਾਮੇ ਪਹਿਲਾਂ ਵੀ ਹੁੰਦੇ ਰਹੇ ਨੇ ਪਰ ਸੁਣੇ ਕੌਣ ਜਵਾਬਦੇਹੀ ਕਿਹਦੀ ਹੈਗੀ ਹੈ ਇਹ ਜਿਹੜਾ ਵੱਡਾ ਸਵਾਲ ਪੈਦਾ ਹੁੰਦਾ ਅਤੇ ਹੁਣ ਪੰਜਾਬ ਦੀ ਜਵਾਬਦੇਹੀ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ ਇਸ ਵਾਰ ਜਿਹੜੀ ਉਹ ਰੱਦ ਹੋਈ ਪ੍ਰੀਖਿਆ ਸੀ ਉਹਦਾ ਜਦੋਂ ਦੁਬਾਰਾ ਰਿਜ਼ਲਟ ਆਇਆ ਤਾਂ ਜਿਹੜਾ ਟੌਪ ਸਕੋਰ ਸੀਗਾ ਉਹ 99.99% ਸੀ ਯਾਨੀ ਉਹ ਬੱਚੇ ਨੇ ਇੱਕ ਸਵਾਲ ਆਪਣਾ ਗਲਤ ਕੀਤਾ ਸੀ ਸੋ ਉਹਦੇ 5 ਨੰਬਰ ਕੱਟ ਗਏ 720 ਚੋਂ 715 ਵਾਲਾ ਜਿਹੜਾ ਸੀ ਟੌਪਰ ਸੀ ਵੇਅਰ ਇਜ਼ ਦੈਟ ਟੌਪਰ ਫਰੋਮ ਪੰਜਾਬ ਤੋਂ ਆਰਿਅਨ ਗੁਪਤਾ ਵੇਅਰ ਇਜ਼ ਦੀ ਸੈਕਿੰਡ ਟੌਪਰ ਇੱਕ ਹੋਰ ਬੱਚੇ ਦੇ 715 ਆਏ ਸੀ ਪ੍ਰੰਸ਼ੂਲ ਬਾਂਸਲ ਹਰਿਆਣਾ ਉਹ ਦੋ ਸਟੇਟਾਂ ਪੰਜਾਬ ਅਤੇ ਹਰਿਆਣਾ ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਸਿਖਰ 'ਤੇ ਸੀ ਅਤੇ ਹੁਣ ਡਾਕਟਰ ਬਣਾਉਣ ਦੇ ਵਿੱਚ ਉਹ ਪਿੱਛੇ ਕਿਵੇਂ ਰਹਿ ਜਾਣ ਇਹ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਡਾਕਟਰਾਂ ਦੀ ਲੋੜ ਨਹੀਂ ਹੈਗੀ ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਡਾਕਟਰ ਦੀ ਲੋੜ ਨਹੀਂ ਹੈਗੀ ਔਰ ਪੜ੍ਹੇ ਲਿਖੇ ਡਾਕਟਰ ਦੀ ਲੋੜ ਨਹੀਂ ਹੈਗੀ ਸਵਾਲ ਸਿਰਫ ਨੀਟ ਦੀ ਗੜਬੜੀ ਦੇ ਉੱਤੇ ਨਹੀਂ ਹੈ ਸਵਾਲ ਸਿਰਫ ਉਹ ਬੱਚਿਆਂ ਦੀਆਂ ਸੁਸਾਈਡਸ ਦੇ ਉੱਤੇ ਨਹੀਂ ਹੈ ਸਵਾਲ ਇਸ ਪੂਰੇ ਐਗਜ਼ਾਮੀਨੇਸ਼ਨ ਪੈਟਰਨ ਦੇ ਉੱਤੇ ਹੈ ਐਸ ਅਨੀਤਾ ਦੀ ਜਿਹੜੀ ਐਪਲੀਕੇਸ਼ਨ ਉਸ 17 ਸਾਲ ਦੀ ਛੋਟੀ ਬੱਚੀ ਦੀ ਐਪਲੀਕੇਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਉਹ ਪਾ ਕੇ ਗਈ ਸੀ ਉਹਦੇ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਹੁਣ ਇਹਦੇ ਲਈ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਉਣਾ ਚਾਹੁੰਦੀ ਹੈ ਔਰ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਕੀ ਸਫਲ ਰਹੂਗਾ ਪਹਿਲੀ ਗੱਲ ਤਾਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਤੱਕ ਸਹੀ ਗੈਜਟਸ ਨਹੀਂ ਪਹੁੰਚ ਪਾਉਂਦੇ ਪਿੰਡਾਂ ਦੇ ਵਿੱਚ ਉਹ ਬੱਚਿਆਂ ਤੱਕ ਜਿਹੜੇ ਪੂਰਾ ਜਿਹੜਾ ਸਿਸਟਮ ਹੀ ਉਪਲਬਧ ਨਹੀਂ ਹੈ ਜਿਹੜੇ ਉਸ ਐਗਜ਼ਾਮੀਨੇਸ਼ਨ ਪੈਟਰਨ 'ਚ ਆਪਣੇ ਆਪ ਨੂੰ ਫਿੱਟੀ ਮਹਿਸੂਸ ਨਹੀਂ ਕਰਦੇ ਓ ਐੱਮ ਆਰ ਸ਼ੀਟ ਦੇ ਲਈ ਉਹਨਾਂ ਨੇ ਪ੍ਰੈਪਰੇਸ਼ਨ ਕੀਤੀ ਹੈ ਔਰ ਉਹਨਾਂ ਨੂੰ ਜੇ ਹੁਣ ਤੁਸੀਂ ਅਚਾਨਕ ਇਹ ਕਹਿ ਦੋਗੇ ਕਿ ਤੁਸੀਂ ਕੰਪਿਊਟਰ ਤੋਂ ਇਹ ਟੈਸਟ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ ਜਿਹੜੇ ਪੈੱਨ ਐਂਡ ਪੇਪਰ ਮੋਡ ਦੇ ਵਿੱਚ ਯਾਨੀ ਆਫਲਾਈਨ ਮੋਡ ਦੇ ਵਿੱਚ ਐਗਜ਼ਾਮ ਹੁੰਦੇ ਨੇ ਉਹ 'ਚ ਜੇ ਕਿਤੇ ਧਾਂਦਲੀ ਹੁੰਦੀ ਹੈ ਜਿਵੇਂ ਇਸ ਵਾਰ ਹੋਈ ਹੈ ਉਹ ਫੜਨੀ ਬੜੀ ਆਸਾਨ ਹੈਗੀ ਹੈ ਕੰਪਿਊਟਰ ਦੇ ਉੱਤੇ ਜਿਹੜੀਆਂ ਧਾਂਦਲੀਆਂ ਹੋਣਗੀਆਂ ਉਹਨੂੰ ਕੌਣ ਫੜੂਗਾ ਕਿਵੇਂ ਫੜਿਆ ਜਾਊਗਾ ਅਤੇ ਫਿਰ ਇਹ ਜਿਹੜਾ ਕੋਚਿੰਗ ਇੰਸਟੀਟਿਊਸ਼ਨ ਦਾ ਧੰਦਾ ਹੈਗਾ ਇਹ ਤਾਂ ਹੋਰ ਜ਼ਿਆਦਾ ਪ੍ਰਫੁੱਲਤ ਹੋਊਗਾ ਕੋਈ ਕੋਚਿੰਗ ਇੰਸਟੀਟਿਊਸ਼ਨ ਐਮ ਬੀ ਬੀ ਐਸ ਦੇ ਵਾਸਤੇ ਨੀਟ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਤੁਹਾਡੇ ਤੋਂ
50,000 ਰੁਪਈਆ ਲੈਂਦਾ ਹੈ, ਲੱਖ ਰੁਪਈਆ ਲੈਂਦਾ ਹੈ ਕਿ ਆਓ ਤੁਹਾਨੂੰ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਵਾਵਾਂਗੇ। ਅਤੇ ਸਰਕਾਰ ਨੇ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਤਾ ਅਤੇ ਇੰਸਟੀਚਿਊਟ ਕਹਿੰਦਾ ਹੈ ਕਿ 2,00,000 ਉੱਪਰ ਹੋਰ ਦੇਵੋ, ਤੁਹਾਡਾ ਟੈਸਟ ਵੀ ਕਲੀਅਰ ਕਰਵਾ ਦਾਂਗੇ। ਸਰਕਾਰ ਫੜ ਲੂਗੀ? ਨਹੀਂ ਫੜੂਗੀ। ਵਜ੍ਹਾ, ਕਿਉਂਕਿ ਉਹ ਜਿਹੜਾ 2,00,000 ਉੱਪਰ ਲਿਆ ਗਿਆ ਉਹ ਕਿਹਨੂੰ ਕਿਹਨੂੰ ਜਾਣਾ ਸਾਰੇ ਜਾਣਦੇ ਹਾਂ ਅਸੀਂ। ਆਫਲਾਈਨ ਸਿਸਟਮ ਦੇ ਵਿੱਚ ਇੰਨੀਆਂ ਗੜਬੜੀਆਂ ਪੋਸੀਬਲ ਨਹੀਂ ਹੈਗੀਆਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਜਿਹੜਾ ਦਾਅਵਾ ਕਰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਇਕਾਈ ਹੈ, ਇਲੈਕਸ਼ਨਸ ਕਰਵਾ ਰਹੇ ਨੇ ਐਡੇ ਵੱਡੇ ਪੱਧਰ ਦੇ ਉੱਤੇ, ਐਗਜ਼ਾਮੀਨੇਸ਼ਨਸ ਨਹੀਂ ਕਰਵਾ ਪਾ ਰਹੇ। ਚਾਈਨਾ ਇੰਡੀਆ ਦੇ ਬਰਾਬਰ ਹੀ ਆਬਾਦੀ ਵਾਲਾ ਮੁਲਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈਗਾ, ਕੁਛ ਕੁ ਕਰੋੜ ਦਾ ਹੋਏਗਾ। 140 ਕਰੋੜ ਦੋਹਾਂ ਦੇਸ਼ਾਂ ਦੀ ਆਬਾਦੀ ਹੈ, ਇੰਡੀਆ ਦੀ ਥੋੜ੍ਹੀ ਵੱਧ ਹੈਗੀ ਹੈ। ਚਾਈਨਾ ਦੇ ਵਿੱਚ ਸਭ ਤੋਂ ਟੌਪ ਦੀ ਐਗਜ਼ਾਮੀਨੇਸ਼ਨ, ਸਭ ਤੋਂ ਹਾਰਡ ਐਗਜ਼ਾਮੀਨੇਸ਼ਨ ਉੱਥੇ ਦੀ ਗਾਓਕਾਓ ਹੁੰਦੀ ਹੈ। ਗਾਓਕਾਓ ਦੇ ਜਿਹੜਾ ਤਰੀਕੇ ਹੈਗੇ ਨੇ ਉਹਦੇ ਲਈ ਚਾਈਨਾ ਨੇ ਪਿਛਲੇ ਕੁਛ ਸਮੇਂ ਦੇ ਵਿੱਚ, ਔਰ ਇਹ ਆਫਲਾਈਨ ਹੁੰਦੀ ਹੈ, ਚਾਈਨਾ ਕਦੇ ਵੀ ਉਹਨਾਂ ਨੂੰ ਆਨਲਾਈਨ ਨਹੀਂ ਕਰਵਾਏਗਾ। ਔਰ ਉਹਦੇ ਵਿੱਚ ਚਾਈਨਾ ਨੇ ਹਾਈ ਸਕੂਲ ਦੇ ਬੱਚੇ ਹੁੰਦੇ ਨੇ, ਸਾਰੇ ਸੈਕੰਡਰੀ ਸਕੂਲ ਦੇ ਬੱਚੇ ਹੁੰਦੇ ਨੇ ਜਿਹੜੇ ਐਗਜ਼ਾਮ ਦੇਣ ਜਾਂਦੇ ਨੇ। ਚੀਟਿੰਗ ਨੂੰ ਰੋਕਣ ਦੇ ਲਈ ਚਾਈਨਾ ਨੇ ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸ ਲਗਾਤੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ, ਕਿ ਇਹ ਜਿਹੜੇ ਡਿਵਾਈਸ ਹੈਗੇ ਨੇ ਤੁਹਾਡੀ ਸਮਾਰਟ ਵਾਚ, ਜੇ ਤੁਸੀਂ ਫੋਨ ਅੰਦਰ, ਵੈਸੇ ਤਾਂ ਅਲਾਊਡ ਹੀ ਨਹੀਂ ਹੈਗੇ, ਜੇ ਤੁਸੀਂ ਸਮਾਰਟ ਚਸ਼ਮੇ ਵੀ ਇਸਤੇਮਾਲ ਕਰ ਰਹੇ ਹੋ, ਤੁਹਾਡਾ ਡਿਵਾਈਸ ਫੜ ਲਏਗਾ, ਟੂੰ ਟੂੰ ਟੂੰ ਕਰੇਗਾ ਅਤੇ ਤੁਹਾਨੂੰ ਉੱਥੋਂ ਹੀ ਬਾਹਰ ਕਰ ਦੇਗਾ। ਡਜ਼ਨਟ ਮੈਟਰ, ਤੁਸੀਂ ਉਦੋਂ ਇਹ ਨਹੀਂ ਕਹਿ ਸਕਦੇ ਕਿ ਮੈਂ ਲਾ ਦਿੰਦਾ, ਐਗਜ਼ਾਮੀਨੇਸ਼ਨ 'ਚੋਂ ਹੀ ਬੈਨ ਹੋ ਗਿਆ ਤੁਸੀਂ। ਜਿਹੜਾ ਚੀਟਿੰਗ ਕੋਡ ਹੈਗਾ ਉਹ ਬੱਚਿਆਂ ਨੂੰ ਤਾ ਉਮਰ ਬੈਨ ਕਰ ਦਿੰਦਾ ਹੈਗਾ ਕਿ ਹੁਣ ਤੁਸੀਂ ਗਾਓਕਾਓ ਦੇ ਲਈ ਜਾ ਨਹੀਂ ਸਕਦੇ। ਇਸ ਸਾਲ ਮਈ ਮਹੀਨੇ ਦੇ ਵਿੱਚ ਇੰਡੀਆ ਨੇ ਨੀਟ ਕਰਵਾਏ ਸੀ, ਕੈਂਸਲ ਕੀਤੇ, ਦੁਬਾਰਾ ਕਰਵਾਏ। ਚਾਈਨਾ ਨੇ ਜੂਨ ਮਹੀਨੇ ਦੇ ਵਿੱਚ ਗਾਓਕਾਓ ਕਰਵਾਇਆ ਸੀ। 7,900 ਪ੍ਰੀਖਿਆ ਕੇਂਦਰ ਸੀ ਔਰ 4,00,000 ਤੋਂ ਜ਼ਿਆਦਾ ਜਿਹੜੇ ਅਲੱਗ ਅਲੱਗ ਕਮਰੇ ਬਣੇ ਹੋਏ ਸੀਗੇ ਪੂਰੇ ਚਾਈਨਾ ਦੇ ਵਿੱਚ। ਹਰ ਇੱਕ ਕਮਰੇ ਦੇ ਬਾਹਰ ਇਸ ਕਿਸਮ ਦਾ ਐਂਟੀ ਚੀਟਿੰਗ ਸਿਸਟਮ ਜਿਹੜਾ ਤੈਨਾਤ ਰੱਖਿਆ ਗਿਆ ਸੀਗਾ ਔਰ 1 ਕਰੋੜ ਤੋਂ ਜ਼ਿਆਦਾ ਬੱਚਿਆਂ ਨੇ ਉੱਥੇ, 1 ਕਰੋੜ ਤੋਂ ਜ਼ਿਆਦਾ ਹਰ ਸਾਲ ਹੀ ਦਿੰਦੇ ਨੇ, ਐਤਕੀ 1,30,00,000 ਬੱਚਿਆਂ ਨੇ ਉੱਥੇ ਐਗਜ਼ਾਮ ਦਿੱਤਾ ਹੈਗਾ। ਇੰਡੀਆ ਦੇ 24,00,000 ਬੱਚੇ ਆਫਲਾਈਨ ਮੋਡ 'ਚ ਐਗਜ਼ਾਮ ਦੇ ਕੇ ਆਏ ਨੇ, 20,00,000 ਦੇ ਕੇ ਆਏ ਨੇ। ਚਾਈਨਾ 'ਚ 1.25 ਕਰੋੜ ਤੋਂ ਜ਼ਿਆਦਾ ਹਰ ਸਾਲ ਦਿੰਦੇ ਨੇ ਔਰ ਹਰ ਸਾਲ ਬਕਾਇਦਾ ਗਾਓਕਾਓ ਜਿਹੜਾ ਹੈਗਾ ਬਗੈਰ ਚੀਟਿੰਗ ਤੋਂ ਹੁੰਦਾ। ਕਰੋਂਗੇ ਮੁਕਾਬਲਾ? ਦਿਓਗੇ ਜਵਾਬ ਉਹਨਾਂ ਬੱਚਿਆਂ ਦਾ ਜਿਹੜੇ ਸੁਸਾਈਡ ਕਰ ਗਏ ਨੇ, ਜਿਹੜੇ ਸਾਰਾ ਸਾਰਾ ਸਾਲ ਪ੍ਰੈਪਰੇਸ਼ਨ ਕਰਦੇ ਸੀ ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਦੀ? ਅਹਿਮੀਅਤ ਘੱਟ ਨਹੀਂ ਹੈਗੀ, ਬਸ ਇਹ ਸਮਝਣਾ ਜ਼ਰੂਰੀ ਹੈ ਕਿ ਉਹਦੇ ਪਿੱਛੇ ਦੀ ਰੈਲੇਵੈਂਸ ਕੀ ਸੀ। ਸ਼ੋਅ ਇਸ ਕਰਕੇ ਕੀਤਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਇੱਕ ਇਟਸ ਜਸਟ ਐਨ ਅਨਦਰ ਐਗਜ਼ਾਮ। ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਇਸ ਦੀ ਪ੍ਰੈਪਰੇਸ਼ਨ ਕਰ ਰਿਹਾ ਹੁੰਦਾ ਅਤੇ ਉਹਦੀਆਂ ਅੱਖਾਂ ਦੇ ਥੱਲੇ ਆਏ ਕਾਲੇ ਟੋਏ ਜਿਹੜੇ ਤੁਸੀਂ ਦੇਖੇ ਹੋਏ ਹੁੰਦੇ, ਜਾਂ ਉਸ ਜਿਸ ਡਿਪਰੈਸ਼ਨ ਦੇ ਵਿੱਚੋਂ ਹੁਣ ਗੁਜ਼ਰ ਰਿਹਾ ਉਹ ਦੇਖਿਆ ਹੋਇਆ ਹੁੰਦਾ, ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਰਦੇ। ਪਰ ਮੈਨੂੰ ਇਹ ਲੱਗ ਰਿਹਾ ਸੀ ਪਿਛਲੇ ਹਫ਼ਤੇ ਮੈਂ ਨਹੀਂ ਸੀ ਕੀਤਾ ਇਹ ਐਪੀਸੋਡ, ਕਿਉਂਕਿ ਦੋ ਇਸ਼ੂ ਸੀਗੇ, ਇੱਕ ਆਸਟ੍ਰੇਲੀਆ ਵਾਲਾ, ਇੱਕ ਇੰਡੀਆ ਵਾਲਾ। ਮੈਂ ਸੋਚਿਆ ਕਿ ਚਲੋ ਛੱਡ ਦਿੰਦਾ। ਬਠਾਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਗਲਤ ਫਹਿਮੀਆਂ ਇਸ ਐਗਜ਼ਾਮੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਧਰਨਾ ਸਕਸੈਸਫੁਲ ਸੀ ਨਹੀਂ ਸੀ ਡਜ਼ਨਟ ਮੈਟਰ, ਆਮ ਆਦਮੀ ਪਾਰਟੀ ਕਰਵਾ ਰਹੀ ਸੀ, ਕਾਂਗਰਸ ਕਰਵਾ ਰਹੀ ਸੀ, ਸਿਆਸਤ ਸੀ ਉਹਦੇ ਵਿੱਚ, ਇਟ ਡਜ਼ਨਟ ਮੈਟਰ ਐਟ ਆਲ। ਆਈ ਡੋਂਟ ਈਵਨ ਕੇਅਰ, ਨੋ ਬਡੀ ਸ਼ੁੱਡ ਕੇਅਰ। ਉਹ ਸਿਆਸਤ ਦੇ ਇੱਕ ਤਰੀਕੇ ਹੈਗੇ ਨੇ, ਉਹ ਆਪਣੀਆਂ ਕੌਨਸਪੀਰੇਸੀਜ਼ ਹੈਗੀਆਂ ਨੇ, ਸਰਕਾਰ ਗਲਤ ਹੈ, ਵਿਰੋਧੀ ਧਿਰ ਗਲਤ ਹੈ, ਉਹ 'ਚ ਕਿਹਦੇ ਨਾਅਰੇ ਲੱਗੇ, ਹਿੰਦੂ ਦੇ ਧਰਮ ਦੇ ਨਾਅਰੇ ਲੱਗੇ, ਇਸਲਾਮਿਕ ਧਰਮ ਦੇ। ਇਟ ਡਜ਼ਨਟ ਮੈਟਰ ਐਟ ਆਲ, ਟਰੱਸਟ ਮੀ। ਦੀ ਥਿੰਗ ਵਿਚ ਮੈਟਰਸ ਦੀ ਮੋਸਟ ਇਜ਼ ਦੀ ਫਿਊਚਰ ਆਫ ਦਿਸ ਜਨਰੇਸ਼ਨ, ਇਸ ਪੀੜ੍ਹੀ ਦਾ ਭਵਿੱਖ ਕੀ ਹੋਊਗਾ, ਕੀ ਉਹਨਾਂ ਦਾ ਇੰਡੀਆ ਦੇ ਐਗਜ਼ਾਮੀਨੇਸ਼ਨ ਸਿਸਟਮਸ ਦੇ ਵਿੱਚ ਭਰੋਸਾ ਬਣੂਗਾ, ਕੀ ਉਹ ਉੱਦਾਂ ਹੀ ਤਿਆਰੀ ਕਰ ਸਕਣਗੇ, ਕੀ ਅਸੀਂ ਐਸੇ ਡਾਕਟਰ ਤੋਂ ਤੁਸੀਂ ਆਪਣਾ ਇਲਾਜ ਕਰਵਾਉਣਾ ਪਸੰਦ ਕਰੋਗੇ ਜੇ ਭਵਿੱਖ ਦੇ ਵਿੱਚ ਤੁਸੀਂ ਓਪਰੇਸ਼ਨ ਥੀਏਟਰ ਦੇ ਵਿੱਚ ਬੈਠੇ ਹੋਏ, ਜਿਹੜਾ ਉਹ 718 ਨੰਬਰ ਲੈ ਕੇ ਆਇਆ ਹੋਇਆ, ਐਸੇ ਡਾਕਟਰ ਤੋਂ ਓਪਰੇਸ਼ਨ ਸੱਚੀ ਸੱਚੀ ਦੱਸਿਓ, ਜਾਂ ਆਪਣੇ ਪੇਰੈਂਟਸ ਦਾ ਓਪਰੇਸ਼ਨ ਕਰਵਾ ਲਉਂਗੇ ਤੁਸੀਂ। ਇਹ ਜਿਹੜੀ ਧਾਂਦਲੀ ਹੈਗੀ ਹੈ, ਅਸਲ ਦੇ ਵਿੱਚ ਇਹ ਧਾਂਦਲੀ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈਗੀ, ਔਰ ਉੱਠੀ ਵੀ ਹੈ ਥੋੜ੍ਹੀ ਕਾਫੀ ਹੱਦ ਤੱਕ, ਪਰ ਮੈਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕ ਕਿਹੜੇ ਜਿਹੜੇ ਕਹਿ ਰਹੇ ਨੇ ਕਿ ਧਰਨਾ ਸਫਲ ਹੋ ਗਿਆ। ਆਈ ਡੋਂਟ ਥਿੰਕ ਸੋ ਇਹ ਸਫਲ ਹੋਇਆ।
ਸਫਲ ਨਹੀਂ ਹੋਇਆ, ਦੂਰ ਦੂਰ ਤੱਕ ਸਫਲ ਨਹੀਂ ਹੋਇਆ। ਧਰਮਿੰਦਰ ਪ੍ਰਧਾਨ ਨੂੰ ਹਟਾ ਕੇ ਅਕਾਊਂਟੇਬਿਲਟੀ ਸਰਕਾਰ ਦੀ ਤੈਅ ਨਹੀਂ ਹੋਈ। ਹਾਲੇ ਵੀ ਸਰਕਾਰ ਦੇ ਕੋਲ ਜਿਹੜੀ ਪਲੈਨਿੰਗ ਹੈਗੀ ਹੈ, ਇੱਕ ਹਾਈ ਪਾਵਰ ਟਾਸਕ ਫੋਰਸ ਬਣਾਤੀ ਹੈ, CBT 'ਚ ਲੈ ਜਾਂਗੇ, ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਹੋਵੇਗਾ, ਇਹਦੇ 'ਚ ਅਲੱਗ ਅਲੱਗ ਬੰਦੇ ਓਬਜ਼ਰਵ ਕਰਨਗੇ, ਸੁਪਰਵੀਜ਼ਨ ਕਰਨਗੇ, ਬਲਾ ਬਲਾ ਬਲਾ ਬਲਾ ਬਲਾ, ਨਥਿੰਗ। 2023 ਤੋਂ ਸਬਕ ਲਿਆ? ਨਹੀਂ। 24 ਤੋਂ ਲਿਆ? ਨਹੀਂ। 26 ਤੋਂ ਲਿਆ? ਨਹੀਂ। ਅੱਗੇ ਲੈ ਲਉਂਗੇ ਸਬਕ? ਆਈ ਡੋਂਟ ਥਿੰਕ ਸੋ। ਮੈਂ ਤਾਂ ਨਹੀਂ ਗਰੰਟੀ ਚੱਕਦਾ। ਖੈਰ, ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਨਹੀਂ ਦਿਓ ਇਜਾਜ਼ਤਾਂ। ਧੰਨਵਾਦ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ
2: 0433-280-252 ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
4: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਦਿੰਦਾ।
4: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
0: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tyreforce.com.au।
5: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।